0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed Dee File, Gal Ki, Immigration Dee Har Problem Da Solution Lain Layi, Community Dee Jaane Pehchaane Ate Tajrube Kar Immigration Consultant Gary Virk Nu Milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration, hune hi call karo 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਰੋਡ ਸਵਾਮੀ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, takeout and catering also available. Call at 9057948111. Simply delicious. Matlab, Simply Indian.
0: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 4167252551, 416-725-2551 ਜਾਂ 4164573381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।

0: बिल्कुल, कैरी ऑन कैरी ऑन कैरी ऑन कैरी ऑन एंटरटेनमेंट, कैरी ऑन एंजॉयमेंट, समर जेडी है उसनु एंजॉय, कैरी ऑन कैरी ऑन। बिल्कुल जी, स्वागत स्वागत स्वागत, सत श्री अकाल आदाब नमस्कार, ट्यून की तो होया देश परदेश प्राइम टाइम रेडियो प्रोग्राम ते मैं थोड़ी अपनी होस्ट दोस्त थोड़ी अपनी मेजबान ग्लोरिया देश परदेश की इस महफिल नु चार चंद लाने वास्ते मैनु इंतजार रहेगा बहुत सारिया कॉलों का, थोड़े साथ सदका ही इस प्रोग्राम नु लेके चलांगे ठीक 4 बजे तक, साथ बनाई रखना 1:11 हो चलने, 4 बजे तक थोड़ा थी मेरा खूबसूरत साथ बनया रहेगा। आज है जी सैटरडे आफ्टरनून, नो वेलकम कर रहे हैं एंड कैरी ऑन रखते हैं जॉय एंजॉयमेंट एंटरटेनमेंट नो, क्योंकि बिल्कुल हाँ सुने हो क्योंकि सोने हाँ असी सिर्फ थोड़े ही दीवाने हैं, तो थोड़ी दीवानगी का असर यह है कि आई बार असी सैटरडे कुछ ना कुछ नवेकला लैके आने हैं सिर्फ तो सिर्फ थोड़े वास्ते। आज भी कुछ नवेकला लैके आए हैं लाइव ऑन लोकेशन प्रोग्राम। हाँ जी ठीक सुनिया तुसी, कैनेडा डे सेल, भला कैनेडा डे आने वाला होवे ते सेल सेल सेल ना लगे, वह भी धमाकेदार सेल ना लगे, सो कैनेडा डे डे जिहड़ा सेल है वो शुरू कर दी है जी ग्रैंड होम फर्नीचर वालिया ने। अज से तो सब खुद पहुंचे हुए ने 6685 टोंकिन रोड मिसिसागा डेरी ते टोंकिन दे इंटरसेक्शन ते, बिगेस्ट सेल ऑफ द ईयर दैट इज कैनेडा डे सेल, डिजाइनर फर्नीचर लोएस्ट प्राइसेस ते, ते फ्री अपलायंसेस एज गिफ्ट्स। नहीं नहीं विश्वास हो रहा इन्ना सब कुछ वो भी इको सेल दे विच, वेल लेके चल दिया थानू लाइव ऑन लोकेशन, सिद्धू साहब खुद दसेंगे तो मेरा ख्याल है थानू ज्यादा विश्वास हो जाएगा। ओवर टू यू सिद्धू साहब, वेलकम वेलकम वेलकम।
1: सैटरडे का दिन है, सब तो पहला देश प्रदेश प्राइम टाइम रेडियो ऑन कर चुके हो तजेंद्र सिंह सिद्धू सिद्धमा वाले वालों सारे निघा स्वागत। इन्ना सोहना मन अपने खास करके ग्लोरिया जी, इन्ना वधिया बाहर धुप खिली हुई है कि लोग चहल पहल के बच्चे ने, कैनेडा डे आ रहा वो करके सैलीब्रेशन शुरू ने, समर दिया सैलीब्रेशन शुरू ने, लोग बाहर ना बहुत सारे लोगों ने देखा बना के ना भुर्जी भुर्जी आंडे की परौंठे पुरौठे बना के अजे बाहर जा रहे हैं, बहुत सारे शॉपिंग करने वास्ते आ रहे हैं ग्रैंड फर्नीचर की जिते भी तुम शुभ भी शामा, तो असं तेरे लिए जी अब सेल लैके आए हैं ग्रैंड फर्नीचर 6685 टॉमकन से पहुंचे हुए हैं, तो उतो तेरे लिए अच्छे जबरदस्त कैनेडा डे सेल दवावे, जुड़े रहो ठीक शाम के 4 बजे तक। सारे ही स्रोतियों तजेंद्र सिंह सिद्धू वालों जी आनू जी नाल जुड़ चुके हैं मेरे सुख हो रही, आप पहुंचे हुए अपना पूरा सैटअप लैके समॉल स्टूडियो लैके 6685 टॉमकन से ग्रैंड फर्नीचर से
2: अपने घर लेके जा सकते हो, कैनेडा डे स्पेशल जी सेल चल रही है, बहुत सारे परिवार साढ़े को पहुंच रहे हैं, भरवा हुंगारा परिवार का मिल रहा, तो जे तुसी कित्थे भी प्रोग्राम देश प्रदेश प्राइम टाइम रेडियो नाल जुड़े हुए हो, फर्नीचर की बाइंग करनी चाहते हो, राइट में अच्छ गड्डिया घुमा लो 6085 टोंकन रोड के उपर 6685 टोंकन रोड के उपर, तुम बेडरूम सेट लेना चाहते हो, सोफा सेट लेना चाहते हो, डाइनिंग टेबल लेना चाहते हो, कॉफी टेबल लेना चाहते हो, चाहे बेडरूम सेट लेना चाहते हो, तो सारिया सब तो घट कीमतों के नाल वड्डे वड्डे अपलायंसेस फ्री तुम अपने घर लेके जा सकते हो, सो पहुंचो जल्दी जल्दी 6085 टोंकन रोड के उपर, तो सिद्धू साहब डील दें बेडरूम सेट
1: डील दो, पर एक मैं थोड़ी यार ढोल भी आ रही है
2: डन डन बजाओ $800 ना $900 ना $800 ना $900 ना $700
1: ਔਰ ਹਰ ਇੱਕ ਲਿਵਿੰਗ ਖਾਸ ਕਰਕੇ ਬੈਡਰੂਮ ਮੇਰਾ ਵੱਡਾ ਹੋਏਗਾ, ਖਾਸ ਕਰਕੇ ਮਾਸਟਰ ਬੈਡਰੂਮ ਹੋਇਆ
2: ਜੀ,
1: ਉਹਦਾ ਵੀ ਸ਼ਿੰਗਾਰ ਬਣ ਸਕਦਾ
2: ਬਿਲਕੁਲ,
1: ਦੂਜੇ ਖੁੱਲ੍ਹੇ ਕਈ ਹੋਰ ਖੁੱਲ੍ਹੇ ਬੈਡਰੂਮ ਹੁੰਦੇ ਉਹਦੇ ਵਿੱਚ ਵੀ ਸ਼ਿੰਗਾਰ ਬਣਦਾ
2: ਬਿਲਕੁਲ ਭਾਜੀ।
1: ਅੱਛਾ ਤੁਸੀਂ ਬੈਡਰੂਮ ਸੈਟ ਤਾਂ ਲੈ ਗਏ ਆ
2: ਜੀ,
1: ਅਪਸਟੇਅਰ ਲੈ ਗਏ ਹੋ
2: ਜੀ,
1: ਨੈਪ ਨਾ ਲੈਣਾ ਹੋਵੇ
2: ਹਾਂਜੀ,
1: ਬੰਦਾ ਜਾਗਦਾ ਹੋਵੇ ਨੀਂਦ ਨਹੀਂ ਆਉਂਦੀ
2: ਜੀ,
1: ਤੇ ਕੋਈ ਲਾਭ ਨਾ ਪੂਰੇ ਟੀਵੀ ਟੂਵੀ ਤੇ ਬੰਦਾ ਦੇਖਦਾ ਹੋਵੇ,
2: ਡਨ ਹੋ ਗਿਆ, ਪਹਿਲੇ ਪੰਜ ਪਰਿਵਾਰ ਰਾਈਟ ਵੇ ਹੁਣ ਇਨਸਟੋਰ ਆ ਜਾਓ, ਆ ਕੇ ਸਿੱਧੂ ਸਾਹਿਬ ਨੂੰ ਮਿਲ ਲਓ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਐਂਡ ਡਰੈਸਰ ਮਿਰਰ ਨਾਲ ਸਾਈਡ ਟੇਬਲ $699 ਦਾ, ਪਹਿਲੇ ਪੰਜ ਪਰਿਵਾਰ ਰਾਈਟ ਵੇ ਇਨਸਟੋਰ ਆ ਜਾਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਹੈ, ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਸਿੱਧੂ ਸਾਹਿਬ,
1: ਉਹ 400 ਦਾ ਟੀਵੀ ਹੋ ਜਾਂਦਾ ਹੈ ਜੀ,
2: ਬਿਲਕੁਲ, ਹੁਣ ਤਾਂ 250 ਜੀ ਪੂਰਾ ਬੈੱਡਰੂਮ ਸੈੱਟ ਲੈ ਜਾਓ, ਸੋ ਬਹੁਤ ਸਾਰੀਆਂ ਡੀਲਾਂ ਤੁਹਾਡੇ ਇਨਸਟੋਰ ਵੇਟ ਕਰ ਰਹੀਆਂ, ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ, ਆਪਾਂ ਅੱਗੇ ਜਾ ਕੇ ਲਿੰਕ ਲਾਉਂਦੇ ਹਾਂ 1:30 ਦੇ ਉੱਤੇ, ਤੇ ਜਿਹੜੇ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਵੀਡੀਓ ਨੇ ਜਿਹੜੇ ਹੋਏ ਹੋ ਦੋਸਤੋ, ਮੈਂ ਦੱਸ ਦਿਆਂ ਕਿ ਪੇਂਟ ਕਰਨ ਵਾਲੀ ਇੱਕ ਕੰਪਨੀ ਨੂੰ ਕੰਮ ਕਰਨ ਵਾਲੇ ਕੰਮ ਚਾਹੀਦੇ ਨੇ, ਜੇ ਤੁਹਾਡਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਰਾਬਤਾ ਕਰ ਲਓ, ਅਤੇ ਵੈਸੇ ਵੀ ਜੇ ਇੱਕ ਸਿੱਖ ਵੀ ਜਾਓਗੇ ਪੇਂਟ ਕਰਨਾ, ਇਸ ਕਿਹੜੀ ਗੱਲ ਆ, ਤੁਹਾਨੂੰ ਸਿਖਾ ਵੀ ਦੇਣਗੇ ਤੁਹਾਨੂੰ ਪਤਾ, ਅਤੇ ਹੈਲਪਰ ਵੀ ਚਾਹੀਦਾ ਇੱਕ ਇਹਨਾਂ ਨੂੰ, ਔਰ ਨੰਬਰ ਲੈ ਲਓ 647-822-3313-647-822-3313 ਟੈਲੀਫੋਨ ਨੰਬਰ ਹੈ, ਜਿਹੜੇ ਮੈਂ ਇਸ ਪ੍ਰਦੇਸ਼ ਪ੍ਰਾਈਮ ਕੈਮ ਰੇਡੀਓ ਦੇ ਮੈਂ ਪੁੱਛਿਆ ਹੋਇਆ 6685 ਟੋਮਕਨ ਰੋਡ ਗ੍ਰੈਂਡ ਫਰਨੀਚਰ ਤੇ ਸਟੂਡੀਓ ਵਿੱਚੋਂ ਸਾਥ ਦੇ ਰਹੇ ਗਲੋਰੀਆ, ਔਰ ਗਲੋਰੀਆ ਜੀ ਬੈਕ ਟੂ ਯੂ।
0: ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਬੈਕ ਟੂ ਯੂ, ਅਸੀਂ ਵੀ ਤੁਹਾਡੇ ਕੋਲ ਵਾਪਸ ਆਵਾਂਗੇ 1:30 ਤੇ ਨੈਕਸਟ ਲਿੰਕ ਵਾਸਤੇ, ਬਿਲਕੁਲ ਨੈਕਸਟ ਲਿੰਕ ਵਾਸਤੇ ਤਿਆਰ ਰਹਿਣਾ, ਕਿਉਂਕਿ ਨਵੇਂ ਕੀਆਂ ਡੀਲਸ ਹੋਰ ਲੈ ਕੇ ਆਉਣਗੇ ਸਿੱਧੂ ਸਾਹਿਬ ਦੇ ਨਾਲ, ਸੁਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਡੀਲਾਂ ਹੀ ਡੀਲਾਂ। ਉਹ ਕਹਿੰਦੇ ਨੇ ਨਾ, ਤੇਰੀ ਦੋਸਤੀ ਦਾ ਮੈਂ ਸਤਿਕਾਰ ਕੀਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕੀਤਾ, ਕਸਮ ਰੱਬ ਦੀ ਨਾ ਭੁਲਾ ਦੇਵੀ ਇਸ ਦੋਸਤੀ ਨੂੰ, ਮੈਂ ਆਪਣੇ ਤੋਂ ਵੀ ਜ਼ਿਆਦਾ ਇਸ ਰਿਸ਼ਤੇ ਤੇ ਐਤਬਾਰ ਕੀਤਾ। ਸੋ ਇਹ ਰਿਸ਼ਤਾ ਹੀ ਹੈ ਤੁਹਾਡਾ ਤੇ ਸਾਡਾ, ਜਿਹੜਾ ਕਿ ਸਾਨੂੰ ਮੋੜ ਮੋੜ ਲੈ ਕੇ ਚੱਲਦਾ ਐਸੇ ਐਸੇ ਨਵੇਂ ਕਲੀ ਥਾਵਾਂ ਤੇ ਜਿੱਥੇ ਵਧੀਆ ਵਧੀਆ ਸੇਲਸ ਲੱਗੀਆਂ ਹੋਣ, ਤੇ ਤੁਹਾਡਾ ਜਿਹੜਾ ਹੈ ਅਸੀਂ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਤਾਂ ਹੀ ਤੁਹਾਡੇ ਵਾਸਤੇ ਡੀਲਾਂ ਡੀਲਾਂ ਹੀ ਡੀਲਾਂ ਲੈ ਕੇ ਆਉਂਦੇ। ਤਾਂ ਜੁੜੇ ਜੋ ਮੇਰੇ ਨਾਲ 4 ਵਜੇ ਤੱਕ, ਖੂਬਸੂਰਤ ਸਾਥ ਬਣਾਏ ਰੱਖੋ, 905-564-6444 ਸਟੂਡੀਓ ਦਾ ਨੰਬਰ ਹੈ, 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ, ਇਸੇ ਨੰਬਰ ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ, ਫਰਮਾਇਸ਼ੀ ਪ੍ਰੋਗਰਾਮ ਹੈ, ਆਉਣ ਦੋ ਫਰਮਾਇਸ਼ੀ ਗਾਣਿਆਂ ਨੂੰ, ਮੈਂ ਵੀ ਸੁਣਾ ਅੱਜ ਕੇ ਤੁਹਾਡਾ ਮਿਜ਼ਾਜ ਕੀ ਕਹਿੰਦਾ ਜੀ, ਵਾਟ ਡੂ ਯੂ ਥਿੰਕ, ਵਾਟ ਇਜ਼ ਲਾਈਫ ਗਿਵਿੰਗ ਯੂ। ਆਪਾਂ ਜ਼ਿੰਦਗੀ ਨੂੰ ਬਹੁਤ ਕੁਛ ਦੇ ਰਹੇ ਹਾਂ, ਆਪਣਾ ਟਾਈਮ ਦੇ ਰਹੇ ਹਾਂ, ਆਪਣੀ ਐਨਰਜੀ ਦੇ ਰਹੇ ਹਾਂ, ਆਪਣਾ ਸਭ ਕੁਛ ਦਿੱਤਾ ਹੋਇਆ ਇਸ ਜ਼ਿੰਦਗੀ ਨੂੰ, ਹੈ ਨਾ, ਜ਼ਿੰਦਗੀ ਨੇ ਵਾਪਸ ਕੀ ਮੋੜਿਆ ਤੁਹਾਨੂੰ, ਕੀ ਉਹ ਖੁਸ਼ੀ ਵਾਪਸ ਮੁੜ ਸਕੀ ਹੈ ਤੁਹਾਡੇ ਤੱਕ, ਕੀ ਉਹ ਬਿਊਟੀਫੁਲ ਪਲ ਮੋਮੈਂਟਸ ਆ ਰਹੇ ਨੇ ਤੁਹਾਡੀ ਲਾਈਫ ਦੇ ਵਿੱਚ, ਜਾਂ ਹਾਲੇ ਵੀ ਵੇਟ ਹੈ। ਸੋ ਇੰਜੋਏ ਕਰੋ ਇਸ 3 ਘੰਟੇ ਦੇ ਪ੍ਰੋਗਰਾਮ ਨੂੰ ਮੇਰੇ ਨਾਲ, ਯਾਨੀ ਕਿ ਤੁਹਾਡੀ ਆਪਣੀ ਹੋਸਟ ਦੇ ਦੋਸਤ, ਤੁਹਾਡੀ ਆਪਣੀ ਮੇਜ਼ਬਾਨ ਗਲੋਰੀਆ ਦੇ ਨਾਲ, 905-564-6444 ਸਟੂਡੀਓ ਦਾ ਇੱਕ ਨੰਬਰ, ਜਿਸ 'ਤੇ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ, ਹਾਲ ਚਾਲ ਪੁੱਛਿਆ ਜਾ ਸਕਦਾ, ਅਤੇ ਗੀਤ ਜਿਹੜਾ ਹੈ ਜੋ ਵੀ ਸੁਣਨਾ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਫਰਮਾਇਸ਼ ਕਰ ਸਕਦੇ ਹੋ, ਆਪਣੇ ਆਪ ਨੂੰ ਕਰੋ ਡੈਡੀਕੇਟ, ਜਾਂ ਫਿਰ ਕਿਸੇ ਹੋਰ ਨੂੰ ਕਰੋ। ਬਹੁਤ ਅੱਛਾ ਦਿਨ ਚੜ੍ਹਿਆ ਜੀ, ਭਾਗਾਂ ਵਾਲਾ ਦਿਨ ਹੈ, ਖੁਸ਼ੀਆਂ ਵੰਡਣ ਵਾਲਾ ਦਿਨ ਹੈ, ਕਿਉਂਕਿ ਖੂਬਸੂਰਤ ਦਿਨ ਹੈ। ਇਸ ਖੂਬਸੂਰਤ ਦਿਨ ਦੇ ਵਿੱਚ ਸਾਡੇ ਨਾਲ ਸਪੋਂਸਰਸ ਜੁੜਨਗੇ ਜੀ, ਸੋ ਪਹਿਲੇ ਸਪੋਂਸਰ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਦੇ ਨੇ, ਟੌਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧੂ ਜੀ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਜੀ। ਇੰਸ਼ੋਰੈਂਸ ਬ੍ਰੋਕਰ ਨੇ 70 ਡੈਲਟਾ ਪਾਰਕ ਬਿਲਵੇਡ ਬ੍ਰੈਂਪਟਨ ਯੂਨਿਟ ਨੰਬਰ 11 ਤੇ ਇਹਨਾਂ ਦਾ ਆਫਿਸ ਲੋਕੇਟਡ ਹੈ, ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ, ਤੇ ਏਅਰਪੋਰਟ ਤੇ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਵੀ। ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣ ਦੇ ਬਾਰੇ ਸੋਚ ਰਹੇ ਹੋ, ਜਾਂ ਸ਼ੋਪ ਅਰਾਊਂਡ ਕਰਨ ਦੇ ਬਾਰੇ ਸੋਚ ਰਹੇ ਹੋ ਕਿ ਅਸੀਂ ਸ਼ੋਪ ਅਰਾਊਂਡ ਕਰਾਂਗੇ ਤੇ ਫਿਰ ਸੋਚਾਂਗੇ, ਤਾਂ ਧਿਆਨ ਨਾਲ ਸੁਣੋ ਜੀ। ਵਨ ਆਫ ਕੈਨੇਡਾਜ਼ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਮੰਥਲੀ ਰੇਟਸ ਨੂੰ ਅਪ ਟੂ 18% ਘਟਾ ਦਿੱਤਾ ਹੈ ਜੀ। ਹੁਣ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਸੀ, ਤਾਂ ਕਰਵਾਉਣ ਦਾ ਵੇਲਾ ਆ ਚੁੱਕਿਆ ਹੈ। ਜੇ ਹਸਬੈਂਡ ਐਂਡ ਵਾਈਫ ਇਕੱਠੇ ਕਰਾਉਣਾ ਚਾਹੁੰਦੇ ਸੀ, ਤੁਸੀਂ ਪੱਕੇ ਤੌਰ 'ਤੇ 18% ਤੱਕ ਬਚਾ ਸਕਦੇ ਹੋ ਹਰ ਇੱਕ ਮਹੀਨੇ। ਇਹ 2-in-1 ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕੋਂਬੋ ਪਲਾਨਸ ਵਿਦ ਮਨੀ ਬੈਕ $99 ਪਰ ਮੰਥ ਦੇ ਵਿੱਚ ਡਿਜ਼ਾਈਨ ਕਰਦੇ ਨੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰ ਜੇ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਤਿਆਰ ਕਰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਨਾਲ ਡਿਸੇਬਿਲਿਟੀ ਇੰਸ਼ੋਰੈਂਸ, ਇਹ 3-in-1 ਕੋਂਬੋ ਪਲਾਨ ਤਿਆਰ ਹੋ ਜਾਂਦਾ ਜੀ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ ਜਾਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀਜ਼ ਡਿਜ਼ਾਈਨ ਕਰਕੇ ਦੇਣਗੇ ਤੁਹਾਡੇ ਨੀਡਸ ਐਂਡ ਵਾਂਟਸ ਦੇ ਅਕੋਰਡਿੰਗਲੀ। ਸੋ ਜੇ ਤੁਸੀਂ ਬਿਜ਼ਨਸ ਓਨਰ ਹੋ, ਆਪਣੇ ਸਾਰੇ ਇੰਪਲੋਈਜ਼ ਵਾਸਤੇ ਮੈਡੀਕਲ ਗਰੁੱਪ ਇੰਸ਼ੋਰੈਂਸ ਚਾਹੁੰਦੇ ਹੋ, ਬੈਨੀਫਿਟਸ ਵੀ ਚਾਹੁੰਦੇ ਹੋ, ਤਾਂ ਕਸਟਮ ਡਿਜ਼ਾਈਨ ਕੀਤੇ ਜਾਂਦੇ ਨੇ ਪਲਾਨਸ ਤੁਹਾਡੇ ਕੰਪਨੀ ਵਰਕਰਸ ਵਾਸਤੇ। ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੋਵੇ, 40 ਤੋਂ ਵੱਧ ਕੰਪਨੀਜ਼ ਦੇ ਨਾਲ ਡਾਇਰੈਕਟਲੀ ਕੰਮ ਕਰਦੇ ਨੇ। ਸੋ ਜੇਕਰ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਆਲਰੇਡੀ ਕਰਾਈ ਹੋਈ ਹੈ, ਤਾਂ ਰਿਵਿਊ ਕਰਾਉਣ ਦੇ ਵਿੱਚ ਕੋਈ ਖਰਚਾ ਨਹੀਂ ਹੈ ਜੀ। ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਹੈ ਪਾਲਿਸੀ ਰਿਵਿਊ ਕਰਕੇ ਦੇਣਗੇ, ਤੁਹਾਨੂੰ ਦੱਸਣਗੇ ਇਹ ਪਾਲਿਸੀ ਤੁਹਾਡੇ ਵਾਸਤੇ ਬਣੀ ਹੈ ਨਹੀਂ ਬਣੀ। ਤਾਂ ਜ਼ਰੂਰ ਕਾਲ ਕਰਿਓ 416-453-81 ਇਸ ਦਾ ਨੰਬਰ, ਇਸ ਨੰਬਰ ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ ਸਮਰਾਜ ਸਿੱਧੂ ਜੀ ਨੂੰ। ਤੁਹਾਨੂੰ ਬਸ ਅਸੀਂ ਨਾਲ ਚੱਲਣਾ ਤੁਹਾਡੇ।

बाबा जी बिल्कुल बिल्कुल जरूर, जुत्ती ते सारे तारे की सारे अंबरां दे विचों जिन्ने भी प्लैनेट्स ने भी लाके ला दियो जरूर। प्यार मोहब्बत विच बंदा की कुछ नहीं कर सकदा है ना, जिवें प्यार मोहब्बत दियां तंदां जिहड़ियां थोड़े नाल जुड़ियां होईयां ने ओह दिन ब दिन जदों मजबूत हुंदियां ने ते सानूं वी खिच पैंदी है कि असीं वी मुड़ के थोड़े कोल जाइए ते थोड़े लई कुछ ना कुछ नवेकला लैके आईए। बिल्कुल अज लाइव ऑन लोकेशन साडी टीम पहुंची हुई है जी, सिद्धू साहब खुद पहुंचे हुए ने ग्रांड होम फर्नीचर ते। लोकेशन है 6685 टॉमकिन रोड, उत्थे पहुंचो जी। ग्रैंड ग्रैंड ग्रैंड सेल लगी हुई है, काफ़ी सारी बचत की जा सकती है। लाइव ऑन लोकेशन का फायदा यह होंगे कि पॉपअप लोकेशन जिहड़ियां इह होंदियां ने टाइम बीइंग वास्ते इह जिहड़ियां सेलां लगदियां ने उसका फायदा यही है कि कुछ चंद पैसे जिहड़े ने बच सकते हैं, उहदे नाल फ्री गिफ्ट्स जिहड़े ने ज़्यादा मिल जाते हैं। सो जाके अज का दिन वधिया है जी, जिवें सिद्धू साहब दस रहे सी कि तुसीं पिकनिक वास्ते तैयारी खिंची हुई है तो जाते लंघते बढ़ते उधरले पासे गेड़ा जरूर लगा के आयो, की पता पसंद आ जाता है कुछ तो उसके नाल गिफ्ट जिहड़े ने ਉਹ ਵਾ ਕਮਾਲ ਤੁਹਾਨੂੰ ਮਿਲ ਸਕਦੇ ਨੇ ਜੀ। ਸੋ ਆਪਣਾ ਲੱਕ ਜਿਹੜਾ ਹੈ ਅਜਮਾਇਆ ਜਾ ਸਕਦਾ ਅੱਜ ਗ੍ਰੈਂਡ ਫਰਨੀਚਰ ਦੀ ਇਸ ਸੇਲ ਤੇ। ਅਗਲਾ ਨੰਬਰ ਤੁਹਾਨੂੰ ਦੇਣ ਜਾ ਰਹੀ ਹਾਂ ਜੀ ਮਨੂ ਸ਼ਰਮਾ ਹੋਣਾ ਦਾ, ਕਿ ਤੁਹਾਨੂੰ ਪਤਾ ਹੈ ਕਿ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਵਿੱਚ ਨਵੇਂ ਚੇਂਜਸ ਜਿਹੜੇ ਨੇ ਆ ਰਹੇ ਨੇ। ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰਿਨਿਊ ਕਰਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟਸ ਤੇ ਅਦਰ ਕਵਰੇਜਸ ਲਈ ਨਵੇਂ ਫੈਸਲੇ ਨਿਊ ਡਿਸੀਜਨਸ ਕਰਨੇ ਪੈ ਸਕਦੇ ਨੇ। ਸੋ ਬਟ ਦ ਕੁਐਸਚਨ ਇਜ਼ ਕਿ ਤੁਸੀਂ ਸਮਝਦੇ ਹੋ ਕਿ ਇਹ ਬਦਲਾਅ ਜਿਹੜਾ ਹੈ ਇਹ ਚੇਂਜ ਤੁਹਾਡੇ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਉੱਤੇ ਕੀ ਅਸਰ ਕਰ ਸਕਦਾ ਹੈ ਜੀ? ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨ ਨਾ ਲਿਓ, ਸਹੀ ਕਵਰੇਜ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਦੀ ਰਿਨਿਊਅਲ ਚਾਹੁੰਦੇ ਹੋ, ਬਿਜ਼ਨਸ ਇੰਸ਼ੋਰੈਂਸ ਲਈ ਬੈਟਰ ਕਵਰੇਜ ਚਾਹੁੰਦੇ ਹੋ, ਰੇਟਸ ਬਹੁਤ ਅੱਛੇ ਲੱਭ ਰਹੇ ਹੋ, ਤਾਂ ਮਨੂ ਸ਼ਰਮਾ ਹੋਰਾਂ ਦਾ ਨੰਬਰ ਤੁਸੀਂ ਜ਼ਰੂਰ ਲਿਖ ਕੇ ਰੱਖੋ, 289-952-9532 is the number. ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਤੇ ਮਨੂ ਸ਼ਰਮਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਲਓ ਜੀ ANJ ਆਟੋਮੋਟਿਵ ਰਿਪੇਅਰ ਦਾ ਨੰਬਰ ਵੀ ਤੁਹਾਨੂੰ ਦੇ ਦਿੰਦੇ ਹਾਂ। ਕਹਿੰਦੇ ਕਾਰਾਂ ਰਿਪੇਅਰ ਕਰਦੇ ਹਾਂ ਅਸੀਂ ਤੇ ਐਸੀ ਨਵੀਂ ਨਵੇਕਲੀ ਕਾਰ ਬਣਾ ਦਿੰਦੇ ਤਾਂ ਪਤਾ ਹੀ ਨਹੀਂ ਚੱਲਦਾ। ਪ੍ਰੋਵਾਈਡ ਕਰ ਰਹੇ ਨੇ ਨਵੇਂ ਸਮਰ ਟਾਇਰਸ, ਚੇਂਜ ਕਰਦੇ ਨੇ ਟਾਇਰਸ, ਵੀਲ ਅਲਾਈਨਮੈਂਟ ਕਰਾਉਣੀ ਹੋਵੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਨਾ ਹੋਵੇ, ਇੰਜਨ ਦਾ ਕੰਮ ਕਰਾਉਣਾ ਹੋਵੇ, ਬ੍ਰੇਕਾਂ ਦਾ ਕੰਮ ਕਰਾਉਣਾ ਹੋਵੇ, ਐਗਜ਼ੌਸਟ ਦਾ ਕੰਮ ਕਰਾਉਣਾ ਹੋਵੇ, ਆਇਲ ਚੇਂਜ ਕਰਾਉਣਾ ਹੋਵੇ, ਰਸਟ ਪਰੂਫ ਕਰਾਉਣੀ ਹੋਵੇ ਗੱਡੀ, ਤਾਂ ਬਸ ਫਿਰ ANJ ਆਟੋਮੋਟਿਵ ਰਿਪੇਅਰ। ਅੱਛਾ ਜੀ, ਜੇ ਇਹਨਾਂ ਦੇ ਕੋਲ ਜਾਂਦੇ ਹੋ ਤਾਂ ਇੱਕ ਪਲੱਸ ਪੁਆਇੰਟ ਇਹ ਹੈ ਕਿ ਦੇ ਸਪੀਕ ਬੋਥ ਦਾ ਲੈਂਗੁਏਜਸ ਹਿੰਦੀ ਐਂਡ ਪੰਜਾਬੀ, ਸੋ ਤੁਹਾਨੂੰ ਕਿਤੇ ਵੀ ਔਡ ਨਹੀਂ ਲੱਗੇਗਾ ਕਿ ਹਾਂਜੀ ਮੈਂ ਹੁਣ ਉੱਥੇ ਜਾ ਕੇ ਕਿਵੇਂ ਬੋਲਾਂਗਾ ਕਿ ਮੇਰੇ ਮੇਰੀ ਗੱਡੀ 'ਚ ਇਹ ਜਿਹੜਾ ਹੈ ਦਿੱਕਤ ਆ ਰਹੀ ਹੈ। ਕਈ ਵਾਰੀ ਸਾਨੂੰ ਉਹ ਲਫ਼ਜ਼ ਲੱਭਦੇ ਨਹੀਂ, ਹੈ ਨਾ, ਤਾਂ ਔਖਾ ਹੋ ਜਾਂਦਾ, ਫਿਰ ਬੰਦਾ ਕਹਿੰਦਾ ਛੱਡ ਪਰਾ ਮੈਂ ਇੱਥੇ ਨਹੀਂ ਜਾਊਂਗਾ, ਮੈਂ ਕਿਤੇ ਹੋਰ ਜਾਣਾ, ਅਤੇ ਸਾਰੇ ਬੈਨੀਫਿਟਸ ਛੱਡ ਦਿੰਦਾ। ਸੋ ANJ ਆਟੋਮੋਟਿਵ ਰਿਪੇਅਰ 'ਤੇ ਤੁਸੀਂ ਗੇੜਾ ਜ਼ਰੂਰ ਲਗਾਇਓ, 91 ਹੈਲੀ ਰੋਡ ਬੋਲਟਨ, ਹਾਈਵੇ 50 ਅਤੇ ਮੇਫੀਲਡ ਦਾ ਇੰਟਰਸੈਕਸ਼ਨ ਹੈ ਜੀ, ਹੋਮ ਡਿਪੋ ਦੇ ਲਾਗੀ ਹੈ। ਨੰਬਰ ਨੋਟ ਕਰ ਲੈਣੇ 289-503-6726, ਨਾਲ ਦੀ ਨਾਲ ਦੂਜਾ ਨੰਬਰ 905-857-7596 ਇਸ ਦਾ ਨੰਬਰ, ਇਸ ਨੰਬਰ 'ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ।

ਗੱਲ ਝੂਠਾ ਝੂਠ ਝੂਠ ਝੂਠ ਇੰਨਾ ਜ਼ਿਆਦਾ ਝੂਠ ਟਿੱਕਾ ਤੇ ਉਹ ਵੀ ਮੱਥੇ ਤੇ ਤੁਹਾਡੇ ਨਾਂ ਦਾ ਓਹੋ ਅਸੀਂ ਤਾਂ ਫਿਰ ਵੀ ਲਾ ਸਕਦੇ ਹਾਂ ਟਿਊਨ ਕੀਤਾ ਹੋਇਆ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਲਓ ਜੀ ਕਰ ਕੀ ਰਹੇ ਹੋ ਵੈਸੇ ਤੁਸੀਂ ਜੇ ਡਰਾਈਵ ਕਰ ਰਹੇ ਹੋ ਤਾਂ ਡਰਾਈਵ ਵੈਰੀ ਸੇਫਲੀ ਅਸੀਂ ਨਹੀਂ ਕਹਾਂਗੇ ਤੁਹਾਨੂੰ ਕਿ ਤੁਸੀਂ ਡਰਾਈਵ ਕਰਦੇ ਕਰਦੇ ਸਾਨੂੰ ਮੈਸੇਜ ਕਰੋ ਸਾਨੂੰ ਕਾਲ ਕਰੋ ਲੇਕਿਨ ਲੇਕਿਨ ਲੇਕਿਨ ਜੇ ਗਰਾਜ ਦੇ ਵਿੱਚ ਬੈਠੇ ਹੋ ਤੇ ਇੰਜੋਏ ਕਰ ਰਹੇ ਹੋ ਇਸ ਮੌਸਮ ਨੂੰ ਚਾਹ ਦੇ ਪਿਆਲੇ ਦੇ ਨਾਲ ਤਾਂ ਫਿਰ ਕਾਲ ਕਰਨਾ ਤਾਂ ਬਣਦਾ ਹੈ ਬਿਲਕੁਲ ਬਣਦਾ ਕਿ ਨਹੀਂ ਸੋ ਕਾਲ ਕੀਤੀ ਜਾ ਸਕਦੀ ਹੈ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲਾਂ ਤੁਹਾਡੀਆਂ ਆਉਣਗੀਆਂ ਆਪਣੇ ਫਰਮਾਇਸ਼ੀ ਗਾਣੇ ਲਿਖਵਾਏ ਜਾ ਸਕਦੇ ਨੇ ਜੇ ਤੁਸੀਂ ਤੁਹਾਡੇ ਕੋਲ ਕੋਈ ਫਰਮਾਇਸ਼ੀ ਗਾਣਾ ਨਹੀਂ ਹੈ ਤਾਂ ਮੇਰੇ ਕੋਲ ਤਾਂ ਬਹੁਤ ਸਾਰੇ ਗਾਣੇ ਨੇ ਜਿਹੜੇ ਮੈਂ ਆਪਣੀ ਪਲੇਲਿਸਟ ਤਿਆਰ ਕਰਕੇ ਲੈ ਕੇ ਆਉਂਦੀ ਹਾਂ ਤੁਹਾਨੂੰ ਪਤਾ ਤੁਹਾਡੇ ਵਾਸਤੇ ਸਿਰਫ ਤੇ ਸਿਰਫ ਤੁਹਾਡੇ ਵਾਸਤੇ ਅਸੀਂ ਗੀਤ ਸੰਗੀਤ ਜਿਹੜਾ ਹੈ ਉਹ ਚਲਾਉਂਦੇ ਹਾਂ ਤਾਂ ਕਿ ਜਿਹੜਾ ਵੀਕਐਂਡ ਹੈ ਉਸ ਨੂੰ ਥੋੜ੍ਹਾ ਚਾਰ ਚੰਦ ਲਾਇਆ ਜਾ ਸਕੇ ਜੋ ਵੀ ਥਕਾਵਟ ਹੁੰਦੀ ਹੈ ਨਾ ਪੂਰੇ ਵੀਕ ਦੀ ਉਸ ਨੂੰ ਉਤਾਰਿਆ ਜਾ ਸਕੇ ਤਾਂ ਕਿ ਗੀਤ ਸੰਗੀਤ ਜਿਹੜਾ ਹੈ ਥੋੜ੍ਹਾ ਮਾਇੰਡ ਥੋੜ੍ਹਾ ਜਿਹਾ ਡਾਇਵਰਟ ਕਰ ਦੇ ਹੋਰ ਕੀ ਬਿਲਕੁਲ ਬਸ ਇਹੀ ਸੋ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਆਪਣਾ ਹਾਲ ਚਾਲ ਦੱਸਿਆ ਜਾ ਸਕਦਾ ਸਾਡਾ ਵੀ ਹਾਲ ਚਾਲ ਪੁੱਛਿਆ ਜਾ ਸਕਦਾ ਜੇ ਤੁਹਾਡੇ ਕੋਲ ਟਾਈਮ ਹੈ ਵੈਸੇ ਸਾਡੇ ਕੋਲ ਤਾਂ ਪੂਰਾ ਟਾਈਮ ਹੈ 4 ਵਜੇ ਤੱਕ 128 ਯੈਸ ਔਨ ਦਾ ਸਟੂਡੀਓ ਕਲੋਕ 128 ਤੇ ਮੇਰਾ ਸਾਥ ਰਹੇਗਾ ਤੁਹਾਡੇ ਨਾਲ

0: many other top brands either which included ne progressive glasses $258 which sirf the sirf $258 regular price $600 lens coating 50% off milegi ji special offer hai when you buy two pair of glasses you will get free coating on the second pair direct billing insurance companies the comprehensive eye exam karwaya ja sakta hai doctors the availability hai on thursday friday and saturday book karo apni appointment the benefits le lo sale da fayda uthaya ja sakta hai so bilkul ji 905-460-8888 ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸੈਟਰਡੇ ਦਾ ਦਿਨ ਹੈ ਸੇਲ ਤਾਂ ਹੋਰ ਵੀ ਕਿਤੇ ਲੱਗੀ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੇ ਜਿਵੇਂ ਪਹਿਲੇ ਅੱਧੇ ਘੰਟੇ 'ਚ ਤੁਹਾਨੂੰ ਮੈਂ ਦੱਸ ਕੇ ਹਟੀ ਹੈ ਕਿ ਕੀ ਕੁਛ ਸੇਲ ਤੇ ਲੱਗਿਆ ਹੋਇਆ ਜੀ ਫਰਨੀਚਰ ਆਈਟਮਸ ਬਾ ਕਮਾਲ ਬਿਗੇਸਟ ਸੇਲ ਆਫ ਦ ਈਅਰ ਤੇ ਜੇ ਤੁਸੀਂ ਸੋਚ ਰਹੇ ਸੀ ਕਿ ਹਾਂ ਮੈਂ ਇਹ ਖਰੀਦਣਾ ਜੀ ਇਹ ਸੋਫਾ ਸੈੱਟ ਖਰੀਦਣਾ ਹੈ ਇਹ ਇੱਥੇ ਇਨਵੈਸਟਮੈਂਟ ਕਰਨੀ ਹੈ ਲੇਕਿਨ ਵੇਟ ਕਰ ਰਹੇ ਹਾਂ ਮੈਂ ਅੱਛਾ ਰੇਟ ਮਿਲੇਗਾ ਤਾਂ ਮੈਂ ਲਵਾਂ ਤੇ ਹੁਣ ਟਾਈਮ ਹੈਗਾ ਆ ਛੁੱਟੀ ਦਾ ਦਿਨ ਵੀ ਹੈ ਸੋ ਸੇਲ ਤੇ ਪ੍ਰਾਈਸਸ ਵੀ ਬਹੁਤ ਅੱਛੇ ਨੇ ਤਾਂ ਮੈਂ ਜ਼ਿਆਦਾ ਕੁਛ ਸੇਲ ਦੇ ਬਾਰੇ ਨਹੀਂ ਦੱਸਦੀ ਕਿਉਂਕਿ ਆਫਰਸ ਬਹੁਤ ਸਾਰੇ ਨੇ ਤੇ ਬਹੁਤ ਨਵੇਂ ਕਲੇ ਗਿਫਟਸ ਵੀ ਤੁਹਾਨੂੰ ਮਿਲਣ ਵਾਲੇ ਨੇ ਅਪਲਾਇੰਸਸ ਦੇ ਗਿਫਟਸ ਮਿਲ ਸਕਦੇ ਨੇ ਸੋ ਲੈਟਸ ਟ੍ਰਾਈ ਆ ਲੱਕ ਇੱਕ ਵਾਰੀ ਫਿਰ ਦੁਬਾਰਾ ਚੱਲਦੇ ਹੈ ਗ੍ਰੈਂਡ ਹੋਮ ਫਰਨੀਚਰ ਦੇ ਲਾਈਵ ਔਨ ਲੋਕੇਸ਼ਨ ਤੇ ਸਿੱਧੂ ਸਾਹਿਬ ਦੇ ਨਾਲ ਫਿਰ ਦੁਬਾਰਾ ਰਾਬਤਾ ਕਾਇਮ ਕਰਦੇ ਹਾਂ ਤੇ ਜਾਣਦੇ ਹਾਂ ਕਿ ਹੁਣ ਇਸ ਵੇਲੇ ਦੀ ਕੀ ਡੀਲ ਲੈ ਕੇ ਆਏ ਨੇ ਓਵਰ ਟੂ ਯੂ ਸਿੱਧੂ ਸਾਹਿਬ
1: ਮਿਹਰਬਾਨੀ ਗਲੋਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਸਿੱਧੂ ਬੜੇ ਬੜੇ ਦਾ ਸਵਾਗਤ ਬਹੁਤ ਹੀ ਬਿਊਟੀਫੁਲ ਡੇ ਆ ਬਾਹਰ ਤੇ ਕੈਨੇਡਾ ਡੇ ਆ ਰਿਹਾ ਬੜੀ ਜਲਦ ਤੇ ਅਸੀਂ ਲੈ ਕੇ ਆਏ ਹੋਏ ਹਾਂ ਖਾਸ ਕਰਕੇ ਕਈ ਸੇਲ ਇੰਨੀਆਂ ਗਲੋਰੀਆ ਜੀ ਅਹਿਮ ਹੁੰਦੀਆਂ ਜਿਵੇਂ ਕੈਨੇਡਾ ਡੇ ਸੇਲ ਹੋ ਗਈ ਸਾਲ ਦੇ ਵਿੱਚ ਇੱਕੋ ਵਾਰੀ ਲੱਗਦੀ ਹੈ ਕਿਉਂਕਿ ਕੈਨੇਡਾ ਦਾ ਜਨਮ ਦਿਨ ਮਨਾਉਂਦੇ ਹਾਂ ਆਪਾਂ ਇਸੇ ਖੁਸ਼ੀ ਵਿੱਚ ਗ੍ਰੈਂਡ ਫਰਨੀਚਰ ਨੇ ਇੰਨਾ ਡਿਸਕਾਊਂਟ ਦਿੱਤਾ ਇਸ ਸਮੇਂ ਮੈਂ ਦੇਖ ਰਿਹਾ ਸਾਹਮਣੇ ਕਿੰਨੇ ਹੀ ਪਰਿਵਾਰ ਇੱਥੇ ਸ਼ਾਪਿੰਗ ਕਰ ਰਹੇ ਨੇ ਦਿਲ ਖੋਲ ਕੇ ਹੌਲੀ ਹੌਲੀ ਚੂਜ਼ ਕਰ ਰਹੇ ਨੇ ਕਿਸੇ ਨੇ ਸੋਫਾ ਸੈੱਟ ਲੈਣਾ ਕਿਸੇ ਨੇ ਡਾਇਨਿੰਗ ਟੇਬਲ ਲੈਣਾ ਕਿਸੇ ਨੇ ਬੈਡਰੂਮ ਸੈੱਟ ਲੈਣਾ ਤੇ ਡੀਲਾਂ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਅੱਜ ਮੈਂ ਪੁੱਛਦਾ ਸੁਗਰਨ ਨੂੰ ਨਾਲ ਲੈਂਦੇ ਆ ਅੱਜ ਕੱਲ ਆਪਾਂ 9 ਵਜੇ ਖੁੱਲੇ ਸੀਗੇ
2: ਬਿਲਕੁਲ
1: ਅੱਜ ਕਿੰਨੇ
2: ਸਭ ਅੱਜ ਰਾਤ ਦੇ ਅਸੀਂ 8 ਵਜੇ ਤੱਕ ਓਪਨ ਆ ਪਰਿਵਾਰਾਂ ਵਾਸਤੇ ਪਰਿਵਾਰ ਦੇ ਦੂਰੋਂ ਨੇੜਿਓਂ ਵੀ ਕਿਤੇ ਕੈਮਰੇ ਵੀ ਖਿੱਚਣ ਵਾਲੇ ਪਾਸਿਓਂ ਵੀ ਆ ਰਹੇ ਨੇ ਸਾਨੂੰ ਕਾਲ ਕਰ ਲੈਣਾ ਅਸੀਂ ਰਾਤ ਦੇ 8 ਵਜੇ ਤੱਕ ਓਪਨ ਆ ਕਿਉਂਕਿ ਅੱਜ ਤੁਹਾਡਾ ਆਉਣਾ ਤਾਂ ਜ਼ਰੂਰੀ ਹੈ ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਸੀ
1: ਅੱਛਾ ਇੱਕ ਤੋਹਫਾ ਦੇ ਦਈਏ ਆਪਾਂ ਲੋਕਲ ਕਰਦੀ ਹੈ ਜਾਂ ਡਿਲੀਵਰੀ ਫ੍ਰੀ ਕਰਦੀ ਹੈ ਜਾਂ ਪਾਸੇ ਪਾ ਜਿੱਥੇ ਆ ਜਾਂਦੇ
2: ਐਦਾਂ ਕਰੋ ਜਿਹੜੇ ਪਰਿਵਾਰ ਸਾਡੇ ਕੋਲ ਦੂਰੋਂ ਨੇੜਿਓਂ ਚੱਲ ਕੇ ਆਉਣਗੇ ਕੈਮਬ੍ਰਿਜ ਖਿੱਚਣ ਵਾਲੇ ਪਾਸਿਓਂ ਬੈਰੀ ਵਾਲੇ ਪਾਸਿਓਂ ਜਾਂ ਲੰਡਨ ਵਾਲੇ ਪਾਸਿਓਂ ਆ ਕੇ ਕਹਿਣਾ ਵੀ ਤੁਸੀਂ ਅਸੀਂ ਬੈਰੀ ਵਾਲੇ ਪਾਸਿਓਂ ਜਾਂ ਲੰਡਨ ਵਾਲੇ ਪਾਸਿਓਂ ਗੈਸ ਕਾਰਡ ਬਿਲਕੁਲ ਫ੍ਰੀ ਕਰ ਦਿੱਤਾ ਸਰ
1: ਹੋਰ ਕੀ ਚਾਹੀਦਾ
2: ਬਿਲਕੁਲ ਬਸ ਗਣ ਗੈਸ ਕਾਰਡ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ ਸੋ ਜ਼ਰੂਰ
1: ਨਵੀਂ ਚਾਹੇ ਤੁਸੀਂ ਆ ਰਹੇ ਹੋ ਆਪਣੇ ਲੰਡਨ ਤੋਂ ਚਾਹੇ ਤੁਸੀਂ ਆ ਰਹੇ ਹੋ ਬ੍ਰੈਂਟਫੋਰਡ ਤੋਂ ਚਾਹੇ ਤੁਸੀਂ ਨੈਗਰਾ ਰੀਜਨ ਚੋਂ ਆ ਰਹੇ ਹੋ ਨਾਰਥ ਅਰੇਲੀਆ ਚੋਂ ਆ ਰਹੇ ਹੋ ਇੱਧਰੋਂ ਈਸਟ ਚੋਂ ਕਿੰਗਸਟਨ ਵੱਲੋਂ ਆ ਰਹੇ ਹੋ ਕਿ ਤੁਸੀਂ ਸਕਾਰਗੋ ਵੱਲੋਂ ਆ ਰਹੇ ਹੋ ਸਾਊਥ ਸਰ ਬਾਰਡਰ ਅਮਰੀਕਾ ਹੀ ਪੈ ਜਾਂਦਾ ਪਰਲੇ ਪਾਸੇ
2: ਜੀ
1: ਤੇ ਉੱਧਰੋਂ ਵੀ ਆ ਸਕਦੇ ਹੋ ਨਾਰਥ ਤੋਂ ਆ ਸਕਦੇ ਹੋ ਪਰ ਆਪਣਾ ਨਾਲ ਐਡਰੈਸ ਦਿਖਾ ਦਿਓ ਤੇ ਨਾਲ ਕਿੱਥੋਂ ਵੀ ਆਏ ਹੋ
2: ਜੀ
1: ਗੈਸ ਕਾਰਡ ਉਹਨਾਂ ਜਿੰਨੇ ਤੁਹਾਡੀ ਲੱਗੀ ਹੋਗੀ ਉਹਨਾਂ ਨੂੰ
2: ਜੀ ਬਿਲਕੁਲ ਸਾਹਿਬ ਸੋ ਅੱਜ ਫਰਨੀਚਰ ਦੀਆਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਅਪਲਾਇੰਸਸ ਜਿਹੜੇ ਫ੍ਰੀ ਤੋਹਫੇ ਦਿੱਤੇ ਜਾ ਰਹੇ ਆ ਸੋ ਜ਼ਰੂਰ ਇੱਕ ਚੱਕ ਲਓ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਫਰਨੀਚਰ ਦੇ ਉੱਪਰ ਪਹੁੰਚਣਾ ਕਿੱਥੇ ਜੀ ਐਡਰੈਸ ਨੋਟ ਕਰ ਲਓ 6685 ਟੌਮਟਨ ਰੋਡ 6685 ਟੌਮਟਨ ਰੋਡ ਦੇ ਉੱਪਰ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ ਸਾਲਿਡ ਵੁੱਡ ਦੇ ਡਾਇਨਿੰਗ ਟੇਬਲ ਲੈਣੇ ਆ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਮੈਟਰਸ ਚਾਹੀਦੇ ਨੇ ਸਾਲ ਦੀਆਂ ਸਭ ਤੋਂ ਘੱਟ ਲੋਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਤੋਹਫੇ ਮਿਲਣੇ ਨੇ 6685 ਟੌਮਟਨ ਰੋਡ ਦੇ ਉੱਪਰ ਤੇ ਸਿੱਧੂ ਸਾਹਿਬ ਨਾਲ ਡੀਲ ਦੇਣੇ ਨੇ ਜਿਹਨਾਂ ਪਰਿਵਾਰਾਂ ਨੇ ਸਾਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਲੈਣਾ ਸਾਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ ਸਿੱਧੂ ਸਾਹਿਬ ਸਿਰਫ ਕੈਨੇਡਾ ਡੇ ਸਪੈਸ਼ਲ ਅੱਜ ਸ਼ਾਮ 7 ਵਜੇ ਤੱਕ ਪਰਿਵਾਰ ਸਾਡੇ ਕੋਲ ਪਹੁੰਚ ਜਾਣਾ $399 ਦਾ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦੇ ਵਿੱਚ ਲੈ ਜਾਓ ਤੇ ਨਾਲ ਤੋਹਫਾ ਮਿਲਣਾ ਹੀ ਮਿਲਣਾ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਜੀ
1: ਕੀ ਲਾਈਏ ਫਿਰ ਆਪਾਂ
2: ਨਾਲ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਪਹਿਲੇ 5 ਪਰਿਵਾਰ ਰਾਈਟ ਵੇ ਸਟੋਰ ਆ ਜਾਓ ਮਾਈਕ੍ਰੋਵੇਵ ਮਾਈਕ੍ਰੋਵੇਵ ਮਾਈਕ੍ਰੋਵੇਵ
1: ਅੱਛਾ ਦੇ ਕਿਸੇ ਨੇ ਆਪਾਂ ਆਪਸ਼ਨ ਦੇ ਦਿੰਦੇ ਆ
2: ਜੀ
1: ਜਿਹਨੇ ਮਾਈਕ੍ਰੋਵੇਵ ਲੈਣਾ ਮਾਈਕ੍ਰੋਵੇਵ ਲੈ ਲਓ
2: ਜੀ
1: ਜਿਹਨੇ 에ਅਰ ਫਰਾਇਰ ਲੈਣਾ ਹੁਣ
2: ਡਨ ਜਿਹਨੇ ਮਾਈਕ੍ਰੋਵੇਵ ਲੈਣਾ ਮਾਈਕ੍ਰੋਵੇਵ ਲੈ ਲਓ 에ਅਰ ਫਰਾਇਰ ਲੈਣਾ 에ਅਰ ਫਰਾਇਰ ਲੈ ਲਓ ਤੇ ਨਾਲ ਦੀ ਨਾਲ ਸਭ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਕੁਈਨ ਸਾਈਜ਼ ਦਾ ਆਰਥੋਪੈਡਿਕ ਡਿਲੈਕਸ ਮੈਟਰਸ

0: ਪਰ ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ। ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਾਹਿਬ
1: ਮਿਹਰਬਾਨੀ। ਔਰ ਮੈਂ ਸਰੋਤੋ ਤੁਹਾਨੂੰ ਵੀ ਕਹਾਂਗਾ ਕਿ ਅੱਜ ਬਹੁਤ ਬਿਊਟੀਫੁਲ ਡੇ ਆ, ਬਾਹਰ ਬਾਹਰ ਨਿਕਲਣ ਅੜਦਾ ਗ੍ਰੈਨ ਫਰਨੀਚਰ ਨਹੀਂ ਵੀ ਹਾਲੇ ਖਰੀਦਣਾ, ਆ ਜਾਓ ਗੇੜਾ ਦੇ ਜਾਓ, ਤੁਹਾਨੂੰ ਆਈਡੀਆ ਜਿਹਾ ਹੋ ਜਾਂਦਾ ਵੀ ਜਦੋਂ ਖਰੀਦਣਾ ਹੋਵੇ ਉਦੋਂ ਲੈ ਲਓਗੇ, ਨਹੀਂ ਤਾਂ ਬਾਹਰ ਗੇੜਾ ਗੁੜਾ ਦਿਓ। ਅੱਜ ਚਹਿਲ ਪਹਿਲ ਬਾਹਰ ਬੜੀ ਹੋਣੀ ਆ, ਮੌਸਮ ਬੜਾ ਬਹੁਤ ਵਧੀਆ, ਧੁੱਪ ਖਿਲੀ ਹੋਈ ਆ, ਕਿਤੇ ਪਾਰਕ ਪੁਰਕ ਜਾਓ, ਇੱਥੇ ਆ ਜਾਓ ਸਾਡੇ ਕੋਲ, ਗੇੜੇ ਕੋਲ ਕੱਢ ਕੇ ਜਾਓ, ਸਾਨੂੰ ਮਿਲ ਕੇ ਜਾਓ, ਹਾਈ ਸ਼ੇਅਰ ਕਰਕੇ ਜਾਓ। ਕੁੱਲ ਬਣਾ ਕੇ ਕੀ ਆ, ਬਾਹਰ ਨਿਕਲੋਗੇ ਘਰੇ ਦੇ ਬੈਠੋਗੇ ਤਾਂ ਸੋਫਾ ਤੋੜੋਗੇ ਤੇ ਨਾਲੇ ਤੁਸੀਂ ਮੈਂ ਹੋਵੋਗੇ ਡਿਪਰੈਸ਼ਨ ਜਾਓਗੇ, ਹੈ ਨਾ, ਮੈਂ ਟੀ ਵੀ ਵੱਲ ਝਾਤੀ ਜਾਓਗੇ। ਬਾਹਰ ਨਿਕਲੋਗੇ ਤਾਂ ਇੰਨੀ ਸੋਹਣੀ ਲਾਈਟ ਆ, ਖੂਬਸੂਰਤ ਹਰਿਆਲੀ ਆ, ਸਾਰੇ ਦਰਖਤ ਹਰਿਆਲੇ ਜੀ ਨਾਲ ਭਰੇ ਪਏ ਨੇ, ਆ ਕੇ ਵਧੀਆ ਚੀਜ਼ ਦੇਖੋਗੇ ਤੇ ਨਾਲੇ ਸਾਨੂੰ ਮਿਲ ਕੇ ਜਾਓ, ਹਾਈ ਸ਼ਾਇਦ ਸਾਨੂੰ ਵੈਸੇ ਵੀ ਅਸੀਂ ਖੁਸ਼ ਕਰ ਦੇਣਾ ਜਦੋਂ ਇੱਥੇ ਆਓਗੇ ਗਿਫਟ ਆ ਦੇ ਕੇ। ਤੇ ਗ੍ਰੈਂਡ ਫਰਨੀਚਰ ਦੇ 6685 ਟੋਮਕਨ ਰੋਡ ਤੇ ਸ਼ਾਮ ਦੇ 4 ਵਜੇ ਤੱਕ ਅਸੀਂ ਹਾਂ, ਲੇਕਿਨ ਇਹ ਖੁੱਲ੍ਹਣੇ ਅੱਜ ਸ਼ਾਮ ਦੇ ਰਾਤ ਦੇ 8 ਵਜੇ ਤੱਕ, ਜਦੋਂ ਮਰਜ਼ੀ ਆਓ, ਹੌਲੀ ਹੌਲੀ ਆਉਂਦੇ ਜਾਓ ਤੇ ਆ ਕੇ ਸ਼ਾਪਿੰਗ ਕਰੋ। ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ, ਕੈਨੇਡਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਸੇਲ ਲੱਗੀ ਹੈ। ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ। ਗਲੋਰੀਆ ਜੀ, ਆਪਾਂ ਸਾਡੇ ਸਰੋਤਿਆਂ ਨੂੰ ਡੋਸੇ ਵਗੈਰਾ ਖਵਾਈਏ ਕੁਛ?
2: ਬਿਲਕੁਲ, ਸੋਫਿਆਂ ਦੇ ਨਾਲ, ਫਰਨੀਚਰ ਦੇ ਨਾਲ ਵਧੀਆ ਵਧੀਆ ਜਿਹੜਾ ਖਾਣ ਪੀਣ ਦਾ ਸਮਾਨ ਹੈ।
1: ਸੋਹਣੀ ਗਲੋਰੀਆ, ਕੀ ਗੱਲ ਚੱਕਰ ਹੈ ਜੀ,
2: ਆਵਾਜ਼ ਨਹੀਂ ਆਈ? ਆਈ ਮੇਰੀ ਆਵਾਜ਼ ਤੁਹਾਨੂੰ?
1: ਹੁਣ ਠੀਕ ਆ?
2: ਹੁਣ ਠੀਕ ਹੈ, ਅੱਛਾ ਜੀ, ਬਿਲਕੁਲ ਖਵਾਉਂਦੇ ਆ, ਚਾਟਸ ਐਂਡ ਪਰਾਂਠਿਆਂ ਤੇ ਲੈ ਕੇ ਜਾਂਦੇ ਆ ਇਹਨਾਂ ਨੂੰ।
1: ਸਾਡੀ ਪਹਿਲਾਂ ਆਵਾਜ਼ ਆ ਰਹੀ ਸੀ ਤੇ ਬੰਦ ਤਾਂ ਨਹੀਂ ਹੋ ਗਈ ਸੀ?
2: ਨਹੀਂ, ਬਿਲਕੁਲ ਸਾਫ ਕਲੀਅਰ, ਬਿਲਕੁਲ ਆਵਾਜ਼ ਆ ਰਹੀ ਹੈ ਤੁਹਾਡੀ।
1: ਮੈਂ ਕਿਹਾ ਤੁਹਾਨੂੰ ਡੋਸੇ ਖਵਾਈਏ ਜਾਂ ਲੋਕਾਂ ਨੂੰ ਖਵਾਈ? ਸਾਡੇ ਨੂੰ,
2: ਮੈਨੂੰ ਵੀ ਤੇ ਉਹਨਾਂ ਨੂੰ ਵੀ, ਦੋਨਾਂ ਨੂੰ।
1: ਅੱਛਾ ਚਲੋ, ਮੈਂ ਲੈ ਕੇ ਚੱਲਦੇ ਆ ਪੰਜਾਬੀ ਬਾਈ ਨੇ, ਪੰਜਾਬੀ ਬਾਈ ਨੇਚਰ ਦੀ ਲੇਲ ਦੀ ਬ੍ਰਾਂਚ ਤੇ।
2: ਠੀਕ ਹੈ,
1: ਅੱਜ ਬੜੇ ਸਪੈਸ਼ਲ ਲੱਗੇ ਤੇ ਇੱਕ ਤਾਂ ਉਹਨਾਂ ਨੇ ਨਾ ਬਾਹਰ ਗਲੋਰੀਆ ਜੀ ਸਾਈਡ ਤੇ ਨਾ ਪੈਟੀਓ ਹੈਗਾ, ਉਹਦੇ ਤੇ ਬਾਹਰ ਚਾਟ ਲਗਾਈ ਹੈ ਸਟਰੀਟ ਦੇ ਉੱਤੇ। ਚਾਟ ਪਾਪੜੀ ਖਾਓ, ਚਨਾ ਟਿੱਕੀ ਖਾਓ, ਦਹੀਂ ਭੱਲੇ ਖਾਓ, ਘੜੇ ਰੱਖੇ ਹੋਏ ਆ ਇੰਡੀਆ ਵਰਗੇ ਨਾ, ਜਿਹੜੇ ਹੁੰਦੇ ਆਪਣੇ ਆਪਣੇ ਮਿੱਟੀ ਦੇ ਘੜੇ ਹੁੰਦੇ ਆ।
2: ਅੱਛਾ ਜੀ,
1: ਉਹਦੇ ਵਿੱਚ ਪਾਣੀ ਪਾਇਆ ਹੋਇਆ ਗੋਲ ਗੱਪਿਆਂ ਦਾ, ਆਇਆ ਬਰਫ ਪਾਈ ਹੋਈ ਬੱਚੇ ਨਾ।
2: ਠੀਕ ਠੀਕ ਠੀਕ,
1: ਤੇ ਜਾਓ ਲੇਡੀਜ਼ ਬੋਲਦੇ ਹੋ ਹੱਲਾ, ਹੈ ਨਾ, ਲੇਡੀ ਬਰਾਂਚ ਤੇ ਪਹੁੰਚੋ
2: ਪੱਕਾ,
1: ਤੇ ਵਧੀਆ ਪਾਓ ਭਾਜੀ ਖਾਓ, ਚਨਾ ਭਟੂਰਾ ਖਾਓ, ਮਸਾਲਾ ਡੋਸਾ ਖਾਓ, ਤੇ ਹਲਵਾ ਪੂਰੀ ਖਾਣੀ ਆਉ ਗੱਲ। ਚਾਟ ਬੜੀ ਵਧੀਆ, ਇੱਕ ਤਾਂ ਉਹਨਾਂ ਨੇ 999 ਦੇ ਵਿੱਚ ਕਹਿੰਦੇ ਜਿੰਨੇ ਮਰਜ਼ੀ ਗੋਲ ਗੱਪੇ ਖਾ ਲਓ।
2: ਅੱਛਾ,
1: ਕਰ ਲਓ ਗੱਲ। ਹਾਂਜੀ
2: ਠੀਕ ਹੈ, ਕਿਹੜੀ ਲੋਕੇਸ਼ਨ ਤੇ ਜਾਣਾ?
1: ਖਾ ਲਓ, ਪੰਜਾਬੀ ਬਾਈ ਨੇਚਰ ਤੇ ਜਾਓ ਤੇ ਲੰਚ ਕਰਕੇ ਆਓ
2: ਜੀ।
1: ਤੇ ਹੁਣ ਚੱਲਦੇ ਗਲੋਰੀਆ ਜਿਹੜੀ ਸਟੂਡੀਓ ਵਿੱਚ ਤੁਹਾਡੇ ਲਈ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ, ਅਸੀਂ ਜੁੜਦੇ ਹਾਂ ਬੜੀ ਜਲਦੀ ਫੇਰ ਗ੍ਰੈਂਡ ਫਰਨੀਚਰ ਤੋਂ। ਜੀ ਗਲੋਰੀਆ ਜੀ,
2: ਸਿੱਧੂ ਸਾਹਿਬ, ਇਹ ਜਿਹੜੇ ਗੋਲ ਗੱਪੇ ਲੱਗੇ ਨੇ ਕਿਹੜੀ ਲੋਕੇਸ਼ਨ ਤੇ ਲੱਗੇ ਨੇ ਦੱਸਿਓ ਮਾੜੀ ਜੀ? ਗੋਲ ਗੱਪੇ ਤੇ ਮੈਂ ਹੁਣ ਛੇਤੀ ਛੇਤੀ ਇਹਨਾਂ ਦਾ ਨੰਬਰ ਜਿਹੜਾ ਹੈ ਤੁਹਾਨੂੰ ਦੇ ਦਿੰਦੀ ਹਾਂ, ਕਿਉਂਕਿ ਹੁਣ ਜਦੋਂ ਹੋ ਹੀ ਗਈ ਹੈ ਗੱਲ ਗੋਲ ਗੱਪਿਆਂ ਦੀ ਤਾਂ ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਮੇਰੇ ਵਾਂਗੂ। ਵੈਸੇ ਤੁਹਾਨੂੰ ਲੱਗਦਾ ਕਿ ਗੋਲ ਗੱਪਿਆਂ ਦੇ ਜਿਹੜੇ ਨਵੇਕਲੇ ਜੇ ਪਾਣੀ ਜੇ ਸ਼ੁਰੂ ਹੋਏ ਨੇ, ਵੈਸੇ ਟੇਸਟ ਤਾਂ ਕਮਾਲ ਹੈ। ਵੈਸੇ ਜਿਹਨੇ ਵੀ ਇਹ ਕਾਰਡ ਕੱਢੀ ਹੈ ਨਾ ਕਿ ਹਾਂ ਗੋਲ ਗੱਪਿਆਂ ਦੇ ਵੱਖ ਵੱਖ ਤਰੀਕੇ ਦੇ ਵੱਖ ਵੱਖ ਸਵਾਦਲੇ ਪਾਣੀ ਜਿਹੜੇ ਨੇ, ਇਮਲੀ ਵਾਲਾ ਤੇ ਮੈਂਗੋ ਵਾਲਾ, ਪੁਦੀਨਾ ਵਾਲਾ, ਹੈ ਨਾ, ਪੰਜਾਬੀ ਬਾਈ ਨੇਚਰ ਤੇ ਤੁਸੀਂ ਟੇਸਟ ਕਰਕੇ ਆਓ ਫਿਰ ਇਹਨਾਂ ਦੀ ਕਿਸੇ ਵੀ ਲੋਕੇਸ਼ਨ ਤੇ ਚਲੇ ਜਾਓ। ਅੱਜ ਵਧੀਆ ਵਧੀਆ ਖਾਣਾ ਖਾਓ, ਤੁਸੀਂ ਇੰਜੋਏ ਕਰੋ। 8887 ਦ ਗੌਰ ਰੋਡ, ਯੂਨਿਟ 57, ਬਰੈਂਪਟਨ ਵਿਖੇ ਲੋਕੇਟਡ ਹੈ। ਪਹਿਲੀ ਲੋਕੇਸ਼ਨ ਗੌਰ ਤੇ ਐਬਨੇਜ਼ਰ ਦੇ ਇੰਟਰਸੈਕਸ਼ਨ ਤੇ, ਦੂਜੀ ਲੋਕੇਸ਼ਨ ਬਵੇਡ ਤੇ ਏਅਰਪੋਰਟ ਦੇ ਇੰਟਰਸੈਕਸ਼ਨ ਤੇ, ਤੀਜੀ ਬਵੇਡ ਤੇ ਹਰ ਅੰਟਾਰੀਓ ਦੇ, ਤੇ ਕੈਨੇਡੀ ਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਵੀ ਪੰਜਾਬੀ ਬਾਈ ਨੇਚਰ ਤੇ ਵਧੀਆ ਵਧੀਆ ਜਿਹੜਾ ਹੈ ਬਾਹਰ ਪੈਟੀਓ ਦੇ ਵਿੱਚ ਤੁਹਾਡਾ ਜਿਹੜਾ ਹੈ ਖਾਣ ਪੀਣ ਦਾ ਇੰਤਜ਼ਾਮ ਥੋੜ੍ਹਾ ਕੀਤਾ ਹੋਇਆ ਹੈ। ਮੌਸਮ ਖਿੜਿਆ ਹੋਇਆ ਤੇ ਬਾਹਰ ਪੈਟੀਓਜ਼ ਦੇ ਵਿੱਚ ਬੈਠ ਕੇ ਖਾਣ ਦਾ ਮਜ਼ਾ ਆਪਣਾ ਹੀ ਹੈ। ਸੋ ਇੰਜੋਏ ਕਰੋ ਇਸ ਪ੍ਰੋਗਰਾਮ ਨੂੰ ਵਾਈਲ ਯੂ ਆਰ ਹੈਵਿੰਗ ਯੋਰ ਗੋਲ ਗੱਪਾਸ। ਇੱਧਰ ਮੂੰਹ ਦੇ ਵਿੱਚ ਗੋਲ ਗੱਪਾ ਆਇਆ, ਇੱਧਰ ਸਾਡਾ ਨਾਂ ਆਇਆ, ਬਸ ਹੋਰ ਸਾਨੂੰ ਕੀ ਚਾਹੀਦਾ, ਬਸ ਤੁਹਾਡੀ ਕਾਲ ਚਾਹੀਦੀ ਹੈ। ਸੋ 905-564-5446, ਇੰਗਲਿਸ਼ 905-564-6444, ਕਰ ਲਓ ਕਾਲ।

0: ਫਿਲਹਾਲ ਤਾਂ ਅਸੀਂ ਤੁਹਾਨੂੰ ਹੌਂਕਾ ਮਾਰ ਰਹੇ ਹਾਂ ਕਿ ਆ ਜਾ ਆ ਜਾਓ, ਇੰਜੋਏ ਕਰੋ ਪ੍ਰੋਗਰਾਮ ਨੂੰ ਮੇਰੇ ਨਾਲ। ਹੈਲੋ ਜੀ, ਸਤਿ ਸ੍ਰੀ ਅਕਾਲ, ਸਵਾਗਤ ਪਰਮਵੀਰ ਜੀ। ਸਾਡੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਸਾਨੂੰ ਦੱਸੋ, ਪਹਿਲਾਂ ਮੈਂ ਅਨਾਊਂਸ ਕਰਕੇ ਹਟੀ ਹਾਂ ਫਿਲਹਾਲ ਕਿ ਬਹੁਤ ਸਾਰੇ ਆਫਰਸ ਤੁਸੀਂ ਲਗਾਏ ਹੋਏ ਨੇ, ਤੋ ਜਦੋਂ ਬੱਚੇ ਆਉਣਗੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ, ਕਸਟਮਰਸ ਐਪਰੀਸੀਏਸ਼ਨ ਸੇਲ ਦੇ ਵਿੱਚ ਉਹਨਾਂ ਨੂੰ ਕੀ ਕੁਝ ਮਿਲਣ ਵਾਲਾ ਜੀ?
1: ਬਿਲਕੁਲ ਜੀ, ਸੋ ਖਾਸ ਕਰਕੇ ਹੁਣ ਜਿਹੜਾ ਕੈਨੇਡਾ ਡੇ ਆਇਆ, ਬਹੁਤ ਵਧੀਆ ਸੇਲ ਚੱਲ ਰਹੀ ਹੈ ਸਾਡੇ ਕੋਲ, ਖਾਸ ਕਰਕੇ ਜਿਨ੍ਹਾਂ ਨੇ ਬ੍ਰਾਂਡਡ ਸਨਗਲਾਸਿਸ ਲੈਣੀ ਹੈ, ਕਿਉਂਕਿ ਜਦੋਂ ਸਮਰ ਦਾ ਸੀਜ਼ਨ ਹੁੰਦਾ ਹੈ ਹਰ ਕੋਈ ਬਾਹਰ ਘੁੰਮਣ ਲਈ ਨਿਕਲਦਾ ਹੈ, ਜਦੋਂ ਤੁਸੀਂ ਘੁੰਮਣ ਲਈ ਨਿਕਲਦੇ ਹੋ ਮੇਕ ਸ਼ੋਰ ਤੁਸੀਂ ਆਪਣੀ ਆਈਜ਼ ਨੂੰ ਪ੍ਰੋਟੈਕਟ ਕਰੋ ਵਧੀਆ ਸਨਗਲਾਸਿਸ ਲਗਾ ਕੇ, ਕਿਉਂਕਿ ਤੁਹਾਡੀ ਸਨਗਲਾਸਿਸ ਜਿਹੜੀਆਂ ਵਧੀਆ ਕੁਆਲਿਟੀ ਦੀਆਂ ਨੇ, ਨਾਲ ਦੇ ਨਾਲ ਯੂਵੀ ਪ੍ਰੋਟੈਕਟਡ ਵੀ ਹੋਣੀ ਚਾਹੀਦੀਆਂ ਨੇ। ਸੋ ਸਾਡੇ ਕੋਲ ਸਾਰੇ ਹੀ ਲੇਟੈਸਟ ਮਾਡਲ ਜਿਹੜੇ 2026 ਦੇ ਸਮਰ ਕਲੈਕਸ਼ਨ ਦੇ ਪਹੁੰਚ ਚੁੱਕੇ ਨੇ। ਇਹਦੇ ਜੇ ਗੁੱਚੀ ਦੇ ਲੈਣਾ ਚਾਹੁੰਦੇ ਹੋ ਜਾਂ ਫਿਰ ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ ਜਾਂ ਫਿਰ ਬਰਬਰੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਸਨਗਲਾਸਿਸ ਤੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਅਸੀਂ ਫਲੈਟ 30% ਡਿਸਕਾਊਂਟ ਦੇ ਰਹੇ ਹਾਂ ਜੀ। ਨਾਲ ਦੀ ਨਾਲ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਨੇ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਕੋਚ ਦੇ, ਟੋਰੀ ਬਰਡਸ ਦੇ ਜਾਂ ਫਿਰ ਪੋਲੋ ਦੇ, ਇਹ ਸਾਰਿਆਂ ਦੇ ਉੱਤੇ ਜੀ ਤੁਹਾਨੂੰ ਅੱਜ ਅਸੀਂ ਫਲੈਟ 50% ਆਫ ਦੇ ਰਿਹਾ। ਸੋ ਗੁਲਰੀ ਜੀ, ਮੈਂ ਤੇ ਰਿਪੀਟ ਕਰਦਾ ਕਿ ਫਲੈਟ ਹੈ ਇਹ ਅਪ ਟੂ ਨੀ, ਕਿਉਂਕਿ ਜਦੋਂ ਐਡ ਸੁਣਦੇ ਹਾਂ 50 ਹੈ, ਜਦੋਂ ਜਾਂਦੇ ਉੱਥੇ 10-15% ਨਿਕਲਦਾ। ਅਸੀਂ ਇੱਕ ਪੂਰਾ ਸੈਕਸ਼ਨ ਬਣਾਇਆ ਜੀ, ਉਸ ਸੈਕਸ਼ਨ ਦੇ ਵਿੱਚ ਜਿੰਨੇ ਵੀ ਬ੍ਰਾਂਡਡ ਫਰੇਮ ਲੱਗੇ ਨੇ, ਤਕਰੀਬਨ 300-400, ਤੁਸੀਂ ਆ ਕੇ ਕੋਈ ਵੀ ਬ੍ਰਾਂਡਡ ਫਰੇਮ ਚੂਜ਼ ਕਰੋ, ਹਰ ਬ੍ਰਾਂਡ ਫਰੇਮ ਨੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ, ਜੋ ਵੀ ਪ੍ਰਾਈਸ ਟੈਗ ਲੱਗਾ ਤੁਸੀਂ ਉਹਦਾ ਅੱਧਾ ਮੁੱਲ ਕਰ ਲਓ, ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲਣਗੇ। ਤੇ ਨਾਲ ਦੀ ਨਾਲ ਅਸੀਂ ਇੱਕ ਕਲੀਅਰ ਆਊਟ ਸੈਕਸ਼ਨ ਵੀ ਬਣਾਇਆ, ਇਹਦੇ ਵਿੱਚ ਟੌਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਅਸੀਂ ਅੱਜ ਫਲੈਟ 75% ਆਫ ਕਰਕੇ ਦੇ ਰਹੇ ਹਾਂ। ਸੋ ਇਹ ਬਹੁਤ ਭਾਰੀ ਸੇਲ ਹੈ ਜੀ, ਬਹੁਤ ਵੱਡੀਆ ਸੇਲ ਹੈ, ਸਾਡੇ ਸਰੋਤੇ ਜ਼ਰੂਰ ਇਸ ਸੇਲ ਦਾ ਫਾਇਦਾ ਉਠਾਉਣ। ਤੇ ਨਾਲ ਦੀ ਨਾਲ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ, ਉਹਦੇ ਵਾਸਤੇ ਵੀ ਡਾਕਟਰ ਸਾਡੇ ਕੋਲ ਤਕਰੀਬਨ 1 ਤੋਂ ਲੈ ਕੇ 4 ਤੱਕ ਅਵੇਲੇਬਲ ਨੇ, ਪੂਰਾ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਆਈ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ। ਖਾਸ ਕਰਕੇ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤੇ ਜ਼ਰੂਰ ਬੱਚੇ ਨੂੰ ਲੈ ਕੇ ਆਓ, ਕਿਉਂਕਿ ਇਹ ਖੁੱਲ੍ਹਾ ਸਮਾਂ ਹੁਣ ਤਕਰੀਬਨ 2 ਛੁੱਟੀਆਂ ਨੇ, ਤੇ ਬੱਚਿਆਂ ਦਾ ਤੁਸੀਂ ਡਿਟੇਲਡ ਐਗਜ਼ਾਮ ਕਰਾਓ। ਬੱਚਿਆਂ ਦੇ ਐਗਜ਼ਾਮ ਵਾਸਤੇ ਇੱਕ ਸਪੈਸ਼ਲ ਮਸ਼ੀਨ ਅਸੀਂ ਰੱਖੀ ਹੈ ਜੀ, ਇਹਨੂੰ ਕਹਿੰਦੇ ਟੋਪੋਗ੍ਰਾਫੀ ਮਸ਼ੀਨ। ਸੋ ਕਈ ਬੱਚੇ ਹੁੰਦੇ ਜਿਨ੍ਹਾਂ ਦਾ ਹਰ ਸਾਲ ਨੰਬਰ ਵੱਧਦਾ ਜਾਂਦਾ, ਰੁਕਦਾ ਨਹੀਂ, ਉਹਨਾਂ ਵਾਸਤੇ ਇਹ ਮਸ਼ੀਨ ਬੜੀ ਵਧੀਆ ਚੀਜ਼ ਹੈ ਜੀ। ਇਹ ਪਹਿਲਾਂ ਹੀ ਸਾਨੂੰ ਉਹਦੀ ਐਕਸੀਅਲ ਲੈਂਥ ਮੇਜਰ ਕਰਕੇ ਦੱਸ ਦਿੰਦੀ ਕਿ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ ਜਿਹਦਾ ਹਰ ਸਾਲ ਨੰਬਰ ਵੱਧਣਾ ਹੈ, ਤੇ ਜੇ ਉਹ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ ਤੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਥੈਰੇਪੀ ਗਲਾਸਿਸ ਬਣਾ ਕੇ ਦਿੰਦੇ ਹਾਂ ਜੀ। ਨੋਰਮਲ ਗਲਾਸਿਸ ਵਰਗੇ ਹੁੰਦੇ ਨੇ, ਤੁਹਾਨੂੰ ਕੋਈ ਫਰਕ ਨਹੀਂ ਪਤਾ ਚੱਲੇਗਾ, ਪਰ ਇਹ ਬੱਚੇ ਦਾ ਜਿਹੜਾ ਨੰਬਰ ਹੈ ਜੀ ਉੱਥੇ ਹੀ ਰੋਕ ਦੇਣਗੇ, ਨੰਬਰ ਅੱਗੋਂ ਐਨਕ ਦਾ ਨਹੀਂ ਵਧੇਗਾ। ਸੋ ਜੇ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਬੜਾ ਹਾਈ ਨੰਬਰ ਹੈ ਤੇ ਤੁਹਾਨੂੰ ਲੱਗਦਾ ਵੀ ਹਰ ਸਾਲ ਨੰਬਰ ਵੱਧਦਾ ਜਾ ਰਿਹਾ, ਤੇ ਜ਼ਰੂਰ ਆ ਕੇ ਤੁਸੀਂ ਕਹੋ ਜੀ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰਵਾਉਣਾ ਹੈ, ਔਰ ਸਪੈਸ਼ਲ ਗਲਾਸਿਸ ਵੀ ਬਣਵਾ ਸਕਦੇ ਹੋ। ਸੋ ਇਹ ਹੋਰ ਸਾਰੀ ਜਾਣਕਾਰੀ ਜਿੱਦਾਂ ਵੀ ਤੁਸੀਂ ਆਈ ਐਗਜ਼ਾਮ ਵਾਸਤੇ ਲੈਣੀ ਚਾਹੁੰਦੇ ਹੋ, ਤੇ ਇੱਕੋ ਇੱਕ ਨੰਬਰ ਹੈ ਸਾਡਾ 905-460-8888। ਤੇ ਅਗੇਨ ਜਿਵੇਂ ਮੈਂ ਦੱਸਿਆ, ਡਾਕਟਰ ਅੱਜ 1 ਤੋਂ ਲੈ ਕੇ 4 ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਨੈਕਸਟ ਟਿਊਜ਼ਡੇ, ਥਰਸਡੇ, ਫਰਾਈਡੇ, ਸੈਟਰਡੇ, 4 ਹੁਣ ਹਫ਼ਤੇ ਸਾਡੇ ਕੋਲ ਡਾਕਟਰ ਹੁੰਦਾ ਹੈ, ਪਹੁੰਚ ਸਕਦੇ ਹੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-88 ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਜਿਸ ਤਰ੍ਹਾਂ ਇਹ ਦੱਸ ਕੇ ਹਟੇ ਨੇ ਕਿ ਤੁਸੀਂ ਵਧੀਆ ਵਧੀਆ ਕੋਈ ਸ਼ੇਡਸ ਲੈਣੇ ਹੋਣ, ਕਿਉਂਕਿ ਮੌਸਮ ਇਸ ਤਰ੍ਹਾਂ ਦਾ ਹੁੰਦਾ ਤੇ ਧੁੱਪ ਅੱਖਾਂ ਦੇ ਵਿੱਚ ਲਿਸ਼ਕਾ ਮਾਰਦੀ ਹੈ ਤੇ ਡਰਾਈਵ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ, ਬਟ 50% ਆਫ, ਅਪ ਟੂ ਨੀ 50% ਆਫ, ਫਲੈਟ 50% ਆਫ ਦੱਸ ਕੇ ਗਏ ਨੇ ਸਪੈਕਸ ਐਕਸਪ੍ਰੈਸ ਵਾਲੇ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ ਪਹੁੰਚੋ ਜੀ ਇੱਥੇ ਤੇ ਲਾਹਾ ਉਠਾ ਲਓ ਇਹ ਇਸ ਤੇਲ ਦਾ ਵੀ। ਫਿਲਹਾਲ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ ਕਿੱਥੇ ਭਲਾ। ਬਿਲਕੁਲ, ਅੱਜ ਸਾਡੀ ਜਿਹੜੀ ਲਾਈਵ ਔਨ ਲੋਕੇਸ਼ਨ ਤੇ ਪਹੁੰਚੀ ਹੋਈ ਹੈ ਜੀ ਟੀਮ, ਕਿੱਥੇ ਪਹੁੰਚੀ ਹੋਈ ਹੈ? ਗ੍ਰੈਂਡ ਫਰਨੀਚਰ ਤੇ 6685 ਟੌਮਕਿਨ ਰੋਡ ਤੇ ਪਹੁੰਚੇ ਹੋਏ ਹਾਂ ਅਸੀਂ, ਤੇ ਅਸੀਂ ਚੱਲਾਂਗੇ ਬੜੀ ਛੇਤੀ ਕਿਉਂਕਿ ਮੈਂ ਲੈਣੇ ਨੇ ਜੀ ਤੇ ਤੁਸੀਂ ਵੀ ਲੈਣੇ ਬਹੁਤ ਸਾਰੇ ਆਫਰਸ। ਲੇਕਿਨ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਆ ਜਾ, ਨਹੀਂ ਆ ਜਾ।

0: ਵਾਲਾ ਸੀ ਤਾਂ ਤੁਹਾਨੂੰ ਹੌਕਾ ਮਾਰਤਾ ਹੈ, ਗਰੇਵਾਲ ਸਾਹਿਬ ਨੇ ਵੀ ਮਾਰਤਾ ਹੈ ਕਿ ਹਾਂਜੀ ਰਵਿੰਦਰ ਗਰੇਵਾਲ ਦੀ ਗੱਲ ਕਰ ਰਹੀ ਹੈ ਕਿ ਆ ਜਾ ਨਹੀਂ ਆ ਜਾ। ਸੋ ਅਸੀਂ ਪਹੁੰਚ ਚੁੱਕੇ ਨੇ ਸੀ, ਅਸੀਂ ਜਾ ਚੁੱਕੇ, ਆ ਵੀ ਚੁੱਕੇ। 6685 ਟੌਮਕਿਨ ਰੋਡ, ਗ੍ਰੈਂਡ ਫਰਨੀਚਰ, ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ। ਜਾਣਦੇ ਹੈ ਸਿੱਧੂ ਸਾਹਿਬ ਤੋਂ ਕਿ ਹੁਣ ਇਸ ਘੜੀ ਕੀ ਨਵੇਕਲਾ ਲੈ ਕੇ ਆਏ ਨੇ ਸਾਡੇ ਵਾਸਤੇ। ਓਵਰ ਟੂ ਯੂ ਸਰ।
1: ਮਿਹਰਬਾਨੀ, ਇੱਕ ਵਾਰ ਫਿਰ ਗਲੋਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਅੱਜ ਪਹੁੰਚੇ ਹੋਏ ਗ੍ਰੈਂਡ ਫਰਨੀਚਰ ਤੇ ਕੈਨੇਡਾ ਡੇ ਸੇਲ ਲੈ ਕੇ ਆਏ ਹੋਏ ਹਾਂ। ਔਰ ਇਸ ਸਮੇਂ ਬਹੁਤ ਸਾਰੇ ਪਰਿਵਾਰ ਬੜੇ ਮਿਲ ਕੇ ਵੀ ਜਾ ਰਹੇ ਨੇ, ਬਹੁਤ ਸਾਰੇ ਸਾਨੂੰ ਹੁਣੇ ਤੇ ਕਈ ਹੁਣੇ ਮੋਹਦੇ ਇੱਕ ਪਰਿਵਾਰ ਮਿਲ ਕੇ ਗਿਆ ਸੀਗਾ ਤੇ ਉਹ ਕਹਿੰਦੇ ਵੀ ਤੁਹਾਨੂੰ ਅੱਜ ਮਿਲਣ ਅਸੀਂ ਆਏ ਹਾਂ
2: ਜੀ।
1: ਲੇਡੀ ਸਨ
2: ਜੀ ਭਾਈ,
1: ਮਚੋਰ ਸਮਾਂ
2: ਬਿਲਕੁਲ ਬੈਡਰੂਮ ਚ
1: ਕਹਿੰਦੇ ਮੈਂ ਉਦੋਂ ਹਰ ਰੋਜ਼ ਸੁਣਦੇ ਹਾਂ
2: ਜੀ,
1: ਪਰ ਕਹਿੰਦੇ ਫੋਨ ਨਹੀਂ ਕੀਤਾ ਕਦੇ, ਜਗਦੇ ਰਹੀਦਾ
2: ਜੀ।
1: ਪਰ ਅੱਜ ਕਹਿੰਦੇ ਉਹਨੂੰ ਪਤਾ ਤੁਸੀਂ ਇੱਥੇ ਆਏ ਹੋਏ ਹੋ
2: ਜੀ,
1: ਤੇ ਗਿਆ ਮੈਂ ਅੱਜ ਕਹਿੰਦਾ
2: ਬਿਲਕੁਲ ਬਿਲਕੁਲ।
1: ਚੱਬੇਵਾਲ ਹੁਸ਼ਿਆਰਪੁਰ ਦੇ ਕੋਲ ਪੈਂਦਾ?
2: ਅੱਛਾ ਜੀ,
1: ਚੱਬੇਵਾਲ ਦੇ ਨਾਲ ਪੈਂਦਾ ਉਹਨਾਂ ਦਾ।
2: ਠੀਕ ਹੈ ਭਾਜੀ, ਠੀਕ ਹੈ ਜੀ, ਬਿਲਕੁਲ ਸਰ ਸਾਹਿਬ। ਨਾਲ ਦੇ ਨਾਲ ਪਰਿਵਾਰਾਂ ਨੂੰ ਅਸੀਂ ਮੈਸੇਜ ਇਹ ਦਿੰਦੇ ਆ ਰਹੇ ਹਾਂ ਕਿ ਸਾਲ ਦੀ ਸਭ ਤੋਂ ਅੱਜ ਵੱਡੀ ਸੇਲ ਜਿਹੜੀ ਫਰਨੀਚਰ ਦੀ ਲੱਗੀ ਹੋਈ ਆ। ਪਰਿਵਾਰ ਜਿੱਥੇ ਵੀ ਕਿਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜੁਆਇਨ ਕਰ ਚੁੱਕੇ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੀ ਅੱਜ ਗੱਡੀਆਂ ਘੁਮਾ ਲਓ, ਕਿਉਂਕਿ ਵੈਦਰ ਬਹੁਤ ਸੋਹਣਾ ਤੇ ਡੀਲਾਂ ਗਰਮਾ ਗਰਮ ਮਿਲ ਰਹੀਆਂ। 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਚਾਹ ਦੇਖਦੇ ਹੋ, ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਨਵੇਂ ਲੱਗ ਚੁੱਕੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਪੇਟੀ ਵਾਲੇ ਬੈੱਡ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸਿੱਧੂ ਸਾਹਿਬ ਦਿੱਤੀਆਂ ਜਾ ਰਹੀਆਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਦੇ ਤੋਹਫੇ ਫ੍ਰੀ ਫ੍ਰੀ ਫ੍ਰੀ ਆਪਣੇ ਘਰ ਲੈ ਕੇ ਜਾ ਰਹੇ ਹੋ। ਸੋ ਪਹੁੰਚੋ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਦੇ ਉੱਪਰ, ਤੇ ਸਿੱਧੂ ਸਾਹਿਬ ਨਾਲ ਦੀ ਨਾਲ ਡੀਲ ਦੇ ਰਹੇ ਨੇ। ਜਿਹਨਾਂ ਪਰਿਵਾਰਾਂ ਨੇ ਆਪਣਾ ਟਰਕੀ ਦਾ ਸੋਫਾ ਸੈੱਟ ਲੈਣਾ, ਲਿਵਿੰਗ ਰੂਮ ਦਾ ਸ਼ਿੰਗਾਰ ਬਣਾਉਣਾ, ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਪ੍ਰਾਈਸ ਦੇਣ ਲੱਗਿਆ, 3-ਸੀਟਰ ਸੋਫਾ, 2-ਸੀਟਰ ਲਪਸਿਡ, ਗੋਲਡਨ ਕਲਰ ਦੀਆਂ ਲੈਗਸ ਲੱਗੀਆਂ ਹੋਈਆਂ ਨੇ, ਬੇਜ ਕਲਰ ਪਰਫਾਰਮੈਂਸ ਫੈਬਰਿਕ, ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਸੋਫਾ ਐਂਡ ਲਪਸਿਡ ਬੇਜ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਗਸ, ਡਿਜ਼ਾਈਨਰ ਸੋਫਾ ਸੈੱਟ, ਸਿੱਧੂ ਸਾਹਿਬ ਜਿਹੜੀ ਰੈਗੂਲਰ ਕੀਮਤ 2500 ਸੀ, ਕੜਾਕੇ ਕੜਵੀ ਪ੍ਰਾਈਸ ਦੇਣ ਲੱਗਿਆ ਕੈਨੇਡਾ ਡੇ ਸੇਲ ਦੇ ਉੱਪਰ। ਆ ਗਿਆ 6685 ਟੌਮਕਨ ਰੋਡ ਦੇ ਉੱਪਰ, ਟਰਕੀ ਦਾ ਸੋਫਾ ਐਂਡ ਲਪਸਿਡ, $3500, $3000 ਦਾ ਵੀ ਕਿੱਥੋਂ ਲਿਆ, $2500 ਦਾ ਵੀ ਕਿੱਥੋਂ ਲਿਆ, ਪਰ ਅੱਜ ਕੈਨੇਡਾ ਡੇ ਸੇਲ ਦੇ ਉੱਪਰ ਨਾ 2500, ਨਾ 2200, ਨਾ 2100, ਨਾ 2000, ਨਾ 1800, ਨਾ 1700, ਨਾ 1600, ਨਾ 1200, ਨਾ 1300, ਨਾ 1200, $1199 ਦੇ ਵਿੱਚ ਟਰਕੀ ਦਾ ਸੋਫਾ,
1: ਗਿਫਟ ਦੇਣਾ ਦੇਸ਼ ਪ੍ਰਦੇਸ਼ ਵੱਲੋਂ ਨਾਲ ਦੇਣਾ,
2: ਡਨ ਹੋ ਗਿਆ।
1: ਗਲੋਰੀਆ ਜੀ ਪਹਿਲਾਂ ਬੋਲ ਚੁੱਕੇ ਨੇ, ਬੜੇ ਨਾ ਹੈਰਾਨ ਨੇ, ਕਹਿੰਦੇ ਅੱਗੇ ਮੈਂ ਦੇਖਦੀ ਹਾਂ ਕਿ ਕਿਹੜਾ ਸਭ ਕੱਢਦੇ ਨੇ 100 ਗੋਰੀਆਂ ਸਿੱਧੂ ਸਾਹਿਬ
2: ਜੀ,
1: ਕਿ ਗਿਫਟ ਦੇ ਰਹੇ ਨੇ, ਮਾਈਕਰੋਵੇਵ ਦੇਤਾ
2: ਜੀ,
1: ਹਾਂਜੀ, ਏਅਰ ਫਰਾਇਰ ਵੀ ਦੇਤਾ
2: ਜੀ,
1: ਤੇ ਹੁਣ ਗਿਫਟ ਦੇਣਾ ਬਣਦਾ, ਔਰ ਲਾ ਲਿਓ ਫਿਰ ਮੈਨੂੰ ਟੈਲੀਵਿਜ਼ਨ ਲੈ ਦਿਓ, ਤਸਵੀਰਾਂ ਬੋਲ,
2: ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਤਸਵੀਰਾਂ ਜੀ ਫਰਨੀਚਰ ਦੀਆਂ ਬੋਲਦੀਆਂ। ਸੋ ਆ ਜਾਓ ਟਰਕੀ ਦਾ ਸੋਫਾ ਐਂਡ ਲਪਸਿਡ ਬੇਜ ਕਰਨ ਦਾ ਗੋਲਡਨ ਲੈਕਚਰ ਨਾਲ ਡਿਜ਼ਾਈਨਰ ਪਹਿਲਾਂ,
1: ਨਵੇਂ ਕਿੰਨੇ ਪਰਿਵਾਰਾਂ ਵਾਸਤੇ ਅੱਜ ਸ਼ਾਮ ਦੇ
2: 10 ਪਰਿਵਾਰਾਂ ਲਈ $1199 ਦਾ ਤੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ,
1: ਰਾਤ ਦੇ 8 ਵਜੇ ਖੁੱਲੇ ਆ, ਆ ਜਾਓ ਭਾਈ,
2: ਆ ਜਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸੁਜਾ।
1: ਮਿਹਰਬਾਨੀ, ਔਰ ਗ੍ਰੈਂਡ ਫਰਨੀਚਰ ਤੇ ਗਲੋਰੀਆ ਜੀ, ਜਿੰਨਾ ਵੀ ਅਸੀਂ ਡੀਲ ਕੋਈ ਦਿੰਦੇ ਆ ਉਹਦੇ ਨਾਲ ਗਿਫਟ ਹੋਏਗਾ ਹੀ ਹੋਏਗਾ, ਅੰਟਲ 4 o'clock ਦਿੰਦੇ ਰਹਾਂਗੇ।
0: ਠੀਕ,
1: ਨਾਲ ਦੀ ਨਾਲ ਮੈਂ ਦੱਸਦਿਆਂ ਕਿ ਇੱਕ ਪੇਂਟ ਕਰਨ ਵਾਲੀ ਕੰਪਨੀ ਵਾਲਿਆਂ ਨੂੰ ਬਿਜ਼ੀ ਕੰਮ ਕਾਫੀ, ਇਹਨਾਂ ਦਾ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ, ਹੈਲਪਰ ਵੀ ਚਾਹੀਦੇ ਨੇ, ਜੇ ਕੰਮ ਪੇਂਟ ਕਰਨ ਦਾ ਐਕਸਪੀਰੀਅੰਸ ਫਿਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਮਿਲਣਗੇ। ਨੰਬਰ ਹੈ 6478233313, 6478223313 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੰਚ ਕਰਨ ਲਈ ਤੁਸੀਂ ਆਪਣੀ ਨੇੜਲੀ ਬ੍ਰਾਂਚ ਜਾ ਸਕਦੇ ਹੋ, ਸਿੰਪਲੀ ਇੰਡੀਅਨ, ਗਾਰਡਨ ਬੁੱਕ ਟ੍ਰੇਲ ਤੇ ਕੈਸਲ ਮੋਰ, 15 ਫੈਂਡਰ ਵੇ, ਮਾਊਂਟ ਪਿਲਰ ਤੇ ਆਪਣੇ ਫਾਈਨੈਂਸ਼ੀਅਲ ਡਰਾਈਵ ਕਹਿ ਲਓ, ਤੇ ਉੱਥੇ ਵੀ ਆ ਸਕਦੇ ਹੋ ਤੇ ਵਧੀਆ ਵਧੀਆ ਖਾਣੇ ਖਾ ਸਕਦੇ ਹੋ। ਉਹ ਜਦੋਂ ਅਸੀਂ ਇਨਡੋਰ ਜਾਂਦੇ ਹੋ ਨਾ ਆਪਣੇ ਸਿੰਪਲੀ ਇੰਡੀਅਨ ਤੇ, ਉੱਥੇ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਲੱਗਿਆ ਹੁੰਦਾ, ਜਿਵੇਂ ਚਨਾ ਭਟੂਰਾ ਫ੍ਰੀ ਆ, ਅੱਜ ਮੇਰੇ ਥਾਲੀ ਵੀ ਲੱਗੀ ਹੋਈ ਆ, ਇੱਕ ਥਾਲੀ ਬੈਜੀ ਖਰੀਦੋਗੇ ਦੂਜੀ ਫ੍ਰੀ ਮਿਲ ਜੂਗੀ। ਜ਼ਰੂਰ ਜਾਓ ਸਿੰਪਲੀ ਇੰਡੀਅਨ ਤੇ ਇੱਕ ਚੱਕਰ ਲਗਾਓ ਜੀ। ਵਿਨੋਦਿਆ ਜੀ
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਖਾਣ ਪੀਣ ਦਾ ਗੱਲ ਕੀਤੀ ਹੈ ਤਾਂ ਮੈਂ ਵੀ ਥੋੜ੍ਹਾ ਜਿਹਾ ਹੋਰ ਵੇਰਵਾ ਦੇ ਦਿੰਦੀ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਬਾਰੇ ਕਿ ਯੈਸ, ਸਿੱਧੂ ਸਾਹਿਬ ਨੇ ਕਿਹਾ ਕਿ ਸੈਟਰਡੇ ਨੂੰ ਥਾਲੀ ਦੇ ਨਾਲ ਇੱਕ ਥਾਲੀ ਬਿਲਕੁਲ ਫ੍ਰੀ ਲੱਗੀ ਹੋਈ ਹੈ, ਬਾਕੀ ਹੋਰ ਦਿਨ ਵੀ ਬਹੁਤ ਸਾਰੇ ਆਈਟਮਸ ਜਿਹੜੇ ਨੇ ਬਾਏ ਵਨ ਗੈਟ ਵਨ ਫ੍ਰੀ ਤੇ ਲੱਗੇ ਹੋਏ ਨੇ। ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਨੂੰ ਕੁਲਚਾ ਪਲੇਟ, ਟਿਊਜ਼ਡੇ ਨੂੰ ਚਨਾ ਭਟੂਰਾ, ਵੈਨਸਡੇ ਨੂੰ ਵੈਜ ਥਾਲੀ, ਥਰਸਡੇ ਨੂੰ ਹੱਕਾ ਥਾਲੀ, ਫ੍ਰਾਈਡੇ ਨੂੰ ਸਾਗ ਤੇ ਮੱਕੀ।
3: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
4: ਅੱਲਾ ਨਾਲੋਂ ਵੀ ਘੱਟ।
3: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਜ਼ ਸਿਰਫ $33.99।
4: ਇਹ ਤਾਂ ਹੋਰ ਵੀ ਘੱਟ ਹੈ,
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
4: ਓਏ ਤੂੰ ਕਿੱਥੇ ਜਾ ਰਹੀ ਹੈ?
3: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
5: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ, ਹੋਰ ਜਾਣਕਾਰੀ ਲਈ wholesaleclub.ca ਵੇਖੋ।
6: Wholesale Club, whole lot of value.

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6472 V23 license number 10394।
1: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी बिल्कुल ना भुलिया जे। लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਏਗਾ। ਦਿਨ ਸ਼ਨੀਵਾਰ ਦਾ, ਸੈਟਰਡੇ ਦਾ 23 ਤਰੀਕ ਅੱਜ ਤੇ ਸਾਰਾ ਦਿਨ ਭਰ ਅਸੀਂ ਅੱਜ ਮੀਂਹ ਵਰਦੇ ਦੇਖਿਆ। ਬੜਾ ਹੀ ਮੌਸਮ ਅੱਜ ਬੱਦਲਵਾਹੀ ਰਹੀ ਸਾਰੇ ਪਾਸੇ, ਪਰ ਹਜੇ ਵੀ ਬਹੁਤ ਹਵਾਵਾਂ ਚੱਲ ਰਹੀਆਂ ਨੇ ਤੇ ਮੀਂਹ ਦਾ ਵੀ ਜ਼ੋਰ ਬਹੁਤ ਥਾਵਾਂ 'ਤੇ ਚੱਲ ਰਿਹਾ। ਜੇ ਅਸੀਂ ਡਰਾਈਵ ਕਰ ਰਹੇ ਹਾਂ ਬਾਹਰ ਇੱਧਰ ਉੱਧਰ ਕਿਤੇ ਜਾ ਰਹੇ ਹਾਂ ਤੇ ਆਪਾਂ ਜ਼ਰੂਰ ਡਰਾਈਵ ਕੇਅਰਫੁਲੀ ਜ਼ਰੂਰ ਕਰਾਂਗੇ। ਜ਼ਿਆਦਾ ਅਸੀਂ ਡਿਸਟਰੈਕਟ, ਜ਼ਿਆਦਾ ਕਿ ਬਿਲਕੁਲ ਵੀ ਡਿਸਟਰੈਕਟ ਅਸੀਂ ਨਾ ਹੋਈਏ ਫੋਨ ਦੇ ਧਿਆਨੇ ਜਾਂ ਹੋਰ ਵੀ, ਕਿਉਂਕਿ ਮੀਂਹ ਕਰਕੇ ਲੇਨਸ ਸਾਨੂੰ ਘੱਟ ਦਿਸਦੀਆਂ ਕਿਉਂਕਿ ਵਿਜ਼ੀਬਿਲਿਟੀ ਘੱਟ ਜਾਂਦੀ ਹੈ। ਪਰ ਆਪਾਂ ਆਪਣਾ ਖਿਆਲ ਰੱਖੀਏ ਤੇ ਡਰਾਈਵਿੰਗ ਬੜੇ ਹਿਸਾਬ ਨਾਲ ਤੇ ਜ਼ਿੰਮੇਵਾਰੀ ਦੇ ਨਾਲ ਕਰੀਏ। ਤੇ ਪ੍ਰੋਗਰਾਮ ਸਰਬ ਰੇਡੀਓ ਆਗਾਜ਼ ਹੋ ਚੁੱਕਿਆ ਤੇ ਸਾਥ ਬਣਿਆ ਰਹੇਗਾ ਤੁਹਾਡਾ ਤੇ ਸਾਡਾ ਪੂਰੇ 10 ਵਜੇ ਤੱਕ। ਹੱਸ ਵੇ ਮਨਾ, ਖੇਡ ਵੇ ਮਨਾ, ਜੱਗ ਉੱਤੇ ਆਉਣਾ ਨਹੀਂ ਹੋ ਫੇਰ ਵੇ ਮਨਾ। ਤੇ ਹਮੇਸ਼ਾ ਵਾਂਗ ਪ੍ਰੋਗਰਾਮ ਆਪਾਂ ਲਾਈਨ ਅਪ ਕੀਤਾ ਤੇ ਕੁਛ ਕੁ ਗੱਲਾਂ ਬਾਤਾਂ ਹੋਣਗੀਆਂ। ਅੱਜ ਦਾ ਵਿਸ਼ਾ ਵੀ ਬੜਾ ਸ਼ਾਨਦਾਰ ਹੈ, ਤੁਸੀਂ ਹਮੇਸ਼ਾ ਵਾਂਗ ਪਸੰਦ ਕਰੋਗੇ। ਤੇ ਸਟੂਡੀਓ ਦੇ ਵਿੱਚ ਵੀ ਆਪਾਂ ਲਾਈਵ ਗੱਲਾਂ ਬਾਤਾਂ ਹੋਣਗੀਆਂ 905-673-3337 ਤੇ 905-673-3337 ਤੇ।

ਪਿਛਲੀ ਵਾਰ ਦੀ ਸ਼ਾਮ ਮੈਂ ਹੁੰਦਾ ਯਾਰ ਕੋਈ ਸ਼ਾਨਦਾਰ ਸਵਾਦ ਵਾਲਾ ਖਾਣਾ ਵੀ ਜ਼ਰੂਰ ਖਾਧਾ ਜਾਵੇ, ਆਰਡਰ ਕੀਤਾ ਜਾਵੇ, ਭਾਵੇਂ ਕਈ ਵਾਰ ਲੇਟ ਨਾਈਟ ਵੀ ਭੁੱਖ ਲੱਗ ਜਾਂਦੀ ਹੈ, ਪਰ ਤੰਦੂਰੀ ਬੋਇਜ਼ ਤੁਸੀਂ ਜ਼ਰੂਰ ਵਿਜ਼ਿਟ ਕਰੋ, ਜ਼ਰੂਰ ਡਾਈਨ ਇਨ ਕਰੋ। ਬੜੀ ਸ਼ਾਨਦਾਰ ਲੋਕੇਸ਼ਨਸ ਤੋਂ, 4 ਲੋਕੇਸ਼ਨਸ ਤੋਂ ਤੁਹਾਨੂੰ ਫੂਡ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ। 24 ਘੰਟੇ ਖੁੱਲ੍ਹੇ ਨੇ 7171 ਟੋਰ ਬ੍ਰਹਮ ਰੋਡ ਦੇ ਉੱਤੇ, ਅਤੇ ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲਨ ਤੁਸੀਂ ਲੈ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਔਰੇਂਜਵਿਲ ਤੋਂ ਸ਼ੈਲਬਰਨ ਵਾਲੇ ਪਾਸੇ ਨੂੰ ਜਾ ਰਹੇ ਹੋ ਅਤੇ ਉੱਥੇ ਵੀ ਤੁਹਾਨੂੰ ਤੰਦੂਰੀ ਬੋਇਜ਼ ਢਾਬਾ ਦਿਸੇਗਾ, ਅਤੇ ਉੱਥੇ ਵੀ ਤੁਸੀਂ ਆਪਣਾ ਫੂਡ ਇੰਜੋਏ ਕਰੋ, ਆਪਣਾ ਫੂਡ ਪਲੇਸ ਕਰੋ। ਤੰਦੂਰੀ ਬੋਇਜ਼ 'ਤੇ ਚਿਕਨ ਲੋਲੀਪੋਪ, ਗੋਡ ਮੀਟ ਕਰੀ, ਮਲਾਈ ਚਾਂਪ, ਤੰਦੂਰੀ ਮੋਮੋਜ਼ ਸਾਡੇ ਸਪੈਸ਼ਲ, ਅਤੇ ਪਨੀਰ ਦੀ ਭੁਰਜੀ ਵਰਲਡ ਫੇਮਸ ਸਿਗਨੇਚਰ ਡਿਸ਼ ਤੰਦੂਰੀ ਬੋਇਜ਼ ਦੀ। ਆਪਣਾ ਆਰਡਰ ਪਲੇਸ ਕਰੋ 905-956-2111 'ਤੇ ਤੰਦੂਰੀ ਬੋਇਜ਼। ਅਤੇ ਚੌਥੀ ਲੋਕੇਸ਼ਨ ਹੈ 3221 ਡੈਰੀ ਰੋਡ ਵੈਸਟ 'ਤੇ, ਮਿਸਿਸਾਗਾ ਦੇ ਵਿੱਚ ਵੀ ਚੌਥੀ ਲੋਕੇਸ਼ਨ ਖੋਲ੍ਹੀ ਹੈ, ਉਹੀ ਰੈੱਡ ਐਂਡ ਯੈਲੋ ਸਾਈਨ ਅਤੇ ਉਹੀ ਸ਼ਾਨਦਾਰ ਫੂਡ ਤੰਦੂਰੀ ਬੋਇਜ਼ ਦਾ।

0: 905-673-3337 905-673-3337 905-673-3337 ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਮੈਸੇਜ ਵੀ ਆਏ ਨੇ, ਵਟਸਐਪ 'ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਆ ਅਤੇ ਪੜ੍ਹ ਲਈਏ ਆਪਾਂ। ਸਤਿ ਸ਼੍ਰੀ ਅਕਾਲ ਜੀ, ਅਮੇਜ਼ਿੰਗ ਸ਼ੋ, ਥੈਂਕ ਯੂ ਸੋ ਮੱਚ। ਅੱਜ ਤਾਂ ਸ਼ੁਰੂਆਤ ਹੈ ਜੀ, ਪਰ ਤੁਸੀਂ ਵੀ ਜ਼ਰੂਰ ਜੁੜੋ ਅਤੇ ਆਪਾਂ ਅੱਜ ਦੇ ਵਿਸ਼ਾ ਵੀ ਸਾਂਝਾ ਕਰਾਂਗੇ ਅਤੇ ਜ਼ਰੂਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਪ੍ਰੋਗਰਾਮ ਸਰਬ ਰੇਡੀਓ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ
0: ਜੀ, ਬਿਲਕੁਲ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਨਾਲ ਵੀ। ਇੰਸ਼ੋਰੈਂਸ ਦੇ ਬਾਬਤ ਹਮੇਸ਼ਾ ਹੀ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਨੇ, ਤੇ ਪਰ ਚੱਲਦੇ ਹਾਂ ਪਹਿਲਾਂ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ। ਸ਼ੁਕਰ ਮਾਲਕਾ ਗੁਲਾਬ ਸਿੱਧੂ ਦਾ ਇਹ ਗੀਤ ਗਾਇਆ ਹੋਇਆ, ਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ, ਜੋ ਵੀ ਹੈ ਸਭ ਤੇਰਾ ਮਾਲਕਾ, ਸ਼ੁਕਰਾਨਾ ਦੇ ਵਿੱਚ ਰਵਾਂਗੇ ਤੇ ਸਦਾ ਹੀ ਖੁਸ਼ ਰਵਾਂਗੇ। ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਤੇ ਸਟੂਡੀਓ ਦਾ ਨੰਬਰ 905-673-3337-9053-333-7। ਤੇ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਜੀ ਨਾਲ, ਜੋ ਕਿ ਸਾਨੂੰ ਇੱਕ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਵੀ ਅਸੀਂ ਕਿਵੇਂ ਸਟੱਡੀ ਕਰ ਸਕਦੇ ਹਾਂ ਸੈਕਿੰਡ ਕੈਰੀਅਰ ਦੇ ਲਈ, ਕੀ ਗਵਰਨਮੈਂਟ ਸਾਡੀ ਹੈਲਪ ਕਰਦੀ ਹੈ, ਕਿੱਦਾਂ ਦਾ ਲੋਨ ਸਾਨੂੰ ਮਿਲ ਸਕਦਾ, ਅਤੇ ਉਹਦੀ ਵੀ ਗੱਲਬਾਤ ਹੋਏਗੀ ਸਾਰਾਂਸ਼ ਦੇ ਨਾਲ। 437-264-3175 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 437-264-3175 ਯੂਨੀ ਗਲੋਬਲ ਐਡਵਾਈਜ਼ਰੀ।

ਅੱਜ ਦੇ ਵਿਸ਼ੇ ਦੇ ਵੱਲ ਵੀ ਵਧਦੇ ਹਾਂ। ਬੜਾ ਇੱਕ ਸ਼ਾਨਦਾਰ ਵਿਸ਼ਾ ਹੈ, ਪਰ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਗੱਲਬਾਤ ਕਰੀਏ ਜਿਹੜਾ ਮੈਚ ਚੱਲ ਰਹੇ ਨੇ IPL ਦੇ ਵਿੱਚ। ਜਿਹੜੇ ਵੀ ਕ੍ਰਿਕਟ ਦੇ ਸ਼ੌਕੀਨ ਨੇ ਉਹ ਤਾਂ ਹਰ ਮੈਚ ਦੇਖ ਰਹੇ ਆ, ਹਰ ਇੱਕ ਬਾਲ ਨੂੰ ਪੈਂਦੇ ਦੇਖ ਰਹੇ ਆ, ਕਿਉਂਕਿ ਕਾਫੀ ਕੁਛ ਬੰਦਾ ਜਿਹੜਾ ਸਪੋਰਟਸ ਲਾਈਕ ਕਰਦਾ ਅਤੇ IPL ਦੇ ਵਿੱਚ ਬੜੇ ਚੇਂਜਿਸ ਸਾਨੂੰ ਦੇਖਣ ਨੂੰ ਮਿਲਦੇ ਨੇ, ਉਤਾਰ ਚੜ੍ਹਾਅ ਬੜੇ ਚੱਲ ਰਹੇ ਨੇ। ਅਤੇ ਜੇ ਆਪਾਂ ਗੱਲਬਾਤ ਕਰੀਏ, ਅੱਜ ਮੈਚ ਸੀ ਪੰਜਾਬ ਦਾ ਕਿੰਗਸ ਇਲੈਵਨ ਪੰਜਾਬ ਅਤੇ ਲਖਨਊ ਸੁਪਰ ਜਾਇੰਟ ਦਾ। 20 ਓਵਰਾਂ ਦੇ ਵਿੱਚ ਲਖਨਊ ਦੀ ਟੀਮ ਨੇ 196 ਰਨ ਬਣਾਏ, ਪਰ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਕਿੰਗਸ ਇਲੈਵਨ ਨੇ 200 ਰਨ ਬਣਾ ਤੇ 18 ਓਵਰਾਂ ਦੇ ਵਿੱਚ। ਅਤੇ ਮੈਨ ਆਫ ਦਾ ਮੈਚ ਅਈਅਰ ਨੇ 51 ਬੋਲਾਂ 'ਤੇ 101 ਰਨ ਬਣਾ ਤਾ। ਇੱਕ ਬੜੀ ਵੱਡੀ ਗੱਲ ਹੈ ਵੀ ਚਲੋ 6 ਗੇਮ ਤੋਂ ਬਾਅਦ 7ਵੀਂ ਗੇਮ ਦੇ ਵਿੱਚ ਜਾ ਕੇ ਪੰਜਾਬ ਜਿੱਤਿਆ, ਪਰ ਹਜੇ ਵੀ ਟੌਪ 4 ਦੇ ਵਿੱਚ ਮੇ ਬੀ ਵਾਲਾ ਕੰਮ ਬਣਿਆ ਹੋਇਆ ਵੀ ਹਾਂ ਜਾਂ ਨਾ, ਕਿਉਂਕਿ ਸਾਰੀ ਹੁਣ ਗੱਲਬਾਤ ਟਿਕੀ ਹੋਈ ਹੈ RR ਦੀ ਟੀਮ 'ਤੇ, ਰਾਜਸਥਾਨ ਰਾਇਲਸ ਦਾ ਜਿੱਦਾਂ ਮੈਚ ਹੈ ਕੱਲ੍ਹ ਨੂੰ, ਅਤੇ ਜੇ ਉਹ ਮੈਚ ਜਿੱਤ ਜਾਂਦੇ ਨੇ ਤਾਂ ਫਿਰ ਪੰਜਾਬ ਟੌਪ 4 ਦੇ ਵਿੱਚੋਂ ਬਾਹਰ ਹੋ ਜਾਏਗਾ। ਅਤੇ ਬੜਾ ਹੀ ਫਸਵਾਂ ਮੁਕਾਬਲਾ ਕੱਲ੍ਹ ਦੇ ਮੈਚ ਦੇ ਉੱਪਰ ਟਿਕਿਆ ਹੋਇਆ ਵੀ ਪੰਜਾਬ ਟੌਪ 4 ਦੇ ਵਿੱਚ ਹੋਏਗਾ ਜਾਂ ਨਹੀਂ। ਸਾਰਿਆਂ ਨੂੰ ਉਮੀਦ ਤਾਂ ਇਹੀ ਹੈ ਵੀ ਯਾਰ ਪਹਿਲੇ ਜਿਹੜੇ 6 ਮੈਚ ਜਿੱਤੇ ਸੀ ਅਤੇ ਫਿਰ ਮੁੜ ਕੇ 6 ਮੈਚ ਲਗਾਤਾਰ ਹੀ ਹਾਰ ਗਏ, ਬੜੀ ਇੱਕ ਸ਼ੁਰੂ ਦੇ ਵਿੱਚ ਬੜਾ ਕੌਨਫੀਡੈਂਸ ਸੀ, ਪਰ ਚਲੋ ਗੇਮ ਦੇ ਵਿੱਚ ਹੁੰਦਾ ਰਹਿੰਦਾ। ਪਰ ਦੇਖਦੇ ਹਾਂ ਕੱਲ੍ਹ ਰਾਜਸਥਾਨ ਰਾਇਲਸ ਦਾ ਕੀ ਬਣਦਾ, ਅਤੇ ਉਸ ਤੋਂ ਬਾਅਦ ਫਿਰ ਜਲਦੀ ਹੀ ਸੈਮੀਫਾਈਨਲਸ ਅਤੇ ਫਾਈਨਲ ਮੈਚ IPL ਦੇ ਵੀ ਹੋਣ ਜਾ ਰਹੇ ਆ। ਕਿਸੇ ਨੂੰ ਵੀ ਮੋਰਗੇਜ ਦੀ ਭਾਲ ਹੈ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ, ਤੁਸੀਂ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਜੇ ਲੱਭ ਰਹੇ ਹੋ ਤਾਂ ਜ਼ਰੂਰ ਇੱਕ ਵਾਰੀ ਗੱਲਬਾਤ ਕਰ ਸਕਦੇ ਹੋ GNE ਮੋਰਗੇਜਿਸ ਦੇ ਮਯੰਕ ਪਟਨਾਗਰ ਜੀ, ਜੋ ਕਿ ਤੁਹਾਡੀ ਹੈਲਪ ਕਰ ਸਕਦੇ ਨੇ। ਬੜੇ ਸ਼ਾਨਦਾਰ ਐਕਸਪੀਰੀਅੰਸ, ਬੜੇ ਲੰਬੇ ਸਮੇਂ ਤੋਂ ਮੋਰਗੇਜ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਮਯੰਕ ਪਟਨਾਗਰ ਜੀ। 647-2023 647-702-2023 ਅਤੇ 647-702-2023 GNE ਮੋਰਗੇਜਿਸ ਤੋਂ ਮਯੰਕ ਪਟਨਾਗਰ ਜੀ।

0: ਤੇ ਸੂਟ ਲਹਿੰਗੇ ਪਲਾਜ਼ੋ ਪਜਾਮੀ ਲੌਂਗ ਡਰੈਸਿਸ ਲੇਡੀਜ਼ ਦੇ ਲਈ ਖਾਸ ਕਰਕੇ ਹੁਣ ਸਮਰ ਸੀਜ਼ਨ ਦੇ ਵਿੱਚ ਵਿਆਹ ਸ਼ਾਦੀਆਂ ਦਾ ਮਾਹੌਲ ਤੇ ਆਮ ਡਰੈਸ ਕੋਈ ਵੀ ਪਾਉਣਾ ਪਸੰਦ ਨਹੀਂ ਕਰਦਾ। ਹਰ ਇੱਕ ਨੂੰ ਹੁੰਦਾ ਵੀ ਯਾਰ ਕਸਟਮ ਮੇਡ ਬੜੀ ਸ਼ਾਨਦਾਰ ਡਰੈਸ ਹੋਵੇ ਜਿਹਨੂੰ ਸਾਰੇ ਦੇਖ ਕੇ ਕਹਿਣ ਵਾਹ ਜੀ ਵਾਹ, ਕਿੱਥੋਂ ਲਿੱਤੀ ਇਹ ਡਰੈਸ। ਤੇ ਜ਼ਰੂਰ ਤੁਸੀਂ ਸੁੱਖ ਡਿਜ਼ਾਈਨਰ ਬੁਟੀਕ ਤੇ ਇੱਕ ਵਾਰ ਜ਼ਰੂਰ ਉਹਨਾਂ ਦਾ ਟਿਕਟੋਕ ਹੈਂਡਲ ਚੈੱਕ ਕਰੋ, ਫਿਰ ਉਹਨਾਂ ਦੇ ਡਿਜ਼ਾਈਨਰ ਵੇਅਰ ਚੈੱਕ ਕਰੋ। ਤੁਸੀਂ ਕਹੋਗੇ ਵਾਹ ਯਾਰ ਅਸੀਂ ਪਹਿਲਾਂ ਕਿਉਂ ਨਹੀਂ ਇਹ ਕੱਪੜੇ ਚੈੱਕ ਕੀਤੇ। ਤੇ SUKH ਸੁੱਖ ਡੋਟ ਡਿਜ਼ਾਈਨਰ ਡੋਟ ਬੁਟੀਕ ਤੇ ਤੁਸੀਂ ਜਾਓ ਤੇ ਚੈੱਕ ਕਰੋ, ਬੜੇ ਸ਼ਾਨਦਾਰ ਕੱਪੜੇ। ਜਾਂ ਤੁਸੀਂ ਕਾਲ ਕਰ ਸਕਦੇ ਹੋ 647-203-3365 ਤੇ 647-203-3365। ਸੁੱਖ ਡਿਜ਼ਾਈਨਰ ਬੁਟੀਕ ਹੈਂਡਲ ਚੈੱਕ ਕਰੋ, ਤੁਸੀਂ ਅਮੇਜ਼ ਰਹਿ ਜਾਓਗੇ, ਦੇਖ ਕੇ ਹੈਰਾਨ ਹੋ ਜਾਓਗੇ। ਵਾਕਈ ਯਾਰ ਜਿਹੜੇ ਵੀ ਕਈ ਵਾਰ ਕੋਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਗਾਣੇ ਪਿਕਚਰਾਈਜੇਸ਼ਨ ਹੁੰਦੀ ਹੈ, ਵੀਡੀਓਗ੍ਰਾਫੀ ਹੁੰਦੀ ਹੈ, ਉਹਦੇ ਵਿੱਚ ਵੀ ਮਾਡਲਸ ਨੇ ਉਹ ਕੱਪੜੇ ਪਾਏ ਹੁੰਦੇ ਆ। ਤੇ ਸੁੱਖ ਡੋਟ ਡਿਜ਼ਾਈਨਰ ਡੋਟ ਬੁਟੀਕ ਤੇ ਜਾ ਕੇ ਟਿਕਟੋਕ ਤੇ ਜ਼ਰੂਰ ਚੈੱਕ ਕਰੋ। ਚਲਦੇ ਹਾਂ ਜੀ, ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ ਤੇ ਹਾਈਐਸਟ ਡੈਜ਼ਿਗਨੇਸ਼ਨ ਚਾਰਟਰਡ ਲਾਈਫ ਅੰਡਰਰਾਈਟਰ ਨੇ, ਬੜੇ ਲੰਬੇ ਸਮੇਂ ਤੋਂ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ। ਤੇ ਨੌਲੇਜ ਹਮੇਸ਼ਾ ਹੀ ਆਪਾਂ ਗੱਲ ਕਰਦੇ ਹਾਂ, ਬਹੁਤ ਹੀ ਸ਼ਾਨਦਾਰ। ਤੁਸੀਂ ਆਪਣੇ ਲਈ ਇੰਸ਼ੋਰੈਂਸ ਦੇਖ ਰਹੇ ਹੋ, ਕੋਈ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਸੋਚ ਰਹੇ ਹੋ, ਤੇ ਬੜਾ ਸ਼ਾਨਦਾਰ ਸਿਰਫ ਅਸੀਂ ਰੈਕਮੈਂਡ ਕਰਾਂਗੇ ਉਮਰਪ੍ਰੀਤ ਚਾਵਲਾ ਜੀ। ਤੇ 647-446-1616 ਤੇ ਤੁਸੀਂ ਗੱਲਬਾਤ ਕਰੋ ਤੇ ਵੈਲਕਮ ਕਰਦੇ ਹਾਂ ਆਪਾਂ। ਉਮਰਪ੍ਰੀਤ ਜੀ ਸਤਿ ਸ੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਹਮੇਸ਼ਾ ਤਾਂ, ਤੇ ਨਾਲ ਦੀ ਨਾਲ ਆਪਾਂ ਅਕਸਰ ਹੀ ਗੱਲਬਾਤ ਕਰਦੇ ਹਾਂ। ਉਮਰਪ੍ਰੀਤ ਜੀ ਤੁਸੀਂ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਹੋ ਇੰਸ਼ੋਰੈਂਸ ਨੂੰ ਲੈ ਕੇ, ਪਰ ਅੱਜ ਆਪਾਂ ਕਿਹੜੀ ਐਡਵਾਈਸ ਪ੍ਰੋਵਾਈਡ ਕਰ ਰਹੇ ਹਾਂ ਜਾਂ ਕਿਹੜੀ ਨੌਲੇਜ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ?
1: ਸਰਬਜੀਤ ਜੀ, ਅੱਜ ਨਾ ਮੈਂ ਥੋੜੀ ਜਿਹੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਨਾ ਚਾਹੁੰਦੀ ਹਾਂ। ਬਹੁਤ ਲੋਕ ਇਹ ਸੋਚਦੇ ਹੁੰਦੇ ਆ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਮਨੀ, ਪਰ ਮੈਂ ਕਹਿੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਰਿਸਪੋਂਸਿਬਿਲਟੀ, ਕਿ ਮੇਰੀ ਇਨਕਮ ਮੇਰੀ ਫੈਮਿਲੀ ਲਈ ਬਹੁਤ ਜ਼ਰੂਰੀ ਹੈ। ਕੱਲ ਨੂੰ ਜੇ ਅਨਫੋਰਚੁਨੇਟ ਕੁਝ ਹੁੰਦਾ ਤਾਂ ਉਹਨਾਂ ਦੀ ਡਿਗਨਿਟੀ, ਉਹਨਾਂ ਦੀ ਸੈਲਫ ਰਿਸਪੈਕਟ, ਉਹਨਾਂ ਦੀ ਲਾਈਫ ਸਟੈਬਿਲਿਟੀ ਉਵੇਂ ਹੀ ਰਹੇ ਜਿਵੇਂ ਅੱਜ ਸੀਗੀ, ਉਹਨਾਂ ਤੋਂ ਘਰ ਉਹਨਾਂ ਦਾ ਪ੍ਰੋਟੈਕਟਿਡ ਰਹੇ, ਮੇਰੀ ਫੈਮਿਲੀ ਨੂੰ ਇਨਕਮ ਆਉਂਦੀ ਰਹੇ, ਉਹਨਾਂ ਦਾ ਲਾਈਫ ਸਟਾਈਲ ਮੇਨਟੇਨ ਰਹੇ, ਜੋ ਮੈਂ ਬੱਚਿਆਂ ਲਈ ਸੋਚਿਆ, ਉਹਨਾਂ ਦੇ ਫਿਊਚਰ ਲਈ ਜੋ ਮੇਰੇ ਗੋਲਸ ਹੈਗੇ ਆ, ਉਹ ਜੇ ਮੈਂ ਨਹੀਂ ਵੀ ਹਾਂ ਤਾਂ ਵੀ ਉਹ ਪੂਰੇ ਹੋ ਸਕਣ। ਕਿਉਂਕਿ ਲਾਈਫ ਇੰਸ਼ੋਰੈਂਸ ਨਾ ਇੱਕ ਪ੍ਰੋਡਕਟ ਨਹੀਂ ਹੈਗਾ, ਇਹ ਇੱਕ ਮੈਂ ਕਹੂੰਗੀ ਵੀ ਪ੍ਰੋਮਿਸ ਆ ਇੱਕ ਤੁਹਾਡੀ ਫੈਮਿਲੀ ਦੇ ਲਈ। ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਦੀ ਤੁਸੀਂ ਇੰਪੋਰਟੈਂਸ ਪੁੱਛਣੀ ਹੈ ਨਾ ਕਿਸੇ ਵਿਡੋ ਨੂੰ ਪੁੱਛੋ, ਉਸ ਤੋਂ ਪਤਾ ਲੱਗਦਾ ਕਿ ਲਾਈਫ ਇੰਸ਼ੋਰੈਂਸ ਦੀ ਕਿੰਨੀ ਇੰਪੋਰਟੈਂਸ ਹੈ। ਮੈਂ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਸਰਬਜੀਤ ਜੀ, ਅਤੇ ਮੈਂ ਨਾ ਹੁਣੇ ਥੋੜੇ ਦਿਨ ਪਹਿਲੇ ਕਿਸੇ ਦੀ ਇੰਸ਼ੋਰੈਂਸ ਕੀਤੀ, ਫੀਮੇਲ ਹੈ, 40 ਸਾਲ ਦੀ ਉਹਨਾਂ ਦੀ ਉਮਰ ਹੈ, 2 ਬੱਚੇ ਉਹਨਾਂ ਦੇ 12 ਸਾਲ ਤੇ 15 ਸਾਲ ਦੇ। ਉਹਨਾਂ ਨੇ ਕਿਹਾ ਕਿ ਬਸ ਮੇਰੀ 20 ਸਾਲ ਦੀ ਟਰਮ ਕਰ ਦਿਓ, ਹਾਫ 1 ਮਿਲੀਅਨ ਦੀ, ਵੀ 20 ਸਾਲ 'ਚ ਮੇਰੇ ਬੱਚਿਆਂ ਨੇ ਬਸ ਵਧੀਆ ਇੰਡੀਪੈਂਡੈਂਟ ਹੋ ਜਾਣਾ, ਮੈਨੂੰ ਇੰਨੀ ਕੀ ਚਾਹੀਦੀ ਹੈ। ਸੋ $33 ਉਹਨਾਂ ਦਾ ਪ੍ਰੀਮੀਅਮ ਬਣਿਆ। ਕਹਿੰਦੇ ਉਮਰਪ੍ਰੀਤ, ਆਹ $30-$35 ਬਚਾਉਣ ਲਈ ਨਾ ਅੱਜ ਜੋ ਮੇਰਾ ਔਰ ਮੇਰੇ ਬੱਚਿਆਂ ਦਾ ਹਾਲ ਹੋਇਆ ਹੋਇਆ ਨਾ, ਰੱਬ ਨਾ ਕਰੇ ਕਿਸੇ ਨਾਲ ਹੋਏ, ਉਹਨਾਂ ਦੇ ਹਸਬੈਂਡ ਦੀ ਡੈਥ ਹੋਈ ਪਿਛਲੇ ਸਾਲ, ਯੰਗ ਸੀਗੇ ਉਹ ਵੀ, ਕਹਿੰਦੇ ਕਿ ਟਰੱਕ ਚਲਾਉਂਦੇ ਸੀਗੇ, ਠੀਕ ਇਨਕਮ ਸੀਗੀ, ਕਹਿੰਦੇ ਅਸੀਂ ਪੰਗੇ ਵੀ ਜ਼ਿਆਦਾ ਲਏ ਹੋਏ ਸੀ, ਸਾਡੀ ਮੌਰਗੇਜ ਜ਼ਿਆਦਾ ਸੀ। ਕਹਿੰਦੇ ਮੈਂ ਪਾਰਟ ਟਾਈਮ ਵੇਅਰ ਹਾਊਸ 'ਚ ਕੰਮ ਕਰਦੀ, 1000-1200 ਮੈਂ ਕਮਾਉਂਦੀ ਸੀਗੀ, ਬਟ ਉਹਨਾਂ ਦੀ ਇਨਕਮ ਠੀਕ ਸੀ, ਸਾਡਾ ਘਰ ਠੀਕ ਚੱਲੀ ਜਾਂਦਾ ਸੀਗਾ। ਤੇ ਕਹਿੰਦੇ ਹੁਣ ਪਿਛਲੇ ਸਾਲ ਉਹ ਬਿਮਾਰ ਹੋ ਗਏ, 3 ਮਹੀਨੇ ਕੰਮ ਤੇ ਨਹੀਂ ਗਏ, ਜਿਹੜੀ ਮਾੜੀ ਮੋਟੀ ਸੇਵਿੰਗ ਸੀ ਪਹਿਲੇ ਤਾਂ ਅਸੀਂ ਘਰ ਵੱਡਾ ਲੈ ਲਿਆ ਉਹਦੇ 'ਚ ਯੂਜ਼ ਹੋ ਗਈ, ਫਿਰ ਬਿਮਾਰ ਹੋਏ, ਇਨਕਮ ਨਹੀਂ ਸੀ ਕੋਈ, ਕਹਿੰਦੇ ਇੰਸ਼ੋਰੈਂਸ ਕੋਈ ਨਹੀਂ ਸੀ, ਚਲੋ ਉਹਦੇ 'ਚ ਸਾਡੀ ਯੂਜ਼ ਹੋ ਗਈ। ਕਹਿੰਦੇ ਫਿਰ ਜਦੋਂ ਡੈਥ ਹੋ ਗਈ ਤਾਂ ਨੈਚੁਰਲੀ ਹੁਣ ਮੇਰੇ ਤੋਂ ਘਰ ਅਫੋਰਡ ਨਹੀਂ ਸੀ ਹੋਣਾ, ਕਹਿੰਦੇ ਉਸ 'ਚ ਕੁਝ ਹੈ ਵੀ ਨਹੀਂ ਸੀ ਕਿਉਂਕਿ ਅਸੀਂ ਮਹਿੰਗਾ ਲਿਆ ਸੀ, ਅੱਜ ਕੱਲ੍ਹ ਘਰਾਂ ਦੇ ਪ੍ਰਾਈਜ਼ ਬਹੁਤ ਘੱਟ ਸੀ, ਪਾਵਰ ਆਫ ਸੇਲ ਤੇ ਘਰ ਚਲਾ ਗਿਆ, ਬੇਸਿਕਲੀ ਘਰ 'ਚੋਂ ਕੁਛ ਨਹੀਂ ਮਿਲਿਆ। ਬੇਸਮੈਂਟ 'ਚ ਕਹਿੰਦੇ ਮੈਂ ਚਲੀ ਗਈ, ਫੁੱਲ ਟਾਈਮ ਕੰਮ ਵੀ ਕਰਨ ਲੱਗ ਗਈ, ਬਟ ਹੁਣ 2000 ਦੇ ਵਿੱਚ ਤਾਂ ਗੁਜ਼ਾਰਾ ਨਹੀਂ ਚੱਲਦਾ। ਕਹਿੰਦੇ ਚਲੋ ਫੈਮਿਲੀ ਫਰੈਂਡਸ ਨੇ ਹੈਲਪ ਕਰਨੀ ਸ਼ੁਰੂ ਕੀਤੀ, 100-200 ਮੰਥਲੀ ਸਾਰਿਆਂ ਨੇ ਬੰਨ ਲਿਆ। ਕਹਿੰਦੇ ਹੁਣ ਸਾਲ ਹੋ ਗਿਆ ਤਾਂ ਹੁਣ ਮਤਲਬ ਪੇਮੈਂਟਸ ਮਿਸ ਹੋਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਮੈਨੂੰ ਇੰਨੀ ਜ਼ਿਆਦਾ ਸ਼ਰਮ ਆਉਂਦੀ ਹੈ ਨਾ ਇਹ ਕਹਿਣ 'ਚ ਕਿਸੇ ਨੂੰ ਕਿ ਤੁਹਾਡੇ $200 ਨਹੀਂ ਆਏ ਇਸ ਮਹੀਨੇ ਦੇ। ਸੋ ਕਹਿੰਦੇ ਗਲਤੀ ਮੇਰੇ ਹਸਬੈਂਡ ਦੀ ਨਹੀਂ ਹੈ, ਗਲਤੀ ਮੇਰੀ ਹੋਈ ਹੈ। ਉਹਨਾਂ ਨੇ ਬੜੀ ਵਾਰ ਮੈਨੂੰ ਕਿਹਾ ਸੀ ਕਿ ਆਪਾਂ ਇੰਸ਼ੋਰੈਂਸ ਲਈਏ, ਕਹਿੰਦੇ ਬਟ ਸਾਨੂੰ ਕੀ ਲੱਗਦਾ ਹੁੰਦਾ ਵੀ ਨਹੀਂ, ਚਲੋ ਸਾਨੂੰ ਕਿਹੜਾ ਕੁਛ ਹੋਣਾ, ਵੀ $50 ਦਾ ਨਵਾਂ ਖਰਚਾ ਕੀ ਕਰਨਾ, ਅੱਗੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ। ਸੋ ਮੇਰਾ ਇੱਕ ਬਹੁਤ ਸਟਰੋਂਗ ਮੈਸੇਜ ਹੈ ਸਰਬ ਜੀ ਜੀ ਵੀ
0: ਜੀ
1: ਜੇ ਤੁਹਾਡੇ ਘਰ ਦੇ ਵਿੱਚ ਮੇਨ ਜਿਹੜੀ ਇਨਕਮ ਜਨਰੇਟ ਹੋ ਰਹੀ ਹੈ ਨਾ, ਉਹਨੂੰ ਜ਼ਰੂਰ ਇੰਸ਼ੋਰ ਕਰੋ। ਰੱਬ ਨਾ ਕਰੇ ਲੋੜ ਪਏ, ਲੇਕਿਨ ਜੇ ਲੋੜ ਪੈਂਦੀ ਆ ਤਾਂ ਐਟਲੀਸਟ ਪਿੱਛੋਂ ਫੈਮਿਲੀ ਸਰਵਾਈਵ ਕਰ ਸਕਦੀ ਹੋਏ। ਫੈਮਿਲੀ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਫੈਮਿਲੀ ਫਰੈਂਡਸ ਕੋਈ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਹੁੰਦੇ, ਹਰ ਇੱਕ ਦੇ ਆਪਣੇ ਖਰਚੇ ਆ। ਔਰ ਤੁਸੀਂ ਸੋਚ ਕੇ ਦੇਖੋ ਵੀ ਤੁਹਾਡੇ ਸਪਾਊਸ ਲਈ ਕਿੰਨਾ ਔਖਾ ਕਿਸੇ ਤੋਂ ਮੰਗਣੇ ਕਿ ਤੁਸੀਂ $100 ਨਹੀਂ ਭੇਜੇ ਮੈਨੂੰ ਜਾਂ $200 ਨਹੀਂ ਭੇਜੇ, ਬਹੁਤ ਜ਼ਿਆਦਾ ਪੇਨਫੁਲ ਹੁੰਦੀਆਂ ਇਹ ਚੀਜ਼ਾਂ। ਸੋ $15-20 ਤੋਂ ਪਲਾਨ ਸ਼ੁਰੂ ਹੋ ਜਾਂਦੇ ਆ, $50-60 ਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨਾਂ ਦਾ ਆਪਾਂ ਕੋਂਬੋ ਪੈਕ ਵੀ ਬਣਾ ਸਕਦੇ ਹਾਂ। ਡਿਸੇਬਿਲਿਟੀ ਕਈ ਵਾਰ ਆਪਾਂ ਨੂੰ ਕੰਮ ਤੋਂ ਮਿਲੀ ਹੁੰਦੀ ਹੈ, ਨਹੀਂ ਮਿਲੀ ਹੋਈ ਕੰਮ ਤੋਂ ਤਾਂ ਜ਼ਰੂਰ ਉਹਨੂੰ ਵੀ ਐਡ ਕਰ ਲਓ। ਸੋ ਕੋਈ ਵੀ ਕੁਸ਼ਚਨ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474646 1646 646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646
0: ਕੋਲਾਂ ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ 6474461616। ਅਸੀਂ ਐਵੇਂ ਹੀ ਅਣਗਹਿਲੀਆਂ ਨਾ ਕਰੀਏ ਤੇ ਕਈ ਵਾਰ ਕਈ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ ਉਹ ਅਸੀਂ ਸਾਈਡ 'ਤੇ ਰੱਖ ਦਿੰਦੇ ਹਾਂ, ਜਿਹਦੇ ਵਿੱਚੋਂ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਤੁਹਾਡੇ ਤੁਹਾਡੇ ਪਰਿਵਾਰ ਦੀ। ਅਤੇ ਤੁਸੀਂ ਜ਼ਰੂਰ ਜਾਣਕਾਰੀ ਲਓ ਉਮਰਪ੍ਰੀਤ ਚਾਵਲਾ ਜੀ ਤੋਂ 647-446-1616 'ਤੇ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਜੀ।
0: ਬਿਲਕੁਲ ਜੀ, ਚਲਦੇ ਆਪਾਂ ਅੱਜ ਦੇ ਆਪਣੇ ਵਿਸ਼ੇ ਦੇ ਵੱਲ, ਟੌਪਿਕ ਦੇ ਵੱਲ। ਬੜਾ ਹੀ ਇੱਕ ਇੰਟਰਸਟਿੰਗ ਜਿਹਾ ਵਿਸ਼ਾ ਹੈ ਤੁਹਾਡੇ ਸਾਰਿਆਂ ਦੇ ਲਈ। ਕਹਿੰਦੇ ਜ਼ਿੰਦਗੀ ਦੇ ਵਿੱਚ ਹਰ ਇੱਕ ਕਿਸੇ ਦਾ ਇੱਕ ਮੂਡ ਹੁੰਦਾ, ਇੱਕ ਸਰਟਨ ਟਾਈਮ ਦੇ ਉੱਤੇ ਮੂਡ ਬਣੇ ਨੇ। ਕਿਸੇ ਦਾ ਹਾਸਾ, ਕਿਸੇ ਦਾ ਰੋਣਾ, ਕਿਸੇ ਦਾ ਉਦਾਸ ਹੋਣਾ, ਬੜੀਆਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਅਤੇ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਨੇ, ਉਤਾਰ ਚੜਾਅ, ਕਦੀ ਕਿਹੜੀ ਚੀਜ਼ ਉੱਤੇ ਅਤੇ ਕਦੀ ਕਿਹੜੀ ਚੀਜ਼ ਉੱਤੇ। ਪਰ ਜਿਵੇਂ ਕਿ ਅਸੀਂ ਹੁਣ ਜਿਵੇਂ ਬਾਹਰ ਰਹਿੰਦੇ ਹਾਂ ਤੇ ਬੜਾ ਕੁਝ ਸਾਡੇ ਜ਼ਿਹਨ ਦੇ ਵਿੱਚ ਚੱਲਦਾ, ਇੱਥੋਂ ਦਾ, ਬੈਕ ਹੋਮ ਦਾ, ਪੇਰੈਂਟਸ ਦਾ, ਹਰ ਇੱਕ ਦਾ, ਬੜੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ। ਪਰ ਉਹਦੇ ਵਿੱਚੋਂ ਇੱਕ ਮੂਡ ਹੈ ਉਦਾਸ। ਬੰਦਾ ਕਈ ਵਾਰ ਕਈ ਚੀਜ਼ਾਂ ਸਹੀ ਹੁੰਦੇ ਹੋਏ ਵੀ ਉਦਾਸ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਵੀ ਯਾਰ ਇਹ ਉਦਾਸ ਚੱਲ ਕਿਉਂ ਰਿਹਾ, ਇਹ ਕਾਰਨ ਕੀ ਹੈ, ਕੀ ਕਾਰਨ ਬਣੇ ਨੇ। ਪਰ ਉਦਾਸ ਵੀ ਥੋੜ੍ਹੇ ਟਾਈਮ ਦੇ ਲਈ ਹੁੰਦੀ ਹੈ, ਉਦਾਸੀ ਵੀ ਕਹਿੰਦੇ, ਇਹ ਵੀ ਮਹਿਮਾਨ ਹੁੰਦੀ ਹੈ। ਪਰ ਉਦਾਸ ਜਦੋਂ ਬੰਦਾ ਹੋਵੇ ਤੇ ਨਾਲ ਦਾ ਬੜਾ ਪਰੇਸ਼ਾਨ ਹੋ ਜਾਂਦਾ ਵੀ ਯਾਰ ਪਤਾ ਨਹੀਂ ਇਹਨੂੰ ਕੀ ਹੋਇਆ, ਗੱਲਬਾਤ ਨਹੀਂ ਕਰ ਰਿਹਾ। ਤੇ ਉਹਦੇ ਵਿੱਚੋਂ ਹੀ ਇੱਕ ਸਵਾਲ ਉੱਭਰ ਕੇ ਆਉਂਦਾ ਤੁਹਾਡੇ ਸਾਰਿਆਂ ਦੇ ਲਈ, ਹਰ ਇੱਕ ਬੰਦਾ ਗੋਤਰੂ ਹੁੰਦਾ ਉਦਾਸੀ ਦੇ ਵਿੱਚੋਂ, ਪਰ ਉਦਾਸੀ ਦੇ ਵਿੱਚੋਂ ਨਿਕਲਣ ਦੇ ਲਈ ਕਿਹੜੇ ਤਰੀਕੇ ਅਸੀਂ ਅਪਣਾ ਸਕਦੇ ਹਾਂ, ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਹੜਾ ਸਾਡੇ ਮੂਡ ਨੂੰ ਵਧੀਆ ਕਰ ਦੇਣ, ਜਿਹੜੇ ਸਾਡੇ ਮੂਡ ਨੂੰ ਖੁਸ਼ ਕਰ ਦੇਣ, ਹੈਪੀ ਕਰ ਦੇਣ। ਉਦਾਸ ਮੂਡ ਤੋਂ ਅਸੀਂ ਕਿੱਦਾਂ ਹਾਸੇ ਦੇ ਵੱਲ ਵੱਸ ਸਕਦੇ ਹਾਂ, ਕਿਹੜੀਆਂ ਚੀਜ਼ਾਂ ਨੂੰ ਅਸੀਂ ਅਪਣਾ ਕੇ ਆਪਣੇ ਮੂਡ ਨੂੰ ਸਹੀ ਕਰ ਸਕਦੇ ਹਾਂ, ਤੁਹਾਡਾ ਕੀ ਕਹਿਣਾ, ਕੀ ਕਹਿਣਾ ਚਾਹੋਗੇ। ਇਹ ਤਾਂ ਇਹ ਨਹੀਂ ਵੀ ਇੱਕ ਬੰਦਾ ਹੀ ਇਹਦੇ ਬਾਰੇ ਸੋਚਦਾ ਹੋਏਗਾ, ਇੱਕ ਬੰਦਾ ਹੀ ਇਸ ਚੀਜ਼ ਦੇ ਵਿੱਚੋਂ ਨਿਕਲਦਾ, ਹਰ ਇੱਕ ਇਨਸਾਨ ਹੁੰਦਾ, ਕਿਉਂਕਿ ਇਹ ਹਿਊਮਨ ਨੇਚਰ ਹੈ। ਬੰਦਾ ਉਤਾਰ ਚੜਾਅ ਚੱਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ। ਤੁਹਾਡਾ ਕੀ ਕਹਿਣਾ ਜੇ ਕੋਈ ਉਦਾਸ ਹੋਵੇ ਅਤੇ ਉਹਨੂੰ ਖੁਸ਼ ਕਰਨਾ ਹੋਵੇ, ਅਤੇ ਕਿਹੜੀਆਂ ਚੀਜ਼ਾਂ ਅਸੀਂ ਉਹਨੂੰ ਕਹਿ ਸਕਦੇ ਹਾਂ, ਆਪਣੇ ਆਪ ਦੇ ਵਿੱਚ ਅਪਣਾ ਸਕਦੇ ਹਾਂ ਜਿਹਦੇ ਨਾਲ ਸਾਡਾ ਮੂਡ ਠੀਕ ਹੋ ਜਾਵੇ। 905-673-3337-9056733337 'ਤੇ ਕਾਲ ਕਰਕੇ ਆਪਾਂ ਜ਼ਰੂਰ ਦੱਸ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਅਤੇ ਜਿਵੇਂ ਕਿ ਬੜੇ ਹੀ ਕਹਿੰਦੇ ਆ ਈਜ਼ੀ ਤਰੀਕਾ, ਜੇ ਮਨ ਉਦਾਸ ਹੈ ਤੇ ਸੰਗੀਤ ਸੁਣੋ, ਮਿਊਜ਼ਿਕ ਸੁਣੋ, ਭਾਵੇਂ ਗੁਰਬਾਣੀ ਹੋਵੇ, ਭਾਵੇਂ ਤੁਹਾਡਾ ਕੋਈ ਵੀ ਗੀਤ ਸੰਗੀਤ ਹੈ ਤੁਸੀਂ ਪਸੰਦ ਕਰਦੇ ਹੋ, ਤੇ ਉਸ ਗੀਤ ਸੰਗੀਤ ਨੂੰ ਸੁਣੋ, ਤੁਹਾਡਾ ਜ਼ਿਹਨ, ਤੁਹਾਡਾ ਮੂਡ ਆਪੇ ਠੀਕ ਹੋ ਜਾਏਗਾ। ਪਰ ਤੁਹਾਡਾ ਕੀ ਕਹਿਣਾ, 905-673-3337, ਉਦਾਸ ਮਨ ਨੂੰ ਕਿੱਦਾਂ ਵਧੀਆ ਤੇ ਖੁਸ਼ ਬਣਾਇਆ ਜਾ ਸਕਦਾ, ਕਿਹੜੀਆਂ ਚੀਜ਼ਾਂ ਨੂੰ ਅਸੀਂ ਫੋਲੋ ਕਰਕੇ ਤੇ ਸਹੀ ਕਰ ਸਕਦੇ ਹਾਂ। 905-673-3337-9056733337

0: ਵੈਸੇ ਤਾਂ ਬੜੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਤੁਹਾਡਾ ਕੀ ਕਹਿਣਾ? ਕਿੱਦਾਂ ਉਦਾਸ ਮਨ ਨੂੰ ਸਹੀ ਕਰ ਸਕਦੇ ਹਾਂ? 905-673-3337 ਚਲਦੇ ਹਾਂ ਕਾਲ ਦੇ ਵੱਲ। ਜੀ ਗੁਰਮੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
0: ਜੀ ਗੁਰਮੀਤ ਜੀ, ਕੀ ਹਾਲ ਚਾਲ ਹੈ?
1: ਮੈਂ ਆਪਣੀ ਗੱਲ ਦੱਸਦੀ ਆ।
0: ਹਾਂਜੀ,
1: ਇਹਦੇ ਵਿੱਚ ਭਲਾਈ ਹੈ, ਇਹ ਤਾਂ ਬੈਟਰ ਹੋਣ ਵਾਲੀ ਚੀਜ਼ ਹੈਗੀ ਅੱਗੇ।
0: ਹਾਂਜੀ,
1: ਗੱਲ ਖਤਮ।
0: ਹਾਂ, ਬੈਟਰ ਹੋ ਸਕਦੀ ਹੈ, ਬਿਲਕੁਲ
1: ਹੋ ਸਕਦੀ, ਹੋਊਗੀ
0: ਹੋਊਗੀ ਜੀ।
1: ਹਾਂਜੀ, ਤਾਂ ਹੀ ਇਹ ਪੁਆਇੰਟ ਪਰਮਾਤਮਾ ਨੇ ਸਾਨੂੰ ਇੱਥੇ ਰੋਕਤਾ।
0: ਹਾਂ ਹਾਂ,
1: ਇੱਥੇ 2 ਮਿੰਟ ਰੁਕੋ
0: ਜੀ,
1: ਤੁਹਾਡੇ ਲਈ ਚੰਗੀ ਚੀਜ਼ ਬਣਾ ਰਿਹਾ।
0: ਹਾਂ,
1: ਆਪਣਾ ਵਿਸ਼ਵਾਸ ਹੈ ਵੀਰ ਜੀ,
0: ਜੀ ਸਬਰ ਰੱਖੋ, ਪੇਸ਼ੈਂਸ ਰੱਖੋ,
1: ਸਬਰ, ਵਿਸ਼ਵਾਸ ਤੇ ਸਬਰ ਅਗਰ, ਤੇ ਜੇ ਪਰਮਾਤਮਾ ਤੇ ਤੁਹਾਡੇ ਵਿਸ਼ਵਾਸ ਹੈਗਾ ਤੇ ਸਬਰ ਆਪੇ ਆ ਜੂ। ਪਹਿਲਾਂ ਵਿਸ਼ਵਾਸ ਕਰਨਾ ਸਿੱਖੋ।
0: ਬਿਲਕੁਲ ਬਿਲਕੁਲ,
1: ਸਬਰ ਬਾਅਦ ਚ ਆਊਗਾ।
0: ਤੁਸੀਂ ਕਹਿੰਦੇ ਵੀ ਪੇਸ਼ੈਂਸ ਰੱਖੋ।
1: ਹਾਂਜੀ,
0: ਤੇ ਸਬਰ ਰੱਖੋ, ਤੁਹਾਡੇ ਲਈ ਚੀਜ਼ ਤਿਆਰ ਹੋ ਰਹੀ ਹੈ। ਜਿਵੇਂ ਬੰਦੇ ਨੂੰ ਭੁੱਖ ਲੱਗੀ ਹੈ ਨਾ, ਤੇ ਜਾ ਕੇ ਆਰਡਰ ਕਰਦਾ, ਉਦੋਂ ਬੰਦੇ ਕੋਲ ਸਾਮ ਨੀ ਹੁੰਦਾ ਯਾਰ, ਛੇ ਛੇਤੀ ਲਿਆਓ ਖਾਣਾ ਕੁਛ।
1: ਬੜੀਆਂ ਛੋਟੀਆਂ ਜਿਹੀਆਂ ਗੱਲਾਂ ਨੇ, ਬੜੀਆਂ ਬੜੀਆਂ ਵੀ ਹੋਈਆਂ ਨੇ, ਪਰ ਅਸੀਂ ਉਸ ਨੂੰ ਭਾਣਾ ਮੰਨ ਲਿਆ। ਪਰਮਾਤਮਾ ਸਾਡੇ ਲਈ ਕੋਈ ਅੱਛਾ ਚੀਜ਼ ਬਣਾ ਰਿਹਾ ਤੇ ਸਾਨੂੰ ਮਿਲੇਗੀ।
0: ਹਾਂ, ਸਬਰ ਰੱਖੋ।
1: ਹਾਂਜੀ ਹਾਂਜੀ, ਪਰ ਮਿਲਦੀ ਵੀ ਆ
0: ਜੀ, ਬਿਲਕੁਲ।
1: ਮੈਂ ਤਾਂ ਹਮੇਸ਼ਾ ਖੁਸ਼ ਰਹਿੰਦੀ ਆ।
0: ਹਾਂ ਜੀ।

0: ਹੁਣ ਕਈ ਬੰਦੇ ਨਾ ਵੈਸੇ ਬੈਠੇ ਆ, ਉਦਾਸ ਹੋ ਜਾਂਦੇ ਆ, ਰੇਡੀਓ ਲਾਉਂਦੇ ਆ, ਤੁਸੀਂ ਜਦੋਂ ਕਾਲ ਕਰਦੇ ਤੁਹਾਡੀ ਗੱਲ ਸੁਣ ਕੇ ਅਗਲੇ ਐਕਟਿਵ ਹੋ ਜਾਂਦੇ, ਕਹਿੰਦੇ ਕਿਆ ਬਾਤ ਹੈ, ਪੋਜ਼ਿਟਿਵਿਟੀ ਆ ਜਾਂਦੀ ਆ।
1: ਹਾਂਜੀ, ਨਹੀਂ ਕਿਸੇ ਦਿਨ ਕੀਰਤਨ ਤੇ ਜਾਣਾ ਸੀਗਾ, ਹੈ ਨਾ,
0: ਹਾਂਜੀ,
1: ਫੰਕਸ਼ਨ ਸੀਗਾ, ਪਰ ਮੈਂ ਕਿਹਾ ਮੈਂ ਤੁਹਾਡੇ ਘਰ ਆ ਜਾਊਂਗੀ
0: ਜੀ,
1: ਪਰ ਮੈਂ ਸਵੇਰੇ ਨਹੀਂ ਆ ਸਕਦੀ। ਇਹਦੇ ਚ ਇੱਕ ਵੱਡਾ ਸਾਰਾ ਰਾਜ ਹੈ, ਪਰਮਾਤਮਾ ਨੂੰ ਪਤਾ, ਮੈਨੂੰ ਨਹੀਂ ਪਤਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਓਕੇ ਬੇਟਾ,
0: ਚਲੋ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ। ਉਦਾਸ ਮਨ ਨੂੰ ਕਿੱਦਾਂ ਵਧੀਆ ਤੇ ਖੁਸ਼ ਮਨ ਬਣਾਇਆ ਜਾ ਸਕਦਾ, ਕਿਹੜੀਆਂ ਗੱਲਾਂ ਨੂੰ ਅਸੀਂ ਫੋਲੋ ਕਰ ਸਕਦੇ ਹਾਂ, ਤੇ ਕਹਿੰਦੇ ਆ ਆਪਣਾ ਗਾਣੇ ਗੁਣੇ ਸੁਣੋ ਯਾਰ, ਜਿਹੜੇ ਵੀ ਤੁਹਾਡੇ ਫੇਵਰੇਟ ਸੌਂਗ ਨੇ। ਮਿਊਜ਼ਿਕ ਸਭ ਤੋਂ ਵੱਡੀ ਚੀਜ਼ ਹੈ ਤੁਹਾਡੇ ਮਨ ਨੂੰ ਚੇਂਜ ਕਰਨ ਦੇ ਲਈ, ਤੇ ਤੁਹਾਡਾ ਕੀ ਕਹਿਣਾ ਹੈ 905-673-3337 ਤੇ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਕਾਲ ਲੈ ਲਈਏ, ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਤੇ ਦੇਖਦੇ ਹਾਂ ਅੱਜ ਸਾਡੇ ਸਰੋਤਿਆਂ ਲਈ, ਖਾਸ ਕਰਕੇ ਜਿਹੜੇ ਆਪਣਾ ਕੈਰੀਅਰ ਚੇਂਜ ਕਰਨਾ ਚਾਹੁੰਦੇ ਆ, ਤੇ ਉਹਨਾਂ ਦੇ ਲਈ ਕਿਹੜੀ ਹੈਲਪ ਹੋ ਸਕਦੀ ਹੈ, ਕਿਹੜੀ ਇਨਫੋਰਮੇਸ਼ਨ ਉਹ ਸਾਂਝੀ ਕਰਨ ਲੱਗੇ ਆ। ਸਾਰਾਂਸ਼ ਜੀ, ਪਹਿਲਾਂ ਤੇ ਸਤਿ ਸ੍ਰੀ ਅਕਾਲ, ਵੈਲਕਮ।
2: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਜੀ ਸਾਰਾਂਸ਼ ਜੀ, ਕੀ ਹਾਲ ਚਾਲ ਹੈ? ਗ੍ਰਾਂਟ ਦਿਵਾਉਣ ਦੇ ਵਿੱਚ, ਪਲੱਸ ਜੇ ਉਹਨਾਂ ਨੂੰ ਲੋਨ ਚਾਹੀਦਾ ਤੇ ਉਹਦੇ ਵਿੱਚ ਵੀ ਸਟੱਡੀ ਦੇ ਵਿੱਚ ਕਿਵੇਂ ਹੈਲਪ ਹੁੰਦੀ ਹੈ, ਜਰਾ ਆਪਾਂ ਥੋੜੀ ਜਿਹੀ ਇਨਫੋਰਮੇਸ਼ਨ ਸਾਂਝੀ ਜ਼ਰੂਰ ਕਰਦੇ ਹਾਂ ਜੀ ਸਾਰਾਂ ਜੀ।
2: ਹਾਂਜੀ ਜੀ, ਦੇਖੋ ਇਹ ਬਾਤ ਤੋਂ ਹੈ, ਕੰਮ ਕੇ ਸਾਥ ਸਾਥ ਹਮੇ ਬਹੁਤ ਬਲੈਸਿੰਗਸ ਵੀ ਮਿਲਤੀ ਹੈ ਲੋਕੋ ਕੀ
0: ਜੀ,
2: ਔਰ ਕਿਉਂਕਿ ਬਹੁਤ ਬਜ਼ੁਰਗ ਲੋਕ ਵੀ ਆਤੇ ਹਮਾਰੇ ਕਲਾਇੰਟਸ ਹੈ ਜੋ, ਤੋ ਜਬ ਕੁਛ ਲੋਕ ਟਫ ਟਾਈਮ ਸੇ ਗੁਜ਼ਰ ਰਹੇ ਹੋਤੇ ਹੈ
0: ਜੀ,
2: ਔਰ ਹਮਾਰੀ ਛੋਟੀ ਸੀ ਚੀਜ਼ ਹੈ ਜੀ
0: ਜੀ,
2: ਉਸ ਲਈ ਬਹੁਤ ਬੜੀ ਬਲੈਸਿੰਗ, ਬੜੇ ਆਸ਼ੀਰਵਾਦ, ਬੜੀ ਮਿਠਾਈਆਂ ਦੇ ਕੇ ਜਾਤੇ ਹੈ।
0: ਕਿਆ ਬਾਤ
2: ਹੈ
0: ਜੀ,
2: ਇਸਮੇ ਹਮਾਰਾ ਕੰਮ ਐਸਾ ਨਹੀਂ ਆਪਕੀ ਸੇਵਿੰਗਸ ਹੋ ਜਾਏਗੀ, ਇਹ ਤਾਂ ਆਪ ਧਿਆਨ ਸੇ ਸੁਣ ਲਿਆ ਨਾ।
0: ਹਾਂਜੀ,
2: ਇਸਮੇ ਹਮ ਬਾਤ ਕਰ ਰਹੇ ਹੈ ਸਕਿੱਲ ਡਿਵੈਲਪਮੈਂਟ ਕੀ, ਔਰ ਗਵਰਨਮੈਂਟ ਕੀ ਫੰਡਿੰਗ ਜੋ ਕਿ 30-100,000 ਕੀ ਹੈ, ਇਸਕਾ ਮੇਜਰ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ। ਇਸਮੇ ਆਪ ਸੇਵਿੰਗਸ ਨਹੀਂ ਕਰ ਰਹੇ ਹੈ, ਨੋਟ ਆਪਕੇ ਬੈਂਕ ਮੇ ਜ਼ਰੂਰ ਆ ਰਹੇ ਹੈ
0: ਜੀ,
2: ਸੇਵਿੰਗਸ ਵੀ ਕਰੇ ਕਹੀਂ ਔਰ ਕਰੇ, ਯਹਾਂ ਪੇ ਤੋ ਆਪਕੇ ਬੈਂਕ ਭਰੇ ਜਾ ਰਹੇ ਹੈ। ਤੋ ਓਬਵੀਅਸਲੀ ਇਹ, ਲੇਕਿਨ ਟਾਈਮ ਰਹਿ ਗਏ ਸਿਰਫ 70 ਦਿਨ ਰਹਿ ਗਏ, ਐਗਜੈਕਟਲੀ 2 ਮਹੀਨੇ ਕਹਿਣੇ ਵਾਲਾ ਤਾਂ, ਲੇਕਿਨ 70 ਦਿਨ ਹੀ ਰਹਿ ਗਏ ਹੈ ਟੋਟਲ, ਮਤਲਬ ਇਸਕੇ ਆਸ ਪਾਸ ਹੀ। 1 ਅਗਸਤ ਸੇ ਰੂਲ ਚੇਂਜ ਹੋ ਰਹੇ ਹੈ, ਤੋ ਆਪ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰੇ, ਸਕਿੱਲ ਡਿਵੈਲਪ ਕਰੇ, ਫੁੱਲੀ ਆਨਲਾਈਨ ਸੌਖੇ ਜੇ ਪ੍ਰੋਗਰਾਮਸ ਨੇ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ
0: ਜੀ
2: ਆਪਕੋ ਫੰਡਿੰਗ ਦੇਤੀ ਹੈ, ਡਿਪੈਂਡਿੰਗ ਔਨ ਯੋਰ ਫੈਮਿਲੀ ਸਾਈਜ਼, ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਜਿਤਨੇ ਕਿਡਸ ਜ਼ਿਆਦਾ ਹੈ, ਔਰ ਜਿਤਨੀ ਇਨਕਮ ਕਮ ਹੈ ਉਤਨੀ ਜ਼ਿਆਦਾ ਫੰਡਿੰਗ ਆਤੀ ਮੇਰੇ ਅਕਾਊਂਟ ਮੇ ਨਹੀਂ, ਆਪਕੇ ਅਕਾਊਂਟ ਮੇ ਸਿੱਧਾ ਗਵਰਨਮੈਂਟ ਸੇ
0: ਜੀ। ਤੋ ਇਨਕਮ ਕਿੰਨੇ ਤੋਂ ਘੱਟ ਹੋਣੀ ਚਾਹੀਦੀ ਹੈ, ਕੀ ਲਿਮਿਟ ਹੈ ਉਹਦੀ?
2: ਦੇਖੋ ਜੀ, 70,000 ਸੇ ਕਮ ਹੋ ਅਗਰ ਹਸਬੈਂਡ ਵਾਈਫ ਕੀ ਟੁਗੇਦਰ, ਨੋਟਿਸ ਔਰ ਅਸੈਸਮੈਂਟ ਪੇ, ਮਤਲਬ ਸੈਲਫ ਇੰਪਲੋਇਡ ਲੋਕ ਹੋਤੇ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਸਮਾਲ ਬਿਜ਼ਨਸ ਓਨਰ, ਉਨਕੀ ਇਨਕਮ ਐਨੋ ਪੇ ਕਮ ਹੋਤੀ, ਵੈਸੇ ਜ਼ਿਆਦਾ ਹੋਤੀ, ਰਾਈਟ, ਤੋ ਉਨਕੋ ਜ਼ਿਆਦਾ ਸੂਟ ਕਰਤਾ ਹੈ ਯੇ, ਅਨਇੰਪਲੋਇਡ ਹਾਊਸ ਵਾਈਫ ਹੈ, ਆਪਕੋ ਅੱਛਾ ਬੈਨੀਫਿਟ ਹੈ, ਔਰ ਇਸਮੇ ਲਾਈਕ ਗ੍ਰਾਂਟਸ ਉਸੇ ਕਹਿਤੇ ਜੋ ਟੈਕਸ ਫ੍ਰੀ ਹੋਤਾ ਹੈ, ਤੋ ਡਾਇਰੈਕਟ ਆਪਕੇ ਅਕਾਊਂਟ ਮੇ ਗਵਰਨਮੈਂਟ ਸੇ ਆਤਾ ਹੈ ਪੈਸਾ, $30,000-$100,000 ਡਿਪੈਂਡਿੰਗ ਔਨ ਫੈਮਿਲੀ ਸਾਈਜ਼।
0: ਕਿਆ ਬਾਤ ਹੈ, ਤੇ ਬੇਸਿਕਲੀ ਜਿਹੜੇ ਸੈਲਫ ਇੰਪਲੋਇਡ ਸਾਡੇ ਪਰਸਨਸ ਹੈ, ਬਿਜ਼ਨਸ ਰਨ ਕਰ ਰਿਹਾ ਸੈਲਫ ਇੰਪਲੋਇਡ, ਉਹਨਾਂ ਦੇ ਲਈ ਇਹ ਬੈਟਰ ਆਪਸ਼ਨ ਹੈ, ਜਿਵੇਂ ਕਿ
2: ਤੇ ਉਨਕੇ ਲਈ ਇਹ ਬੈਟਰ ਆਪਸ਼ਨ ਹੈ
0: ਜੀ,
2: ਔਰ ਲਾਈਕ ਬਹੁਤ ਹੀ ਲੋਕੀ ਆਲਰੇਡੀ 7 ਇਅਰਸ ਹੋ ਗਿਆ ਮੈਂ ਬਿਜ਼ਨਸ ਮੈਨ, ਹਮ ਹਜ਼ਾਰਾਂ ਲੋਕੋ ਕੋ ਹੈਲਪ ਕਰ ਪਾਏ ਹਾਂ।
0: ਕਿਆ ਬਾਤ ਹੈ, ਬਿਲਕੁਲ, ਇਹ ਤਾਂ ਬੜੀ ਵਧੀਆ ਗੱਲ ਹੈ, ਐਕਸਪੀਰੀਅੰਸ ਬੜਾ ਸ਼ਾਨਦਾਰ ਹੈ, ਤੇ ਤੁਸੀਂ ਹਮੇਸ਼ਾ ਹੀ ਪ੍ਰਮੋਟ ਕਰ ਰਹੇ ਹੋ ਵੀ 1 ਅਗਸਤ ਤੱਕ ਰੂਲ ਚੇਂਜ ਹੋ ਜਾਣਗੇ, ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਜੋ ਵੀ ਗ੍ਰਾਂਟ ਲੈ ਸਕੋ, ਜੋ ਵੀ ਤੁਸੀਂ ਲੋਨ ਲੈ ਸਕੋ, ਆਪਣੇ ਕਰੀਅਰ ਨੂੰ ਚੇਂਜ ਕਰ ਸਕੋ, ਤੇ ਕਿਵੇਂ ਕਿਹੜੀ ਸਟੱਡੀ ਤੁਹਾਡੇ ਲਈ ਵਧੀਆ ਹੋ ਸਕਦੀ ਹੈ, ਤੁਸੀਂ ਇੱਕ ਵਾਰੀ ਜ਼ਰੂਰ ਗੱਲਬਾਤ ਕਰੋ ਸਾਰਾਂਸ਼ ਜੀ ਨਾਲ। ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 218 ਐਕਸਪਰਟ ਬੋਲੇਵਰਡ ਮਿਸਿਸਾਗਾ ਦੇ ਵਿੱਚ, ਜਾਂ ਸੰਪਰਕ ਨੰਬਰ ਹੈ 437-264-3175, 437-264-3175। ਕਈ ਇਨਸਾਨ ਜਦੋਂ ਇੱਥੇ ਆਉਂਦੇ ਆ ਨਾ, ਅਤੇ ਆਪਣੀ ਲਾਈਨ ਸਟੱਡੀ ਉਹਨਾਂ ਦੀ ਹੋਰ ਹੁੰਦੀ ਹੈ, ਪਰ ਕੋਈ ਰੈਂਡਮ ਜੋਬ ਵਿੱਚ ਵੀ ਪੈ ਜਾਂਦੇ ਆ, ਪਰ ਉਹਨਾਂ ਨੂੰ ਵੀ ਅਗਰ ਤੁਸੀਂ ਸਹੀ ਰਾਹ ਤੇ ਪੈਣਾ ਤੇ ਗਵਰਨਮੈਂਟ ਤੁਹਾਨੂੰ ਗ੍ਰਾਂਟ ਪ੍ਰੋਵਾਈਡ ਕਰਦੀ ਹੈ, ਸਾਰਾਂਸ਼ ਜੀ ਇਸ ਤੋਂ ਉੱਪਰ ਤਾਂ ਕੋਈ ਵਧੀਆ ਚੀਜ਼ ਹੋ ਹੀ ਨਹੀਂ ਸਕਦੀ, ਤੁਹਾਡਾ ਕਰੀਅਰ ਚੇਂਜ, ਤੁਸੀਂ ਪੈਸੇ ਬਣਾ ਰਹੇ ਹੋ, ਤੇ ਇਹਦੇ ਲਈ ਤੁਸੀਂ ਸਿਰਫ ਇੱਕ ਕਾਲ ਅਵੇ ਹੋ 437-264-3175, ਤੇ ਹੋਰ ਕੋਈ ਚੀਜ਼ ਐਡ ਕਰਨੀ ਚਾਹੋਗੇ ਸਾਰਾਂਸ਼ ਜੀ?
2: ਹਾਂਜੀ, ਇਸਮੇ ਦੇਰ ਇਜ਼ ਨੋ ਏਜ ਲਿਮਿਟ, 40-50-60 ਸਾਲ ਆਪਕੀ ਉਮਰ ਹੈ, ਪੈਨਸ਼ਨ ਪੇ, ਨੋ ਏਜ ਲਿਮਿਟ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ, ਫੁੱਲੀ ਆਨਲਾਈਨ ਕੋਰਸਿਸ, ਸੌਖੇ ਜੇ ਕੋਰਸਿਸ ਨੇ, ਜਿਹਦੇ ਵਿੱਚ ਅਸਾਈਨਮੈਂਟਸ ਹੈਗੀ, ਐਗਜ਼ਾਮੀਨੇਸ਼ਨ ਨਹੀਂ ਹੈਗੀ, 2-3 ਘੰਟੇ ਲਾਣੇ ਹੈਗੇ ਜੀ ਐਵਰੀ ਡੇ, ਮੰਡੇ ਟੂ ਫਰਾਈਡੇ,

0: government pays the fees to the, directly to the college. साथ में हमको living expenses के लिए funding आपको देते हैं, no collateral, no security होता है इसमें, कोई कोई security है वो check नहीं होता जी, credit check भी नहीं होता इसके अंदर. 30 से 100,000 की funding, अगर family of 4 है तो up to 80,000, family of 5 में अगर दोनों पढ़ते हैं husband wife fully online आसान से courses up to 100,000 की funding उनके direct में, उनके खाते में direct आती है, जिसका approximately half portion क्या है non-refundable grants का. PR citizen protected person आपका status होना चाहिए, ontario में आप कहीं भी रहते हैं eligible है. हमारी fees आपको लग रहा होगा कुछ कैच होगा, नो कैच, क्यों? फीस आपने फंडिंग किसके अकाउंट में आ रही है, आपके अकाउंट में, और 30 से 90 days में आपके अकाउंट में फंडिंग गवर्नमेंट डायरेक्ट डालती है. तब आपने हमारी फीस देनी है जो कि सिर्फ $199 से $499 है, डिपेंडिंग ऑन प्रोग्राम. काम होने के बाद देनी है आपने, जैसे लास्ट वीक 34 लोगों की फंडिंग गिरी है, 29 के पैसे मुझे आ भी गए हैं. सैटरडे को मैं रही काम होता ऑफिस का कि वो देखें किससे लेने हमने, है ना,
1: क्या बात.
0: तो ये हमारी बाद में फीस देनी होती है, ईमानदारी आपकी देखी जा रही, मेरी नहीं इसके अंदर. और आप स्किल हासिल करें, फंडिंग हासिल करें, और देयर इज नो कैच इन इट. गवर्नमेंट जैसे बिलियन ऑफ डॉलर्स इधर उधर फॉरन एड में क्यूबा, हेती, मोजाम्बिक देशों को देती रहती है, गवर्नमेंट एजुकेशन में भी इन्वेस्ट करती है, नो कैच.
1: क्या बात है, मैं देख रहा हूं इसमें कई बार नए कोर्सेज भी ऐड होते रहते हैं, पर सब तो ज्यादा किहड़े कोर्सेज प्रेफर करते हैं सारे, कुछ दसोगे?
0: सोखेजे वाले जी, जैसे अकाउंटिंग कोर्स करके बहुत लोगों ने अपना खुद का बिजनेस भी स्टार्ट कर लिया है, तो स्किल भी डेवलप होगी, फंडिंग भी आ गई,
1: क्या बात.
0: और साथ में उसी फंडिंग को यूज करके उन्होंने बिजनेस स्टार्ट करा, नाउ दे आर डूइंग गुड. और बाकी फुली ऑनलाइन कोर्सेज हैं, कुछ मेडिकल वाले कोर्सेज भी है, कुछ एचवैक जैसे कोर्सेज भी है, लेकिन उसमें आपको इनपुट ज्यादा लगेगा
1: जी.
0: बट बड़ी इंपॉर्टेंट बात, स्टार लगा के 2 महीने रह गए नेक्स्ट एकेडमिक ईयर, 1 अगस्त के बाद जो भी कोई कोर्स स्टार्ट करेगा उसको सिर्फ लोन आएगा, गवर्नमेंट ग्रांट्स में कट कर रही है, कट्स कर दी, मैसिव कट्स.
1: अच्छा,
0: तो अभी जो रह गए हैं, मतलब 3 बैच रह गए हैं उससे पहले, तो आप अभी एनरोल करें, स्किल हासिल करें, फंडिंग हासिल करें, और फुली ऑनलाइन सोखेजे कोर्सेज हैं. पीछे ना रहो, आप अपने 5 दोस्तों को फोन लगा लो, 5 में से 3 एनरोल हो चुके होंगे, 2 हमसे हुए होंगे.
1: वेरी नाइस. एक बार नंबर दे दो सारांश जी प्लीज.
0: हाँ जी, नंबर है जी 437-264-31-75, 437-264-31-75, 437-264-31-75, 437-264-31-75, यूनी ग्लोबल एडवाइजरी, 218 एक्सपर्ट बुलेवर्ड, तुसी मंडे भी साडे ऑफिस आ सकते हो.
1: क्या बात है, 437-264-31-75 दे तुसी जरूर गलबात करो सारांश जी नाल फ्रॉम यूनी ग्लोबल एडवाइजरी. बहुत शुक्रिया सर, थैंक यू सो मच.
0: थैंक यू जी.
1: थैंक यू. चलते हैं जी कॉल दे वाल, बड़े लंबे समय तो होल्ड ते ने. 4133-4133, सत श्री अकाल जी.
2: हाँ जी बेटे, सत श्री अकाल,
1: की हाल चाल है जी?
2: हाँ जी बहुत वधिया बेटे जी.
1: क्या बात,
2: मैं क्या सोहनिया गल हो रही है
1: जी.
2: आपां जो तुसी पॉइंट पुछे है ना, की उदास होई है ते की करना चाहिदा.
1: हाँ जी जी,
2: ते इह आपां नू पॉजिटिव बंदियां नाल गल करनी चाहिए, पॉजिटिव गल करनी. जिदां गुरमीत बहन जी ने आपां नू दस्या ना, खुश रहिंदे आ, हर वेले चढ़ती कला च रहिंदे है ना.
1: बिलकुल,
2: आपां नू इहो जिहे भैण भरावां बंदियां नू मिलना चाहिदा जिहड़े सानू पॉजिटिव रखण, आर्टन दी कला च मिल जाण. फिर गुरबाणी दी गल भी है कि गुरबाणी तुसी लाओगे ना तुहाडे मन नू तरंगा जिहड़ियां ओह शांत करदियां
1: जी, है ना.
2: ते फिर तुसी नहाओ, नहा के तुसी थोड़े जिहे फ्रेश मूड जदों हो जांदे हो, तुहाडी थकान थकून उदासी ने निकल जांदी है. ते तुसी फिर नहीं तां ना किसी बंदे नू फोन, भैण भरा नू जां किसी सहेली नू ओहो जी नू फोन लाओ ਜਿਹੜੀ ਤੁਹਾਨੂੰ ਵਧੀਆ ਵਧੀਆ ਸੋਹਣੀਆਂ ਗੱਲਾਂ ਦੱਸੇ, ਤੇ ਜਿਹੜੇ ਤੁਸੀਂ ਟੀਵੀ ਤੇ ਚੈਨਲ ਵੀ ਦੇਖਦੇ ਹੋ ਨਾ ਉਹ ਹਾਸੇ ਵਾਲੇ ਖੁਸ਼ੀਆਂ ਵਾਲੇ ਦੇਖਣ ਲੱਗ ਜਾਓ. ਹਾਂ ਬਿਲਕੁਲ, ਤੁਸੀਂ ਉਦਾਸੀ ਵਾਲਾ ਧਿਆਨ ਛੱਡ ਦੋ, ਵੀ ਇਹ ਤਾਂ ਦੁਨੀਆਂ ਤੇ ਇਵੇਂ ਚੱਲੀ ਹੀ ਜਾਣਾ, ਆਪਣੇ ਮਨ ਨੂੰ ਪੱਕਾ ਕਰਨਾ ਪੈਣਾ ਆਪਾਂ ਨੂੰ, ਤੇ ਨਹੀਂ ਤਾਂ ਫਿਰ ਬਿਮਾਰੀਆਂ ਦਾ ਘਰ ਆ ਬੇਟੇ ਉਦਾਸੀ ਦਾ.
1: ਬਿਲਕੁਲ ਬਿਲਕੁਲ,
2: ਹਾਂਜੀ.
1: ਨਹੀਂ ਦੇਖੋ ਇਹ ਗੱਲ ਹੈ ਜੀ, ਬੜਾ ਕੁਝ ਚੱਲਦਾ ਜ਼ਿੰਦਗੀ ਦੇ ਵਿੱਚ, ਪਰ ਬੰਦਾ ਕਿਵੇਂ ਆਪਣੇ ਆਪ ਨੂੰ ਇਕੱਲਾ ਬੈਠਾ ਹਨਾ, ਤੇ ਕੱਲਾ ਕਿੱਦਾਂ ਵਧੀਆ ਕਰ ਸਕਦਾ, ਉਹ ਬੰਦਾ ਸੋਚਦਾ ਵੀ ਹਾਂ ਯਾਰ ਆਹ ਚੀਜ਼ ਹੋ ਸਕਦੀ ਹੈ, ਏਦਾਂ ਟਰਾਈ ਕਰੀਏ, ਕੋਈ ਨਾ ਕੋਈ ਤੇ ਤਰੀਕਾ ਕੰਮ ਕਰ ਹੀ ਜਾਂਦਾ.
2: ਹਾਂਜੀ, ਸਹੀ ਕਹਿੰਦਾ, ਡਿਪਰੈਸ਼ਨ ਚ ਚੱਲ ਜਾਂਦਾ ਬੰਦਾ. ਮੈਂ ਤਾਂ ਹੁਣ, ਮੈਨੂੰ ਤਾਂ ਇੱਕੋ ਹੀ ਗੱਲ ਹੈ, ਮੈਂ ਕਈ ਵਾਰੀ ਸੋਚਦੀ ਨਹੀਂ ਹਾਂ ਵੀ ਜੇ ਸਾਡੇ ਕੋਲ ਟੀਵੀ ਜਾਂ ਰੇਡੀਓ ਤੇ ਕੋਈ ਗੱਲ ਕਰਨ, ਜਿਵੇਂ ਇੰਡੀਆ ਚ ਹੁਣ ਆਪਾਂ ਰੇਡੀਓ ਤੇ ਆਪ ਥੋੜੀ ਗੱਲ ਕਰਦੇ ਸੀ,
1: ਹਾਂਜੀ
2: ਸਿਰਫ ਸੁਣੀਦਾ ਹੀ ਸੀਗਾ,
1: ਬਿਲਕੁਲ
2: ਆਪ ਨਹੀਂ ਸੀ ਅਸੀਂ ਕਦੀ ਗੱਲ ਕੀਤੀ. ਤੇ ਫਿਰ ਆਪਾਂ ਰੇਡੀਓ ਚੈਨਲ ਕਿੰਨੇ ਸੋਹਣੇ ਚੱਲਦੇ ਆ, ਤੁਸੀਂ ਚੰਗੇ ਚੰਗੇ ਚੈਨਲ ਉਹਨਾਂ ਨਾਲ ਰੇਡੀਓ ਤੇ ਸੁਣੋ, ਤੇ ਫਿਰ ਗੱਲਬਾਤ ਕਰ ਲਓ ਤੇ ਮਨ ਦੀ ਭਾਫ ਨਿਕਲ ਜਾਂਦੀ ਹੈ।
1: ਕੀ ਬਾਤ ਹੈ, ਨਾਲੇ ਤੁਹਾਡੀ ਕਾਲ ਆਉਂਦੀ ਹੈ ਸਾਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਸਾਡਾ ਮੂਡ ਆਪੇ ਵਧੀਆ ਹੋ ਜਾਂਦਾ ਫਿਰ।
2: ਹਾਂਜੀ, ਮਨ ਦੇ ਵਿੱਚ ਗੁਬਾਰ ਰੱਖੋ ਨਾ, ਹੁਣ ਕਿਸੇ ਨਾ ਕਿਸੇ ਨੂੰ ਦੱਸ ਕੇ ਕੱਢ ਦੋ ਤੇ ਤੁਹਾਡੀ ਡਿਪਰੈਸ਼ਨ ਤੋਂ ਤੁਸੀਂ ਬਾਹਰ ਹੋ ਜਾਓਗੇ।
1: ਬਿਲਕੁਲ,
2: ਥੈਂਕ ਯੂ ਬੇਟੇ,
1: ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ, ਬੜਾ ਵਧੀਆ ਲੱਗਿਆ, ਬਹੁਤ ਧੰਨਵਾਦ, ਥੈਂਕ ਯੂ। ਅਤੇ ਨਾਲੇ ਮਧੂ ਜੀ ਦਾ ਵੀ ਮੈਸੇਜ ਆਇਆ ਹੈ, ਕਹਿੰਦੇ ਹੈ ਪਾਠ ਕਰਨ ਨਾਲ ਦਿਲ ਨੂੰ ਸ਼ਾਂਤੀ ਮਿਲਦੀ ਹੈ। ਵਾਹ ਜੀ ਵਾਹ ਮਧੂ ਜੀ, ਕਿਆ ਬਾਤ ਹੈ। ਉਹੀ ਹੁਣੇ ਗੱਲਬਾਤ ਹੋਈ ਹੈ ਵੀ ਜਿਹੜੀ ਆ ਪੋਜ਼ਿਟਿਵ ਐਨਰਜੀ ਸਾਨੂੰ ਮਿਲਦੀ ਹੈ ਨਾ ਜਦੋਂ ਅਸੀਂ ਪਾਠ ਕਰਦੇ ਹਾਂ ਪੜ੍ਹਦੇ ਹਾਂ, ਸਾਡੇ ਆਲੇ ਦੁਆਲੇ ਐਨਰਜੀ ਜਿਹੜੀ ਵਧੀਆ ਘੁੰਮਦੀ ਹੈ ਉਹ ਸਾਨੂੰ ਸਾਡੇ ਮੂਡ ਨੂੰ ਹੋਰ ਵੀ ਵਧੀਆ ਕਰ ਦਿੰਦੀ ਹੈ। 905-673-3337 ਉਦਾਸ ਮਨ ਨੂੰ ਕਿੱਦਾਂ ਵਧੀਆ ਕੀਤਾ ਜਾ ਸਕਦਾ ਹੈ ਤੁਹਾਡੀ ਇਨਪੁੱਟ ਆਪਾਂ ਲੈ ਰਹੇ ਹਾਂ। 905-673-3337 ਦੋ ਕੁ ਕਾਲ ਲੈਣੇ ਆ, ਉਸ ਤੋਂ ਬਾਅਦ ਫਿਰ ਜੁੜਾਂਗੇ ਆਪਾਂ ਮਯੰਕ ਪਟਨਾਗਰ ਜੀ ਨਾਲ ਵੀ, ਪਰ ਪਹਿਲਾਂ ਚੱਲਦੇ ਹਾਂ ਜੀ 9090 ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ, ਕੈਸੇ
1: ਹੋ ਸਰ? ਬਹੁਤ ਬੜੀਆ, ਆਪ ਸੁਣਾਏ ਜੀ, ਬਹੁਤ ਬੜੀਆ।
3: ਮੈਂ ਬਿਲਕੁਲ ਠੀਕ ਹੂੰ, ਆਪਕੀ ਦੁਆਏ ਸ਼ਾਮਿਲ ਹਾਲ ਹੈ। ਉਦਾਸ ਮਨ ਅਗਰ ਹੈ ਤੋ ਪਸੰਦੀਦਾ ਗਾਣਾ ਸੁਣਨਾ
1: ਚਾਹੀਏ।
3: ਮੈਂ ਵੀ ਬੜਾ ਉਦਾਸ ਹੂੰ, ਮੇਰੇ ਲਈ ਗਾਣਾ ਲਗਾ ਦੀਜੀਏ ਕਿ ਸਾਡੇ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ, ਸਾਡੇ ਪਿੰਡ ਦੇ ਖਿੱਚਦੀ ਸ਼ੀਸ਼ੀ ਸ਼ੀਸ਼ੀ ਵੀ ਇਤਰਾ ਵਾਲੀ ਮੁੰਡਿਆ, ਗੱਲਾਂ ਉਮਰਾ ਉਮਰਾ ਨਾ ਕਰਨਾ ਖਾਲੀ ਮੁੰਡਿਆ। ਇਹ ਹੈਲਮਿਲਟਨ ਮੈਂ ਸੁਣਾ ਗਾਣਾ, ਮੈਂ ਸੁਣਤੇ ਹੀ ਫਿਦਾ ਹੁਸੈਨ ਹੋ ਗਿਆ। ਮੈਂ ਪੁੱਛਿਆ ਜਾ ਕੇ ਓਨਰ ਸੇ ਹੋਟਲ ਕੇ, ਮਤਲਬ ਪੰਜਾਬੀ ਹੈ? ਬੋਲੇ ਹਾਂ ਜੀ, ਦੱਸੋ ਤੁਸੀਂ ਕੀ ਚਾਹੀਏ? ਮਤਲਬ ਕੁਛ ਨਹੀਂ ਚਾਹੀਏ, ਇਹ ਬਤਾਈ, ਮੈਂ ਤਾਂ ਖਾ ਲਿਆ ਖਾਣਾ ਵਗੈਰਾ, ਚਾਏ ਵੀ ਪੀ ਲਿਆ ਸੀ ਇੱਥੇ, ਇਹ ਬਤਾਈ ਇਹ ਗਾਣਾ ਕੌਣ ਗਾਇਆ? ਬੋਲੇ ਸਾਹਿਬ ਇਹ ਗੁਰਲਾਜ਼ ਅਖਤਰ ਕਰਕੇ ਹੈ। ਮਤਲਬ ਕਹਾਂ ਮਿਲੇਂਗੇ ਯੇ, ਉਹ ਤਾਂ ਅੰਮ੍ਰਿਤਸਰ ਵਿੱਚ ਰਹਤੇ ਜੀ। ਬੋਲਾ ਬਹੁਤ ਜ਼ਬਰਦਸਤ ਗਾਣਾ ਹੈ ਜੀ, ਇਹ ਤਾਂ ਅੱਜ ਤੋਂ ਸੁਣੂੰਗਾ ਮੈਂ ਇਹ। ਬੋਲਾ
1: ਕਿਆ ਬਾਤ ਹੈ,
3: ਇੰਪਰੋਵਾਈਜੇਸ਼ਨ ਬਹੁਤ ਹੈ, ਇੰਪਰੋਵਾਈਜੇਸ਼ਨ ਹੀ ਮਨ ਕੋ ਸਕੂਨ ਦੇਤੀ ਹੈ, ਯਾਨੀ ਕਿ ਉਛਾੜ ਚਲਾਓ, ਜ਼ਿੰਦਗੀ ਕਾ ਮਕਸਦ ਯਹੀ ਹੈ ਨਾ। ਆਪ ਦੇਖੀਏ ਦਿਨ ਆਤੀ ਸ਼ਾਮ ਹੋਤੀ ਰੋਸ਼ਨੀ ਬਦਲਤੀ ਕਿਉਂ ਹੈ, ਇਹ ਸਭ ਯੇ ਜੋ ਪਰਿਵਰਤਨ ਹੈ ਯਹੀ ਤੋ ਹੈ ਨਾ। ਚੇਂਜ ਇਜ਼ ਦਾ ਲਾਅ ਆਫ ਲਾਈਫ, ਜੋਨ ਐਫ ਕੈਨੇਡੀ ਕਾ ਪ੍ਰੋਵਰਬ ਹੈ, ਚੇਂਜ ਇਜ਼ ਦਾ ਲਾਅ ਆਫ ਲਾਈਫ, ਦੋਜ਼ ਹੂ ਲੁੱਕ ਓਨਲੀ ਟੂ ਦਾ ਪਾਸਟ ਐਂਡ ਪ੍ਰੈਜ਼ੈਂਟ ਆਰ ਸਰਟਨ ਟੂ ਮਿਸ ਦਾ ਫਿਊਚਰ। ਹਾਊ ਮੈਨੀ ਪੀਪਲ ਅੰਡਰਸਟੈਂਡ ਦਿਸ? ਵੇਰੀ ਫਿਊ, ਮੁੱਠੀ ਪਰ ਲੋਕ ਨਹੀਂ ਸਮਝਤੇ ਇਸ ਬਾਤ ਕੋ, ਤੋ ਕਾਮ ਕੀ ਬਾਤ ਬਤਾਈਏ ਤਾਂਕਿ ਦੁਨੀਆ ਕੋ ਉਸਸੇ ਫਾਇਦਾ ਹੋ। ਥੈਂਕ ਯੂ ਸੋ ਮਚ ਸਰ, ਵੇਟਿੰਗ ਫਾਰ ਦਿਸ। ਸਾਡੇ ਪਿੰਡ ਦੇ ਵਿੱਚ ਪਾਣੀ ਘੁਲ ਗਈ ਤਸਵੀਰ, ਮੈਂ ਵੀ ਦੇਖਣਾ ਚਾਹਤਾ ਹੂੰ ਯਾਰ, ਪਾਣੀ ਵਿੱਚ ਕੈਸਾ
1: ਜੀ। ਮੈਂ ਜ਼ਰੂਰ ਲੱਭਦਾ ਤੇ ਗਾਣਾ ਆਪਾਂ ਜ਼ਰੂਰ ਲਗਾਉਣੇ ਆ। ਬਹੁਤ ਸ਼ੁਕਰੀਆ ਸਰ, ਥੈਂਕ ਯੂ।
3: ਸ਼ੁਕਰੀਆ ਜਨਾਬ, ਸ਼ੁਕਰੀਆ ਆਪਕਾ, ਸਤਿ ਸ੍ਰੀ ਅਕਾਲ ਵਕਤ ਦੇਣੇ ਕੇ ਲਈ, ਸਾਰੋਂ ਕੋ ਮੇਰੀ ਤਰਫ ਸੇ ਪਿਆਰ
1: ਜੀ। ਬਿਲਕੁਲ, ਬਹੁਤ ਸਾਰਾ ਪਿਆਰ, ਥੈਂਕ ਯੂ ਸੋ ਮਚ ਸਰ, ਥੈਂਕ ਯੂ। ਬਿਲਕੁਲ ਜੀ, ਚੱਲਦੇ ਹਾਂ ਸਾਡੇ ਨਾਲ, ਜੁੜ ਚੁੱਕੇ ਨੇ ਜੀ ਐਨ ਈ ਮੋਰਗੇਜਿਸ ਤੋਂ ਮਯੰਕ ਪਟਨਾਗਰ ਜੀ, ਹਮੇਸ਼ਾ ਹੀ ਬੜੀ ਸ਼ਾਨਦਾਰ ਇਨਫੋਰਮੇਸ਼ਨ ਲੈ ਕੇ ਆਉਂਦੇ ਆ। ਮੋਰਗੇਜ ਤੁਹਾਡੀ ਫਸਟ ਮੋਰਗੇਜ, ਸੈਕਿੰਡ ਮੋਰਗੇਜ, ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਜਾਂ ਫਿਰ ਤੁਹਾਨੂੰ ਤੁਹਾਡੀ ਮੋਰਗੇਜ ਰੀਨਿਊ ਤੇ ਆ ਗਈ ਹੈ ਤੇ ਤੁਸੀਂ ਕੀ ਕਰੋਗੇ, ਕਿਹੜੀਆਂ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ, ਉਹਦੇ ਬਾਰੇ ਬੜੀ ਸ਼ਾਨਦਾਰ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਮਯੰਕ ਪਟਨਾਗਰ ਜੀ। ਜੀ ਮਯੰਕ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
4: ਅੱਜ ਗੱਲਬਾਤ ਜਰੂਰ ਕਰਾਂਗੇ ਆਪਣੇ ਭੈਣ ਭਾਵਾਂ ਨਾਲ। ਪਹਿਲਾਂ ਜਿਹੜਾ ਆਪਣਾ ਮੇਨ ਸਪੈਸ਼ਲ ਚੱਲ ਰਿਹਾ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਮੇਨ ਸਪੈਸ਼ਲ ਵੀ ਲੈ ਕੇ ਆਏ ਸੀਗੇ ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ, ਪਰਟੀਕੁਲਰਲੀ ਆਪਣੇ ਉਹਨ ਇੰਡੀਵਿਜੁਅਲਸ ਲਈ ਜਿਨ੍ਹਾਂ ਨੇ ਪ੍ਰੋਪਰਟੀਜ਼ ਖਰੀਦਣੀਆਂ, ਭਾਵੇਂ ਉਹ ਇਨਵੈਸਟਰ ਹੋਣ ਭਾਵੇਂ ਉਹ ਫਸਟ ਟਾਈਮ ਹੋਮ ਬਾਇਰ ਹੋਣ, ਜਿਨ੍ਹਾਂ ਦੀ ਜਿਹੜੀ ਹੈਗੀ ਆ ਪ੍ਰੋਪਰਟੀ ਦੀ ਡਾਊਨ ਪੇਮੈਂਟ ਜਿਹੜੀ ਹੈਗੀ ਆ ਉਹ ਬੈਕ ਹੋਮਸ ਦੇ ਵਿੱਚ ਪਈਆਂ ਨੇ। ਦੇਖੋ ਸਰ, ਆਲਮੋਸਟ 30-40% ਆਪਣੇ ਕੋਲ ਇੰਡੀਵਿਜੁਅਲਸ ਹੈਗੇ ਆ ਜਿਹੜੇ ਕੋਲ ਸਾਡੇ ਕੋਲ ਆਉਂਦੇ ਨੇ, ਜਿਹਨਾਂ ਜਿਹੜੇ ਕਹਿੰਦੇ ਵੀ ਸਾਡੀ ਜਿਹੜੀ ਡਾਊਨ ਪੇਮੈਂਟ ਹੈ 10% 15% ਉਹ ਸਾਡੇ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਈਆਂ ਨੇ, ਤੇ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ, ਕਿਵੇਂ ਜਿਹੜਾ ਹੈਗਾ ਆਪਾਂ ਪੈਸਾ ਉਹ ਯੂਜ਼ ਕਰ ਸਕਦੇ ਹਾਂ। ਭਾਜੀ ਉਹਦਾ ਵੀ ਅਸੀਂ ਹੁਣ ਤੋੜ ਕੱਢ ਦਿੱਤਾ ਹੈਗਾ, ਅਸੀਂ ਬਲੈਂਡਰ ਨਾਲ ਜਿਹੜਾ ਹੈਗਾ ਨੈਗੋਸ਼ੀਏਟ ਕੀਤਾ ਹੈਗਾ, ਪ੍ਰੋਪਰ ਬੈਂਕ ਨਾਲ ਨੈਗੋਸ਼ੀਏਟ ਕੀਤਾ ਹੈਗਾ। ਜੇ ਤੁਸੀਂ ਕੋਈ ਵੀ ਪ੍ਰੋਪਰਟੀ ਓਨਟੈਰੀਓ ਦੇ ਵਿੱਚ ਖਰੀਦ ਰਹੇ ਹੋ ਤੇ ਤੁਹਾਡੇ ਕੋਲ ਪੇਮੈਂਟ ਜਿਹੜੀ ਤੁਹਾਡੀ 10% ਜਿਹੜਾ ਹੈਗਾ ਤੁਹਾਡਾ ਇੱਥੇ ਹੈਗਾ ਜਿਹੜਾ ਤੁਸੀਂ ਪਾ ਰਹੇ ਹੋ, ਜਾਂ 5% ਤੁਸੀਂ ਇੱਥੇ ਪਾ ਰਹੇ ਹੋ, ਬਾਕੀ ਜਿਹੜਾ ਰਿਮੇਨਿੰਗ ਬੈਲੈਂਸ ਹੈਗਾ ਉਹ ਤੁਹਾਡਾ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਿਆ ਹੈਗਾ, ਕੋਈ ਵੀ ਨੈਸ਼ਨਲ ਬੈਂਕ ਦੇ ਵਿੱਚ ਪਿਆ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਉਹ ਪੈਸਾ ਵੀ ਤੁਸੀਂ ਯੂਜ਼ ਕਰਕੇ ਆਪਣੀ ਕਲੋਜ਼ਿੰਗ ਇੱਥੇ ਕੈਨੇਡਾ ਦੇ ਵਿੱਚ ਪੂਰੀ ਜਿਹੜੀ ਹੈਗੀ ਹੈ ਕਰਵਾ ਸਕਦੇ ਹੋ। ਤੁਹਾਨੂੰ ਰੇਟ ਵੀ ਜਿਹੜਾ ਹੈਗਾ ਉਹਦਾ ਰੇਟ ਵੀ ਭਾਜੀ ਆਪਣਾ ਸਟਾਰਟ ਹੋ ਰਿਹਾ ਜੀ 4.99 ਤੋਂ। ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਜਾਂ ਤੁਸੀਂ ਜਿਹੜੇ ਹੈਗੇ ਆ ਲੋ ਇਨਕਮ ਦੇ ਵਿੱਚ ਵੀ ਹੈਗੇ ਹੋ ਜਾਂ ਸੈਲਫ ਡਿਕਲੇਅਰਡ ਇਨਕਮ ਦੇ ਵਿੱਚ ਹੈਗੇ ਹੋ ਜਾਂ ਜਿਹੜੇ ਇੰਡੀਵਿਜੁਅਲਸ ਹੈਗੇ ਜਿਹੜੇ ਟੈਕਸੀ ਡਰਾਈਵਰਸ ਹੈਗੇ ਆ ਜਾਂ ਟਰੱਕ ਡਰਾਈਵਰਸ ਹੈਗੇ ਜਿਹਨਾਂ ਦੀ ਇਨਕਮ ਥੋੜੀ ਜਿਹੀ ਘੱਟ ਉਹ ਦਿਖਾਉਂਦੇ ਆ ਕਿਉਂਕਿ ਤੁਹਾਡੇ ਐਕਸਪੈਂਸਿਸ ਵੱਧ ਜਾਂਦੇ ਆ, ਉਹਨਾਂ ਲਈ ਵੀ ਜਿਹੜਾ ਹੈਗਾ ਆ ਪ੍ਰੋਵਿਜ਼ਨ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਆ ਪ੍ਰੋਪਰਟੀ ਇੱਥੇ ਕੈਨੇਡਾ ਦੇ ਵਿੱਚ ਖਰੀਦ ਸਕਦੇ ਹੋ ਅਪ ਟੂ 2 million dollars ਤੱਕ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਇਹਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਉਂਕਿ ਭਾਈ ਦੇਖੋ ਦਿਸ ਇਜ਼ ਨਾਟ ਫਾਰ ਐਵਰੀਬਡੀ, ਦਿਸ ਇਜ਼ ਓਨਲੀ ਫਾਰ ਪੀਪਲ ਜਿਹਨਾਂ ਦੀ ਜਿਹੜੀ ਹੈਗੀ ਆ ਸੇਵਿੰਗ ਜਿਹੜੀ ਹੈਗੀ ਆ ਉਹ ਇੰਡੀਆ ਦੇ ਵਿੱਚ ਪਈ ਆ, ਪਾਕਿਸਤਾਨ ਦੇ ਵਿੱਚ ਪਈਆਂ, ਤੇ ਉਹਨਾਂ ਨੇ ਜਿਹੜਾ ਹੈਗਾ ਉੱਥੋਂ ਪੈਸਾ ਲੈ ਕੇ ਆਉਣਾ ਹੈਗਾ। ਉਹ ਪ੍ਰੋਵਿਜ਼ਨ ਆਪਾਂ ਹੁਣ ਜਿਹੜਾ ਹੈਗਾ ਲੈ ਕੇ ਆਏਗੇ ਲੈਂਡਰਸ ਨਾਲ ਗੱਲਬਾਤ ਕਰਕੇ, ਉਹਦੀ ਜਿਹੜੀ ਹੈਗੀ ਆ ਤੁਹਾਡੀ ਪੂਰੀ ਸੇਵਿੰਗ ਅਸੀਂ ਕਰਵਾ ਸਕਦੇ ਹਾਂ। ਕਾਫੀ ਲੋਕਾਂ ਨੂੰ ਪ੍ਰੋਬਲਮ ਆ ਵੀ ਆ ਰਹੀ ਸੀ ਕਿ ਜਦੋਂ ਉਹ ਟ੍ਰਾਂਸਫਰ ਕਰਦੇ ਸੀਗੇ ਮਨੀ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਸੀਗਾ, ਉਹ ਵੀ ਉਹਨਾਂ ਨੂੰ ਹੁਣ ਕਰਨ ਦੀ ਲੋੜ ਨਹੀਂ ਹੈਗੀ ਆ। ਜੇ ਮੇਰੇ ਨਾਲ ਕੋਈ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਆਪਣਾ ਇੱਕੋ ਹੀ ਹੈ ਕਿਹੜੀ ਸਾਰੀ ਗੱਲਬਾਤ ਦਾ 647-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੇ ਕੋਈ ਵੀ ਭੈਣ ਭਰਾ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ ਰੀਫਾਈਨੈਂਸਿੰਗ ਡੈਟ ਕੰਸੋਲੀਡੇਸ਼ਨ ਜਾਂ ਤੁਸੀਂ ਤੁਹਾਡੇ ਕੋਲ ਪ੍ਰੋਬਲਮ ਆ ਰਹੀ ਆ ਕਿ ਤੁਹਾਡੀ ਇਕੁਇਟੀ ਜਿਹੜੀ ਹੈਗੀ ਘਰ ਦੇ ਵਿੱਚ ਪਈ ਆ ਪਰ ਵੈਲਿਊ ਤੁਹਾਡੀ ਘੱਟ ਆ ਰਹੀ ਆ, ਉਹਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਆ ਲੈਂਡਰਸ ਨਾਲ ਜਿਹੜਾ ਹੈਗਾ ਪ੍ਰੋਵਿਜ਼ਨ ਲੈ ਕੇ ਆਏ ਹੈਗੇ ਆ ਜਿੱਥੇ ਤੁਹਾਨੂੰ ਜਿਹੜਾ ਹੈਗਾ ਮੈਕਸੀਮਮ ਅਮਾਊਂਟ ਤੱਕ ਜਿਹੜੀ ਹੈਗੀ ਆ ਤੁਹਾਡੀ ਇਕੁਇਟੀ ਨਿਕਾਲੀ ਜਾ ਸਕਦੀ ਆ ਜੇ ਤੁਹਾਨੂੰ ਪੈਸੇ ਧੇਲੇ ਦੀ ਨੀਡ ਪੈ ਰਹੀ ਆ। ਕੋਈ ਵੀ ਭੈਣ ਭਰਾ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਮੋਰਗੇਜ ਦੇ ਵਿੱਚ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਇੱਕੋ ਹੀ ਇੱਕ ਹੈ ਸਾਰੀ ਗੱਲਬਾਤ ਦਾ 647-2023 ਦੇ ਵਿੱਚ। ਭਾਜੀ ਆਪਣੇ ਕਾਫੀ ਇੰਡੀਵਿਜੁਅਲ ਸਾਡੀ ਟੀਮ ਨੂੰ ਵੀ ਜੁਆਇਨ ਕਰ ਰਹੇ ਨੇ, ਯੰਗ ਜਿਹੜੇ ਹੈਗੇ ਆ ਇੰਡੀਵਿਜੁਅਲ ਜਿਹੜੇ ਜਿਨ੍ਹਾਂ ਨੇ ਹਜੇ ਮੋਰਗੇਜ ਦਾ ਲਾਇਸੈਂਸ ਲਿਆ ਹੈਗਾ 7 ਇੰਡੀਵਿਜੁਅਲ ਸਾਨੂੰ ਜੁਆਇਨ ਕੀਤਾ ਹੈਗਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਐਂਡ ਹੋਰ ਵੀ ਇੰਡੀਵਿਜੁਅਲ ਜਿਹੜੇ ਹੈਗੇ ਸਾਨੂੰ ਜੁਆਇਨ ਕਰ ਰਹੇ ਤੇ ਜਿਹੜੇ ਹੁਣ ਚਾਹ ਰਹੇ ਹੈਗੇ ਕਿ ਆਪਣੀ ਜਿਹੜਾ ਹੈਗਾ ਮੋਰਗੇਜ ਦੇ ਵਿੱਚ ਮੋਰਗੇਜ ਪ੍ਰੋਫੈਸ਼ਨ ਦੇ ਵਿੱਚ ਆਉਣ ਤੇ ਸਾਡੀ ਜਿਹੜੀ ਹੈਗੀ ਆ ਟੀਮ ਨੂੰ ਜੁਆਇਨ ਕਰਨ ਤੇ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ, ਕਿਉਂਕਿ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਵਧੀਆ ਪੈਕੇਜ ਵੀ ਦੇ ਰਹੇ ਹੈਗੇ ਆ। ਸਭ ਤੋਂ ਵੱਡੀ ਗੱਲ ਹੈ ਭਾਜੀ ਕੰਮ ਸਿਖਾਇਆ ਜਾਂਦਾ ਹੈਗਾ, ਇਹ ਨਹੀਂ ਹੈਗਾ ਕਿ ਤੁਹਾਡੀ ਫਾਈਲ ਨੂੰ ਆਪਾਂ ਲੈ ਕੇ ਆਪਣੀ ਫਾਈਲ ਬਣਾ ਲਈ ਤੇ ਫਿਰ ਉਹ ਜਿਹੜਾ ਹੈਗਾ ਤੁਹਾਨੂੰ ਦੱਸਿਆ ਵੀ ਨਹੀਂ ਕਿਵੇਂ ਕੰਮ ਕਰਨਾ ਹੈਗਾ, ਸਟੈਪ ਬਾਏ ਸਟੈਪ ਜਿਹੜਾ ਹੈਗਾ ਤੁਹਾਨੂੰ ਸਿਖਾਇਆ ਜਾਂਦਾ ਹੈਗਾ, ਜਿਸ ਕਰਕੇ ਤੁਹਾਡੀ ਜਿਹੜੇ ਸਕਿੱਲ ਸੈਟਸ ਹੈਗੇ ਆ ਉਹ ਇੰਪਰੂਵ ਕੀਤੇ ਜਾਂਦੇ ਆ। ਐਂਡ ਤੁਹਾਨੂੰ ਇਹ ਨਹੀਂ ਹੈਗਾ ਕਿ ਕਿਸੇ ਤੁਹਾਨੂੰ ਕਿਸੇ ਨਾਲ ਬਿਠਾ ਲਿਆ ਤੇ ਜਿਹੜਾ ਹੈਗਾ ਤੁਸੀਂ ਇਹਨਾਂ ਦੇ ਨਾਲ ਸਿੱਖ ਲਓ, ਇੱਦਾਂ ਨਹੀਂ ਕਰਦੇ ਭਾਜੀ। ਅਸੀਂ ਪੂਰੀ ਪ੍ਰੋਪਰ ਤਰੀਕੇ ਨਾਲ ਮੈਂ ਆਪ ਤੁਹਾਨੂੰ ਜਿਹੜੀ ਹੈਗੀ ਕੋਚ ਕਰਦਾ ਹੈਗਾ, ਜਿਸ ਕਰਕੇ ਤੁਹਾਨੂੰ ਜਿਹੜੀ ਬਰੀਕੀਆਂ ਦਾ ਦੇਖਣਾ ਪੈਂਦਾ ਹੈਗਾ ਉਹ ਵੀ ਤੁਹਾਨੂੰ ਸਿੱਖਣ ਨੂੰ ਮਿਲੇ। ਐਂਡ ਸਭ ਤੋਂ ਵੱਡੀ ਗੱਲ ਹੈ ਭਾਜੀ ਇਹਦੇ ਵਿੱਚ ਆਪਾਂ ਆਪਣੀ ਕਮਿਊਨਿਟੀ ਨੂੰ ਜਿਹੜਾ ਹੈਗਾ ਕਾਫੀ ਮਦਦ ਕਰ ਸਕਦੇ ਹਾਂ। ਜੇ ਕੋਈ ਵੀ ਭੈਣ ਭਰਾ ਸਾਡੀ ਕੋਈ ਵੀ ਟੀਮ ਨੂੰ ਜੁਆਇਨ ਕਰਨਾ ਚਾਹੁੰਦਾ ਹੈਗਾ, ਭਾਵੇਂ ਉਹ ਟੋਰਾਂਟੋ ਦੇ ਵਿੱਚ ਹੋਵੇ, ਭਾਵੇਂ ਉਹ ਅਲਬਰਟਾ ਦੇ ਵਿੱਚ ਹੋਵੇ, ਚਾਹੇ ਉਹ ਬੀਸੀ ਚ ਹੋਵੇ ਜਾਂ ਨੋਵਾ ਸਕੋਸ਼ਾ ਚ ਹੋਵੇ, ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ 647-2023 ਤੇ। ਸੱਤੋਂ ਦਿਨ ਭਾਜੀ ਖੁੱਲੇ ਹੁੰਦੇ ਆ, ਆਵਰਸ ਹੈਗੇ ਮੰਡੇ ਟੂ ਫਰਾਈਡੇ 9 AM to 7:30 PM, ਸੈਚਰਡੇ ਨੂੰ 9 to 6, ਸੰਡੇ ਨੂੰ 11 to 4। ਜੇ ਤੁਸੀਂ ਅਪੁਆਇੰਟਮੈਂਟ ਨਹੀਂ ਬਣਾਉਣਾ ਚਾਹੁੰਦੇ, ਤੁਸੀਂ ਵਾਕ ਇਨ ਕਰਨਾ ਚਾਹੁੰਦੇ ਹੋ, ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਪਰ ਹੋ ਸਕਦਾ ਹੈਗਾ ਤੁਹਾਨੂੰ ਥੋੜਾ ਜਿਹਾ ਵੇਟ ਕਰਨਾ ਪਵੇ ਜੇ ਤੁਸੀਂ ਵਾਕ ਇਨ ਕਰਦੇ ਹਾਂ, ਪਰ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ 647-2023 ਤੇ। ਭਾਜੀ ਟਾਈਮ ਦੇਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰ, ਥੈਂਕ ਯੂ।

ਮਿੱਤਰੋ ਮਰੂ ਮਰੂ ਮਰੂ ਮਰੂ ਕਿਉਂ ਕਰਨਾ, ਬਿਲਕੁਲ ਜ਼ਿੰਦਗੀ ਦਿੱਤੀ ਹੈ ਰੱਬ ਨੇ, ਸਿਹਤ ਵਧੀਆ, ਸਭ ਕੁਛ ਵਧੀਆ, ਅਤੇ ਮਰੂ ਮਰੂ ਕਿਉਂ ਕਰਨਾ, ਜ਼ਿੰਦਗੀ ਜੀਓ ਖੁੱਲ੍ਹ ਕੇ। ਅਤੇ ਗੱਲਬਾਤ ਚੱਲ ਰਹੀ ਸੀ, ਬੰਦਾ ਉਦਾਸ ਮਨ ਹੋਵੇ ਅਤੇ ਕਿੱਦਾਂ ਉਹਨੂੰ ਵਧੀਆ ਖੁਸ਼ ਮਿਜ਼ਾਜ ਬਣਾਇਆ ਜਾ ਸਕਦਾ, ਕਿੱਦਾਂ ਉਹਦੇ ਮਨ ਨੂੰ ਹੋਰ ਵੀ ਦਰੁਸਤ ਕੀਤਾ ਜਾ ਸਕਦਾ। ਅਤੇ ਕਹਿੰਦੇ ਆ ਗਾਣੇ ਗੁਣੇ ਦੇ ਨਾਲ ਵੀ, ਗਾਣੇ ਸੁਣ ਕੇ ਵੀ ਹੋ ਸਕਦਾ। ਕਹਿੰਦੇ ਆ ਜੇ ਤੁਸੀਂ ਵਾਕ ਕਰ ਸਕੋ ਨਾ ਨੇਚਰ ਦੇ ਵਿੱਚ ਖਾਸ ਕਰਕੇ, ਅਤੇ ਪਾਰਕ ਵਿੱਚ ਜਾ ਕੇ ਨੇਚਰ ਦੇ ਵਿੱਚ ਵਾਕ ਕਰੋ, ਉਹਦੇ ਨਾਲ ਵੀ ਤੁਹਾਡਾ ਜਿਹੜਾ ਮਨ ਹੈ ਉਹ ਵੀ ਬੜਾ ਸਹੀ ਹੁੰਦਾ, ਤੁਹਾਡੀ ਨੀਂਦ ਪੂਰੀ ਹੋਵੇ ਉਹਦੇ ਨਾਲ ਵੀ। ਅਤੇ ਖਾਸ ਗੱਲ ਜਿਨ੍ਹਾਂ ਦੇ ਘਰ ਆ, ਜਿਨ੍ਹਾਂ ਨੇ ਪੈਟ ਰੱਖੇ ਹੋਏ ਆ, ਜਿਨ੍ਹਾਂ ਦੇ ਘਰ ਪੈਟ ਨੇ, ਕਹਿੰਦੇ ਪੈਟ ਰੱਖੇ ਹੋਣ ਦੇ ਨਾਲ ਬੰਦੇ ਦਾ ਮਨ ਬੜਾ ਸਹੀ ਹੋ ਜਾਂਦਾ। ਬੰਦਾ ਘਰ ਕੁੱਤਾ ਰੱਖਿਆ ਹੋਵੇ, ਬਿੱਲੀ ਰੱਖੀ ਹੋਵੇ, ਬੰਦਾ ਉਹਦੇ ਨਾਲ ਖੇਡਦਾ, ਸੌ ਗੱਲਾਂ ਬਾਤਾਂ ਇੱਧਰ ਉੱਧਰ ਕਰਦਾ, ਅਤੇ ਉਹਦੇ ਨਾਲ ਵੀ ਬੰਦੇ ਦਾ ਮਨ ਬੜਾ ਸਹੀ ਹੋ ਜਾਂਦਾ। ਇੱਕ ਥੈਰੇਪੀ ਦਾ ਹੀ ਕੰਮ ਕਰਦੇ ਆ ਘਰ ਦੇ ਵਿੱਚ ਜਦੋਂ ਪੈਟਸ ਹੋਣ। ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਤੁਹਾਡਾ ਕੀ ਕਹਿਣਾ। 905-673-3337-9056733337। ਇੱਕ ਨਾ ਬੜੇ ਹੀ ਸ਼ਾਨਦਾਰ ਮੈਂ ਦੇਖ ਰਿਹਾ ਸੀ ਸਰਵੇ ਦੇ ਵਿੱਚ, ਇਹ ਚੀਜ਼ ਆਈ ਹੈ। ਕਹਿੰਦੀ ਹੈ ਬੰਦਾ ਨਾ ਉਦਾਸ ਬੈਠਾ ਅਤੇ ਧੱਕੇ ਦੇ ਨਾਲ ਨਾ ਉੱਦਾਂ ਹੀ ਬਸ ਇੱਕ ਜਾਲੀ ਸਮਾਈਲ ਨਹੀਂ ਹੁੰਦੀ, ਇੱਕ ਫੇਕ ਸਮਾਈਲ, ਤੁਸੀਂ ਬੈਠੇ ਹੋ ਬਸ ਸਮਾਈਲ ਕਰਨੀ ਹੈ, ਤੁਹਾਡਾ ਉਹ ਹਾਸਾ ਨਹੀਂ ਆ ਰਿਹਾ, ਬਸ ਤੁਸੀਂ ਸਮਾਈਲ ਕਰਨੀ ਹੈ। ਕਹਿੰਦੇ ਹੁੰਦਾ ਕੀ ਹੈ, ਜਿਹੜੀ ਜਾਲੀ ਸਮਾਈਲ ਵੀ ਹੁੰਦੀ ਹੈ ਨਾ, ਉਹਦੇ ਨਾਲ ਤੁਹਾਡਾ ਮੂਡ ਬਿਹਤਰ ਹੋ ਜਾਂਦਾ। ਆਰਾਮ ਨਾਲ ਬੈਠੇ ਹੋ, ਬਸ ਇੱਦਾਂ ਹੀ ਸਮਾਈਲ ਵਾਲਾ ਮੂੰਹ ਬਣਾ ਕੇ ਦੇਖੋ, ਅਤੇ ਉਹ ਤੁਹਾਡੇ ਚਿਹਰੇ 'ਤੇ ਤੁਹਾਨੂੰ ਉਹਦਾ ਅਹਿਸਾਸ ਹੁੰਦਾ, ਤੁਹਾਨੂੰ ਪਤਾ ਹੁੰਦਾ ਵੀ ਹਾਂ ਯਾਰ ਮੈਂ ਇੱਦਾਂ ਹੀ ਫੇਕ ਸਮਾਈਲ ਕੀਤੀ ਹੈ, ਪਰ ਇਹਦੇ ਨਾਲ ਮੇਰੇ ਮੂੰਹ ਦੇ ਜਿਹੜੇ ਮਸਲਸ ਹੈ ਇਹਨਾਂ ਦੇ ਵਿੱਚ ਫਰਕ ਪੈ ਗਿਆ, ਕਰਕੇ ਦੇਖਿਓ। ਮੈਨੂੰ ਪਤਾ ਕਈ ਬੰਦੇ ਹੁਣ ਇਸ ਟਾਈਮ ਫੇਕ ਸਮਾਈਲ ਕਰ ਰਹੇ ਹੋਣੇ ਨੇ ਸੁਣ ਕੇ, ਇੱਦਾਂ ਇੱਦਾਂ ਕਰਕੇ ਸ਼ੀਸ਼ੇ ਵੱਲ ਦੇਖ ਕੇ, ਪਰ ਫਰਕ ਪੈਂਦਾ। ਇਹ ਵਾਕਈ ਹੀ ਟਰਾਈ ਕੀਤਾ, ਮੈਂ ਵੀ ਟਰਾਈ ਕਰ ਰਿਹਾ ਸੀ, ਅਤੇ ਇਹਦੇ ਨਾਲ ਫਰਕ ਜ਼ਰੂਰ ਪੈਂਦਾ।

0: ਬਾਤ ਹੈ, ਬੜਾ ਸ਼ਾਨਦਾਰ ਗੀਤ ਸੁਣ ਕੇ ਤੁਹਾਨੂੰ ਵੀ ਬੜਾ ਵਧੀਆ ਲੱਗਿਆ ਹੋਣਾ ਤੇ ਜ਼ਿੰਦਗੀ ਜੀਓ ਖੁੱਲ ਕੇ ਮਿੱਤਰੋ ਮਰੂ ਮਰੂ ਕਿਉਂ ਕਰਨਾ। ਤੇ ਬਿਲਕੁਲ ਚਲਦੇ ਆਪਾਂ ਨੈਕਸਟ ਕਾਲ ਦੇ ਵੱਲ, ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰੀ ਫੇਰ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ ਵੈਲਕਮ ਬੈਕ।
1: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਆਪਾਂ ਗੱਲ ਕੀਤੀ ਆ, ਤੁਹਾਡਾ ਕੋਈ ਆਲਰੇਡੀ ਐਗਜ਼ਿਸਟਿੰਗ ਪਲਾਨ ਹੈ, ਤੁਸੀਂ ਪਾਲਿਸੀ ਨੂੰ ਰਿਵਿਊ ਕਰਵਾਉਣਾ ਹੈ, ਕਈ ਵਾਰ ਸਾਨੂੰ ਯਾਦ ਹੀ ਨਹੀਂ ਹੁੰਦਾ ਵੀ ਸਾਡੇ ਕੋਲ ਕਿਹੜੀ ਇੰਸ਼ੋਰੈਂਸ ਹੈ, ਟਰਮ ਹੈ, ਉਹਨੇ ਖਤਮ ਹੋ ਜਾਣਾ ਹੈ ਜਾਂ ਪਰਮਾਨੈਂਟ ਹੈ, ਜਾਂ ਕਿਹੜੇ ਕਿਹੜੇ ਉਹਦੇ 'ਚ ਬੈਨੀਫਿਟਸ ਆਪਣੇ ਕੋਲ ਹੋਰ ਹੈਗੇ, ਜਾਂ ਤੁਸੀਂ ਕੁਛ ਅਪਡੇਟ ਹੋਣ ਵਾਲਾ, ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਓਨਟਾਰੀਓ 'ਚ ਮੂਵ ਕੀਤੇ, ਜਾਂ ਤੁਸੀਂ ਓਨਟਾਰੀਓ ਤੋਂ ਕਿਸੇ ਹੋਰ ਪ੍ਰੋਵਿੰਸ 'ਚ ਗਏ। ਆਲਰੇਡੀ ਮੈਂ ਆਲਮੋਸਟ ਹਰ ਪ੍ਰੋਵਿੰਸ ਦੇ ਵਿੱਚ ਲਾਇਸੈਂਸ ਹਾਂ। ਸੋ ਕੁਛ ਵੀ ਅਪਡੇਟ ਹੋਣ ਵਾਲਾ, ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਕੋਈ ਬੈਂਕਿੰਗ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ, ਕੋਈ ਐਡਰੈਸ ਅਪਡੇਟ ਹੋਣ ਵਾਲਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਘਰ 'ਚ ਤੁਹਾਡੇ ਪੇਰੈਂਟਸ ਹੈ, ਤੁਸੀਂ ਫਿਨਰਲ ਇੰਸ਼ੋਰੈਂਸ ਦਾ ਸੋਚ ਰਹੇ ਹੋ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਇਹ 10-15 ਹਜ਼ਾਰ ਦੀ ਕੋਸਟ ਹੈ ਨਾ ਸਰ, ਜਿਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਮਤਲਬ ਇਹ ਚਾਹੀਦੀ ਚਾਹੀਦੀ ਹੈ, ਜਾਂ ਤੁਸੀਂ ਆਪ ਸੇਵਿੰਗ ਕਰ ਲਓ, ਜਾਂ ਫਿਰ ਤੁਸੀਂ ਪੇਰੈਂਟਸ ਦੀ ਜਾਂ ਆਪਣੀ ਆਪਾਂ ਫਿਨਰਲ ਇੰਸ਼ੋਰੈਂਸ ਆਪਾਂ ਦੇਖ ਸਕਦੇ ਹਾਂ, ਕੋਈ ਹੈਲਥ ਇਸ਼ੂ ਆ ਚੁੱਕਾ, ਤਾਂ ਵੀ ਆਪਣੇ ਕੋਲ ਇੰਸ਼ੋਰੈਂਸ ਕੰਪਨੀ ਸਪੈਸ਼ਲ ਹੈਗੀਆਂ ਜਿਹੜੀਆਂ ਉਸ ਚੀਜ਼ ਨੂੰ ਕਵਰ ਕਰਦੀ ਆ। ਜਾਂ ਤੁਹਾਡਾ ਕੋਈ ਵੀ ਕੁਐਸਚਨ ਸੇਵਿੰਗਸ ਨੂੰ ਲੈ ਕੇ, ਤੁਸੀਂ ਕੁਝ ਥੋੜੀ ਬਹੁਤ ਸੇਵਿੰਗ ਸਟਾਰਟ ਕਰਨਾ ਚਾਹੁੰਦੇ, $25-50 ਮੰਥ ਦੇ, ਵੀਕ ਦੇ, ਜਿਵੇਂ ਵੀ ਹੈ, ਮੈਂ ਤੁਹਾਨੂੰ ਗਾਈਡ ਕਰ ਸਕਦੀ ਹਾਂ ਕਿ ਤੁਹਾਡੇ ਲਈ ਕਿਹੜਾ ਬਕਟ ਜਿਹੜੀ ਆ ਉਹ ਠੀਕ ਰਹੇਗੀ। TFS 'ਚ ਕਰਨਾ ਚਾਹੀਦਾ, RRS 'ਚ ਕਰਨਾ ਚਾਹੀਦਾ, FHS 'ਚ ਕਰਨਾ ਚਾਹੀਦਾ, ਜਾਂ ਤੁਹਾਡਾ ਕੁਐਸਚਨ ਹੈਗਾ RESP ਨੂੰ ਲੈ ਕੇ, ਬੱਚਿਆਂ ਦੇ ਐਜੂਕੇਸ਼ਨ ਸੇਵਿੰਗ ਪਲਾਨ ਨੂੰ ਲੈ ਕੇ, ਕਿ ਕਿੰਨੀ ਗ੍ਰਾਂਟ ਆਏਗੀ, ਕਿੰਨੀ ਕੁ ਆਪਾਂ ਕੰਟਰੀਬਿਊਸ਼ਨ ਕਰੀਏ ਤੁਹਾਡੀ ਇਨਕਮ ਦੇ ਹਿਸਾਬ ਨਾਲ, ਗਵਰਨਮੈਂਟ ਵੱਲੋਂ ਕੀ ਆਏਗਾ, ਤੇ ਕੱਲ ਨੂੰ ਜਦੋਂ ਬੱਚਿਆਂ ਨੇ ਸਕੂਲ ਕਾਲਜ ਯੂਨੀਵਰਸਿਟੀ ਜਾਣਾ ਤਾਂ ਆਪਣੇ ਕੋਲ ਕਿੰਨਾ ਪੈਸਾ ਹੋਏਗਾ। ਹਰ ਚੀਜ਼ ਦੀ ਤੁਸੀਂ ਇਨਫੋਰਮੇਸ਼ਨ ਮੇਰੇ ਤੋਂ ਲੈ ਸਕਦੇ ਹੋ, ਨੰਬਰ ਹੈ ਜੀ 6474416116। ਤੁਸੀਂ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ, ਵੀਕਐਂਡ ਤੇ ਵੀ ਆਪਾਂ ਅਵੇਲੇਬਲ ਹੁੰਦੇ ਹਾਂ, ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਤੇ ਤੁਸੀਂ ਮੇਰੀ ਜਾ ਕੇ uchawla.com ਤੇ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਊਗਾ, ਉੱਥੇ ਫਾਈਨੈਂਸ਼ੀਅਲ ਪਲੈਨਿੰਗ ਦਾ ਬਹੁਤ ਕੁਝ ਹੈ, ਫਾਈਨੈਂਸ਼ੀਅਲ ਕੈਲਕੂਲੇਟਰ ਹੈਗੇ ਆ, ਤੇ ਨੰਬਰ ਅਗੇਨ ਜੀ 6474416116 4446 1616। ਥੈਂਕ ਯੂ ਸੋ ਮਚ ਸਰ
0: ਜੀ, ਬਿਲਕੁਲ ਬਹੁਤ ਸ਼ੁਕਰੀਆ। 6474416116 6474416116 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਸੋ ਮਚ ਸਰ ਜੀ,
0: ਥੈਂਕ ਯੂ ਜੀ। ਕਹਿੰਦੇ ਉਦਾਸ ਮਨ ਨੂੰ ਅਸੀਂ ਬੜੇ ਤਰੀਕਿਆਂ ਨਾਲ ਠੀਕ ਕਰ ਸਕਦੇ ਹਾਂ, ਮਿਊਜ਼ਿਕ ਦੀ ਗੱਲ ਹੋਈ ਹੈ। ਕਹਿੰਦੇ ਆ ਕਈ ਵਾਰ ਡਰਾਈਵ ਕਰਨ ਨਾਲ, ਲੌਂਗ ਡਰਾਈਵ 'ਤੇ ਜਾਣ ਨਾਲ ਵੀ ਮਨ ਸਹੀ ਹੋ ਜਾਂਦਾ, ਕੋਈ ਖੇਡਣ ਕੋਈ ਗੇਮ ਖੇਡਣ ਨਾਲ ਵੀ, ਤਾਂ ਕਿਸੇ ਦੋਸਤ ਨਾਲ ਗੱਲਬਾਤ ਕਰ ਲਓ, ਕਹਿੰਦੇ ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਆਪਾਂ ਗੱਲਬਾਤ ਕੀਤੀ ਹੈ ਨੇਚਰ ਦੇ ਵਿੱਚ ਵਾਕ ਕਰੋ, ਕਹਿੰਦੇ ਆ ਤਾਜ਼ਾ ਹਵਾ ਜਿਹੜੀ ਹੁੰਦੀ ਹੈ ਨਾ ਉਹ ਤੁਹਾਡੇ ਮੂਡ ਨੂੰ ਵਧੀਆ ਬਣਾ ਦਿੰਦੀ ਹੈ, ਅਤੇ ਜਾਂ ਫਿਰ ਥੋੜ੍ਹੀ ਬਹੁਤ ਐਕਸਰਸਾਈਜ਼ ਕਰ ਲਈ, ਕਿਤੇ ਵੀ ਬੈਠੇ ਹਾਂ ਮਾੜੀ ਜਿਹੀ ਸਟਰੈਚਿੰਗ ਕਰ ਲਈ, ਅਤੇ ਉਹ ਵੀ ਬੋਡੀ ਨੂੰ, ਬੋਡੀ ਦੇ ਲਈ ਬੜਾ, ਮਨ ਦੇ ਲਈ ਬੜਾ ਵਧੀਆ ਸਾਬਤ ਹੁੰਦਾ। ਅਤੇ ਛੋਟੀਆਂ ਅਚੀਵਮੈਂਟ ਜਿਹੜੀਆਂ ਹੋਣ ਨਾ, ਛੋਟੀ ਛੋਟੀ ਅਚੀਵਮੈਂਟਸ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ, ਅਤੇ ਬੜਾ ਜ਼ਰੂਰੀ ਹੈ। ਅਤੇ ਜਿਹੜਾ ਆਪਾਂ ਫੋਨ ਵਰਤਦੇ ਹਾਂ ਨਾ, ਆਲ ਦਾ ਟਾਈਮ ਸਾਡੇ ਹੱਥ ਵਿੱਚ ਫੋਨ ਪੱਕਾ ਹੀ ਹੁੰਦਾ, ਕੋਸ਼ਿਸ਼ ਕਰੋ ਯਾਰ ਫੋਨ ਨੂੰ ਪਾਸੇ ਰੱਖਣ ਦੇ ਲਈ, ਸਟਾਰਟਿੰਗ ਕਰੋ 15-20 ਮਿੰਟ, ਘੰਟਾ, ਅੱਧਾ ਘੰਟਾ, ਘੰਟਾ, ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਕਿਉਂਕਿ ਜਦੋਂ ਆਪਾਂ ਬੈਠੇ ਹਾਂ, ਫੋਨ ਸਾਡੇ ਹੱਥ ਵਿੱਚ ਹੈ, ਅਸੀਂ ਰੀਲਾਂ ਦੇਖੀ ਜਾਣੀਆਂ ਦੇਖੀ ਜਾਣੀਆਂ, ਭਾਵੇਂ ਸਾਡਾ ਮਨ ਉਸ ਚੀਜ਼ ਨੂੰ ਅਡੋਪਟ ਕਰਨ ਲਈ ਰਾਜ਼ੀ ਨਹੀਂ, ਪਰ ਅਸੀਂ ਇਨਫੋਰਮੇਸ਼ਨ ਧੱਕੇ ਨਾਲ ਹੀ ਖਿੱਚੀ ਜਾਣੀ, ਦਿਮਾਗ ਦੇ ਵਿੱਚ ਇਨਫੋਰਮੇਸ਼ਨ ਪਾਈ ਜਾਣੀ ਤੁਨ ਤੁਨ ਕੇ, ਅਤੇ ਮਨ ਵੀ ਕਹਿੰਦਾ ਯਾਰ ਬੱਸ ਕਰ ਮੈਂ ਥੱਕ ਗਿਆ, ਅਤੇ ਫੋਨ ਨੂੰ ਰੱਖੋ ਸਾਈਡ 'ਤੇ। ਅਤੇ ਐਵੇਂ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਆਪਾਂ ਜ਼ਰੂਰ ਫੋਲੋ ਕਰੀਏ, ਜਿਹਦੇ ਨਾਲ ਸਾਡਾ ਮਨ ਹੋਰ ਵੀ ਵਧੀਆ ਹੋ ਸਕੇ, ਵਧੀਆ ਹੋ ਸਕਦਾ। ਅਤੇ ਹਮੇਸ਼ਾ ਇੱਕ ਗੱਲ ਆਪਾਂ ਜ਼ਰੂਰ ਯਾਦ ਰੱਖੀਏ, ਖੁਸ਼ੀ ਹਮੇਸ਼ਾ ਪਰਫੈਕਟ ਲਾਈਫ ਨਾਲ ਨਹੀਂ, ਇੱਕ ਪੀਸਫੁੱਲ ਮਾਇੰਡ ਦੇ ਨਾਲ ਆਉਂਦੀ ਹੈ, ਇਹ ਗੱਲ ਆਪਾਂ ਜ਼ਰੂਰ ਯਾਦ ਰੱਖੀਏ। ਅਤੇ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਣਾ, ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਅਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹ ਰਹੇ ਹੋ, ਸ਼ਨੀਵਾਰ 9-10 AM 5:30 'ਤੇ, ਅਤੇ ਸਾਡੀ ਟੀਮ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਸਰਬ ਰੇਡੀਓ 6474-6474-6450-6454 'ਤੇ ਸੰਪਰਕ ਕਰ ਸਕਦੇ ਹੋ। ਅਤੇ ਕਿਸੇ ਨੇ ਵੀ ਪ੍ਰੋਪਰਟੀ ਬਾਏ ਕਰਨੀ ਹੈ, ਸੈੱਲ ਕਰਨੀ ਹੈ, ਕੋਈ ਇਨਵੈਸਟਮੈਂਟ ਲਈ ਤੁਸੀਂ ਪ੍ਰੋਪਰਟੀ ਦੇਖ ਰਹੇ ਹੋ, ਕੋਈ ਰੈਜ਼ੀਡੈਂਸ਼ੀਅਲ ਜਾਂ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਕੋਈ ਬਿਜ਼ਨਸਿਸ ਲੱਭ ਰਹੇ ਹੋ, ਤਾਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਅਸ਼ਮੀਤ ਹੁੰਜਨ ਦੇ ਨਾਲ 6478879965 'ਤੇ This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

जैसे कभी बात बेनती चौपाई

ਕਰਨ ਲੱਗੇ ਦਿਲ ਕਰ ਰਿਹਾ ਤਾਂ ਹੀ ਤਾਂ ਸਿਫਤ ਕਰਨ ਲੱਗੇ ਜਰਾ ਸੁਣ ਕੇ

श्री संकट नाशन गणेश स्तोत्रम। नारद उवाच प्रणम्य

శ్రీ విచిత్ర వీర హనుమన్ మారా మంత్ర సంపూర్ణం.

अगले शेर।

जलवा नमाई न होती, ये बधाई न होती।

लगा दो मैं ये दिल रुबाई न हो।

500 AM ਤੇ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਨੂੰ ਆਨ ਕਰ ਚੁੱਕੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਿੱਚ ਹਾਰਦਿਕ ਸਵਾਗਤ। ਪ੍ਰੋਗਰਾਮ ਤੁਸੀਂ ਸੁਣਨ ਜਾ ਰਹੇ ਹੁਣ 11 ਤੋਂ ਲੈ ਕੇ 12 ਵਜੇ ਤੱਕ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਦੋਸਤੋ, ਸ਼ਨਿਚਰਵਾਰ ਦੀ ਰਾਤ ਆ, ਪੰਜਾਬੀ ਰੰਗ ਦੇ ਤੁਸੀਂ ਨਾਲ ਹੋ। ਮੌਸਮ ਬੜਾ ਵਧੀਆ ਖੂਬਸੂਰਤ ਆ। ਇਸ ਸਮੇਂ ਜੋ ਟੈਂਪਰੇਚਰ ਆ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ 21 ਡਿਗਰੀ ਆ, ਫੀਲ ਕਰ ਰਹੇ ਹਾਂ 22, ਕਲੀਅਰ ਸਕਾਈ ਦੇ ਨਾਲ। ਸੋ ਬੜਾ ਵਧੀਆ ਮੌਸਮ। ਤੁਸੀਂ ਬਾਹਰ ਅੰਦਰ ਹੋ, ਕੰਮਾਂ 'ਤੇ ਹੋ, ਡਰਾਈਵ ਸੇਫ। ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਨੇ ਸਕੂਲਾਂ 'ਚ। ਸੋ ਜਿੱਥੇ ਵੀ ਬਾਹਰ ਅੰਦਰ ਜਾਣਾ ਜ਼ਰੂਰ ਖਿਆਲ ਰੱਖਣਾ। ਬੀਚਸ 'ਤੇ ਜਾਂਦੇ ਹੋ ਪਾਣੀ ਦੇ ਨੇੜੇ, ਤਾਂ ਬੱਚਿਆਂ ਨੂੰ ਥੋੜ੍ਹਾ ਸੰਭਾਲ ਕੇ ਰੱਖੋ, ਇਹ ਆਪਣੀ ਆਪ ਦੀ ਸੇਫਟੀ ਹੈ। ਸੋ ਹੁਣ ਆ ਗਈ ਆ ਗਰਮੀ, ਆਨੰਦ ਮਾਣੋ, ਪੂਰਾ ਇੰਜੋਏ ਕਰੋ ਵੈਦਰ ਦਾ। ਅਤੇ ਮੈਂ ਅਰਦਾਸ ਕਰਦਾ ਤੁਹਾਡੇ ਸਾਰਿਆਂ ਲਈ, ਤੁਸੀਂ ਆਪਣੇ ਕੰਮਾਂ ਕਾਰਾਂ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੋ। ਹਮੇਸ਼ਾ ਤੁਸੀਂ ਸਾਥ ਦਿੰਦੇ ਹੋ, ਪ੍ਰੋਗਰਾਮ ਸੁਣਦੇ ਹੋ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਰੰਗ ਰੇਡੀਓ, ਆਪਣੇ ਹੋਸਟ ਦੋਸਤ ਚਮਕੌਰ ਸਿੰਘ ਦੇ ਨਾਲ। ਕਮਰਸ਼ਲ ਤੁਸੀਂ ਸੁਣ ਹੀ ਲਿਆ, ਲਾਈਵ ਕਮਰਸ਼ਲ ਵੀ ਹੋਣਗੇ, ਕੁਝ ਰੀਸਟਾਰਟ ਵੀ ਕਮਰਸ਼ਲ ਹੋ ਰਹੇ ਨੇ, ਕਿਉਂਕਿ ਫਿਰ ਸਾਡੇ ਬਿਜ਼ਨਸਮੈਨ ਵੀ ਬ੍ਰੇਕ ਲੈ ਲੈਂਦੇ ਕੁਛ ਚਿਰ ਲਈ। ਕੁਛ ਨਵੇਂ ਵੀ ਕਮਰਸ਼ਲ ਆ ਰਹੇ ਨੇ, ਉਹ ਵੀ ਪੇਸ਼ ਕਰਾਂਗੇ ਨੈਕਸਟ ਵੀਕ ਤੋਂ। ਸੋ ਮੈਂ ਆਪਣੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ, ਬਾਕੀ ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਆਪਣਾ ਪ੍ਰੋਗਰਾਮ ਆ, ਸ਼ਨਿਚਰਵਾਰ ਦੀ ਰਾਤ ਆ, ਔਰ ਗੀਤ ਸੰਗੀਤ ਪੂਰਾ ਤੁਹਾਡੀਆਂ ਫਰਮਾਇਸ਼ਾਂ ਦੇ ਆਧਾਰ 'ਤੇ ਹੁੰਦਾ। ਤੁਹਾਡੇ ਪਾਸ ਵੀ ਕੋਈ ਕਮਿਊਨਿਟੀ ਇਨਵੇਸ਼ਨ, ਕੋਈ ਵੈਲਕਮ ਸੰਦੇਸ਼, ਟ੍ਰੈਫਿਕ 'ਚ ਕਿਤੇ ਵਿਘਨ ਦੇਖਦੇ ਹੋ, ਖੱਬਿਓ ਸੱਜੋ ਜਿੱਥੋਂ ਵੀ ਤੁਸੀਂ ਆ ਰਹੇ ਹੋ, ਕੰਮਾਂ ਕਾਰਾਂ 'ਤੇ ਜਾ ਰਹੇ ਹੋ, ਘਰ ਜਾ ਰਹੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕੋਈ ਮਨਪਸੰਦ ਦਾ ਗੀਤ ਸੁਣਨਾ, ਉਹ ਵੀ ਪੇਸ਼ ਕੀਤਾ ਜਾਵੇਗਾ। ਕਿਹੜੀ ਸਾਡੇ ਬਾਈ ਲਾਸਟ ਕਹਿੰਦੇ ਜੀ, ਸਾਨੂੰ ਹੁਣ ਜਾ ਰਹੇ ਟਰੱਕ ਚਲਾਉਂਦੇ ਜਾਂ ਗੱਡੀ ਲਾ ਦਿਓ, ਫਿਰ ਖੜਕ ਮਾਇਆ ਜ਼ਰੂਰ ਸੁਣਾਵਾਂਗੇ। ਨੰਬਰ ਨੇ ਸਟੂਡੀਓ ਦਾ 905-673-33-37। ਪਰੰਤੂ ਪਹਿਲਾਂ ਤੋਂ ਬਾਅਦ ਦਾ ਮੇਰਾ ਨੰਬਰ ਸਾਡੇ ਸਪੋਂਸਰ ਦੀ ਜਾਣਕਾਰੀ ਲਈ, ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ ਚਾਹੁੰਦੇ ਹੋ। ਪੰਜਾਬੀ ਰੰਗ ਦੇ ਵਿੱਚ ਵੀਕਲੀ ਪ੍ਰੋਗਰਾਮ ਹੁੰਦਾ ਹਰੇਕ ਸੈਚਰਡੇ। ਸੋ ਮੇਰਾ ਨੰਬਰ ਹੈ 416-662-1313, 416-662-1313। ਕਾਲ ਵੀ ਕਰ ਸਕਦੇ ਹੋ, ਟੈਕਸਟ ਮੈਸੇਜ ਵੀ ਭੇਜ ਸਕਦੇ ਹੋ। ਸੋ ਮੈਨੂੰ ਕਹਿ ਰਹੀ ਤੁਸੀਂ ਐਡਵਾਂਸ ਸੀ ਕਿ ਤੁਹਾਡੇ ਆਉਂਦੇ ਫੋਨ, ਕਹਿੰਦੇ ਨੰਬਰ ਤੁਹਾਡਾ ਬੜਾ ਸੌਖਾ ਆ ਅਤੇ ਛੇਤੀ ਹੋ ਜਾਂਦਾ ਨੰਬਰ 'ਤੇ ਮੈਸੇਜ। 416-662-1313 ਲਓ ਫਿਰ ਆਪਾਂ ਪਰੋ ਨੂੰ ਅੱਗੇ ਤੋਰੀਏ। ਸੁਖਦੇਵ ਸਿੰਘ ਜੀ ਉਹਨਾਂ ਨੇ ਮੈਸੇਜ ਭੇਜਿਆ, ਜੋ ਸ਼ਬਦ ਕਹਿੰਦੇ ਜੀ ਅਸੀਂ ਸੁਣਿਆ, ਵੈਰੀ ਨਾਈਸ, ਬਹੁਤ ਬਹੁਤ ਧੰਨਵਾਦ ਜੀ। ਬਿੱਟਾ ਸਵਾਲ ਸਕਾਰ ਉਦੋਂ ਮੈਸੇਜ ਭੇਜ ਰਹੇ ਨੇ, ਰੋਮਾ ਉੱਪਲ, ਬੱਬੂ ਤੂਰ, ਬਹੁਤ ਬਹੁਤ ਸਾਰਿਆਂ ਦਾ ਤੁਹਾਡਾ ਧੰਨਵਾਦ। ਬਾਕੀ ਦੇ ਆਪਾਂ ਫਿਰ ਪੜ੍ਹਦੇ ਮੈਸੇਜ। ਲਓ ਫਿਰ ਆਪਾਂ ਗੀਤ ਲਾ ਦਈਏ ਇੱਕ, ਕਲੀਆਂ ਦੇ ਬਾਂਸ਼ਕਲ ਦੀ ਮਣਕ ਦੀ ਆਵਾਜ਼ ਦੇ ਵਿੱਚ, ਦੇਵ ਦਲਗੀਰ, ਜਿਵੇਂ ਕਿ ਆਪਾਂ ਕਹਿੰਦੇ ਦੇਵ ਫਰੀਕਿਆਂ ਵਾਲਾ ਦਾ ਗੀਤ ਆ ਲਿਖਿਆ ਹੋਇਆ, ਕੇਸਰ ਸਿੰਘ ਨਰੂਲਾ ਦਾ ਮਿਊਜ਼ਿਕ ਆ। ਸੋ ਇਸ ਗੀਤ ਨੂੰ ਤੁਸੀਂ ਕਰੋ ਇੰਜੋਏ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਠੀਕ 12 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ, ਬਾਅਦ 'ਚ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ 12 ਵਜੇ ਤੋਂ ਬਾਅਦ। ਨੰਬਰ ਹੈ 416-662-1313।

0: ਪ੍ਰਿਯ ਪ੍ਰਾਂਪੀਆਂ ਵੀ ਰੰਗ ਦੋਸਤੋ ਬਹੁਤ ਬਹੁਤ ਧੰਨਵਾਦ ਜੀ। ਆਈਫ ਸਟਾਂਸਫੋਰਸ ਤੋਂ ਬਲਜੀਤ ਅਤੇ ਗੁਰਜੀਤ ਨਾਲ ਫਰਮਾਇਸ਼ੀ ਭੇਜੀ, ਕਹਿੰਦੇ ਜੀ ਲਾਸਟ ਵੀਕ ਜੋ ਤੁਸੀਂ ਪ੍ਰੋਗਰਾਮ ਕੀਤਾ ਸੀ ਅਤੇ ਇੱਕ ਗਰਮੀ ਦੀ ਗੱਲ ਹੋ ਰਹੀ ਸੀ ਅਤੇ ਸਾਨੂੰ ਡਿਊਟ ਸੌਂਗ ਸੁਣਾ ਦਿਓ ਸੁਰਿੰਦਰ ਸ਼ਿੰਦਾ ਅਤੇ ਗੁਲਸ਼ਨ ਕੋਮਲ ਦਾ ਛਤਰੀ ਵਾਲਾ ਗੀਤ, ਉਹ ਵੀ ਅੱਗੇ ਚੱਲ ਕੇ ਲਾਉਂਦੇ ਹਾਂ, ਥੋੜ੍ਹੀ ਜਿਹੀ ਭਾਅ ਜੀ ਵੇਟ ਕਰ ਲਿਓ। ਗੱਲ ਆਪਾਂ ਕਰਦੇ ਹਾਂ ਪੰਜਾਬ ਇੰਸ਼ੋਰੈਂਸ ਦੇ, ਜਿਹੜਾ ਮੈਸੇਜ ਹੈ ਪੰਜਾਬ ਇੰਸ਼ੋਰੈਂਸ ਸਿੰਘ ਤੋਂ ਸ਼ੇਰਜੰਗ ਸਿੰਘ ਰਾਣਾ ਵੀ ਪਰਮ ਨੂੰ ਸਪੋਂਸਰ ਕਰ ਰਹੇ ਨੇ। RDSP ਰਜਿਸਟਰਡ ਡਿਸਬਿਲਟੀ ਸੇਵਿੰਗਸ ਪਲੈਨ ਗੌਰਮੈਂਟ ਆਫ ਕੈਨੇਡਾ ਦੀ ਜਿਹੜੀ ਗ੍ਰਾਂਟ ਆ, ਫਰੀ ਗ੍ਰਾਂਟ 90,000 ਦੀ ਤੁਸੀਂ ਲੈ ਸਕਦੇ ਹੋ ਅਗਰ ਤੁਹਾਡੀ ਉਮਰ 49 ਤੋਂ ਘੱਟ ਹੈ, ਤੁਸੀਂ ਫਿਜੀਕਲ ਔਰ ਮੈਂਟਲ ਡਿਸੇਬਲ ਹੋ, ਬੱਚਿਆਂ ਦੀਆਂ ਬਹੁਤ ਸਾਰੀਆਂ ਡਿਜ਼ੀਜ਼ ਹੁੰਦੀਆਂ ਨੇ। ਇਹ ਤੁਸੀਂ ਕਾਲ ਕਰਨੀ ਹੈ ਸ਼ੇਰਜੰਗ ਸਿੰਘ ਰਾਣਾ ਨੂੰ, ਪੰਜਾਬ ਇੰਸ਼ੋਰੈਂਸ ਦੇ CEO, 15 ਬ੍ਰਾਂਚਾਂ ਨੇ ਇਹਨਾਂ ਦੀਆਂ। ਨੰਬਰ ਹੈ 416-910-9000, 416-910-9000 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 416-910-9000। ਇੱਥੋਂ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਵੀ ਕਰਾਓ, ਸੁਪਰਵੀਜ਼ਾ ਇੰਸ਼ੋਰੈਂਸ, ਸਾਰਾ ਕੁਛ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਇਹ ਸਾਰੀਆਂ ਸੇਵਾਵਾਂ ਦਿੰਦੇ ਨੇ ਪਿਛਲੇ ਲੰਬੇ ਸਮੇਂ ਤੋਂ। ਨੰਬਰ ਟੂ ਕਾਲ ਪੰਜਾਬ ਇੰਸ਼ੋਰੈਂਸ ਇੰਕ ਦਾ ਜੋ ਨੰਬਰ ਹੈ 416-910-9000 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਟੈਲੀਟਾਈਮ ਦਾ ਸੰਦੇਸ਼ ਹੈ, ਬੜੇ ਧਿਆਨ ਨਾਲ ਸੁਣ ਲਓ। ਟੈਲੀਟਾਈਮ ਨਾਓ 4 ਲੋਕੇਸ਼ਨ ਟੂ ਸਰਵ ਯੂ, ਹੈੱਡ ਆਫਿਸ ਦਾ ਫੋਨ ਨੰਬਰ 905-273-5550 ਜਾਂ teletime.ca 'ਤੇ ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੋਈ ਵੀ ਤੁਹਾਨੂੰ TV ਚਾਹੀਦੇ ਨੇ, ਇਲੈਕਟ੍ਰੋਨਿਕ ਦੇ ਵਿੱਚ ਬਹੁਤ ਸਾਰਾ ਸਮਾਨ ਹੈ ਇੱਥੇ, 50 ਤੋਂ ਲੈ ਕੇ 85 ਤੱਕ ਲਓ, 98 ਤੱਕ ਗਰੰਟਡ ਲੋਸ ਪ੍ਰਾਈਸ, ਸੋਨੀ, ਸੈਮਸੰਗ, LG, ਤੁਸ਼ੀਬਾ, ਸ਼ਾਰਪ ਇਲੈਕਟ੍ਰੋਨਿਕਸ ਦੇ ਬਹੁਤ ਸਾਰੀਆਂ ਕੰਪਨੀਆਂ ਦੇ ਆਥੋਰਾਈਜ਼ ਡੀਲਰ ਨੇ ਪਿਛਲੇ ਲੰਬੇ ਸਮੇਂ ਤੋਂ। ਅਪਲਾਈਸਿਸ ਚਾਹੀਦੇ ਨੇ, ਬਿਲਟ ਇਨ ਅਪਲਾਈਸਿਸ ਚਾਹੀਦੇ ਨੇ, ਸਾਰਾ ਕੁਛ ਮਿਲੇਗਾ। ਦੋ ਬ੍ਰਾਂਚਾਂ ਤੋਂ ਤੁਸੀਂ ਫਰਨੀਚਰ ਵੀ ਲੈ ਸਕਦੇ ਹੋ ਬ੍ਰਿੰਪਟਨ ਦੇ ਵਿੱਚ, ਬ੍ਰਿੰਪਟਨ ਈਸਟ ਵਾਲੀ ਜਿਹੜੀ ਬ੍ਰਾਂਚ ਹੈ, ਬੋਵਿਡ ਐਂਡ ਏਅਰਪੋਰਟ ਦੇ ਨੇੜੇ, ਮਾਊਂਟਨ ਐਸ਼ ਜਿਹੜਾ 14 ਮਾਲਾ ਇਹਦੇ ਵਿੱਚ ਹੈ, ਇੱਥੋਂ ਤੁਸੀਂ ਫਰਨੀਚਰ ਲਓ। ਦੂਸਰਾ ਜਿਹੜੀ ਵੈਸਟ ਦੇ ਵਿੱਚ ਬ੍ਰਾਂਚ ਹੈ, 280 ਰਦਰਫੋਰਡ ਰੋਡ ਸਾਊਥ, ਨੰਬਰ 905-455-1666 ਜਾਂ ਹੈੱਡ ਆਫਿਸ ਦਾ ਫੋਨ ਨੰਬਰ 905-273-5550, ਇੱਥੋਂ ਵੀ ਤੁਸੀਂ ਲੈ ਸਕਦੇ ਹੋ। ਸੋ ਕਹਿੰਦੇ ਜਿੱਥੇ ਮਰਜ਼ੀ ਜਾਏ ਉਹ ਖੱਬੇ ਸੱਜੇ, ਜੇ ਪ੍ਰਾਈਸ ਘੱਟ ਮਿਲਣੀ ਤਾਂ ਇੱਥੇ ਹੈ, ਪ੍ਰਾਈਸ ਜਿਹੜੀ ਲੈ ਕੇ ਆਉਂਗੇ ਮੈਚ ਨਹੀਂ ਹੋਏਗੀ ਬਲਕਿ ਬੀਟ ਹੋਏਗੀ। ਪੰਜਾਬੀ ਰੰਗ ਦਾ ਹਵਾਲਾ ਦਿਆਂ ਤੁਹਾਨੂੰ ਆਪਣਾ ਗਿਫਟ ਵੀ ਮਿਲੇਗਾ, ਨਾਲ ਤੁਸੀਂ ਆਪਣੀ ਜਿਹੜੀ GT ਦੀ ਡਿਲੀਵਰੀ ਬਿਲਕੁਲ ਫਰੀ ਹੋਏਗੀ। ਦੋ ਆਈਡੀਆਂ ਆਪਣੀਆਂ ਲੈ ਜਾਓ, 6 ਮਹੀਨੇ ਬਾਅਦ ਪੇਮੈਂਟ ਕਰੋ, ਸਾਲ ਬਾਅਦ ਕਰੋ, ਕੋਈ ਇੱਥੇ ਇੰਟਰਸਟ ਨਹੀਂ ਹੈਗਾ, 0 ਇੰਟਰਸਟ ਹੈ, ਕੋਈ ਹਿਡਨ ਫੀ ਨਹੀਂ, ਕੋਈ ਐਡਮਿਨਿਸਟ੍ਰੇਸ਼ਨ ਫੀ ਨਹੀਂ। ਕਈ ਕਹਿ ਦਿੰਦੇ ਜੀ ਆਹ ਵੀ ਲੱਗ ਗਿਆ, ਉਹ ਬਾਅਦ 'ਚ ਦੱਸਦੇ ਆ, ਜਦੋਂ ਇਹ ਨਹੀਂ ਕੰਮ ਹੋਣਾ ਕਹਿੰਦੇ, ਇਹ ਨਹੀਂ ਅਸੀਂ ਕਰਦੇ। ਜੋ ਹੈਗਾ ਤੁਹਾਨੂੰ ਸਾਰਾ ਜਿਵੇਂ ਮੈਂ ਦੱਸਿਆ ਉਹੀ ਹੋਏਗਾ, ਅਤੇ ਫਿਰ ਪਹੁੰਚ ਜਾਓ ਕਿਸੇ ਵੀ ਬ੍ਰਾਂਚ 'ਤੇ, ਫਰਨੀਚਰ ਲੈਣਾ ਦੋ ਬ੍ਰਾਂਚਾਂ ਤੋਂ ਮਿਲੇਗਾ, ਬਾਕੀ ਇਲੈਕਟ੍ਰੋਨਿਕ ਦਾ ਸਮਾਨ ਲਓ, ਆਟਾ ਗੁੰਨਣੀਆਂ ਮਸ਼ੀਨਾਂ ਵੀ ਮਿਲਣੀਆਂ, ਬਹੁਤ ਸਾਰਾ ਸਮਾਨ ਹੈ ਇਲੈਕਟ੍ਰੋਨਿਕ ਦਾ। ਨੰਬਰ ਹੈ 905-273-5550। ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਵਿਰਦੀ ਕਨਵੈਨਸ਼ਨ ਸੈਂਟਰ ਵੱਲੋਂ, ਬਹੁਤ ਹੀ ਵਧੀਆ ਖੂਬਸੂਰਤ ਬੈਂਕਟ ਹਾਲ ਹੈ, 3500 ਡੇ ਰੋਡ ਈਸਟ ਮਾਡਰਨ ਮਿਸਾਗਾ ਦੇ ਵਿੱਚ, ਬੈਸਟ ਰੇਟ, ਬੈਸਟ ਸਰਵਿਸਿਸ, 80 ਪੀਪਲ ਤੋਂ ਲੈ ਕੇ 800 ਪੀਪਲ ਤੱਕ ਤੁਸੀਂ ਪਾਰਟੀ ਕਰੋ, ਵੈਜ ਨੋਨ ਵਿੱਚ ਕੇਟਰਿੰਗ ਕਰੋ। ਹੁਣ ਇਹਨੇ ਬਹੁਤ ਹੀ ਵਧੀਆ ਸਮਰ 'ਚ ਪੈਟੀਓ ਤਿਆਰ ਕੀਤਾ, ਮੈਂ ਜਾ ਕੇ ਖੁਦ ਦੇਖਿਆ ਗਿਆ। ਤੁਸੀਂ ਹੁਣ ਆਪਣੇ ਉੱਥੇ ਟੇਬਲ ਬੁੱਕ ਕਰੋ ਗਰਮੀਆਂ 'ਚ ਬਹਿਣ ਲਈ, ਉੱਥੇ ਲੰਚ, ਡਿਨਰ, ਮਨਪਸੰਦ ਤੁਹਾਨੂੰ ਡਰਿੰਕ ਮਿਲੇਗੀ, ਬਹੁਤ ਹੀ ਵਧੀਆ ਟੋਪ ਦੇ ਬ੍ਰਾਂਡ, ਕੋਈ ਵੀ ਤੁਹਾਨੂੰ ਠੰਡੀ ਠਾਰ ਬੀਅਰ ਮਿਲੇਗੀ, ਸਾਰਾ ਕੁਛ ਜਿਹੜਾ ਤੁਸੀਂ ਚਾਹੋਗੇ। ਪੰਜਾਬੀ ਰੰਗ ਦਾ ਹਵਾਲਾ ਦੇ ਦਿਓ, ਡਿਸਕਾਊਂਟ ਵੀ ਦੇਣਗੇ ਚਾਰਲੀ ਸਿੰਘ, ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦਾ ਫੀਲਡ ਦੇ ਵਿੱਚ ਤਜਰਬਾ ਹੈ, ਵਿਰਦੀ ਕਨਵੈਨਸ਼ਨ ਸੈਂਟਰ ਤੋਂ, ਜਿੱਥੇ ਮੈਂ ਕਹਿੰਦਾ ਬਹੁਤ ਹੀ ਵਧੀਆ ਖੂਬਸੂਰਤ ਬੈਂਕਟ ਆ, ਉੱਥੇ ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਅਤੇ ਬਹੁਤ ਹੀ ਵਧੀਆ ਡਾਂਸਿੰਗ ਫਲੋਰ, ਜਿੱਥੇ ਤੁਸੀਂ ਡਾਂਸ ਕਰਨਾ। ਕੋਈ ਤੁਹਾਡੀ ਪਾਰਟੀ, ਵਿਆਹ ਸ਼ਾਦੀ ਦੀ, ਮਾਈਆਂ ਮਹਿੰਦੀ, ਜਾਗੋ, ਕੋਈ ਕਿੱਟੀ ਪਾਰਟੀ ਆ, ਕੋਈ ਕਾਰਪੋਰੇਟ ਪਾਰਟੀ ਆ, ਕੋਈ ਬਰਥਡੇ ਪਾਰਟੀ ਆ, ਤਾਂ ਇਹ ਬੁੱਕ ਕਰ ਲਈ, ਕਾਲ ਕਰੋ ਚਾਰਲੀ ਸਿੰਘ ਨੂੰ, 416-720-2727। ਪਰ ਉਹਨੂੰ ਆਰਨੀ ਟ੍ਰੇਡਰਸ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ, ਪੈਸੇ ਇੰਡੀਆ ਨੂੰ ਭੇਜਣੇ ਨੇ ਚਾਹੇ ਮੰਗਵਾਉਣੇ, ਤਾਂ ਨਾਮ ਹੈ ਆਰਨੀ ਟ੍ਰੇਡਰਸ ਦਾ, ਪਿਛਲੇ ਲੰਬੇ ਸਮੇਂ ਤੋਂ 35 ਈਅਰਸ ਪਲੱਸ। ਕਾਲ ਕਰਨੀ ਤੁਸੀਂ ਗੁਰਚਰਨ ਬਡਵਾਲ ਜੀ, 905-671-3770। ਜੋ ਤੁਸੀਂ ਇੰਡੀਆ ਤੋਂ ਪੈਸੇ ਮੰਗਾਉਂਦੇ ਤੁਹਾਨੂੰ ਡਰਾਫਟ ਰਾਹੀਂ ਪੇਮੈਂਟ ਹੋਏਗੀ, ਅਤੇ ਰੇਟ ਤੁਹਾਨੂੰ ਦੱਸ ਦਿੰਦੇ ਹਾਂ ਵੀਕਐਂਡ 'ਤੇ। ਪੰਜਾਬ 'ਚ ਕਿਤੇ ਪੈਸੇ ਭੇਜੋ, ਰਾਜਸਥਾਨ, ਦਿੱਲੀ, ਹਿਮਾਚਲ, ਹਰਿਆਣਾ, ਤਾਂ ਨਾਮ ਹੈ ਫਿਰ ਆਰਨੀ ਟ੍ਰੇਡਰਸ ਦਾ। $1 ਕੈਨੇਡੀਅਨ ਤੁਹਾਨੂੰ ਮਿਲਣਗੇ, ਕਿਸੇ ਵੀ ਤਰੀਕੇ ਨਾਲ ਤੁਸੀਂ ਪੈਸੇ ਭੇਜੋ, ਈ ਟ੍ਰਾਂਸਫਰ, ਡੈਬਿਟ, ਕੈਸ਼, 69 ਰੁਪਈਏ, 1 ਅਮੈਰੀਕਨ ਡਾਲਰ ਦੇ ਮਿਲਣਗੇ, 94 ਰੁਪਈਏ, 94 ਰੁਪੀਜ਼, ਤਾਂ ਫਿਰ ਕਾਲ ਕਰਨੀ ਪੈਗੀ ਤੁਹਾਨੂੰ ਆਰਮੀ ਟ੍ਰੇਡਰਸ ਦੇ, ਇਹਨਾਂ ਦੇ ਆਫਿਸ ਨੂੰ ਵਿਜ਼ਿਟ ਕਰ ਲਓ। ਹਫ਼ਤੇ ਦੇ 7 ਦਿਨ 1900 ਕਲਾਰਕ ਬੁਲੇਵਰਡ, ਯੂਨਿਟ 7 ਦੇ ਵਿੱਚ ਆ, ਏਅਰਪੋਰਟ ਰੋਡ ਐਂਡ ਕਲਾਰਕ ਦਾ ਏਰੀਆ ਬ੍ਰਿੰਪਟਨ ਦੇ ਵਿੱਚ। ਨੰਬਰ ਹੈ 9056713770905, 671-3770 ਤੇ ਤੁਸੀਂ ਕਾਲ ਕਰ ਸਕਦੇ ਹੋ। ਫਸਟ, ਸੈਕਿੰਡ, ਥਰਡ ਮੋਰਗੇਜ ਲੈਣੀ ਹੈ, ਟਰੱਕ ਟੇਲਰ ਦੇ ਲੋਨ ਚਾਹੀਦਾ, ਰਿਨਿਊਵਲ ਆ ਗਈ ਹੈ, ਰੀਫਾਈਨੈਂਸ ਆ, ਡੈਟ ਕੰਸੋਲੀਡੇਸ਼ਨ ਹੈ, ਸੈਲਫ ਇੰਪਲਾਈਡ ਹੋ, ਹੈਵੀ ਇਕੁਪਮੈਂਟ ਲੋਨ ਚਾਹੀਦੇ ਨੇ, ਰੈਨੋਵੇਸ਼ਨ ਕਰਾਉਣੀ ਹੈ, ਇਨਵੈਸਟਮੈਂਟ ਕੋਈ ਵੀ, ਨਿਊ ਕਮਰੋ ਕੈਨੇਡਾ ਦੇ ਤਾਂ ਨਾਮ ਹੈ ਅਕਾਲ ਮੋਰਗੇਜ ਤੋਂ ਗਗਨਦੀਪ ਸਿੰਘ ਢਿੱਲੋਂ। ਨੰਬਰ ਹੈ 905-226-9919, 9052269119 ਤੇ ਤੁਸੀਂ ਕਾਲ ਕਰ ਸਕਦੇ ਹੋ ਗਗਨਦੀਪ ਸਿੰਘ ਢਿੱਲੋਂ ਨੂੰ, 905-226-9919। ਬਹੁਤ ਹੀ ਵਧੀਆ ਰੇਟਾਂ 'ਤੇ ਤੁਹਾਨੂੰ ਲੈ ਕੇ ਦੇਣਗੇ ਮੋਰਗੇਜ। ਜੇ ਬੈਂਕ ਨੇ ਨਾ ਕਰਦੀ ਕਹਿੰਦੇ ਗੱਲ ਹੀ ਕੋਈ ਨਹੀਂ, ਫਿਰ ਘੈਂਟੀ ਇੱਧਰ ਖੜਕਾ ਲਓ, ਬੜਾ ਵਧੀਆ ਕੰਮ ਕਰਦੇ ਨੇ, ਇੱਕ ਭਰੋਸੇਯੋਗ ਨਾਮ ਮੋਰਗੇਜ ਲੈਣ ਵਾਸਤੇ। ਅਕਾਲ ਮੋਰਗੇਜ ਤੋਂ ਗਗਨਦੀਪ ਸਿੰਘ ਢਿੱਲੋਂ, 905-226-9919, ਲਾਇਸੈਂਸ ਨੰਬਰ 10845। ਲੋਕ ਕਮਰਸ਼ਲ ਤੋਂ ਬਾਅਦ ਫਿਰ ਸਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਇਹ ਹੈ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਤੁਸੀਂ ਇਸ ਸਮੇਂ ਸੁਣ ਰਹੇ ਹੋ ਆਪਣੇ ਹੋਸਟ ਦੋਸਤ ਚਮਕੌਰ ਸਿੰਘ ਦੇ ਨਾਲ।
1: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
2: ਬ੍ਰੈਂਪਟਨ ਦੇ ਵਿੱਚ ਇੱਕੋ ਇੱਕ ਨਾਮ, ਨੰਬਰ 9 ਆਟੋ ਸੇਲਸ, ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ, ਐਸਯੂਵੀ, ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009, ਯਾਨੀ 905-450-0009, ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca।
3: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
4: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
3: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
4: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੋ, ਸਵਾਦ ਵਿੱਚ ਟੌਪਿੰਗਸ ਨਾਨਸਟਾਪ।

0: ਸੱਦਿਆ। ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ 1956 ਵਾਲਾ ਐਕਟ ਬਹਾਲ ਰੱਖਣ ਦੀ ਮੰਗ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ਤੋਂ ਪਹਿਲਾਂ 28 ਜੂਨ ਨੂੰ ਆਪ ਦੀ ਅਹਿਮ ਮੀਟਿੰਗ ਅੰਮ੍ਰਿਤਸਰ 'ਚ ਵਿਧਾਇਕਾਂ, ਮੰਤਰੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ ਬੈਠਕ। ਧਾਰਮਿਕ ਅਤੇ ਸਿਆਸੀ ਮਾਮਲੇ ਤੇ ਪਾਰਟੀ ਤੈਅ ਕਰੇਗੀ ਅਗਲੀ ਰਣਨੀਤੀ। ਆਸ਼ੀਸ਼ ਨੇਗੀ ਦੇ ਕਥਿਤ ਸਿੱਖ ਵਿਰੋਧੀ ਬਿਆਨ ਦਾ ਅਕਾਲ ਤਖ਼ਤ ਸਾਹਿਬ ਨੇ ਲਿਆ ਸਖ਼ਤ ਨੋਟਿਸ। ਉੱਤਰਾਖੰਡ ਸਰਕਾਰ ਨੂੰ ਤੁਰੰਤ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ। ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਲਾਗੂ ਕਰਨ ਤੇ ਪੰਜਾਬ ਦੀ ਸਿਆਸਤ ਗਰਮਾਈ। ਰਾਜਾ ਵੜਿੰਗ ਦਾ ਸਵਾਲ, ਕਿਹਾ ਵਿਰੋਧ ਦਾ ਮਤਾ ਪਾਸ ਕਰਨ ਤੋਂ ਬਾਅਦ ਹੁਣ ਸਕੀਮ ਕਿਉਂ ਲਾਗੂ ਕੀਤੀ? ਸਰਕਾਰ ਤੇ ਆਪਣੇ ਹੀ ਮਤੇ ਤੋਂ ਪਿੱਛੇ ਹਟਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼। ਲੁਧਿਆਣਾ ਤੋਂ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸੂਰਮਾ ਦੀ ਸ਼ੁਰੂਆਤ। ਨਸ਼ਾ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲੇ ਨੌਜਵਾਨ ਬਣੇ ਸੂਰਮਾ। ਆਮ ਆਦਮੀ ਪਾਰਟੀ ਨੂੰ ਦੁਆਬੇ ਵਿੱਚ ਵੱਡਾ ਝਟਕਾ ਲੱਗਾ। ਜਿੱਤ ਲਾਲ ਪੱਟੀ ਭਾਜਪਾ ਵਿੱਚ ਸ਼ਾਮਲ। ਆਦਮਪੁਰ ਤੋਂ ਆਪ ਦੇ ਸਾਬਕਾ ਉਮੀਦਵਾਰ ਜਿੱਤ ਲਾਲ ਪੱਟੀ ਨੇ ਫੜਿਆ ਭਾਜਪਾ ਦਾ ਪੱਲਾ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪੰਜਾਬ ਭਰ ਵਿੱਚ ਭਾਜਪਾ ਵੱਲੋਂ 350 ਥਾਵਾਂ ਤੇ ਲਗਾਈਆਂ ਗਈਆਂ ਛਬੀਲਾਂ ਤੇ ਭਾਜਪਾ ਨੇ ਛਬੀਲਾਂ ਰਾਹੀਂ ਲੋਕਾਂ ਨਾਲ ਜੋੜ ਮਜ਼ਬੂਤ ਕਰਨ ਦੀ ਕੀਤੀ ਕੋਸ਼ਿਸ਼। ਪੰਜਾਬ ਵਿੱਚ ਯੂਰੀਆ ਦੀ ਕਥਿਤ ਘਾਟ ਤੇ ਭਾਰਤੀ ਕਿਸਾਨ ਯੂਨੀਅਨ ਦੇ ਗੰਭੀਰ ਦੋਸ਼। ਬਲਵੀਰ ਸਿੰਘ ਰਾਜੇਵਾਲ ਨੇ ਮਾਰਕਫੈਡ ਅਤੇ ਮਿਲਕਫੈਡ ਦੇ ਕੁਝ ਅਧਿਕਾਰੀਆਂ ਤੇ ਚੁੱਕੇ ਸਵਾਲ। ਕਿਸਾਨਾਂ ਦਾ ਯੂਰੀਆ ਨਿੱਜੀ ਉਦਯੋਗਾਂ ਨੂੰ ਮਹਿੰਗੇ ਭਾਅ ਵੇਚਣ ਦਾ ਲਾਇਆ ਦੋਸ਼। ਫਿਰੋਜ਼ਪੁਰ 'ਚ ਬੂਟੇਵਾਰ ਨਹਿਰ ਦੋ ਥਾਵਾਂ ਤੋਂ ਟੁੱਟੀ। ਸੈਂਕੜੇ ਏਕੜ ਫਸਲ ਪਾਣੀ ਹੇਠਾਂ ਦਬੀ। ਨਹਿਰ ਵਿੱਚ ਪਾੜ ਪੈਣ ਨਾਲ ਕਰੀਬ 200 ਏਕੜ ਝੋਨਾ, ਮੱਕੀ, ਸਬਜ਼ੀਆਂ ਅਤੇ ਹਰਾ ਚਾਰਾ ਪ੍ਰਭਾਵਿਤ। ਬੀਬੀਐਮਬੀ ਵੱਲੋਂ ਪੰਡੋਰ ਡੈਮ ਤੋਂ ਵਾਧੂ ਪਾਣੀ ਛੱਡਣ ਦਾ ਅਲਰਟ ਜਾਰੀ। ਬਿਆਸ ਦਰਿਆ ਵਿੱਚ 2000 ਕਿਊਸਿਕ ਵਾਧੂ ਪਾਣੀ ਛੱਡਿਆ ਜਾਵੇਗਾ। ਸੋ ਦਰਿਆ ਕੰਢੇ ਵਸਦੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਦਰਿਆ ਤੋਂ ਦੂਰ ਰਹਿਣ ਦੀ ਅਪੀਲ। ਰਾਜਪੁਰਾ ਦੇ ਸਰਕਾਰੀ ਸੇਵਾ ਕੇਂਦਰ ਦੀ ਬਿਜਲੀ ਕੱਟੀ ਗਈ ਤੇ ਸਰਕਾਰੀ ਕੰਮਕਾਜ ਹੋਇਆ ਠੱਪ ਤੇ ਬਿਜਲੀ ਬਿੱਲ ਨਾ ਭਰਨ ਤੇ ਪਾਵਰਕੌਮ ਦੀ ਵੱਡੀ ਕਾਰਵਾਈ। ਉਬਰ ਇੰਡੀਆ ਦੇ ਸੀਈਓ ਪ੍ਰਭਜੀਤ ਸਿੰਘ ਨੇ ਦਿੱਤਾ ਅਸਤੀਫਾ। ਸਤੰਬਰ ਤੋਂ ਓਪਨ ਏਆਈ ਇੰਡੀਆ ਦੇ ਕੰਟਰੀ ਮੈਨੇਜਿੰਗ ਡਾਇਰੈਕਟਰ ਬਣਨਗੇ ਪ੍ਰਭਜੀਤ ਸਿੰਘ। ਹੈਦਰਾਬਾਦ ਵਿੱਚ ਡੋਨਾਲਡ ਟਰੰਪ ਅਵੈਨਿਊ ਬਣ ਤੇ ਟਰੰਪ ਨੇ ਜਤਾਈ ਖੁਸ਼ੀ। ਭਾਰਤ ਵਿੱਚ ਆਪਣੇ ਨਾਮ ਤੇ ਸੜਕ ਬਣਨ ਵਾਲਾ ਪਹਿਲਾ ਅਮਰੀਕੀ ਰਾਸ਼ਟਰਪਤੀ ਹੋਣ ਦਾ ਕੀਤਾ ਦਾਅਵਾ। ਸੋ ਅੱਜ ਦੀਆਂ ਹੈਡਲਾਈਨਸ ਵਿੱਚ ਇੰਨਾ ਹੀ, ਦਿਓ ਆਗਿਆ, ਧੰਨਵਾਦ।
1: ਹੁਣੇ ਤੁਸੀਂ ਨਿਊਜ਼ ਸੁਣੀਆਂ ਹੈਡਲਾਈਨਸ, ਬਹੁਤ ਬਹੁਤ ਧੰਨਵਾਦ ਬਾਈ। ਗੁਰਦੀਪ ਸੋਹਣਾ ਦਾ ਮੈਸੇਜ ਆ, ਕਹਿੰਦੇ ਬੜਾ ਵਧੀਆ ਗੀਤ ਤੁਸੀਂ ਲਾਇਆ, ਕਹਿੰਦੇ ਫਿਰ ਸਾਡਾ ਵੀ ਇੱਕ ਗੀਤ ਲਾ ਦਿਓ। ਕੁਲਫੀ ਦੇ ਕਹਿੰਦਾ ਗੀਤ ਆ, ਕੁਲਫੀ ਦੇ ਗਾਇਆ ਗੀਤ ਡਿਊਟ ਜੋੜੀ ਆ, ਪਰ ਉਹਨੇ ਇੱਕ ਨਾਮ ਮੈਨੂੰ ਦੱਸਤਾ ਭੁਪਿੰਦਰ ਗਿੱਲ, ਅਤੇ ਨਾਲ ਆ ਜੀ ਮਿਸ ਨੀਲ, ਮੈਂ ਦੱਸ ਦਿੰਦਾ ਉਹ ਲਾ ਦਿੰਦੇ ਆ। ਕਹਿੰਦੇ ਕੁਲਫੀਆਂ ਖਾਇਆ ਕਰੋ ਗਰਮੀ 'ਚ, ਵੱਧ ਤੋਂ ਵੱਧ ਠੰਡੀਆਂ, ਪਾਣੀ ਪੀਓ, ਹਾਈਡਰੇਟ ਕਰੋ ਵੱਧ ਤੋਂ ਵੱਧ ਆਪਣੇ ਆਪ ਨੂੰ। ਸੋ ਇਹ ਵੀ ਗੀਤ ਸੁਣਾ ਦਿੰਦੇ ਆ। ਫਿਰ ਉਹਨੇ ਇੱਕ ਬਾਈ ਹੋਣਾਂ ਨੇ ਗੱਲ ਕੀਤੀ ਮੇਰੇ ਨਾਲ, ਕਹਿੰਦੇ ਜੀ ਤੁਸੀਂ ਜਿਹੜਾ ਜਦੋਂ ਗੀਤ ਲਾਉਂਦੇ ਤੁਹਾਡਾ ਪ੍ਰੋਗਰਾਮ ਜਦੋਂ ਅਸੀਂ ਆਲਵੇਜ਼ ਸੁਣੇ ਤਾਂ ਤੁਸੀਂ ਐਨ ਪੂਰਾ ਐਂ ਗੀਤ, ਬਸ ਇਹ ਗੀਤ ਤਾਂ ਫਿਰ ਪੂਰਾ ਹੀ ਚਾਹੀਦਾ ਨਾ, ਐਵੇਂ ਦੋ ਲਾਈਨਾਂ ਲਾ ਕੇ ਕੀ ਫਾਇਦਾ, ਹੋਰ ਗੱਲ ਤੋਰ ਲਈਏ, ਜਾਂ ਸੁਣਾਓ ਜਾਂ ਫਿਰ ਨਾ ਹੀ ਸੁਣਾਓ, ਇਹਦੇ ਨਾਲੋਂ ਤਾਂ ਠੀਕ ਹੈ ਕਿ ਨਹੀਂ। ਬਹੁਤ ਬਹੁਤ ਧੰਨਵਾਦ। ਅਤੇ ਇੱਕ ਬਾਈ ਹੋਣਾਂ ਨੇ, ਅਨਮੋਲ ਹੋਣਾਂ ਨੇ ਵੀ ਕਾਲ ਕੀਤੀ ਸੀ ਗੀਤ ਦੀ, ਉਹਨਾਂ ਨੇ ਸੁਣਾਉਣ ਚਮਕੀਲੇ ਦਾ, ਸੁਣਦੇ ਰਹੋ ਪੰਜਾਬੀ ਰਾਮ ਠੀਕ 12 ਵਜੇ ਤੱਕ ਆਪਣੇ ਹੋਸਟ ਦੋਸਤ ਚਮਕੌਰ ਸਿੰਘ ਦੇ ਨਾਲ। ਪੰਜਾਬ ਇੰਸ਼ੋਰੈਂਸ ਇੰਕ ਤੋਂ ਸਪੋਂਸਰ ਕਰ ਰਹੇ ਨੇ ਪ੍ਰੋਗਰਾਮ ਨੂੰ ਸ਼ੇਰ ਜੰਗ ਸਿੰਘ ਰਾਣਾ। RDSP ਗ੍ਰਾਂਟ ਲੈਣ ਵਾਸਤੇ 90,000 ਦੀ, ਤਾਂ ਤੁਸੀਂ ਕਾਲ ਕਰਨੀ ਹੈ, ਗੌਰਮੈਂਟ ਆਫ ਕੈਨੇਡਾ ਵੱਲੋਂ, ਫੈਡਰਲ ਸਰਕਾਰ ਵੱਲੋਂ ਜਿਹੜੀ ਇਹ ਹੈਗੀ ਹੈ, 416-910-9000। ਅਗਰ ਤੁਹਾਡੀ ਉਮਰ 59 ਸਾਲ ਤੋਂ ਘੱਟ ਹੈ, ਤੁਸੀਂ ਫਿਜ਼ੀਕਲ ਔਰ ਮੈਂਟਲ ਡਿਸੇਬਲ ਹੋ, ਤਾਂ ਕਾਲ ਕਰਨੀ ਪਏਗੀ ਇੱਥੇ 416-910-9000। ਤੁਸੀਂ ਹੋਰ ਕੁਛ ਨਹੀਂ ਕਰਨਾ, ਐਪਲੀਕੇਸ਼ਨ ਭਰ ਦੇਣੀ ਆਪਣੇ, ਉਹਨਾਂ ਦਾ ਕੰਮ ਹੈ, 15 ਬ੍ਰਾਂਚ ਨੇ ਉਹਨਾਂ ਦੀਆਂ ਕੈਨੇਡਾ ਦੇ ਵਿੱਚ ਵੱਖ ਵੱਖਰੇ ਪ੍ਰੋਵਿੰਸ ਦੇ ਵਿੱਚ। ਨੰਬਰ ਟੂ ਕਾਲ 416-910-9000, 416-910-9000 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ ਵੀ ਕਰ ਦੇਣਗੇ, ਸੁਪਰ ਵੀਜ਼ਾ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਇੰਸ਼ੋਰੈਂਸ, ਸਾਰਾ ਕੁਛ ਇੰਸ਼ੋਰੈਂਸ ਵੀ ਕਰਾਉਣਾ ਜ਼ਿੰਦਗੀ 'ਚ ਬੜਾ ਜ਼ਰੂਰੀ ਹੈ, ਜਿੱਥੇ ਆਪਾਂ ਹੋਰ ਪੈਸਾ ਖਰਚਦੇ ਹਾਂ, ਇਹ ਵੀ ਇੱਕ ਤੁਹਾਡੀ ਲਾਈਫ ਲਈ ਗਿਫਟ ਹੀ ਹੁੰਦਾ ਇੰਸ਼ੋਰੈਂਸ ਵੀ। ਸੋ ਕਾਲ ਕਰੋ 416-910-9000। ਲਓ ਫਿਰ ਅਗਲਾ ਗੀਤ ਵੀ ਤੁਹਾਨੂੰ ਸੁਣਾਈ ਦੇਈਏ, ਭਾਜੀ ਬਾਈ ਤੁਹਾਨੂੰ ਥੋੜ੍ਹਾ ਮੰਨ ਰਿਹਾ, ਤੁਹਾਡੀਆਂ ਕਾਲਸ ਵੀ ਮੈਨੂੰ ਅੱਜ ਮੇਰੇ ਨੰਬਰ 'ਤੇ ਬਹੁਤ ਆ ਰਹੇ ਨੇ ਮੈਸੇਜ, ਬਹੁਤ ਬਹੁਤ ਧੰਨਵਾਦ ਬਾਈ ਬਲਦੇਵ ਸਿੰਘ, ਉਹਨਾਂ ਨੇ ਕਾਲ ਕੀਤੀ, ਵੈਰੀ ਨਾਈਸ ਪ੍ਰੋਗਰਾਮ ਬਾਈ ਜੀ, ਚੱਕੀ ਚਲੋ ਕੰਮ ਨੂੰ, ਉਹਨਾਂ ਨੇ ਵੀ ਕਰਤੀ ਹੈ, ਕਹਿੰਦੇ ਕਰਤਾਰ ਸਿੰਘ ਰੰਬਲਾ ਵੀ ਸੁਣਾ ਦਿਓ ਅੱਜ, ਫਿਰ ਉਹ ਵੀ ਲਾ ਦਿੰਦੇ ਜੀ ਅੱਗੇ ਚੱਲ ਕੇ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ।

सारे गामा कारवां पंच

ਰੇਡੀਓ ਪ੍ਰੋਗਰਾਮ ਪੰਜਾਬੀ ਨਾਲ ਦੱਸੋ, ਬਹੁਤ ਬਹੁਤ ਧੰਨਵਾਦ ਜੀ। ਅੱਜ ਤਾਂ ਤੁਸੀਂ ਫਰਮਾਇਸ਼ਾਂ ਵਾਲੇ ਐਨ ਮਹਿਜਾ ਬਹਿਜਾ ਕਰਾਈਏ ਨੇ ਕਰਨ ਦੀਆਂ। ਜਿਹੜਾ ਪਹਿਲਾਂ ਗੀਤ ਤਕਰੀਬਨ ਸੁਣ ਲਿਆ, ਥੋੜ੍ਹਾ ਉਹ 'ਚ ਪ੍ਰੋਬਲਮ, ਪਹਿਲਾਂ ਮੈਂ ਸੀ ਡੀ ਤੋਂ ਲਾਇਆ ਅਤੇ ਜਦ ਸਿਸਟਮ 'ਚ ਲਾਇਆ ਉੱਥੇ ਵੀ ਆਏ ਸੀ, ਸੋ ਖਿਮਾ ਦੇ ਜਾ ਚੁੱਕਿਆ, ਕੋਈ ਗੱਲ ਨਹੀਂ। ਆਹ ਲਾਦਾ ਤੁਹਾਨੂੰ ਐਨ ਫੱਟੇ ਚੱਕ ਗੀਤ। ਹੁਣ ਆਪਾਂ ਥੋੜ੍ਹੇ ਕਮਰਸ਼ਲ ਵੀ ਪੜ੍ਹ ਦਈਏ। ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਇੰਸ਼ੋਰੈਂਸ ਹੋਣੀ, ਡਿਸਬਿਲਟੀ ਇੰਸ਼ੋਰੈਂਸ ਕਰਾਉਣੀ ਹੈ, ਹੈਲਥ, ਡੈਂਟਲ, ਟਰੈਵਲ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟ, ਬਿਜ਼ਨਸ, ਆਰ ਐੱਸ ਪੀ, ਟੀ ਐੱਫ ਐੱਸ ਏ, ਇਹ ਸਾਰੀਆਂ ਸੇਵਾਵਾਂ ਲੈਣ ਵਾਸਤੇ ਤੁਸੀਂ ਕਰੋ ਕਾਲ ਕਵਰੇਜ ਮਾਸਟਰ 'ਤੇ। ਨੰਬਰ ਹੈ 416-427-6565-6565, ਤੁਸੀਂ ਕਾਲ ਕਰ ਸਕਦੇ ਹੋ। ਬੜੀਆਂ ਵਧੀਆ ਸੇਵਾਵਾਂ, ਕਵਰੇਜ ਮਾਸਟਰ ਡੋਟ ਸੀ ਜਾਂ ਤੁਸੀਂ ਵਿਜ਼ਿਟ ਕਰ ਲਓ, ਸਾਰਾ ਕੁਛ ਤੁਹਾਨੂੰ ਪਤਾ ਲੱਗ ਜਾਣਾ। ਨੰਬਰ ਹੈ ਇਹਨਾਂ ਦਾ 416-427-6565, ਆਰ ਐੱਸ ਪੀ, ਟੀ ਐੱਫ ਐੱਸ ਏ, ਸੈਲਫ ਇੰਪਲਾਇਮੈਂਟ ਹੋ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟਸ, ਹੈਲਥ, ਡੈਂਟਲ, ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਇਹ ਸਰਵਿਸ ਲੈਣ ਵਾਸਤੇ ਕਾਲ ਕਰਨੀ ਹੈ ਤੁਸੀਂ 416-427-6565। ਮੋਰਗੇਜ ਫਸਟ ਸੈਕਿੰਡ ਥਰਡ ਤੁਹਾਨੂੰ ਚਾਹੀਦੀ ਹੈ, ਟਰੱਕ ਟੇਲਰ ਦੇ ਲੋਨ ਚਾਹੀਦਾ, ਰਿਨਿਊਵਲ ਆ ਗਈ ਹੈ, ਘਬਰਾਓ ਨਾ ਕਹਿੰਦੇ, ਜੇ ਬੈਂਕ ਨੇ ਜਵਾਬ ਦੇਤਾ ਤਾਂ ਸਾਨੂੰ ਫਿਰ ਘੰਟੀ ਖੜਕਾ ਦਿਓ। ਰੀਫਾਈਨੈਂਸ, ਡੈਟ ਕੰਸੋਲੀਡੇਸ਼ਨ, ਸੈਲਫ ਅਪਲਾਈਡ ਹੋ, ਹੈਵੀ ਇਕੁਪਮੈਂਟ ਲੋਨ ਚਾਹੀਦੇ ਨੇ, ਕਾਲ ਕਰਨੀ ਪਏਗੀ ਤੁਹਾਨੂੰ ਗਗਨਦੀਪ ਸਿੰਘ ਢਿੱਲੋਂ ਨੂੰ, ਇੱਕ ਭਰੋਸੇਯੋਗ ਨਾਮ ਮੋਰਗੇਜ ਲੈਣ ਵਾਸਤੇ। ਫਸਟ ਸੈਕਿੰਡ ਥਰਡ 905-226-9919, 905-226-9119 'ਤੇ ਤੁਸੀਂ ਕਾਲ ਕਰ ਸਕਦੇ ਹੋ। ਘਰ ਖਰੀਦਣ ਵੇਚਣਾ, ਰੀਅਲ ਸਟੇਟ ਦੀ ਕੋਈ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੈ, ਨਾਮ ਹੈ ਇੰਡੈਕਸ ਰੈਲਟੀ ਬ੍ਰੋਕਰੇਜ ਤੋਂ ਰੈਲਟਰ ਹਰਜੀਤ ਬਾਜਵਾ ਜਾਂ ਹਰਦੀਪ ਸਿਵੀਆ ਨੂੰ ਕਾਲ ਕਰੋ। ਹਰਜੀਤ ਬਾਜਵਾ ਦਾ ਨੰਬਰ ਹੈ 416-970-4743-33 ਜਾਂ ਹਰਦੀਪ ਸਿਵੀਆ ਨੂੰ 646-970-7773-73 'ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਪਰਟੀ ਤੁਹਾਡੀ ਚਾਹੇ ਰੈਂਚਲ ਹੈ, ਚਾਹੇ ਕਮਰਸ਼ੀਅਲ ਹੈ, ਚਾਹੇ ਇਨਵੈਸਟਮੈਂਟ ਪ੍ਰੋਪਰਟੀ ਹੈ, ਕਾਲ ਕਰੋ 416-970-4743-33। ਅਜੇ ਤੁਸੀਂ ਘਰਾਂ ਦੀ ਡਕਟ ਕਲੀਨਿੰਗ ਨਹੀਂ ਕਰਾਏ ਤਾਂ ਨਾਮ ਹੈ ਪਿਛਲੇ ਲੰਬੇ ਸਮੇਂ ਤੋਂ ਮੋਗਾ ਡਕਟ ਕਲੀਨਿੰਗ ਐਂਡ ਕਾਰਪਟ ਕਲੀਨਿੰਗ, ਇੱਕੋ ਛੱਤ ਥੱਲੇ ਦੋਨੇ ਕੰਮ ਹੋ ਜਾਣੇ ਆ। ਬੜੀ ਵਧੀਆ ਇਹਨਾਂ ਦੀ ਟੀਮ ਹੈ, ਬੈਸਟ ਰੇਟ, ਬੈਸਟ ਸਰਵਿਸ, ਕੰਮ ਬੜਾ ਵਧੀਆ ਕਰਦੇ ਨੇ। ਪੰਜਾਬੀ ਰੰਗ ਦਾ ਹਵਾਲਾ ਦਿਓਗੇ, ਤੁਹਾਨੂੰ ਹੋਰ ਡਿਸਕਾਊਂਟ ਦੇ ਦੇਣਗੇ। ਕਾਲ ਕਰੋ ਰਾਜ ਨੂੰ 416-910-7242-416-910-7246 'ਤੇ ਤੁਸੀਂ ਕਾਲ ਕਰ ਸਕਦੇ ਹੋ। ਸਕਾਈਟਮ ਗਰੁੱਪ ਕੰਪਨੀ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣ ਲਓ ਵੀ ਹੁਣ 7 ਬ੍ਰਾਂਚਾਂ ਇਹਨਾਂ ਦੀਆਂ ਹੋਈਆਂ ਨੇ, 4 ਬ੍ਰਾਂਚਾਂ ਹੈਗੀਆਂ ਆਪਣੀਆਂ, ਬ੍ਰਿੰਪਟਨ ਦੇ ਵਿੱਚ, 5ਵੀਂ ਮਿਸਾਗਰ, 6ਵੀਂ ਵਾਹੁਨ ਦੇ ਵਿੱਚ, 7ਵੀਂ ਇੱਧਰ ਨੌਰਥ ਦੇ ਵਿੱਚ। ਨੰਬਰ ਹੈ 905-876-9978। ਸਕਾਈਡਮ ਗਰੁੱਪ ਆਫ ਕੰਪਨੀ ਜਿਹੜੀ ਬ੍ਰਾਂਚ ਹੈ 378 ਫੁੱਟ ਵਾਲੇ, ਇੱਥੇ ਤੁਸੀਂ ਪਹੁੰਚੋ। ਸਪੈਸ਼ਲਾਈਜ਼ ਨੇ ਕਸਟਮ ਪੇਂਟਿੰਗ, ਕੁਲੀਜ਼ਨ, ਫਲੀਟ ਪੇਂਟ, ਕੋਈ ਵੀ ਕੰਮ ਹੈ, ਬਾਡੀ ਵਰਕ ਹੈ, ਟੋਇੰਗ ਸਰਵਿਸ ਅਵੇਲੇਬਲ ਹੈ, ਸਾਰੀਆਂ ਕੰਪਨੀਆਂ ਨਾਲ ਡੀਲ ਕਰਦੇ ਨੇ, ਇੰਸ਼ੋਰੈਂਸ ਕੰਪਨੀਆਂ ਨਾਲ। ਸਰਟੀਫਾਈਜ਼ ਕੁਲੀਸ਼ਨ ਰਿਪੇਅਰ ਫੈਸਿਲਿਟੀ ਹੈ, ਇੱਥੇ ਕੰਮ ਕਰਾਓ ਆਪਣਾ ਗੱਡੀਆਂ ਦਾ, ਕਿਹੜੀ ਐਕਸੀਡੈਂਟ ਗੱਡੀਆਂ ਦਾ ਰੱਬ ਨਾ ਕਰੇ ਤਾਂ ਫਿਰ ਇੱਥੇ ਲਿਆਓ ਗੱਡੀਆਂ ਨੂੰ, ਬੜਾ ਵਧੀਆ ਕੰਮ ਕਰਦੇ ਨੇ, ਸਰਟੀਫਾਈਡ ਮਕੈਨਿਕ। ਨੰਬਰ ਹੈ ਹੈੱਡ ਆਫਿਸ ਦਾ, ਸਕਾਈਡੋਮ ਦਾ, 905-876-9978। ਲਓ ਫਿਰ ਤੁਹਾਨੂੰ ਸੁਣਾਈਏ ਅਗਲਾ ਗੀਤ, ਇੱਕ ਲਾਉਣੇ ਤੁਹਾਡੇ ਲਈ, ਕਹਿੰਦੇ ਹੁਣ ਸਾਨੂੰ ਹਿੰਦੀ ਦਾ ਗੀਤ ਵੀ ਸੁਣਾ ਦਿਓ ਜੀ, ਲੈ ਮੈਂ ਆਪਾਂ ਉਹ ਵੀ ਤੁਹਾਨੂੰ ਸੁਣਾ ਦਿੰਦੇ, ਅੱਜ ਆਪਾਂ ਤੁਹਾਨੂੰ ਨਾਰਾਜ਼ ਨਹੀਂ ਕਰਨਾ ਕਿਸੇ ਨੂੰ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ, ਇਹ ਵੀ ਬੜਾ ਜ਼ਰੂਰੀ ਹੈ ਦੋਸਤੋ, ਤੁਸੀਂ ਬੜਾ ਸਾਥ ਦਿੱਤਾ ਮੇਰਾ ਇਸ ਫਰੀਕੁਐਂਸੀ 'ਤੇ। ਹੁਣ ਆਪਾਂ ਤੁਹਾਨੂੰ ਨਵੀਂ ਫਰੀਕੁਐਂਸੀ 'ਤੇ ਮਿਲਣਾ ਅਗਲੇ ਸ਼ਨਿਚਰਵਾਰ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 6 ਵਜੇ ਤੱਕ। ਉਹ ਤੁਸੀਂ ਮੇਰੇ ਵਟਸਐਪ 'ਤੇ ਜਾ ਕੇ ਸਾਰਾ ਕੁਛ ਆਪਾਂ ਪਾਤਾ, ਅਤੇ ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ। ਸੋ ਤੁਹਾਡਾ ਸਾਰਾ ਬਹੁਤ ਧੰਨਵਾਦ ਆਪਣੇ ਪ੍ਰੋਗਰਾਮ ਸੁਣਨ ਦਾ। ਜੇ ਕੋਈ ਵਾਧਾ ਘਾਟਾ ਤੁਹਾਨੂੰ ਬੋਲਿਆ ਗਿਆ ਤਾਂ ਅੱਖਾਂ ਦੇ ਜਾ ਚੁੱਕਾ। ਮੇਰਾ ਨੰਬਰ ਹੈ 416-606-1313, 416-606-1313। ਸੋ ਇਹ ਸਾਡਾ ਮੇਰਾ ਇੱਥੇ ਅੱਜ ਦਾ ਸੀ ਲਾਸਟ ਪ੍ਰੋਗਰਾਮ। ਸੋ ਬਹੁਤ ਵਧੀਆ ਟਾਈਮ ਮੈਂ ਕੱਢਿਆ, ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਕਿ ਇੱਥੇ ਮੈਂ ਲਾਏ ਨੇ 6 ਸਾਲ 7 ਮਹੀਨੇ ਪੂਰੇ ਕੰਟੀਨਿਊਸ 5:30 'ਤੇ। ਸੋ ਹੁਣ ਤੁਹਾਨੂੰ ਮਿਲਾਂਗੇ ਨਵੀਂ ਫਰੀਕੁਐਂਸੀ 'ਤੇ ਅਗਲੇ ਸ਼ਨੀਚਰਵਾਰ ਨੂੰ ਸ਼ਾਮ ਨੂੰ 5 ਤੋਂ 6 ਵਜੇ, ਹਰੇਕ ਸ਼ਨੀਚਰਵਾਰ ਸੁਣਿਆ ਕਰੋਗੇ ਸ਼ਾਮ ਨੂੰ 5 ਤੋਂ 6। ਕਾਲ ਕਰਨ ਲਈ ਮੇਰਾ ਨੰਬਰ 416-606-1313। ਸੋ ਪਰ ਸੁਣਨ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮੈਂ ਆਪਣੇ ਸਪੋਂਸਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡੇ ਲਈ ਸਾਰਿਆਂ ਲਈ ਅਰਦਾਸ ਹੈ, ਕੰਮ ਕਾਰ ਤੁਹਾਡੇ ਵਧੀਆ ਚੱਲਣ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ।
ਸੋ ਇਹ ਸਾਡਾ ਅੱਜ ਦਾ ਮੇਰਾ ਪ੍ਰੋਗਰਾਮ। ਕਿਸੇ ਵੀ ਸਪੋਂਸਰ ਦਾ ਨੰਬਰ ਚਾਹੀਦਾ ਮੈਨੂੰ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ, ਮੇਰਾ ਨੰਬਰ ਹੈ 416-662-1313 416-662-1313। ਪੀਜ਼ਾ ਡਿਪੂ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ। ਪੀਜ਼ਾ ਡਿਪੂ ਦੀਆਂ ਬ੍ਰਾਂਚਾਂ 75+ ਲੋਕੇਸ਼ਨ, ਜਿਵੇਂ ਤੁਸੀਂ ਕਮਰਸ਼ੀਅਲ ਦੇ ਵਿੱਚ ਸੁਣਦੇ ਹੋ, ਇਹ ਬ੍ਰਾਂਚਾਂ ਰਾਤ ਦੇ 2 ਵਜੇ ਤੱਕ ਖੁੱਲ੍ਹਦੀਆਂ ਨੇ। ਪੀਜ਼ਾ ਖਾਣਾ ਤੁਹਾਨੂੰ ਰਿਕਮੈਂਡ ਕਰਦੇ ਪੀਜ਼ਾ ਡਿਪੂ ਦਾ। pizzadepot.ca ਤੇ ਜਾ ਕੇ ਤੁਸੀਂ ਔਡਰ ਬੁੱਕ ਕਰਾਓ, ਡਿਲੀਵਰ ਕਰਾਓ, ਜਾਂ ਸਿੱਧਾ ਨੰਬਰ ਘੁਮਾ ਦਿਓ ਜਿਹੜੀ ਬ੍ਰਾਂਚ ਨੇੜੇ ਹੋਗੀ ਉੱਥੇ ਤੁਹਾਡੀ ਘੰਟੀ ਖੜਕਣੀ ਹੈ। ਨੰਬਰ ਹੈ 310-9711। ਇਹਨਾਂ ਦੀਆਂ ਫਰੈਂਚਾਈਜ਼ ਰੈਡੀ ਨੇ, ਤੁਸੀਂ ਇਨਵੈਸਟਮੈਂਟ ਕਰਨ ਲਈ ਫਰੈਂਚਾਈਜ਼ ਲੈਣਾ ਚਾਹੁੰਦੇ ਹੋ ਪੀਜ਼ਾ ਡਿਪੂ ਦੀ ਤਾਂ ਕਾਲ ਕਰੋ ਪੀਜ਼ਾ ਡਿਪੂ ਦੇ ਹੈੱਡ ਆਫਿਸ ਨੂੰ 905-458-9711 ਜਾਂ 647-8-86-97-22 ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਮੇਨ ਬ੍ਰਾਂਚ ਹੈ ਪੀਜ਼ਾ ਡਿਪੂ ਦੀ, ਉੱਥੋਂ ਸ਼ੁਰੂਆਤ ਹੋਈ ਸੀ ਅੱਜ ਤੋਂ 26-27 ਸਾਲ ਪਹਿਲਾਂ ਪੀਟਰ ਰੋਬਰਟਸਨ ਐਂਡ ਬ੍ਰਿਮਲੀ ਦੇ ਉੱਪਰ। ਇਹ ਬ੍ਰਾਂਚ ਖੁੱਲ੍ਹਦੀ ਸਵੇਰ ਦੇ 3 ਵਜੇ ਤੱਕ। ਸੋ ਨੈਕ ਹੋਣੀ ਬੜੀ ਵਧੀਆ ਇੱਥੇ ਆਪਦੀ ਸਰਵਿਸ ਨਿਭਾ ਰਹੇ ਨੇ ਪੀਜ਼ਾ ਡਿਪੂ 'ਤੇ। ਸੁਪਰ ਨੂੰ ਸੁਣਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਤੁਹਾਡੇ ਨਾਲ ਸਾਂਝ ਪਏਗੀ ਅਗਲੇ ਹਫ਼ਤੇ ਇੱਕ ਨਵੀਂ ਫ੍ਰੀਕੁਐਂਸੀ 'ਤੇ, ਸ਼ਾਮ ਨੂੰ 5 ਤੋਂ ਲੈ ਕੇ 6 ਵਜੇ ਤੱਕ ਦਿਨ ਇਹੋ ਹੈਗਾ ਸ਼ਨਿਚਰਵਾਰ ਦਾ। ਹੈਵ ਏ ਗੁੱਡ ਨਾਈਟ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

जैसे कभी बात बेनती चौपाई

Perfect. Your body shot.

Thank you.

श्री संकट नाशन गणेश स्तोत्रम। नारद उवाच प्रणम्य

ಸದಾ ಶನಿ.

శ్రీ విచిత్ర వీర హనుమన్ మారా మంత్రా సంపూర్ణం.

बनेगी तू मेरे सपनों की रानी बनेगी।

आशिकाना तेरे दम कदम आशिकाना नजारों में ये दिल रुबाई न हो।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: and do not reflect the views and opinions of the management and staff of CHLO AM 530.
1: ਸਾਡਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

ਤਦਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ।

ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ।

ਮਹੱਲਾ ਤੀਜਾ ਕਾਮਣ ਤਉ ਸਿਗਾਰ ਕਰ।

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੇ ਖੂਬਸੂਰਤ ਦਿਨ ਦੀ ਸਵੇਰ ਨੂੰ ਤੁਸੀਂ ਆਨੰਦਮਈ ਤਰੀਕੇ ਨਾਲ ਇੰਜੋਏ ਕਰ ਰਹੇ ਹੋਵੋਗੇ। ਪੰਜਾਬੀ ਲਹਿਰ ਨਾਲ ਜੁੜਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ।

0: ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੁੜਨਗੇ, ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ, ਬਸ ਕੁਛ ਹੀ ਸਮੇਂ ਸਾਡੇ ਤੱਕ ਜੁੜ ਸਕਣਗੇ। ਤੁਹਾਡਾ ਸਟੂਡੀਓ ਦੇ ਵਿੱਚ ਕਾਲ ਕਰਨ ਲਈ ਨੰਬਰ ਇੱਕ ਵਾਰ ਫਿਰ ਦੇ ਦਈਏ, ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਸਵਾਲਾਂ ਦੇ ਨਾਲ, ਰਮੇਸ਼ ਹੁਸ਼ਿਆਰਪੁਰੀ ਦੇ ਜਵਾਬਾਂ ਦੇ ਨਾਲ। ਪੂਰਾ ਸਿਲਸਿਲਾ ਪ੍ਰੋਗਰਾਮ ਦਾ ਚੱਲਦਾ ਰਹੇਗਾ। 905-673-3337 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ। ਨਾਲ ਦੀ ਨਾਲ ਸਟੂਡੀਓ ਦੀ ਕੜੀ ਦੇ ਮੁਤਾਬਿਕ 6:21 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ ਪੂਰੇ 8 ਵਜੇ ਤੱਕ ਬਣੇ ਰਹਿਣਾ। ਸੋ 905-673-3337 905-673-3337 ਪੰਜਾਬੀ ਲਹਿਰਾਂ।
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਜੀ ਬਿਲਕੁਲ, 905-673-3337 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ।
2: ਓ ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਸੋ 905-673-3337 ਜੁੜੇ ਪੰਜਾਬੀ ਲਹਿਰਾਂ ਦੇ ਨਾਲ।
1: ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਮਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।

0: 905 673 3370 905 673 3337. ਬਿਲਕੁਲ ਸੱਚ ਆ ਕਿ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਕਾਰੋਬਾਰ ਅਤੇ ਰੁਜ਼ਗਾਰਾਂ ਨੂੰ ਲੈ ਕੇ ਗਏ ਹੋਈਏ, ਚਾਹੇ ਦੁਨੀਆ ਦਾ ਬਿਹਤਰੀਨ ਤੋਂ ਬਿਹਤਰੀਨ ਮੁਲਕ ਹੋਵੇ, ਪਰ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੀ ਸ਼ੁਰੂਆਤ ਅਤੇ ਸਾਡਾ ਅਖੀਰ ਆਪਣੀ ਮਿੱਟੀ 'ਤੇ ਹੋਵੇ। ਆਪਣੀ ਮਿੱਟੀ ਸ਼ਬਦ ਬਹੁਤ ਛੋਟਾ ਆ, ਪਰ ਆਪਣੀ ਮਿੱਟੀ ਦੀ ਪਰਿਭਾਸ਼ਾ ਬਹੁਤ ਵੱਡੀ ਆ।
1: ਸਮੇਂ ਪੁਰਾਣੇ ਜੋ ਛੋਲੇ ਬਲਦਾਨੇ ਖਾਣੇ ਬਾਪੂ ਨੇ ਮੁੱਠੀ ਭਰ ਚਬਲੇ।
0: ਸੋ ਉਹਨਾਂ ਸਮਿਆਂ ਦੀ ਗੱਲ, ਉਹਨਾਂ ਵੇਲਿਆਂ ਦੀ ਗੱਲ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਅਸੀਂ ਮਾਡਰਨ ਸਮੇਂ ਦੇ ਨਾਲ ਚੱਲ ਰਹੇ ਹਾਂ ਅਤੇ ਅੱਜ ਵਾਲੇ ਸਮੇਂ ਠੀਕ ਆ। ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਸਾਡੇ ਨਾਲ ਰਿਲੇਟ ਨਹੀਂ ਕਰ ਪਾਉਂਦੀ ਕੁਛ ਚੀਜ਼ਾਂ ਤੋਂ, ਪਰ ਯਕੀਨ ਕਰਿਓ ਕੱਲ੍ਹ ਅਸੀਂ ਸਰਬਜੀਤ ਚੀਮਾ ਹੋਣਾਂ ਦੇ ਨਾਲ ਬੈਠੇ ਸੀ, ਗੱਲਬਾਤ ਕਰ ਰਹੇ ਸੀ। ਪੁਰਾਣੇ ਸਮਿਆਂ ਦਾ ਜਿਹੜਾ ਆਨੰਦ ਸੀ ਨਾ, ਉਹ ਇੱਕ ਵੱਖਰਾ ਸੀ। ਉਹ ਲੋਕਾਂ ਦੇ ਵਿੱਚ ਪਿਆਰ, ਉਹ ਭਾਈਚਾਰਕ ਸਾਂਝ, ਉਹ ਮੁਹੱਬਤ ਕੁਛ ਵੀ ਨਕਲੀ ਨਹੀਂ ਸੀ, ਕੁਛ ਵੀ ਟੈਂਪਰੇਰੀ ਨਹੀਂ ਸੀ, ਜੋ ਸੀ ਉਹ ਹੈ ਸੀ। ਔਰ ਉਸਦਾ ਅਹਿਸਾਸ ਸਾਨੂੰ ਇੱਕ ਸਦੀ ਤੋਂ ਬਾਅਦ ਵੀ ਹੈ। ਅੱਜ ਜਿੰਨੇ ਵੀ 70s, 80s ਅਤੇ 90s ਦੇ ਨਾਲ ਜਿਹੜੇ ਉਹਨਾਂ ਸਮਿਆਂ ਦੇ ਹਾਣੀ ਨੇ, ਉਹ ਇਹਨਾਂ ਚੀਜ਼ਾਂ ਨੂੰ ਭਲੀ ਭਾਂਤ ਰਿਲੇਟ ਕਰ ਸਕਦੇ ਨੇ ਕਿ ਉਹਨਾਂ ਸਮਿਆਂ ਦਾ ਜਿਹੜਾ ਆਨੰਦ ਸੀ ਨਾ ਉਹ ਵੱਖਰਾ ਹੀ ਸੀ। ਸੋ ਪੰਜਾਬ ਦੀ ਗੱਲ ਕੀਤੀ ਆ, ਸੋ ਪੰਜਾਬ ਦੀਆਂ ਹਵਾਵਾਂ ਫਿਜ਼ਾਵਾਂ ਦੀ ਗੱਲ ਕੀਤੀ ਆ, ਅਤੇ ਫਿਜ਼ਾਵਾਂ ਤੋਂ ਸਾਡੇ ਨਾਲ ਪੰਜਾਬ ਦੀਆਂ ਫਿਜ਼ਾਵਾਂ 'ਚੋਂ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਆ, ਜਿਸ ਦਾ ਤੁਹਾਨੂੰ ਬਹੁਤ ਹੀ ਸਬਰੀ ਨਾਲ ਇੰਤਜ਼ਾਰ ਰਹਿੰਦਾ ਆ। ਸੋ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀਆਂ ਤਰਕਾਲਾਂ ਅਤੇ ਸਾਡੀ ਕੈਨੇਡਾ ਦੀ ਖੂਬਸੂਰਤ ਸੁਨਹਿਰੀ ਸਵੇਰ, ਸੱਜਰੀ ਸਵੇਰ 'ਤੇ ਜਿਹੜੀਆਂ ਗੋਲਡਨ ਜਿਹਨੂੰ ਕਹਿੰਦੇ ਨਾ ਸੋਨੇ ਦੇ ਰੰਗ ਵਰਗੀਆਂ ਕਿਰਨਾਂ ਦੇ ਵੱਲੋਂ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਜੀ। ਸਵਾਗਤ ਹੈ ਪੰਜਾਬੀ ਲਹਿਰਾਂ ਦੇ ਇਸ ਖੂਬਸੂਰਤ ਸਵੇਰ ਦੇ ਵਿੱਚ, ਅੱਜ ਦੇ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਜੀ?
2: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਮੇ ਜੀ। ਸੋ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਕਿ ਸ਼ਨੀਵਾਰ ਅਤੇ ਐਤਵਾਰ ਜਦੋਂ ਦੋ ਘੰਟੇ ਲਈ ਰਾਬਤਾ ਹੁੰਦਾ ਅਤੇ ਸਰੋਤਿਆਂ ਨੂੰ ਵੀ ਹੁੰਦਾ ਕਿ ਅੱਜ ਰਮੇਸ਼ ਜੀ ਨੂੰ ਅਸੀਂ ਕੁਝ ਜ਼ਿਆਦਾ ਸੁਣ ਪਾਵਾਂਗੇ। ਸੋ ਆਪਾਂ ਬਹੁਤਾ ਸਮਾਂ ਨਾ ਲੈਂਦੇ ਹਾਂ, ਆਪਾਂ ਸਿੱਧਾ ਖਬਰਾਂ ਵੱਲ ਚੱਲਦੇ ਹਾਂ, ਕਿਉਂਕਿ ਖਬਰਾਂ ਅੱਜ ਦੀਆਂ ਹਮੇਸ਼ਾ ਦੇ ਵਾਂਗ ਬਹੁਤ ਅਹਿਮ ਨੇ। ਸੋ ਪਿਛਲੇ ਦਿਨਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਤਲਬ ਕੀਤਾ ਗਿਆ, ਉਹਨਾਂ ਦੇ ਵਿਧਾਇਕਾਂ ਨੂੰ ਤਲਬ ਕੀਤਾ ਗਿਆ ਸੀ, ਅਤੇ ਅੱਜ ਉਹ ਪੇਸ਼ ਹੋਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਆ, ਮਾਫ ਕਰਨਾ, ਕੱਲ੍ਹ ਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣਗੇ ਜੀ।
2: ਪ੍ਰਭ ਸੰਧੂ ਜੀ, ਮਸਲਾ ਬੜਾ ਮਹੱਤਵਪੂਰਨ ਮਸਲਾ ਆ ਹਰੇਕ ਸੰਦਰਭ ਵਿੱਚ, ਚਾਹੇ ਉਸਨੂੰ ਸਮਾਜਿਕ ਵਿਵਸਥਾ ਦੀ ਗੱਲ ਕਰੀਏ, ਚਾਹੇ ਰਾਜਨੀਤਿਕ ਕਰੀਏ, ਚਾਹੇ ਧਰਮ ਦੇ ਸੰਦਰਭ 'ਚ ਕਰੀਏ। ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਦੋ ਮਸਲਿਆਂ ਨੂੰ ਲੈ ਕੇ, ਇੱਕ ਮਸਲਾ ਜਿਹੜਾ ਸਿੱਧੇ ਤੌਰ 'ਤੇ ਭਗਵੰਤ ਮਾਨ ਨਾਲ ਜੁੜਿਆ, ਇੱਕ ਕਥਿਤ ਵੀਡੀਓ ਦਾ, ਅਤੇ ਦੂਸਰਾ ਮਸਲਾ ਜਿਹੜਾ ਜੁੜਿਆ ਹੋਇਆ ਆ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਇੱਕ ਨਵੇਂ ਕਾਨੂੰਨ ਦਾ, ਜਿਸਨੂੰ ਅਸੀਂ ਬੇਅਦਬੀ ਕਾਨੂੰਨ ਦੇ ਨਾਮ ਦੇ ਨਾਲ ਜਾਣਦੇ ਹਾਂ। ਇਹ ਦੋ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਜਾਂ ਸਮੁੱਚੀ ਉਹ ਪੰਥਕ ਨੁਮਾਇੰਦਗੀ ਕਰਨ ਵਾਲੀ ਧਿਰ ਕਹਿ ਲਈਏ, ਜਿਸਨੂੰ ਅਸੀਂ SGPC ਆਖਦੇ ਹਾਂ, ਆਮੋ ਸਾਹਮਣੇ ਦੀ ਸਥਿਤੀ ਹੈ। ਜਿਹੜਾ ਬੇਅਦਬੀਆਂ ਸੰਬੰਧੀ ਕਾਨੂੰਨ ਹੈ, ਪੰਜਾਬ ਦੀ ਸਰਕਾਰ ਸਿਫਤਾਂ ਕਰਦੀ ਥੱਕਦੀ ਨਹੀਂ, ਕਹਿੰਦੀ ਕਿ ਅਸੀਂ ਕਮਾਲ ਕਰ ਦਿੱਤੀ, ਅੱਜ ਤੱਕ ਕੋਈ ਸਰਕਾਰ ਕਰ ਨਹੀਂ ਸਕੀ, ਬੜਾ ਹੀ ਸਖ਼ਤ ਕਾਨੂੰਨ ਬਣਾ ਦਿੱਤਾ, ਹੁਣ ਕਿਸੇ ਦੀ ਹਿੰਮਤ ਨਹੀਂ ਹੋਊਗੀ ਕਿ ਕੋਈ ਬੇਅਦਬੀ ਕਰ ਸਕੇ। ਉਹਦੀਆਂ ਕੁਛ ਮੱਦਾਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਧੂ ਸਾਹਿਬ ਲਗਾਤਾਰ ਇਤਰਾਜ਼ ਖੜੇ ਕਰ ਰਹੇ ਹੈ। ਕੇਵਲ ਇਤਰਾਜ਼ ਨਹੀਂ, ਅਕਾਲ ਤਖ਼ਤ ਸਾਹਿਬ ਨੇ ਬੀਤੇ ਸਮੇਂ 'ਚ ਹੁਕਮ ਜਾਰੀ ਕੀਤੇ ਸੀ ਪੰਜਾਬ ਦੀ ਸਰਕਾਰ ਨੂੰ ਕਿ ਤੁਸੀਂ ਇਸ ਕਾਨੂੰਨ ਨੂੰ ਰੋਕ ਲਓ। ਹਾਲਾਂਕਿ ਅਕਾਲ ਤਖ਼ਤ ਸਾਹਿਬ ਨੂੰ ਉਹ ਹੁਕਮ ਜਾਰੀ ਕਰਨੇ ਚਾਹੀਦੇ ਸੀ ਜਾਂ ਨਹੀਂ ਕਰਨੇ ਚਾਹੀਦੇ ਸੀ, ਇਹ ਆਪਣੇ ਆਪ 'ਚ ਇੱਕ ਵਿਚਾਰਨਯੋਗ ਮੁੱਦਾ ਸੀ, ਅੱਜ ਉੱਧਰ ਨਹੀਂ ਜਾਣਾ। ਹੁਕਮ ਜਾਰੀ ਕਰਤੇ, ਪੰਜਾਬ ਦੀ ਸਰਕਾਰ ਨੇ ਹੁਕਮਾਂ ਨੂੰ ਮੰਨਣ ਤੋਂ 100% ਇਨਕਾਰ ਕਰ ਦਿੱਤਾ, ਆਮੋ ਸਾਹਮਣੇ ਦੀ ਸਥਿਤੀ ਬਣ ਗਈ। ਅਕਾਲ ਤਖਤ ਸਾਹਿਬ ਨੇ ਇੱਕ ਹੁਕਮ ਸੁਣਾ ਦਿੱਤਾ ਕਿ ਹੁਕਮ ਤੁਸੀਂ ਮੰਨੇ ਨਹੀਂ, ਇਸ ਕਰਕੇ ਪੰਜਾਬ ਦੇ ਸਾਰੇ ਸਿੱਖ ਮੰਤਰੀ ਸਿੱਖ ਵਿਧਾਇਕ ਤਲਬ ਕੀਤੇ ਜਾਂਦੇ ਆ। ਉਹ ਤਰੀਕ ਕੱਲ ਵਾਲੀ 29 ਤਰੀਕ ਨਿਰਧਾਰਿਤ ਕੀਤੀ ਗਈ। ਭਾਰਤੀ ਸਮੇਂ ਦੇ ਬੀਤੇ ਕੱਲ ਤੱਕ, ਬੀਤੇ ਕੱਲ ਦੀ ਗੱਲ ਦੀ ਗੱਲ ਕਰਦਾ ਹੈ ਜਾਂ ਅੱਜ ਸਵੇਰ ਦੀ, ਇਸ ਗੱਲ ਨੂੰ ਲੈ ਕੇ ਲਗਾਤਾਰ ਭੇਤ ਸੀ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਿੱਖ ਵਿਧਾਇਕ ਉੱਥੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ, ਕਿਉਂਕਿ ਆਹਮੋ ਸਾਹਮਣੇ ਦੀ ਸਥਿਤੀ ਬਣ ਗਈ ਸੀ। ਇੱਕ ਇਹ ਮਸਲਾ, ਦੂਸਰਾ ਮਸਲਾ ਭਗਵੰਤ ਮਾਨ ਦੀ ਵੀਡੀਓ ਵਾਲਾ ਮਸਲਾ, ਜਿੱਥੇ ਭਗਵੰਤ ਮਾਨ ਜੀ ਆਪਣੇ ਤਰਕ ਮੀਡੀਏ ਵਿੱਚ ਜਾਂ ਹੋਰ ਵੱਖ ਵੱਖ ਢੰਗ ਦੇ ਨਾਲ ਸੋਸ਼ਲ ਮੀਡੀਆ ਤੇ ਦੇ ਰਹੇ ਹੈ ਕਿ ਉਹ ਵੀਡੀਓ ਫਰਜ਼ੀ ਹੈ, ਮੈਨੂੰ ਬਦਨਾਮ ਕਰਨ ਵਾਲੀ ਹੈ, ਪਰੰਤੂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਪਰ ਬਿਲਕੁਲ ਵੀ ਕਿੰਤੂ ਕਰਕੇ ਜਾਂ ਉੱਥੇ ਪੇਸ਼ ਹੋਣ ਲਈ ਜਾਂ ਉੱਥੇ ਆਪਣਾ ਪੱਖ ਰੱਖਣ ਲਈ ਤਿਆਰ ਨਹੀਂ ਸੀ। ਅੱਜ ਦੋ ਚੀਜ਼ਾਂ ਜਿਹੜੀਆਂ ਜਿੱਥੇ ਭੇਦ ਕਹਿ ਸਕਦੇ ਕਿ ਇੱਕ ਹੱਦ ਤੱਕ ਖੁੱਲ ਗਏ। ਪਹਿਲਾਂ ਗੱਲ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਵੀਡੀਓ ਦੀ ਕਰਦਾ ਹਾਂ, ਜਿਸ ਵੀਡੀਓ ਤੇ ਮੈਂ ਬੀਤੇ ਕੱਲ ਇੱਕ ਸੰਕੇਤ ਦੇ ਕੇ ਗਿਆ ਸੀ ਕਿ ਬਹੁਤ ਸਾਰੇ ਸਿਆਣੇ ਲੋਕ ਯਤਨ ਕਰ ਰਹੇ ਹੈ ਕਿ ਇਸ ਮਸਲੇ ਨੂੰ ਨਿਬੇੜਨਾ ਚਾਹੀਦਾ, ਇਹਦੇ ਨਾਲ ਢਾਹ ਲੱਗਦੀ ਹੈ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਉੱਥੇ ਦੇ ਹੁਕਮਾਂ ਨੂੰ। ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਆਪ ਕਹਿ ਦਿੱਤਾ ਕਿ ਉਹ ਵੀਡੀਓ ਮੇਰੀ ਫਰਜ਼ੀ ਹੈ, ਮੈਂ ਸਾਰਾ ਕੁਝ ਪਹਿਲਾਂ ਵੀ ਦੱਸ ਚੁੱਕਾ, ਪਰੰਤੂ ਅਕਾਲ ਤਖਤ ਸਾਹਿਬ ਸਾਡੇ ਲਈ ਕਹਿੰਦੇ ਸੁਪਰੀਮ ਹੈ, ਸਰਵਉੱਚ ਹੈ। ਇਸ ਕਰਕੇ ਉਹ ਵੀਡੀਓ ਨੂੰ ਲੈ ਕੇ ਮੈਂ ਜੋ ਕੁਛ, ਉਹ ਵੀਡੀਓ ਮੇਰੇ ਕੋਲ ਹੈ, ਤਸਵੀਰਾਂ ਜਿਹੜੇ ਵਿੱਚ ਕਿਵੇਂ ਮਾਸਕ ਨਜ਼ਰ ਆ ਰਿਹਾ ਹੈ, ਮੈਂ ਉਹ ਵੀਡੀਓ ਵੀ ਅਕਾਲ ਤਖਤ ਸਾਹਿਬ ਨੂੰ ਭੇਜਾਂਗਾ ਤੇ ਆਪਣਾ ਪੱਖ ਵੀ ਅਕਾਲ ਤਖਤ ਸਾਹਿਬ ਨੂੰ ਦੱਸਾਂਗਾ। ਉਹੀ ਗੱਲ ਹੋਊਗੀ ਜਿਹੜੀ ਮੈਂ ਲਗਾਤਾਰ ਕਰਦਾ ਆ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਲੈ ਕੇ ਜੋ ਹੁਕਮ ਉਹਨਾਂ ਨੇ ਜਾਰੀ ਕੀਤੇ ਆ, ਆਦੇਸ਼ ਜਾਰੀ ਕੀਤੇ ਆ, ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ

0: ਉਹਦੇ ਵਿੱਚ ਥੋੜਾ ਜਿਹਾ ਸੁਧਾਰ ਹੋਇਆ। ਹਾਲਾਂਕਿ ਇੱਕ ਚੀਜ਼ ਅਜੇ ਵੀ ਅੜੀ ਹੋਈ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਫਿਰ ਕਹਿ ਦਿੱਤਾ ਕਿ ਉਹ ਵੀਡੀਓ ਫਰਜ਼ੀ ਹੈ, ਮੈਂ ਪਹਿਲਾਂ ਵੀ ਕਹਿ ਚੁੱਕਾ, ਤੇ ਫੈਸਲਾ ਸਿੱਖ ਸੰਗਤ ਨੇ ਕਰਨਾ ਹੈ। ਹੁਣ ਸਿੱਖ ਸੰਗਤ ਨੇ ਫੈਸਲਾ ਕੀ ਕਰਨਾ, ਇਹ ਆਪਣੇ ਆਪ ਚ ਮੈਂ ਸਮਝਦਾ ਇੱਕ ਬੜਾ ਵੱਡਾ ਸਵਾਲ ਹੈ ਕਿ ਸਿੱਖ ਸੰਗਤ ਹੁਣ ਕੀ ਕਰੇਗੀ। ਉਹ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਵਾਲੇ ਪਾਸੇ ਜਾਵੇ ਜਾਂ ਪੰਜਾਬ ਦੀਆਂ ਮੁੱਖ ਮੰਤਰੀ ਦੀਆਂ ਉਹਨਾਂ ਜਿਹੜੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ ਜਾਂ ਵੀਡੀਓ ਕਲਿੱਪ ਪੇਸ਼ ਕੀਤੇ, ਉੱਧਰ ਜਾਵੇ ਸਿੱਖ ਸੰਗਤ ਭੰਬਲ ਭੂਸੇ ਚ ਆਇਆ। ਫੈਸਲਾ ਤੇ ਅਕਾਲ ਤਖ਼ਤ ਸਾਹਿਬ ਨੇ ਕਰਨਾ, ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਪੱਖ ਰੱਖਣਾ ਜੋ ਉਸੂਲਨ ਬਣਦਾ, ਚਾਹੇ ਪੰਜਾਬ ਦੇ ਮੁੱਖ ਮੰਤਰੀ ਇਹੀ ਪੱਖ ਰੱਖਣ ਕਿ ਭਾਈ ਉਹ ਵੀਡੀਓ ਫਰਜ਼ੀ ਆ, ਮੈਨੂੰ ਬਦਨਾਮ ਨਾ ਕੀਤਾ ਜਾਵੇ, ਪਰੰਤੂ ਪੱਖ ਰੱਖਣਾ ਬਣਦਾ। ਇਸ ਕਰਕੇ ਉਹ ਥੋੜੀ ਜਿਹੀ ਗੱਲ ਚੰਗੇ ਪਾਸੇ ਨੂੰ ਚੱਲੀ ਆ। ਉਹਦੇ ਵਿੱਚ ਹੁਣ ਕੱਲ ਪਤਾ ਲੱਗੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੀ ਪੱਖ ਭੇਜਦੇ ਆ ਤੇ ਫਿਰ ਕੀ ਅਕਾਲ ਤਖ਼ਤ ਸਾਹਿਬ ਉੱਥੇ ਫੈਸਲਾ ਲੈਂਦਾ ਹੈ। ਦੂਜਾ ਜਿਹੜਾ ਬਾਕੀ ਸਿੱਖ ਵਿਧਾਇਕਾਂ ਦਾ, ਦੂਸਰੇ ਤੀਸਰੇ ਜਿਹੜੇ ਮੰਤਰੀ ਹੈ ਉਹਨਾਂ ਨੂੰ ਲੈ ਕੇ ਅੱਜ ਅਸਲ ਵਿੱਚ ਪ੍ਰਭ ਸੰਧੂ ਜੀ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ ਆਮ ਆਦਮੀ ਪਾਰਟੀ ਨੇ, ਔਰ ਅਰਵਿੰਦ ਕੇਜਰੀਵਾਲ ਵੀ ਉੱਥੇ ਆਏ, ਜਿਹਨੂੰ ਅਸੀਂ ਬੰਦ ਕਮਰਾ ਬੈਠਕ ਆਖਦੇ, ਬੰਦ ਕਮਰਾ ਬੈਠਕ ਹੋਈ। ਉਸ ਬੈਠਕ ਦੇ ਵਿੱਚ ਇਹ ਨਿਰਣਾ ਲੈ ਲਿਆ ਗਿਆ ਕਿ ਅਕਾਲ ਤਖ਼ਤ ਸਾਹਿਬ ਪੇਸ਼ ਹੋਇਆ ਜਾਵੇਗਾ। ਸਹੀ ਫੈਸਲਾ ਲਿਆ ਗਿਆ ਮੈਂ ਸਮਝਦਾ, ਔਰ ਇਹੀ ਫੈਸਲਾ ਆਉਣਾ ਸੀ, ਕਿਉਂਕਿ ਅਰਵਿੰਦ ਕੇਜਰੀਵਾਲ ਕੀ ਸੋਚਦੇ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਚਾਹੁੰਦੇ ਹੈ, ਉਹ ਇੱਕ ਅਲੱਗਾ ਮੁੱਦਾ ਰਹਿ ਜਾਂਦਾ ਹੈ। ਮੈਂ ਸਮਝਦਾ ਪੰਜਾਬ ਦੇ ਬਹੁਤ ਸਾਰੇ ਸਿੱਖ ਵਿਧਾਇਕ ਇਹ ਲਗਾਤਾਰ ਗੱਲਾਂ ਆਮ ਆਦਮੀ ਪਾਰਟੀ ਦੇ ਆਪਣੀ ਲੀਡਰਸ਼ਿਪ ਨੂੰ ਕਹਿ ਰਹੇ ਸੀ ਕਿ ਭਾਈ ਅਸੀਂ ਤੇ ਪੇਸ਼ ਹੋਣਾ ਹੀ ਹੋਣਾ, ਜਿਵੇਂ ਬਾਕੀ ਦੂਸਰੇ ਕੁਛ ਹੋਰ ਵਿਧਾਇਕ ਕਹਿ ਚੁੱਕੇ ਹੈ। ਅੰਦਰ ਖਾਤੇ ਪਿਛਲੇ 3-4 ਦਿਨ ਤੋਂ ਇਹ ਗੱਲ ਚੱਲ ਰਹੀ ਸੀ ਕਿ ਜਿਹੜੇ ਸਿੱਖ ਵਿਧਾਇਕ ਹੈ ਉਹ ਕਹਿੰਦੇ ਸੀ ਕਿ ਅਸੀਂ ਨੀ ਜਿਹੜਾ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾ ਸਕਦੇ, ਅਸੀਂ ਪੇਸ਼ ਹੋਣਾ ਹੀ ਹੋਣਾ ਹੈ। ਹੁਣ ਕੱਲ ਉਹ ਪੇਸ਼ ਹੋਣਗੇ, ਪੇਸ਼ ਹੋ ਕੇ ਜਿਹੜਾ ਕਾਨੂੰਨ ਬਣਾਇਆ ਉੱਤੇ ਆਪਣਾ ਪੱਖ ਰੱਖਣਗੇ। ਜੋ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ, ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੇ ਉਹ ਵਿਧਾਇਕ ਆਪਣਾ ਲਿਖਤੀ ਪੱਖ ਰੱਖ ਕੇ ਆਉਣਗੇ, ਔਰ ਜੋ ਵੀ ਕਹਿੰਦੇ ਉੱਥੇ ਫਿਰ ਅਕਾਲ ਤਖ਼ਤ ਸਾਹਿਬ ਫੈਸਲਾ ਕਰੇਗਾ, ਉੱਤੇ ਅਸੀਂ ਵਿਚਾਰ ਕਰਾਂਗੇ। ਹੁਣ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਤੇ ਸਿੱਧਾ ਪੱਧਰ ਹੀ ਹੈ, ਉਹ ਤੇ ਕਈ ਵਾਰ ਕਹਿ ਚੁੱਕੇ ਹੈ ਕਿ ਆਹ ਜਿਹੜੀਆਂ ਦੋ ਮੱਦਾਂ ਨੇ ਇਹਨਾਂ ਮੱਦਾਂ ਨੂੰ ਸੋਧਿਆ ਜਾਵੇ, ਮੱਦਾਂ ਨੂੰ ਵਿੱਚੋਂ ਇਹ ਵਿੱਚੋਂ ਦਰੁਸਤੀ ਕੀਤੀ ਜਾਵੇ, ਪਹਿਲਾਂ ਜਿਹੜਾ ਕਾਨੂੰਨ ਤੁਸੀਂ ਪਾਸ ਕਰਤਾ ਉੱਤੇ ਰੋਕ ਲਾਓ, ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦੋ, ਕਾਨੂੰਨ ਵਿੱਚ ਸੋਧਾਂ ਕਰੋ। ਹੁਣ ਉੱਤੇ ਕੀ ਪੁਰਾਂ ਨੇ ਦੁਬਾਰਾ ਤੇ ਗੱਲ ਕਹਿਣੀ ਨੀ। ਹੁਣ ਪੰਜਾਬ ਦੇ ਮੁੱਖ ਮੰਤਰੀ ਇਹ ਵੀ ਗੱਲ ਕਹਿ ਚੁੱਕੇ ਆ ਕਿ ਜਦੋਂ ਵਿਧਾਇਕ ਆਪਣਾ ਪੱਖ ਰੱਖੇ ਆਉਣਗੇ, ਬਾਹਰ ਆ ਕੇ ਫਿਰ ਆਪਣਾ ਪੱਖ ਰੱਖਣਗੇ ਕਿ ਉਹ ਕੀ ਕਹਿ ਕੇ ਆਏ ਹੈ। ਸੋ ਕੱਲ ਵਾਲਾ ਦਿਨ ਇੱਕ ਵਾਰ ਫਿਰ ਮਹੱਤਵਪੂਰਨ ਬਣ ਗਿਆ। ਬਾਕੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਪ੍ਰਭ ਸੰਧੂ ਜੀ ਸਪਸ਼ਟ ਕਰ ਦਿੱਤਾ ਕਿ ਮੈਂ ਨਹੀਂ ਪੇਸ਼ ਹੋਣ ਜਾ ਰਿਹਾ, ਕਿਉਂਕਿ ਮੈਨੂੰ ਸੱਦਿਆ ਹੀ ਨਹੀਂ ਗਿਆ। ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਮੀਡੀਆ ਵਾਲੇ ਪਾਸਿਓਂ ਪੁੱਛਿਆ ਗਿਆ ਕਿ ਭਾਈ ਤੁਸੀਂ ਵੀ ਪੇਸ਼ ਹੋਵੋਗੇ, ਉਹ ਕਹਿੰਦੇ ਮੈਨੂੰ ਤੇ ਸੱਦਿਆ ਹੀ ਨਹੀਂ ਗਿਆ ਤੇ ਫਿਰ ਮੈਂ ਪੇਸ਼ ਕਿਵੇਂ ਹੋਵਾਂਗਾ। ਸੋ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਆਪ ਪੇਸ਼ ਨਹੀਂ ਹੋ ਰਹੇ, ਕਿਹੜੇ ਕਿਹੜੇ ਵਿਧਾਇਕ ਕਿਹੜੇ ਕਿਹੜੇ ਮੰਤਰੀ ਪੇਸ਼ ਹੁੰਦੇ ਆ ਇਹ ਕੱਲ ਪਤਾ ਲੱਗੇਗਾ। ਕੱਲ ਦੀ ਤਰੀਕ ਫਿਰ ਮਹੱਤਵਪੂਰਨ ਹੈ, ਕਿਉਂਕਿ ਬੇਅਦਬੀ ਕਾਨੂੰਨ ਜਿੱਥੇ ਪੰਜਾਬ ਦੀ ਸਰਕਾਰ ਤੇ ਅਕਾਲ ਤਖ਼ਤ ਸਾਹਿਬ ਆਹਮੋ ਸਾਹਮਣੇ ਹੈ, ਉੱਤੇ ਜਿਹੜੀਆਂ ਵਿਚਾਰਾਂ ਹੋਣੀਆਂ, ਤੇ ਦੂਸਰਾ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕਥਿਤ ਵੀਡੀਓ ਹੈ ਉੱਤੇ ਪੰਜਾਬ ਦੇ ਮੁੱਖ ਮੰਤਰੀ ਆਪਣਾ ਪੱਖ ਭੇਜਣ ਜਾ ਰਹੇ ਆ। ਸੋ ਵੇਖਦੇ ਹਾਂ ਕੀ ਫੈਸਲਾ ਅੰਮ੍ਰਿਤਸਰ ਵਾਲੇ ਪਾਸਿਓਂ ਕੱਲ ਆਉਂਦਾ ਹੈ। ਇਸ ਵੇਲੇ ਖੂਬ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਹਿ ਸਕਦੇ ਕਿ ਉੱਥੇ ਸਿਆਸਤ ਵੀ ਪੱਕੀ ਹੈ ਤੇ ਨਜ਼ਰਾਂ ਵੀ ਸਾਰਿਆਂ ਦੀਆਂ ਉੱਥੇ ਟਿਕੀਆਂ ਹੋਈਆਂ, ਕਿਉਂਕਿ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਜਾਂ ਪੰਜਾਬ ਦੇ ਬਹੁਤ ਸਾਰੇ ਮੰਤਰੀ ਅੰਮ੍ਰਿਤਸਰ ਚ ਇਸ ਵੇਲੇ ਡੇਰੇ ਲਾ ਕੇ ਬੈਠੇ ਆ।
1: ਜੀ ਬਿਲਕੁਲ ਜੀ, ਨਾਲ ਦੀ ਨਾਲ ਫਿਰ ਹੀ ਘੁੰਮ ਕੇ ਫਿਰ ਆਪਾਂ ਆਮ ਆਦਮੀ ਪਾਰਟੀ ਵੱਲ ਆਉਣੇ ਹਾਂ। ਪਿਛਲੇ ਦਿਨ ਇੱਕ ਵੱਡੇ ਹਿੰਦੂ ਸੰਗਠਨ ਮਾਫ਼ ਕਰਨਾ ਸੰਮੇਲਨ ਕਰਾਏ ਗਏ ਅਤੇ ਕੇਜਰੀਵਾਲ ਨੇ ਪੰਜਾਬ 'ਚ ਪਹੁੰਚ ਕੇ ਇੱਕ ਵੱਡਾ ਐਲਾਨ ਵੀ ਕਰਤਾ ਕਿ ਇੱਕ ਵੱਡਾ ਮੰਦਿਰ ਪੰਜਾਬ ਦੇ ਵਿੱਚ ਬਣਾਇਆ ਜਾਊਗਾ। ਸੋ ਇਹ ਤੁਸੀਂ ਇਸ ਖਬਰ ਨੂੰ ਕਿਵੇਂ ਵੇਖਦੇ ਹੋ ਕਿ ਮੈਨੂੰ ਲੱਗਦਾ ਕਿ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਤੋਂ ਉੱਪਰ ਆ, ਜੇ ਇਹ ਕਿਸੇ ਮੈਡੀਕਲ ਕਾਲਜ ਦੀ ਗੱਲ ਕਰਨ, ਕਿਸੇ ਚੰਗੇ ਵਿੱਦਿਅਕ ਅਦਾਰੇ ਦੀ ਗੱਲਬਾਤ ਕਰਨ, ਇਹ ਮੁੜ ਘੁੜ ਕੇ ਫਿਰ ਧਾਰਮਿਕ ਮੈਨੂੰ ਲੱਗਦਾ ਕਿ ਲੋਕਾਂ ਨੂੰ ਲਭਾਉਣ ਦੀ ਕੋਸ਼ਿਸ਼ ਕਰ ਰਹੇ ਆ।
0: ਦੇਖੋ ਪ੍ਰਭ ਸੰਧੂ ਜੀ, ਗੱਲ ਬੜੀ ਸਿੱਧੀ ਪੱਧਰੀ ਹੈ। ਮੈਂ ਕਈ ਵਾਰ ਵੱਖ ਵੱਖ ਸ਼ਬਦਾਂ 'ਚ ਟਿੱਪਣੀ ਕਰਦਾ ਹੁੰਦਾ ਕਿ ਜਿਹੜਾ ਨਾ ਰਾਜਾ ਆ, ਭਾਵ ਕਿ ਜਿਹੜੀ ਸਲਤਨਤ ਹੁੰਦੀ ਆ, ਜਿਹੜਾ ਨਿਜ਼ਾਮ ਹੁੰਦਾ ਆ, ਉਹਦਾ ਇੱਕੋ ਇੱਕ ਟਾਰਗੇਟ ਹੁੰਦਾ ਜਿਹਨੂੰ ਅਸੀਂ ਹਾਕਮ ਕਹਿੰਦੇ ਹਾਂ, ਕਿ ਉਹ ਸ਼ਰਧਾ ਨੂੰ ਜਿਉਂਦੀ ਰੱਖਣਾ ਚਾਹੁੰਦਾ, ਕਿ ਸ਼ਰਧਾ ਜੀਵਤ ਰਹੇ, ਕਿਉਂਕਿ ਵਿਚਾਰ ਜੀਵਤ ਰਹੇ ਨਾ ਰਹੇ, ਉਹਨਾਂ ਦਾ ਇਹੀ ਟਾਰਗੇਟ ਹੈ ਕਿ ਲੋਕਾਂ 'ਚ ਸ਼ਰਧਾ ਜੀਵਤ ਰਹੇ। ਜਿਹੜੇ ਗੁਰਦੁਆਰਿਆਂ ਵਾਲੇ

0: ਗੁਰਦੁਆਰਿਆਂ ਮਗਰ ਲੱਗੇ ਰਹਿਣ, ਜਿਹੜੇ ਮੰਦਰਾਂ ਵਾਲੇ ਮੰਦਰਾਂ ਮਗਰ ਲੱਗੇ ਰਹਿਣ, ਜਿਹੜੇ ਗਿਰਜਾ ਘਰ ਵਾਲੇ ਆ ਉਹ ਗਿਰਜਾ ਘਰਾਂ ਦੇ ਮਗਰ ਲੱਗੇ ਰਹਿਣ, ਸਾਡੇ ਉੱਪਰ ਨਾ ਕਿਤੇ ਕਿੰਤੂ ਕਰ ਲੈਣ, ਉਧਰ ਉਹਨਾਂ ਦਾ ਦਿਮਾਗ ਉਹਨਾਂ ਦਾ ਧਿਆਨ ਕਿਤੇ ਇੱਧਰ ਨਾ ਆ ਜਾਵੇ। ਦੇਖੋ ਅੱਜ ਅਰਵਿੰਦ ਕੇਜਰੀਵਾਲ ਆਏ, ਇਤਰਾਜ਼ ਕੋਈ ਨੀ ਭਾਈ, ਉਹਨਾਂ ਦੀ ਪਾਰਟੀ ਦਾ ਮੁੱਖ ਆਗੂ ਹੈ, ਦੋ ਤਿੰਨ ਦਿਨ ਉਹਨਾਂ ਨੇ ਪੰਜਾਬ ਚ ਰੁਕਣਾ, ਆਹ ਕੁਛ ਹੀ ਚੱਲਣਾ ਹੈ, ਕਦੇ ਕਿਸੇ ਨਾਲ ਮੀਟਿੰਗ, ਕਦੇ ਕਿਸੇ ਨਾਲ, ਇਹ ਹੁਣ ਆ ਵੋਟਾਂ 5-4 ਮਹੀਨੇ ਤੱਕ ਸੰਧੂ ਸਾਹਿਬ ਆਹ ਕੁਛ ਹੀ ਚੱਲਣਾ ਹੈ। ਹੁਣ ਅਰਵਿੰਦ ਕੇਜਰੀਵਾਲ ਅੱਜ ਆਖਦੇ ਕਿ ਅਸੀਂ ਅੰਮ੍ਰਿਤਸਰ ਚ ਇੱਕ ਬਹੁਤ ਵੱਡਾ ਮੰਦਿਰ ਬਣਾਉਣ ਜਾ ਰਹੇ, ਲਵ ਕੁਸ਼ ਅਤੇ ਮਾਤਾ ਜਾਨਕੀ ਮੰਦਿਰ। ਹੁਣ ਜੇ ਤੇ ਧਰਮ ਦੇ ਲਿਹਾਜ਼ ਨਾਲ ਗੱਲ ਕਰਨੀ ਹੈ ਤੇ ਭਾਈ ਬੜਾ ਚੰਗਾ ਕਾਰਜ ਹੈ, ਜਿਹਨਾਂ ਦਾ ਉੱਥੇ ਸ਼ਰਧਾ ਆ ਉਹ ਕਹਿਣਗੇ ਜੀ ਕਮਾਲ ਕਰ ਦਿੱਤੀ, ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਤੇ ਕਿਸੇ ਨੇ ਸੋਚਿਆ ਹੀ ਨਹੀਂ, ਪਹਿਲੀਆਂ ਸਰਕਾਰਾਂ ਤੇ ਹੋਰ ਪਾਸੇ ਇੱਟਾਂ ਪੱਥਰ ਮਾਰਬਲ ਲਾਉਂਦੇ ਰਹੀਆਂ, ਆ ਪਹਿਲਾ ਬੰਦਾ ਆ ਜਿਹਨ ਚੰਗੀ ਗੱਲ ਕੀਤੀ, ਜੇ ਉਸ ਲਿਹਾਜ਼ ਨਾਲ ਧਰਮ ਦੇ ਲਿਹਾਜ਼ ਨਾਲ ਵੇਖਿਆ ਜਾਵੇ। ਦੂਜੇ ਪਾਸੇ ਵਿਗਿਆਨਿਕ ਲਿਹਾਜ਼ ਨਾਲ ਦੇਖੀਏ, ਇੱਕ ਤਰਕਸ਼ੀਲ ਲਿਹਾਜ਼ ਨਾਲ ਵੇਖੀਏ, ਤੇ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਤੁਸੀਂ ਵੀ ਜਿਹੜਾ ਜ਼ਿਕਰ ਕਰਕੇ ਹੋ, ਮੰਦਿਰ ਗੁਰਦੁਆਰੇ ਮਸਜਿਦ ਤੇ ਪਹਿਲਾਂ ਹੀ ਬਥੇਰੇ ਆ, ਉੱਥੇ ਤੇ ਪਹਿਲਾਂ ਹੀ ਲਗਾਤਾਰ ਲੋਕ ਕਿਸੇ ਨਾ ਕਿਸੇ ਢੰਗ ਦੇ ਨਾਲ ਸ਼ਰਧਾ ਬਾਬਤ ਦਾਨ ਦੇ ਰਹੇ ਆ, ਤੇ ਲੁੱਟ ਕੇ ਖਾਣ ਵਾਲੇ ਲੁੱਟ ਕੇ ਵੀ ਖਾ ਰਹੇ ਆ, ਰੋਜ਼ ਖਬਰਾਂ ਸਾਂਝੀਆਂ ਕਰਦੇ ਰਹੇ ਆ। ਅਯੁੱਧਿਆ ਦੇ ਵਿੱਚ ਕੀ ਵਾਪਰ ਰਿਹਾ ਹੈ, ਕਿਸੇ ਤੋਂ ਕੁਛ ਲੁਕਿਆ ਥੋੜੋ ਹੈ, ਕਿੱਡੇ ਵੱਡੇ ਪੱਧਰ ਤੇ ਉੱਥੇ ਗੋਲਕਾਂ ਦੀਆਂ ਗੋਲਕਾਂ ਹੀ ਲੈ ਗਏ, ਪਤਾ ਨੀ ਕੌਣ ਖਾ ਗਿਆ ਕਰੋੜਾਂ, ਪਤਾ ਹੀ ਨੀ ਅਜੇ ਤੱਕ। ਪ੍ਰਭ ਸੰਧੂ ਜੀ ਅੰਕੜਾ ਕਿੱਥੇ ਜਾਣਾ ਹੈ, ਇੱਥੇ ਨਾ ਕਿਸੇ ਦਾ ਇੱਕ ਮੁੰਦਰੀ ਪਿੰਡ ਦੇ ਵਿੱਚ ਚੋਰੀ ਹੋ ਜੇ ਤੇ ਪਿੰਡ ਵਿੱਚ ਹਾਹਾਕਾਰ ਮੱਚ ਜਾਂਦੀ, ਪਿੰਡ ਚ ਗਲੀ ਗਲੀ ਗੱਲਾਂ ਹੁੰਦੀਆਂ, ਫਲਾਣੇ ਦੀ ਇੱਕ ਮੁੰਦਰੀ ਚੋਰੀ ਹੋ ਗਈ ਤੇ ਮੁੰਦਰੀ ਮਸਾਂ 5-6 ਗ੍ਰਾਮ ਦੀ ਹੁੰਦੀ, ਤੋਲਾ ਵੀ ਨਹੀਂ ਹੁੰਦੀ, ਤੇ ਉੱਥੇ ਤੇ ਕਿਲੋਆਂ ਮੂੰਹ ਹੀ ਸੋਨਾ ਤੇ ਕਿਲੋਆਂ ਮੂੰਹ ਹੀ ਚਾਂਦੀ ਚੋਰੀ ਹੋ ਗਈ, ਅੱਜ ਤੱਕ ਲੱਭੀ ਨੀ, ਪਤਾ ਨੀ ਕੌਣ ਕਿੱਥੇ ਲੈ ਗਿਆ। ਏਦਾਂ ਦੀਆਂ ਵੀ ਉੱਥੇ ਚੀਜ਼ਾਂ ਸਾਹਮਣੇ ਆਈਆਂ ਕਿ ਭਾਈ ਕਿਲੋਆਂ ਮੂੰਹ ਹੀ ਚਾਂਦੀ ਕਿਸੇ ਨੇ ਚਾੜੀ ਤੇ ਅੱਜ ਤੱਕ ਪਤਾ ਨੀ ਉਹ ਪਈ ਕਿੱਥੇ ਹੈ। ਸੋ ਕਹਿਣ ਤੋਂ ਭਾਵ ਹੈ ਕਿ ਇਤਰਾਜ਼ ਨਹੀਂ ਹੈ ਕਿ ਕੇਜਰੀਵਾਲ ਨੇ ਐਲਾਨ ਕੀ ਕੀਤਾ, ਪਰੰਤੂ ਇਹ ਬੜੀ ਸਿੱਧੀ ਪੱਧਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਖ ਵੱਖ ਢੰਗ ਦੇ ਨਾਲ ਵੋਟਾਂ ਤੇ ਨਜ਼ਰ ਟਿਕਾ ਕੇ ਬੈਠੀ ਹੈ, ਹਿੰਦੂ ਭਾਈਚਾਰੇ ਦੀਆਂ ਵੋਟਾਂ ਵੀ ਬਟੋਰਨ ਤੇ ਬੈਠੀ ਹੋਈ ਹੈ, ਕਿਉਂਕਿ ਇੱਕ ਪਾਸੇ ਭਾਜਪਾ ਆ ਜਿਹੜੀ ਦਾਅਵਾ ਕਰਦੀ ਕਿ ਅਸੀਂ ਹੀ ਹਿੰਦੂਆਂ ਦੀ ਜਿਹੜੀ ਰਾਖੀ ਵਾਲੀ ਜਮਾਤ ਆ, ਬਾਕੀ ਕੋਈ ਰਾਖੀ ਕਰ ਨਹੀਂ ਸਕਦਾ। ਆ ਜਿਹੜਾ ਐਲਾਨ ਅੱਜ ਕੀਤਾ ਇਹ ਬਹੁਤ ਸਿੱਧਾ ਪੱਧਰ ਆਇਆ ਕੇਜਰੀਵਾਲ ਦਾ ਐਲਾਨ ਕਿ ਜਿਹੜਾ ਪੰਜਾਬ ਦਾ ਹਿੰਦੂ ਵੋਟਰ ਹੈ, ਕਿਉਂਕਿ ਲਗਭਗ 25-30 ਸੀਟਾਂ, ਕਰੀਬ ਕਰੀਬ 35 ਸੀਟਾਂ ਨੇ ਪੰਜਾਬ ਦੇ ਵਿੱਚ ਜਿੱਥੇ ਹਿੰਦੂ ਵੋਟ ਬੈਂਕ ਪ੍ਰਭਾਵ ਰੱਖਦਾ, ਜਿੱਥੇ ਹਿੰਦੂ ਵੋਟ ਬੈਂਕ ਡਿਸਾਈਡ ਕਰਦਾ ਕਿ ਕਿਹੜਾ ਉਮੀਦਵਾਰ ਜਿੱਤੇਗਾ, ਕਿਹੜੀ ਪਾਰਟੀ ਜਿੱਤੇਗੀ, ਕਿਹੜੀ ਹਾਰੇਗੀ, ਇਹ ਸਾਰਾ ਕੁਛ ਉਸੇ ਲਿਹਾਜ਼ ਪਿੱਛੋਂ ਹੈ ਸੰਧੂ ਸਾਹਿਬ। ਇਹਦੇ ਵਿੱਚ ਕੋਈ ਅਸੀਂ ਕਹੀਏ ਕਿ ਕੇਜਰੀਵਾਲ ਨੂੰ ਕੋਈ ਬੜਾ ਧਰਮ ਦਾ ਦਾਨੀ ਬਣ ਗਿਆ, ਉਹਨੂੰ ਬੜੀ ਕੋਈ ਚਿੰਤਾ, ਇਦਾਂ ਦਾ ਕੁਛ ਨਹੀਂ ਹੈ, ਇਹ ਸਿਆਸੀ ਗਿਣਤੀਆਂ ਮਿਣਤੀਆਂ ਚੋਂ ਐਲਾਨ ਹੈਗੇ ਆ ਕਿ ਅਸੀਂ ਅੱਜ ਐਲਾਨ ਆ ਕਰ ਦਿੰਦੇ ਹਾਂ, ਆਹ ਭਾਈਚਾਰਾ ਖੁਸ਼ ਕਰ ਦਿੰਦੇ ਹਾਂ, ਕਦੇ ਅਸੀਂ ਦੂਜੀ ਥਾਂ ਤੇ ਜਾ ਕੇ ਐਲਾਨ ਕਰ ਦਿੰਦੇ ਕਿ ਅਸੀਂ ਇੱਕ ਇਤਿਹਾਸਿਕ ਨਗਰੀ ਬਣਾਵਾਂਗੇ, ਕਦੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਮੈਂ ਬਹੁਤ ਵਾਰ ਟਿੱਪਣੀ ਕੀਤੀ ਕਿ ਇਤਰਾਜ਼ ਨਹੀਂ ਅਸੀਂ ਕਰਦੇ, ਪਰੰਤੂ ਸੱਚ ਦੱਸਣਾ ਸਾਡੀ ਡਿਊਟੀ ਹੈ ਕਿ ਕਦੇ ਸ਼ਹਿਰ ਵੀ ਪਵਿੱਤਰ ਹੋ ਸਕਦੇ ਹੈ, ਕਿਹਨੂੰ ਕਿਹਨੂੰ ਤੁਸੀਂ ਪਵਿੱਤਰ ਕਰੋਗੇ। ਫਿਰ ਤੁਸੀਂ ਦੂਜੇ ਕਹਿੰਦੇ ਜੀ ਅਸੀਂ ਫਲਾਨੀ ਥਾਂ ਤੇ ਸੈਸ਼ਨ ਬੁਲਾ ਲਿਆ, ਪਤਾ ਨੀ ਕਿੱਡਾ ਵੱਡਾ ਕੰਮ ਕਰ ਲਿਆ, ਅੱਜ ਆ ਮੰਦਰਾਂ ਵਾਲੇ ਪਾਸੇ ਨੂੰ ਤੁਰ ਪਏ ਹੈ। ਜਿਸ ਪੰਜਾਬ ਦੀ ਧਰਤੀ ਤੇ ਜੋ ਕੁਛ ਇਹਨਾਂ ਨੇ ਐਲਾਨ ਕੀਤਾ ਸੀ, ਤੁਸੀਂ ਮੈਡੀਕਲ ਕਾਲਜ ਦਾ ਜ਼ਿਕਰ ਕੀਤਾ, ਮੈਂ ਕਈ ਵਾਰ ਜ਼ਿਕਰ ਕਰ ਗਿਆ, ਇੱਕ ਮੈਡੀਕਲ ਕਾਲਜ, ਇੱਕ ਇਹ ਤੇ ਕਹਿੰਦੇ ਸੀ ਹਰ ਜ਼ਿਲ੍ਹੇ ਚ ਬਣਾਵਾਂਗੇ, ਕੋਈ ਇੱਕ ਦੱਸ ਦਿਓ ਜਿੱਥੇ ਕੋਈ ਨੀਂਹ ਪੱਥਰ ਰੱਖਿਆ ਗਿਆ ਹੋਵੇ, ਸਾਨੂੰ ਆਸ ਹੋਵੇ ਕਿ ਆਉਣ ਵਾਲੇ ਸਾਲ 2-5 ਸਾਲ ਦੇ ਵਿੱਚ ਬਣ ਜਾਏਗਾ। ਪ੍ਰਭ ਸੰਧੂ ਜੀ ਇੱਕ ਵੀ ਮੈਡੀਕਲ ਕਾਲਜ ਨਹੀਂ। ਸੋ ਹਾਲਾਤ ਜਿਹੜੇ ਆ ਉਹ ਧਰਮ ਦੇ ਨਾਂ ਤੇ ਸਿਆਸਤ ਪਹਿਲੀਆਂ ਪਾਰਟੀਆਂ ਤੇ ਚਰਮ ਸੀਮਾ ਤੇ ਸੀਗੀਆਂ, ਕਿਸੇ ਨਾ ਕਿਸੇ ਢੰਗ ਦੇ ਨਾਲ ਵੋਟਾਂ ਬਟੋਰਤੀਆਂ ਸੀ। ਆਮ ਆਦਮੀ ਪਾਰਟੀ ਵੀ ਜਿਹੜਾ ਸੰਧੂ ਸਾਹਿਬ ਉਸੇ ਰਾਹ ਤੇ ਤੁਰੀ ਹੋਈ ਹੈ, ਜਿਹੜਾ ਆਪਣੇ ਆਪ ਚ ਜਿਹੜੀ ਸਮਾਜਿਕ ਪ੍ਰਬੰਧ ਪ੍ਰਣਾਲੀ ਹੁੰਦੀ ਹੈ, ਜਿੱਥੇ ਮਨੁੱਖ ਨੂੰ ਮਨੁੱਖ ਸਮਝਿਆ ਜਾਣਾ ਚਾਹੀਦਾ, ਉਹਦੇ ਲਈ ਆਪਣੇ ਆਪ ਚ ਪ੍ਰਣਾਲੀ ਖਤਰਾ ਹੈ
1: ਜੀ। ਬਿਲਕੁਲ, ਔਰ ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਤੋਂ ਯਾਦ ਰੱਖਣਾ, ਟੈਂਟ ਦੀਆਂ ਸੇਵਾਵਾਂ ਦੇ ਲਈ ਆਊਟਡੋਰ ਈਵੈਂਟ ਕਰਵਾਉਣ ਜਾ ਰਹੇ ਹੋ ਤਾਂ ਮੱਲੀ ਟੈਂਟ ਸਰਵਿਸ ਇੱਕ ਨਾਮ ਹੈ, ਬਹੁਤ ਵੱਡਾ ਅਤੇ ਬੜਾ ਭਰੋਸੇ ਵਾਲਾ। ਮੱਲੀ ਟੈਂਟ ਸਰਵਿਸ ਵਰਾਇਟੀ ਟੈਂਟ ਦੇ ਲਈ, ਵੱਡੇ ਛੋਟੇ ਟੈਂਟ, ਕਿਸ ਤਰ੍ਹਾਂ ਦਾ ਵੀ ਤੁਸੀਂ ਈਵੈਂਟ ਕਰਨਾ ਤਾਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ, 6497925-6479992569 ਮੱਲੀ ਟੈਂਟ ਸਰਵਿਸ। ਔਰ ਗਿੱਲ ਫਾਰਮ ਨੂੰ ਤੁਸੀਂ ਭੁੱਲਣਾ ਨਹੀਂ ਬਈ, ਵੀਕਐਂਡ 'ਤੇ ਮੈਂ ਸਪੈਸ਼ਲ ਕਹਿੰਦਾ ਉਹਨਾਂ ਕਿ ਇੱਕ ਗੇੜਾ ਜ਼ਰੂਰ ਲਾ ਕੇ ਉੱਦਾਂ ਹੀ ਤੁਰਦੇ ਫਿਰਦੇ ਜਾ ਕੇ ਉਹ ਠੰਡੀਆਂ ਹਵਾਵਾਂ ਫੁੱਲਾਂ ਦਾ ਸ਼ਹਿਰ ਕੈਲਡਨ, ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਆ, ਅਤੇ ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਦੀਆਂ ਪਨੀਰੀਆਂ ਤੁਸੀਂ ਲੈਣੀਆਂ ਬੈਕਯਾਰਡ ਵਾਸਤੇ, ਫਾਰਮ ਹਾਊਸ ਵਾਸਤੇ, ਤਾਂ ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਓ ਗਿੱਲ ਫਾਰਮ 'ਤੇ। ਤਾਜ਼ਾ ਚੱਕੀ ਆਟਾ ਲੈਣਾ ਅਤੇ ਸਬਜ਼ੀਆਂ ਫਰੈਸ਼, ਸਿੱਧੀਆਂ ਤੋੜਨੀਆਂ ਤੁਸੀਂ ਆਪਣੇ ਹੱਥ ਦੇ ਨਾਲ, ਜਦੋਂ ਤੁਸੀਂ ਪੰਜਾਬ ਵਾਂਗੂ ਫੀਲ ਕਰਨਾ, ਪੰਜਾਬ 'ਚ ਤੁਸੀਂ ਭਾਵੇਂ ਤੋੜੀਆਂ ਹੀ ਨਾ ਹੋਣ ਪਰ ਇੱਥੇ ਤੁਸੀਂ ਆਪਣੇ ਹੱਥ ਨਾਲ ਤੋੜ ਕੇ ਸਬਜ਼ੀਆਂ ਫਰੈਸ਼, ਹਾਈਜੀਨਿਕ, ਔਰਗੈਨਿਕ ਅਤੇ ਛਿੱਕੂ ਦੇ ਵਿੱਚ ਪਾ ਕੇ ਅਤੇ ਲੈ ਕੇ ਆਉਣੀਆਂ, ਫਿਰ ਘਰ ਬਣਾ ਕੇ ਲਿਆ ਕੇ ਖਾਣ ਦਾ ਸਵਾਦ ਹੀ ਵੱਖਰਾ ਹੋਣਾ ਆ। ਸੋ ਗਿੱਲ ਫਾਰਮ, ਹੁਣ ਦੇਖੋ ਤੁਹਾਨੂੰ ਗੱਲਾਂ ਗੱਲਾਂ 'ਚ ਮੈਂ ਫਾਰਮ ਹਾਊਸ 'ਚ ਪਹੁੰਚਾਤਾ ਆ। ਸੋ ਪਹੁੰਚੋ ਫਿਰ 416-898-4168-9888-778, ਗਿੱਲ ਫਾਰਮ ਪੰਜਾਬੀ ਲੈਣ ਦਾ ਰੈਫਰੈਂਸ ਜ਼ਰੂਰ ਦੇ ਦਿਓ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਬਾਈਬਲ ਕਲਾਂ ਗੋਲੀਕਾਂਡ ਅਤੇ ਨਕੋਦਰ ਗੋਲੀਕਾਂਡ ਦੀ ਜਾਂਚ ਕਹਿੰਦੇ ਹੁਣ ਤੇਜ਼ ਹੋਈ ਆ, ਵਾਕਿਆ 'ਚ ਹੋਈ ਆ ਕਿ ਇਹ ਜਿਵੇਂ ਹੁਣ 4 ਸਾਲ ਪਹਿਲਾਂ ਜਿਸ ਮੁੱਦੇ 'ਤੇ ਰਾਜਨੀਤੀ ਹੋਈ ਸੀ, 4.5 ਸਾਲ ਪਹਿਲਾਂ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਕਿ ਬਈ ਸਾਰਾ ਕੁਝ ਸਾਡੇ ਕੋਲ ਆ ਗਿਆ, ਟੇਬਲ 'ਤੇ ਆ ਗਿਆ, ਹੁਣ ਵੇਖਿਓ ਕਿਵੇਂ ਅਸੀਂ ਫੜ ਕੇ ਦੋਸ਼ੀਆਂ ਨੂੰ ਅੰਦਰ ਦਿੰਦੇ ਹਾਂ, ਤੁਸੀਂ ਵੇਖਿਓ ਅਸੀਂ ਐਂ ਕਰਾਂਗੇ, ਇਹ ਉੱਦਾਂ ਦੀ ਜਾਂਚ ਤੇਜ਼ ਹੋਈ ਆ ਜਾਂ ਸੱਚ ਦੇ ਵਿੱਚ ਹੀ ਕੋਈ ਤੇਜ਼ੀ ਆਈ ਆ?
0: ਸੰਧੂ ਸਾਹਿਬ, ਨਾ ਜਾਂਚ ਕੋਈ ਤੇਜ਼ ਹੋਈ ਹੈ, ਨਾ ਇਹ ਕਦੇ ਹੁਣ ਤੇਜ਼ ਹੋਣੀ ਹੈ। ਇਹ ਠੰਡੇ ਵਾਸਤੇ 'ਚ ਪੈ ਚੁੱਕੀ ਹੈ, ਸਦਾ ਹੀ ਠੰਡੇ ਵਾਸਤੇ 'ਚ ਰਹਿਣੀ ਹੈ, ਸਰਕਾਰ ਜਿਹੜੀ ਮਰਜ਼ੀ ਬਣ ਜਾਏ। ਇੱਕ ਕਾਰਨ ਤੇ ਬੜਾ ਸਿੱਧਾ ਪੱਧਰਾ ਆ ਕਿ ਜਿਹਨਾਂ ਨੇ ਜਾਂਚ ਕਰਨੀ ਉਹਨਾਂ ਵਿੱਚੋਂ ਅੱਧੇ ਤੇ ਆਪ ਉਹਦੇ ਵਿੱਚ ਲਿਪਤ ਹੈ, ਜਾਂ ਉਹਨਾਂ ਦੇ ਵੱਡੇ ਅਫਸਰ ਜਿਹੜੇ ਸੇਵਾ ਮੁਕਤ ਹੋ ਗਏ ਉਹ ਲਿਪਤ ਹੈ, ਫਿਰ ਜਾਂਚ ਅਸੀਂ ਉਹਨਾਂ ਦੇ ਹੱਥ ਫੜਾਈ ਬੈਠੇ ਹਾਂ। ਦੂਜੀ ਗੱਲ, ਜਿਹਨਾਂ ਦੇ ਪ੍ਰਬੰਧ ਪ੍ਰਣਾਲੀ 'ਚ ਕਰਨੀ ਉਹ ਸਿਆਸੀ ਲੋਕ ਹੈ ਤੇ ਕਿਵੇਂ ਉਹਨਾਂ ਦੇ ਖਿਲਾਫ਼ ਚੱਲ ਜਾਏਗੀ? ਤੇ ਜਿਹੜੀ ਸਭ ਤੋਂ ਵੱਡੀ ਗੱਲ ਆ ਨਾ ਸੰਧੂ ਸਾਹਿਬ, ਜਦੋਂ ਇੰਨੇ ਸਾਲ ਹੋ ਜਾਣ ਤੇ ਅਸੀਂ ਇਹ ਆਸ ਕਰੀਏ ਜੀ ਕਿ ਫਲਾਨਾ ਵਿਅਕਤੀ ਜਾਂ ਫਲਾਨਾ ਸਾਡੇ ਕੋਲ ਫਲਾਨੀ ਥਾਂ ਤੇ ਕੋਈ ਸਬੂਤ ਮਿਲ ਜਾਏਗਾ। ਸੰਧੂ ਸਾਹਿਬ, ਜਿੰਨੇ ਕੁ ਸਬੂਤ ਮਿਲਣੇ ਸੀ, ਜੋ ਕੁਛ ਜਾਂਚ ਚੋਂ ਨਿਕਲਣਾ ਸੀ ਨਿਕਲ ਚੁੱਕਾ, ਹੁਣ ਤੇ ਸਿਆਸੀ ਰੌਲੇ ਰੱਖੇ ਆ। ਇਹ ਬਿਲਕੁਲ ਠੀਕ ਹੈ ਕਿ ਜਾਂਚ ਤੇਜ਼ ਹੋਣ ਦੇ ਚਰਚੇ ਹੈ, ਨੋਟਿਸ ਭੇਜੇ ਜਾ ਰਹੇ ਆ, ਸਮਨ ਜਾਰੀ ਕੀਤੇ ਜਾ ਰਹੇ ਜਾਂਚ ਟੀਮ ਵੱਲੋਂ, ਕਦੇ ਵਿਜੇ ਸਾਂਪਲਾ ਨੂੰ ਕਰਦੇ ਹੋ, ਕਦੇ ਗਿਆਨੀ ਰਘਵੀਰ ਸਿੰਘ ਤੋਂ ਪੁੱਛ ਪੜਤਾਲ, ਕਦੇ ਕੁਛ ਤੇ ਕਦੇ ਕੁਛ, ਇਹ ਸੱਚ ਹੈ। ਪਰੰਤੂ ਉਸ ਸੱਚ ਤੇ ਮਗਰ ਜਿਹੜੀ ਕਹਾਣੀ ਹੈ ਉਹ ਸਿਆਸੀ ਕਹਾਣੀ ਹੀ ਜਾਪਦੀ ਹੈ ਕਿ ਭਾਈ ਤੁਸੀਂ ਆਹ ਵੇਖੋ, ਅਕਾਲ ਤਖ਼ਤ ਸਾਹਿਬ ਸਾਡੇ ਮੁੱਖ ਮੰਤਰੀ ਨੂੰ ਪੇਸ਼ ਕਰਾਉਂਦੇ ਹੋ, ਤੁਸੀਂ ਉੱਥੋਂ ਚੁਣੌਤੀ ਦਿੰਦੇ ਹੋ, ਸਾਡੇ ਬਣੇ ਕਾਨੂੰਨਾਂ ਨੂੰ ਸਾਨੂੰ ਰਾਜਨੀਤਿਕ ਤੌਰ ਤੇ ਠਿੱਬੀ ਲਾਉਣ ਦਾ ਯਤਨ ਕਰਦੇ, ਤੇ ਲਓ ਫਿਰ ਅਸੀਂ ਜਾਂਚ ਕਰ ਦਿੱਤੀ ਤੇਜ਼, ਫਿਰ ਦੇਖੋ ਵਿੱਚ ਕਿਹਦਾ ਕਿਹਦਾ ਨਾਂ ਆਉਂਦਾ। ਭਾਵ ਕਿ ਘੁਮਾ ਫਰਾ ਕੇ ਗੱਲ ਸਿਆਸਤ ਨਾਲ ਜੁੜਦੀ ਹੈ। ਸੰਧੂ ਸਾਹਿਬ, ਵਿੱਚੋਂ ਨਿਕਲਣ ਪੈਣ ਵਾਲਾ ਹੁਣ ਬੱਚਿਆ ਕੁਛ ਨਹੀਂ ਹੈ ਜਾਂਚ ਚੋਂ, ਕਿਉਂਕਿ ਇਹਨਾਂ ਸਿਆਸੀ ਲੀਡਰਾਂ ਨੇ ਉਹ ਸਾਰੇ ਕਾਸੇ ਦਾ ਗਲਾ ਘੁੱਟ ਦਿੱਤਾ ਹੈ। ਜਿਹਨਾਂ ਨੇ ਜਾਂਚ ਕਰਨੀ ਉਹ ਤੇ ਬੋਲਣ ਜੋਗੇ ਨਾ ਛੱਡੇ। ਕਿੰਨੀ ਵਾਰ ਅਸੀਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕੀ ਹੈ, ਸੰਧੂ ਸਾਹਿਬ ਜਿਹੜਾ ਕੁੰਵਰ ਵਿਜੇ ਪ੍ਰਤਾਪ ਪਹਿਲੇ ਦਿਨ ਤੋਂ ਦਾਅਵਾ ਕਰਦਾ ਕਿ ਭਾਈ ਮੈਨੂੰ ਬੋਲਣ ਦਾ ਸਮਾਂ ਦਿਓ, ਮੈਂ ਦੱਸਾਂ ਸਹੀ ਹੀ ਸੱਚ, ਤੇ ਜਾਂਚ ਇਹਨਾਂ ਨੇ ਕਿਹਦੀ ਕਰਨੀ ਹੈ? ਜਾਂਚ ਦੀ ਤਾਂ ਲੋੜ ਹੀ ਨਹੀਂ, ਕੁੰਵਰ ਵਿਜੇ ਪ੍ਰਤਾਪ ਜਾਂਚ ਕਰਨ ਵਾਲਾ ਹੀ ਤੇ ਅਧਿਕਾਰੀ ਸੀ, ਅੱਜ ਆਮ ਆਦਮੀ ਪਾਰਟੀ ਦਾ ਉਹ ਹਿੱਸਾ ਹੈ, ਇਹਨਾਂ ਦਾ ਵਿਧਾਇਕ ਹੈ, ਤੇ 15 ਤੋਂ 20 ਮਿੰਟ ਦੀ ਗੱਲ ਹੈ, ਉਹਨੂੰ ਬਿਠਾ ਕੇ ਪੁੱਛ ਲੈਣ ਭਾਈ ਕਿ ਕੌਣ ਦੋਸ਼ੀ ਸੀ ਕੌਣ ਨਹੀਂ ਦੋਸ਼ੀ, ਜਿਹੜੇ ਨਹੀਂ ਸੀ ਉਹਨਾਂ ਨੂੰ ਬਾਹਰ ਕੱਢ ਦਿਓ, ਜਿਹੜੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਕਰ ਦਿਓ। ਇੱਥੇ ਤੇ ਪ੍ਰਭ ਸੰਧੂ ਸਾਹਿਬ ਹਾਲਾਤ ਇਹ ਆ ਕਿ ਅੱਜ ਸਾਲਾਂ ਵੱਧੀ ਸਮਾਂ ਹੋ ਗਿਆ, ਇਹ ਨਹੀਂ ਪਤਾ ਕਿ ਉਹ ਕਿਹੜੇ ਕਿਹੜੀ ਅਦਾਲਤ ਵਿੱਚ ਉਹ ਕੇਸ ਦੀ ਸੁਣਵਾਈ ਹੋਣੀ ਹੈ, ਕਦੇ ਫਰੀਦਕੋਟ ਤੇ ਕਦੇ ਹੁਣ ਚੰਡੀਗੜ੍ਹ ਚ ਕੇਸ ਤਬਦੀਲ ਹੋ ਚੁੱਕੇ ਹੈ, ਮਸਲੇ ਹਵਾ ਚ ਲਟਕੇ ਹੈ। ਜਿਸ ਨਕੋਦਰ ਗੋਲੀਕਾਂਡ ਦਾ ਤੁਸੀਂ ਜ਼ਿਕਰ ਕਰਦੇ ਹੋ ਉਹਨੂੰ ਲੈ ਕੇ ਤੇ ਅਜੇ ਤੱਕ ਕੋਈ ਜਾਂਚ ਟੀਮ ਹੀ ਨਹੀਂ ਬਣੀ। ਮੈਂ ਬੀਤੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ ਕਿ ਪਹਿਲਾਂ ਅਸੀਂ ਜਾਂਚ ਟੀਮ ਦੀਆਂ ਗੱਲਾਂ ਕਰਦੇ ਹੁੰਦੇ ਸੀ, ਪਹਿਲਾਂ ਅਸੀਂ ਗੱਲਾਂ ਕਰਦੇ ਹੁੰਦੇ ਸੀ ਜੀ ਕਿ ਇਹਦੇ ਵਿੱਚ ਕਮਿਸ਼ਨ ਬਣ ਗਿਆ, ਹੁਣ ਇੱਕ ਨਵੀਂ ਚੀਜ਼ ਹੈ, ਵਿਧਾਨ ਸਭਾ ਦੀ ਸਿਲੈਕਟ ਕਮੇਟੀ ਉਹ ਜਾਂਚ ਕਰ ਰਹੀ ਹੈ। ਹੁਣ ਉਹ ਜਾਂਚ ਸੰਨ 1886 ਦੀ ਹੈ, ਖਬਰਾਂ ਪਹਿਲਾਂ ਹੀ ਨਸ਼ਰ ਹੋ ਚੁੱਕੀਆਂ ਕਿ ਜਿਹੜਾ ਉਦੋਂ ਕਮਿਸ਼ਨ ਨੇ ਜਾਂਚ ਕੀਤੀ ਉਹਦੇ ਤੇ ਪੇਜ ਹੀ ਨਹੀਂ ਲੱਭਦੇ ਕਿ ਕਮਿਸ਼ਨ ਲਿਖ ਕੇ ਕੀ ਗਿਆ ਸੀਗਾ। ਜਿਹੜੇ ਉਸ ਵੇਲੇ ਦੇ ਅਫਸਰ ਸੀ, ਅਧਿਕਾਰੀ ਸੀ, ਜਦੋਂ ਨਕੋਦਰ 'ਚ ਗੋਲੀਕਾਂਡ ਹੋਇਆ, 4 ਪੰਜਾਬੀ ਸਿੱਖ ਨੌਜਵਾਨ ਕਤਲ ਕੀਤੇ ਗਏ, ਤੜਫਾ ਤੜਫਾ ਕੇ ਕਤਲ ਕੀਤੇ ਗਏ, ਗੋਲੀਆਂ ਮਾਰ ਕੇ ਕਤਲ ਕੀਤੇ ਗਏ, ਉਹ ਅਫਸਰਾਂ ਨੂੰ ਤੇ ਇਹਨਾਂ ਨੇ ਵੱਡੇ ਵੱਡੇ ਅਹੁਦਿਆਂ ਨੂੰ ਦਿੱਤੀਆਂ, ਚਾਹੇ ਕਾਂਗਰਸ ਸੀ ਚਾਹੇ ਅਕਾਲੀ ਸੀ, ਕਈਆਂ ਨੂੰ ਅਕਾਲੀਆਂ ਨੇ ਸਰਦਾਰੀਆਂ ਬਖਸ਼ੀਆਂ, ਕਿਸੇ ਨੂੰ ਕਾਂਗਰਸ ਨੇ ਬਖਸ਼ੀਆਂ, ਕਿਸੇ ਨੂੰ ਨਾ ਭੁੱਲੇ ਥੋੜੋ ਹੈ, ਦਰਬਾਰਾ ਸਿੰਘ ਕਿਸੇ ਨੂੰ ਭੁੱਲਿਆ, ਉਸ ਵੇਲੇ ਉੱਥੇ ਦਾ ਏਡੀ ਸੀ ਅਜ਼ਹਾਰ ਆਲਮ, ਜਿਹਦੀ ਪਤਨੀ ਕਾਂਗਰਸ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੀ ਹੈ। ਸੋ ਇਸ ਕਰਕੇ ਜਿਹਨਾਂ ਲੋਕਾਂ ਦੇ ਖਿਲਾਫ ਸੰਧੂ ਸਾਹਿਬ ਅਸੀਂ ਜਾਂਚ ਦਾ ਅੰਦਾਜ਼ਾ ਲਾਈ ਬੈਠੇ ਹਾਂ ਕਿ ਸ਼ਾਇਦ ਜਾਂਚ ਹੋ ਜਾਏਗੀ, ਉਹ ਤੇ ਜਾਂਚ ਕਰਨ ਵਾਲਿਆਂ ਤੋਂ ਵੀ ਉੱਪਰ ਬੈਠੇ ਆ, ਤੇ ਫਿਰ ਜਾਂਚ ਕਿੱਥੋਂ ਹੋ ਜਾਏਗੀ? ਸੋ ਇਹ ਜਾਂਚ ਨਹੀਂ ਹੈ, ਅਸਲ ਵਿੱਚ ਸਿਆਸੀ ਦਾਅ ਪੈਂਤੜੇ ਆ, ਤੇ ਇਹ ਦਾਅ ਪੈਂਤੜੇ 227 ਦੀ ਸਿਆਸਤ ਨਾਲ ਹੈ। ਕਿਹਨੂੰ ਕਿਹਨੂੰ ਚੁੱਪ ਕਰਕੇ ਬਿਠਾਉਣਾ ਹੈ, ਕਿਹੜੇ ਕਿਹੜੇ ਅਫਸਰ ਨੂੰ ਜਿਹੜਾ ਆਪਣੇ ਵਾਲੇ ਪਾਸੇ ਤੇ ਕਿਹਨੂੰ ਦੂਜੇ ਪਾਸੇ ਖੜਨਾ, ਕਿਹਨੂੰ ਕਿਹਨੂੰ ਸਿਆਸੀ ਤੌਰ ਤੇ ਡਰਾਉਣਾ, ਇਹ ਸਾਰਾ ਕੁਝ ਉਹੀ ਰੌਲੇ ਰੱਪੇ ਆ। ਜਾਂਚ ਨਹੀਂ ਹੈ, ਉਵੇਂ ਇਹ ਗੱਲ ਠੀਕ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਜਾਂਚ ਟੀਮ ਹੈ ਖਾਸ ਕਰਕੇ ਬਹਿਬਲ ਕਲਾਂ ਵਾਲੀ ਉਹ ਐਕਟਿਵ ਹੋਈ ਹੈ, ਸੰਮਣ ਭੇਜੇ ਜਾ ਰਹੇ ਆ, ਦੁਬਾਰਾ ਦੁਬਾਰਾ ਪੁੱਛ ਪੜਤਾਲ ਕੀਤੀ ਜਾ ਰਹੀ, ਜਿਹਨੂੰ ਅਸੀਂ ਕਹਿੰਦੇ ਬਿਆਨ ਕਲਮ ਬੰਦ ਕਰਨੇ, ਭਾਵ ਕਿ 18-18 ਵਾਰੀ ਇੱਕ ਵਾਰੀ ਇੱਕ ਵਿਅਕਤੀ ਦੇ ਬਿਆਨ ਹੀ ਕਲਮ ਬੰਦ ਕਰ ਲਏ ਹੈ, ਨਿਕਲਿਆ ਪਿਆ ਕੁਛ ਨਹੀਂ। ਇਵੇਂ ਆ ਨਵਾਂ ਸ਼ੋਸ਼ਾ ਹੁਣ ਨਕੋਦਰ ਵਾਲਾ, ਨਕੋਦਰ ਗੋਲੀ ਕਾਂਡ, ਉਹਦੇ ਵਿੱਚ ਕਹਿੰਦੇ ਜੀ ਜਾਂਚ ਅਸੀਂ ਤੇਜ਼ ਕਰ ਦਿੱਤੀ ਹੈ, ਸੋ ਨਿਕਲਣਾ ਪੈਣਾ ਤੁਸੀਂ ਵੇਖ ਲਿਓ ਕੁਛ ਨਹੀਂ। ਜੇ ਨਿਕਲਣਾ ਪੈਣਾ ਹੁੰਦਾ ਤੇ ਬੜੇ ਘੱਟੋ ਘੱਟ 3-4 ਸਾਲ ਪਹਿਲਾਂ ਨਿਕਲ ਆਉਣਾ ਸੀ। ਉਹ ਇੱਕ ਦਾ ਪੈਂਤਲਾ ਹੀ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਦਾ
1: ਜੀ। ਬਿਲਕੁਲ, ਜਿਵੇਂ ਜਿਵੇਂ ਚੋਣਾਂ ਦੀ ਵੋਟਾਂ ਦੀ ਤਰੀਕ ਨੇੜੇ ਆ ਰਹੀ ਆ, ਉਵੇਂ ਉਵੇਂ ਬਿਆਨਬਾਜ਼ੀਆਂ ਵੀ ਉਵੇਂ ਉਵੇਂ ਤੇਜ਼ ਹੋਣੀਆਂ, ਪਰ ਜਾਂਚਾਂ ਨਹੀਂ ਤੇਜ਼ ਹੋਣੀਆਂ, ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਆ। ਸੋ ਨਾਲ ਦੀਆਂ ਲਵਾਨਾ ਵੈਲਨਸ ਸਪਾ ਦਾ ਤੁਹਾਨੂੰ ਮੈਸੇਜ ਦੇ ਦਈਏ, ਤੁਸੀਂ ਇੱਕ ਵਧੀਆ ਪ੍ਰੋਫੈਸ਼ਨਲ ਥੈਰਾਪਿਸਟ ਵਾਲੀ ਜਗ੍ਹਾ ਲੱਭ ਰਹੇ ਸੀ, ਹਾਈਜੀਨਿਕ ਇਨਵਾਇਰਮੈਂਟ ਅਤੇ ਐਡਵਾਂਸ ਇਕਿਊਪਮੈਂਟ ਨਾਲ ਖੁੱਲ੍ਹ ਚੁੱਕਿਆ ਤੁਹਾਡੇ ਸ਼ਹਿਰ ਬਰੈਂਪਟਨ ਦੇ ਬਿਲਕੁਲ ਦਿਲ ਦੇ ਵਿੱਚ ਲਿਵਾਨਾ ਵੈਲਨਸ ਸਪਾ, ਜਿੱਥੇ ਲੇਡੀਜ਼ ਲਈ ਸਾਰੀਆਂ ਹੀ ਟੌਪ ਦੀਆਂ ਬਿਊਟੀ ਸਰਵਿਸਿਜ਼ ਮਿਲਣੀਆਂ। ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਲਿਓ ਅਤੇ ਪੰਜਾਬੀ ਲਹਿਰਾਂ ਦੇ ਰੈਫਰੈਂਸ ਦੇ ਉੱਪਰ ਸਾਰੀਆਂ ਦਾ ਮਤਲਬ ਸਾਰੀਆਂ, ਚਾਹੇ ਰਿਲੈਕਸਿੰਗ ਮਸਾਜ ਹੋਵੇ, ਮਸਾਜ ਥੈਰੇਪੀ ਹੋਵੇ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਅੰਡਰਆਰਮ ਫੇਸ਼ੀਅਲ, ਬੈਕ ਫੇਸ਼ੀਅਲ, ਹਰ ਇੱਕ ਚੀਜ਼ ਸਾਨੂੰ ਉੱਥੋਂ ਮਿਲ ਜਾਣੀ ਆ, ਉਹ ਵੀ ਡਿਸਕਾਊਂਟਡ ਰੇਟਾਂ ਦੇ ਉੱਪਰ। ਇਹ ਸਰਵਿਸ ਤੁਸੀਂ ਲੈਣ ਵਾਸਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇ ਦਿਓ, 416-800-5385। ਵਰਕ ਫਰੋਮ ਹੋਮ ਕਰਨ ਕਰਕੇ ਬੈਕ ਪੇਨ ਹੋ ਰਹੀ ਆ, ਲੋਅਰ ਬੈਕ ਪੇਨ, ਅਪਰ ਬੈਕ ਪੇਨ, ਮਸਲ ਸਟ੍ਰੈਚ ਹੋ ਗਿਆ, ਤਾਂ ਵੀ ਤੁਸੀਂ ਇੱਕ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਕੋਲ ਮਸਾਜ ਥੈਰੇਪੀ ਲੈਣੀ ਆ, ਤਾਂ ਵੀ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ 416-800-5385 ਲਵਾਨਾ ਵੈਲਨੈਸ ਸਪਾ ਤੋਂ। ਅਤੇ ਆਲਵੇਜ਼ ਰੂਫਰਸ ਵਾਲਿਆਂ ਦਾ ਤੁਹਾਨੂੰ ਮੈਸੇਜ ਦੇ ਦਈਏ, ਆਲਵੇਜ਼ ਰੂਫਰਸ, ਆਪਣੇ ਘਰ ਦੀਆਂ ਛੱਤਾਂ ਠੀਕ ਕਰਵਾਉਣੀਆਂ, ਰਿਪੇਅਰ ਕਰਵਾਉਣੀਆਂ, ਨਵੀਆਂ ਲਵਾਉਣੀਆਂ, ਚਾਹੇ ਤੁਹਾਡੀ ਕਮਰਸ਼ੀਅਲ ਯੂਨਿਟ ਆ ਜਾਂ ਤੁਹਾਡਾ ਘਰ ਆ, ਤੁਸੀਂ ਆਲਵੇ ਰੂਫਰਸ ਨੂੰ ਯਾਦ ਰੱਖੋ, 15 ਸਾਲਾਂ ਦਾ ਐਕਸਪੀਰੀਅੰਸ ਆ। ਜੀ ਟੀ ਏ ਅਤੇ ਜੀ ਟੀ ਏ ਦੇ ਆਸ ਪਾਸ ਸ਼ਹਿਰਾਂ ਦੇ ਵਿੱਚ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜਾਰਜ ਟਾਊਨ ਅਤੇ ਆਸ ਪਾਸ ਹੋਰ ਸ਼ਹਿਰਾਂ ਦੇ ਵਿੱਚ ਵੀ ਸੇਵਾਵਾਂ ਦਿੰਦੇ ਨੇ। ਕਾਲ ਕਰ ਲਿਓ 647-500-5043, 6475050943। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ ਵਧੀਆ ਕੋਟੇਸ਼ਨ ਲੈਣ ਦੇ ਲਈ, 905-673-3337 ਸਟੂਡੀਓ ਦਾ ਇੱਕ ਨੰਬਰ ਹੈ, ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਨੰਬਰ ਇੱਕ ਵਾਰ ਫਿਰ ਦੇ ਦਿਆਂ, 905-673-3337। ਰਮੇਸ਼ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਹੁਣ ਵੱਡੇ ਫੇਰ ਬਦਲ ਦੀ ਤਿਆਰੀ ਚੱਲ ਰਹੀ ਹੈ ਜੀ, ਤਿਆਰੀ ਸ਼ੁਰੂ ਹੋ ਗਈ ਆ ਜਾਂ ਅਜੇ ਸਿਰਫ ਤਿਆਰੀਆਂ ਚੱਲ ਹੀ ਰਹੀਆਂ?
0: ਸੰਧੂ ਜੀ, ਮੈਨੂੰ ਲੱਗਦਾ ਕਿ ਅੰਦਰ ਖਾਤੇ ਤੇ ਹੋ ਸਕਦਾ ਸੂਚੀ ਫਾਈਨਲ ਵੀ ਹੋ ਗਈ ਹੋਵੇ ਤੇ ਇੱਕ ਅੱਧੇ ਦਿਨ ਵਿੱਚ ਐਲਾਨ ਹੋਣ ਦੀ ਵੀ ਸੰਭਾਵਨਾ ਹੈ। ਤੇ ਐਲਾਨ ਜਿਹੜਾ ਇੱਕ ਅੱਧਾ 2 ਦਿਨ ਲੱਗ ਸਕਦੇ, ਉਹਦਾ ਕਾਰਨ ਇਹ ਵੀ ਆ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹਨਾਂ ਦਿਨਾਂ 'ਚ ਵਿਦੇਸ਼ ਦੌਰੇ ਤੇ ਹੈ, ਜਦੋਂ ਅਸੀਂ ਸਾਂਝ ਪਾ ਰਹੇ ਹਾਂ। ਤੇ ਦੁਨੀਆ ਦੇ ਇੱਕ ਮੁਲਕ ਹੈ ਸਲਾਈਸ਼ਿਸ, ਉਸ ਦੇਸ਼ ਦੇ ਦੌਰੇ ਦੇ ਉੱਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਗਏ ਹੋਏ। ਔਰ ਮੈਂ ਜ਼ਿਕਰ ਕਰ ਦੇਵਾਂ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਤਸਵੀਰਾਂ ਉਸ ਮੁਲਕ ਤੋਂ, ਸਲਾਈਸ਼ਿਸ ਤੋਂ ਜਾਰੀ ਵੀ ਹੋ ਚੁੱਕੀਆਂ। ਔਰ ਸੰਧੂ ਸਾਹਿਬ, 34ਵਾਂ ਕਿਸੇ ਦੇਸ਼ ਦਾ ਸਰਵਉੱਚ ਸਨਮਾਨ ਮੋਦੀ ਸਾਹਿਬ ਨੇ ਉੱਥੇ ਵੀ ਪ੍ਰਾਪਤ ਕਰ ਲਿਆ, ਭਾਵ ਕਿ 34 ਵੱਖ ਵੱਖ ਦੇਸ਼ਾਂ ਦੇ ਜਿਹੜੇ ਸਰਵਉੱਚ ਸਨਮਾਨ ਹੈ ਉਹ ਪ੍ਰਾਪਤ ਮੋਦੀ ਸਾਹਿਬ ਕਰ ਚੁੱਕੇ ਹੈ। ਤੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨੇ ਵਾਪਸ ਭਾਰਤ ਪਰਤਣਾ, ਤੇ ਸੰਭਾਵਨਾ ਕਿ ਉਹਨਾਂ ਦੇ ਪਰਤਣ ਤੋਂ ਬਾਅਦ ਭਾਰਤ ਦੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ। ਉਹ ਵੱਡੀਆਂ ਤਬਦੀਲੀਆਂ ਦੇ ਵਿੱਚ ਕਈਆਂ ਦੀ ਛੁੱਟੀ ਹੈ ਤੇ ਕਈ ਨਵੇਂ ਚਿਹਰਿਆਂ ਨੂੰ ਥਾਂ ਮਿਲਣੀ ਹੈ। ਉਹਦੇ ਵਿੱਚ ਜੰਤਰ ਮੰਤਰ ਵਿਖੇ ਚੱਲ ਰਿਹਾ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਗਿਣਤੀ ਮਿਣਤੀ 'ਚ ਹੈ। ਪ੍ਰਭ ਸੰਧੂ ਜੀ, ਕੀ ਮੈਂ ਦੱਸ ਦੇਵਾਂ ਕਿ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਪਿਛਲੇ 8-9 ਦਿਨ ਤੋਂ ਪ੍ਰਦਰਸ਼ਨ ਚੱਲ ਰਿਹਾ ਸੀ ਜੰਤਰ ਮੰਤਰ ਦਿੱਲੀ ਵਿਖੇ, ਜਿਹੜਾ 20 ਤਰੀਕ ਨੂੰ ਸ਼ੁਰੂ ਹੋਇਆ ਸੀਗਾ ਤੇ ਲਗਾਤਾਰ ਚੱਲ ਰਿਹਾ ਸੀ, ਹਾਲਾਂਕਿ ਗਿਣਤੀ ਅੰਸ਼ਕ ਹੈ, ਥੋੜੇ ਜਿਹੇ ਲੋਕ ਲਗਾਤਾਰ ਉੱਥੇ ਬੈਠੇ ਆ। ਅੱਜ ਉਹ ਭੁੱਖ ਹੜਤਾਲ ਵਿੱਚ ਤਬਦੀਲ ਹੋ ਗਿਆ, ਉਹਨਾਂ ਨੇ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਤੇ ਉਹਨਾਂ ਦੀ ਮੰਗ, ਜਿਹੜੀ ਮੁੱਖ ਮੰਗ ਆ, ਉਹ ਇੱਕੋ ਇੱਕ ਆ ਕਿ ਜਿਹੜਾ ਧਰਮਿੰਦਰ ਪ੍ਰਧਾਨ ਹੈ ਭਾਰਤ ਦਾ, ਸਿੱਖਿਆ ਮੰਤਰੀ, ਉਹਦੀ ਛੁੱਟੀ ਕਰੋ, ਉਹਨੂੰ ਜਿਹੜਾ ਮੰਤਰੀ ਮੰਡਲ ਚੋਂ ਬਰਖਾਸਤ ਕਰੋ, ਉਹਨੂੰ ਕੱਢੋ। ਹੁਣ ਗੱਲ ਇਹ ਕਿ ਦੂਜੇ ਪਾਸੇ ਖਬਰਾਂ ਸਾਡੇ ਕੋਲ ਹੈ ਕਿ ਮੰਤਰੀ ਮੰਡਲ 'ਚ ਤਬਦੀਲੀ, ਇਧਰੋਂ ਲਗਾਤਾਰ ਪ੍ਰਦਰਸ਼ਨ, ਤੇ ਪ੍ਰਦਰਸ਼ਨ ਤੋਂ ਬਾਅਦ ਸੋਨਮ ਬੋਂਗਚੁਕ ਹੈ ਤੇ ਖੈਰ ਉਹ ਸਿੱਧੇ ਤੌਰ ਤੇ ਕਾਂਗਰਸ ਜਨਤਾ ਪਾਰਟੀ ਨਾਲ ਸੰਬੰਧਿਤ ਨਹੀਂ ਹੈ, ਪਰੰਤੂ ਜਿੱਦਣ ਤੋਂ ਕਾਂਗਰਸ ਜਨਤਾ ਪਾਰਟੀ ਨੇ ਆਪਣੇ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਹੈ, ਜਿੱਦਣ ਤੋਂ ਜਿਹੜੇ ਉਹਦਾ ਸੁਪਰੀਮ ਆਗੂ ਆਇਆ ਸੀ ਵਿਦੇਸ਼ ਤੋਂ ਭਾਰਤ ਦੀ ਧਰਤੀ ਤੇ, ਉਦੋਂ ਤੋਂ ਸੋਨਮ ਵਾਂਗਚੁੱਕ ਨਾਲ ਨਾਲ ਹੈ ਤੇ ਸੋਨਮ ਵਾਂਗਚੁੱਕ ਨੇ ਅੱਜ ਜੰਤਰ ਮੰਤਰ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ ਮੰਗ ਉਹੀ ਹੈ। ਹੁਣ ਮੰਤਰੀ ਮੰਡਲ ਦੇ ਵਿੱਚ ਇੱਕ ਤੇ ਧਰਮਿੰਦਰ ਪ੍ਰਧਾਨ ਦੀ ਅਹੁਦੇ ਤੋਂ ਛੁੱਟੀ ਦੇ ਚਰਚੇ ਹੈ ਕਿ ਅਹੁਦੇ ਤੋਂ ਛੁੱਟੀ ਹੋਣ ਜਾ ਰਹੀ ਹੈ, ਔਰ ਸਭ ਤੋਂ ਦੇਖੋ ਖਾਸ ਗੱਲ ਕਿ ਉਹਨਾਂ ਦਾ ਅਹੁਦਾ ਹੁਣ ਕਿਹਨੂੰ ਮਿਲਣਾ ਹੈ, ਜੋ ਸਾਡੇ ਕੋਲ ਖਬਰਾਂ ਨੇ ਬੀਬੀ ਨਿਰਮਲਾ ਸੀਤਾਰਮਨ। ਬੀਬੀ ਨਿਰਮਲਾ ਸੀਤਾਰਮਨ ਇਸ ਵੇਲੇ ਭਾਰਤੀ ਕਹਿ ਲੱਗ ਸਕਦਾ ਕਿ ਸਿਰਕੱਢ ਆਗੂ ਹੈ, ਸਿਰਕੱਢ ਆਗੂ ਭਾਰਤੀ ਉਹ ਵਿੱਤ ਮੰਤਰੀ ਹੈ, ਔਰ ਕਹਿੰਦੀ ਕਹਾਉਂਦੀ ਬੜਾ ਲੰਬਾ ਸਮਾਂ ਹੋ ਗਿਆ ਲਗਾਤਾਰ ਉਹਨਾਂ ਨੂੰ ਵਿੱਤ ਮੰਤਰੀ ਬਣੇ, ਬੜਾ ਲੰਬਾ ਸਮਾਂ, ਰਿਕਾਰਡ ਤੋੜ ਦਿੱਤੇ। ਔਰ ਉਹ ਨਿਰਮਲਾ ਸੀਤਾਰਮਨ ਦੀ ਪਤਾ ਲੱਗਿਆ ਕਿ ਬਤੌਰ ਵਿੱਤ ਮੰਤਰੀ ਛੁੱਟੀ ਹੋਣ ਜਾ ਰਹੀ ਹੈ ਤੇ ਬਤੌਰ ਸਿੱਖਿਆ ਮੰਤਰੀ ਉਹਨਾਂ ਦੀ ਸ਼ੁਰੂਆਤ ਹੋਵੇਗੀ। ਔਰ ਇਸ ਤੋਂ ਵੀ ਅੱਗੇ ਮੈਂ ਦੱਸਦਾ, ਹੁਣ ਵਿੱਤ ਮੰਤਰੀ ਕੌਣ ਬਣੇਗਾ ਜੇ ਨਿਰਮਲਾ ਸੀਤਾਰਮਨ ਦੀ ਉੱਥੋਂ ਛੁੱਟੀ ਹੁੰਦੀ ਹੈ? ਪ੍ਰਭ ਸੰਧੂ ਜੀ, ਉਹਦੇ ਵਿੱਚ ਇੱਕ ਭਾਰਤ ਦੇ ਸਾਬਕਾ ਆਰਬੀਆਈ ਗਵਰਨਰ ਹੈ ਸ਼ਕਤੀ ਦਾਸ। ਪਤਾ ਲੱਗ ਰਿਹਾ ਕਿ ਸ਼ਕਤੀ ਦਾਸ ਨੂੰ ਭਾਰਤ ਦਾ ਵਿੱਤ ਮੰਤਰੀ ਬਣਾਇਆ ਜਾ ਸਕਦਾ, ਸਾਬਕਾ IAS ਅਫਸਰ ਹੈ। ਔਰ ਹੋਰ ਦੱਸਾਂ, ਨਿਤੀਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਹੋਇਆ ਕਰਦੇ ਸੀ, ਨਿਤੀਸ਼ ਕੁਮਾਰ ਨੂੰ ਪਤਾ ਲੱਗਿਆ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਜਾ ਸਕਦੀ ਹੈ। ਰਾਘਵ ਚੱਡਾ ਜਿਹੜਾ ਆਮ ਆਦਮੀ ਪਾਰਟੀ ਦਾ ਬੜਾ ਕਦੇ ਸਕਾ ਹੁੰਦਾ ਸੀ, ਅੱਜ ਕੱਲ੍ਹ ਭਾਜਪਾ ਦਾ ਸਕਾ ਆ, ਉਹਨੂੰ ਭਾਜਪਾ ਖੁਸ਼ ਕਰਨ ਜਾ ਰਹੀ, ਉਹਨੂੰ ਇਨਾਮ ਦੇਣ ਜਾ ਰਹੀ ਹੈ, ਜਿਹੜੀ ਗਦਾਰੀ ਉਹ ਕਰਕੇ ਆਇਆ ਆਮ ਆਦਮੀ ਪਾਰਟੀ ਨਾਲ, ਅਨੁਰਾਗ ਠਾਕਰ। ਇਸ ਤੋਂ ਇਲਾਵਾ ਸੁਖੇਂਦੂ ਸ਼ੇਖਰ ਰਾਏ ਜਿਹੜੇ ਤ੍ਰਿਮੂਲ ਕਾਂਗਰਸ ਪਾਰਟੀ ਦੇ, ਕੁਛ ਹੋਰ ਵੀ ਇੱਕ ਅੱਧਾ ਚਿਹਰਾ ਜਿਹਨੂੰ ਥਾਂ ਦਿੱਤੀ ਜਾ ਸਕਦੀ ਹੈ, ਕਿਉਂਕਿ ਸੁੱਖ ਦੇ ਨਾਲ ਉੱਥੇ ਵੀ ਬਥੇਰੀਆਂ ਗਦਾਰੀਆਂ ਉਹਨਾਂ ਨੇ ਆਪਣੀ ਪਾਰਟੀ ਨਾਲ ਕੀਤੀਆਂ। ਸੋ ਬਹੁਤ ਸਾਰੇ ਗਦਾਰ ਜਿਹੜੇ ਦੂਸਰੀਆਂ ਪਾਰਟੀਆਂ ਨੂੰ ਖਿੱਪੀਆਂ ਲਾ ਕੇ ਇੱਧਰ ਆਏ ਹੈ, ਉਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਪਤਾ ਲੱਗਿਆ ਕਿ ਥਾਂ ਦਿੱਤੀ ਜਾਵੇਗੀ, ਤੇ ਹੋਰ ਕੁਛ ਜਿਹੜੀਆਂ ਰਣਨੀਤਿਕ ਤਬਦੀਲੀਆਂ ਜਿਹਦੇ ਵਿੱਚ ਨਿਰਮਲਾ ਸੀਤਾਰਮਨ ਦਾ ਅਹੁਦਾ ਬਦਲਿਆ ਜਾ ਸਕਦਾ ਹੈ, ਸ਼ਕਤੀ ਦਾਸ ਉਹਨਾਂ ਨੂੰ ਫਿੱਟ ਕੀਤਾ ਜਾ ਸਕਦਾ, ਇਹੋ ਜਿਹੀਆਂ ਤਬਦੀਲੀਆਂ ਦੇ ਚਰਚੇ ਹੈ। ਬਾਕੀ ਆ ਜਿਹੜਾ ਮੈਂ ਜ਼ਿਕਰ ਕੀਤਾ ਹੈ, ਜਿਹੜਾ ਇਸ ਵੇਲੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਚੱਲ ਰਿਹਾ, ਅੱਜ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ ਕਾਂਗਰਸ ਜਨਤਾ ਪਾਰਟੀ ਨੂੰ, ਜਿਹੜਾ ਮੈਨੂੰ ਲੱਗਦਾ ਕਿ ਜੇ ਵੱਡਾ ਸਮਰਥਨ ਮਿਲ ਜਾਂਦਾ ਹੈ ਤੇ ਹੋਰ ਵੀ ਵੱਡੇ ਪੱਧਰ ਤੇ ਕੁਛ ਤਬਦੀਲੀਆਂ ਹੋ ਸਕਦੀਆਂ, ਭਾਰਤੀ ਸਿਆਸਤ ਵਿੱਚ ਤਬਦੀਲੀਆਂ ਹੋ ਸਕਦੀਆਂ। ਉਪਰੋਂ ਮਾਨਸੂਨ ਸੈਸ਼ਨ ਜਿਹੜਾ ਅਗਲੇ ਮਹੀਨੇ ਬੁਲਾਉਣਾ ਹੈ, ਤੇ ਇਹ ਗੱਲ ਬੜੀ ਸਾਫ਼ ਹੈ ਕਿ ਜਿਹੜੀਆਂ ਵੀ ਮੰਤਰੀ ਮੰਡਲ ਵਿੱਚ ਤਬਦੀਲੀਆਂ ਸੰਧੂ ਸਾਹਿਬ ਹੋਣੀਆਂ ਉਹ ਮਾਨਸੂਨ ਸੈਸ਼ਨ ਤੋਂ ਪਹਿਲਾਂ ਹੋਣੀਆਂ ਹੈ। ਤੇ ਹੁਣ ਦੇਖਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣਾ 34ਵਾਂ ਮੈਡਲ ਲੈ ਕੇ ਜਦੋਂ ਵਾਪਸ ਦੇਸ਼ ਪਰਤਦੇ ਹੈ ਤੇ ਫਿਰ ਕਿਸ ਦਿਨ ਜਿਹੜਾ ਮੰਤਰੀ ਮੰਡਲ ਦੇ ਵਿੱਚ ਬਦਲਾਅ ਦੇ ਐਲਾਨ ਹੁੰਦੇ ਹੈ।
1: ਸੋ ਬਿਲਕੁਲ ਜੀ, ਸਾਡੇ ਨਾਲ ਮਾਫ਼ ਕਰਨਾ 6685 ਟੋਮਕੋ ਰੋਡ ਤੋਂ ਸੁੱਖ ਬਾਈ ਜੀ ਜੁੜ ਚੁੱਕੇ ਨੇ ਫਰਨੀਚਰ ਦੀਆਂ ਅਮੇਜ਼ਿੰਗ ਡੀਲ ਦੇ ਲਈ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਆਜੋ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਈ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ। 3 ਸੀਟਰ ਸੋਫਾ, 2 ਸੀਟਰ ਲਪਸਡ ਸੋਫਾ ਐਂਡ ਲਪਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਡ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ।
3: This is AM 530, CHLO AM, serving Brampton, Mississauga, Toronto, the GTA, and the world at am530.ca.
2: ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
1: ਕਿਆ ਬਾਤ ਹੈ ਜੀ, 905-673-3337 905-673-3337 ਪੰਜਾਬੀ ਲਹਿਰਾਂ।

क्या बात है जी। 905-673-3337 905-673-3337। अच्छा आनंद आ गया भाई। पंजाब बारे कुछ भी सुनन नूं मिल जाए ना तो सच्चियो मन बागो बाग हो जाता। 905-673-3337 905-673-3337। पर हुण अजकल आपां पंजाब नूं ना प्यार घट करते हैं तो पंजाब तो नुक्स ज़्यादा कढ़ते हैं। सो 905-673-3337 असी दुध की राखी बिले चुभाए हुए हैं। असी नुक्स तां कढ़दे हां क्योंकि सानू पता कि साढ़े पंजाब नू जिवें कहिंदे कि वाड़ खेत नू खाण लग गई है। सो जिहड़ियां वाड़ां असी करके आए सी आउण तों पहिलां ना ਉਹ ਲੱਗਦਾ ਕਿ ਖੇਤ ਨੂੰ ਹੁਣ ਖਾਣ ਲੱਗ ਪਈ। ਮੇ ਬੀ ਇਹ ਵੀ ਇੱਕ ਕਾਰਨ ਹੋ ਸਕਦਾ। 905-673-3337 ਪਰ ਅੰਦਰੋਂ ਅਸੀਂ ਸੁੱਖ ਹੀ ਮੰਗਦੇ ਹਾਂ। ਅੰਦਰੋਂ ਅਸੀਂ ਪੰਜਾਬ ਨਾਲ ਉਹਨਾਂ ਹੀ ਗੜੋਚੇ ਹਾਂ, ਉਹਨਾਂ ਹੀ ਜੁੜੇ ਹੋਏ ਹਾਂ। ਅੱਛਾ ਗੜੋਚ, ਅੱਛਾ ਇਹ ਪੰਜਾਬੀ ਦੇ ਨਾ ਅਸੀਂ ਪੰਜਾਬ ਨੂੰ ਤੁਸੀਂ ਜ਼ਿੰਦਾ ਰੱਖਣਾ ਅਤੇ ਪੰਜਾਬੀ ਨੂੰ ਜ਼ਿੰਦਾ ਰੱਖਣਾ, ਪੰਜਾਬੀਅਤ ਨੂੰ ਜ਼ਿੰਦਾ ਰੱਖਣਾ। ਅਤੇ ਨਾ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਕਿ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਆ ਨਾ ਉਹ ਅਸੀਂ ਬੋਲਣੋਂ ਹੀ ਹਟ ਗਏ ਹਾਂ। ਜਿਹੜੇ ਸਾਨੂੰ ਸਾਡੇ ਬਜ਼ੁਰਗਾਂ ਨੇ ਜਾਂ ਸਾਡੇ ਪਿਛੋਕੜ ਅਸੀਂ ਸੱਭਿਆਚਾਰ ਨੇ ਸਾਨੂੰ ਜਿਹੜੇ ਪੰਜਾਬੀ ਦੇ ਠੇਠ ਸ਼ਬਦ ਦਿੱਤੇ ਆ, ਠੇਠ ਮੀਨਸ ਠੇਠ, ਪੰਜਾਬੀ ਦੇ ਜਿਹੜੇ ਉਹ ਜਿਵੇਂ ਆਹ ਮੈਂ ਗੜੁੱਚ ਕਹਿਤਾ ਵੀ ਗੜੁੱਚ ਹੋਇਆ, ਅਤੇ ਮਤਲਬ ਐਸੇ ਸ਼ਬਦ ਜਿਹੜੇ ਅਸੀਂ ਅੱਜ ਕੱਲ੍ਹ ਬੋਲਦੇ ਹੀ ਨਹੀਂ ਕਿਉਂਕਿ ਨਵੀਂ ਜਨਰੇਸ਼ਨ ਉਹਨਾਂ ਨੇ ਤਾਂ ਬਾਈ ਬੋਲਣਾ ਹੀ ਨਹੀਂ ਆ। ਤੁਸੀਂ ਜੇ ਵੱਧ ਤੋਂ ਵੱਧ ਬੋਲਿਆ ਕਰੋਗੇ, ਆਪਾਂ ਵੀ ਇੱਥੇ ਆ ਕੇ ਮਾਡਰਨ ਜੇ ਹੋ ਗਏ ਹਾਂ, ਆਪਾਂ ਨੂੰ ਐਂ ਲੱਗਦਾ ਕਿ ਹੁਣ ਥੋੜ੍ਹੀ ਜਿਹੀ ਗੱਲ ਨੂੰ ਨਾ ਇੰਗਲਿਸ਼ ਦੇ ਅੱਖਰਾਂ ਦੇ ਵਿੱਚ ਘੁਮਾ ਕੇ ਕਹੀਏ ਅਤੇ ਮੇ ਬੀ ਕੋਈ ਐਂ ਹੀ ਨਾ ਸੋਚੇ ਕਿ ਬਹੁਤਾ ਹੀ ਦੇਸੀ ਆ। ਸੋ ਮੈਨੂੰ ਨਹੀਂ ਲੱਗਦਾ ਕਿ ਦੇਸੀ ਹੋਣਾ ਕੋਈ ਗੁਨਾਹ ਆ। ਦੇਸੀ ਹੋਣਾ ਤਾਂ ਸਾਡੀ ਸ਼ਾਨ ਆ ਭਾਈ, ਅਸੀਂ ਹੈ ਦੇਸੀ, ਵੀ ਆਰ ਪ੍ਰਾਊਡ ਟੂ ਬੀ ਦੇਸੀ। ਅਤੇ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਆ ਇਹਨਾਂ ਜਿਹੜੀ ਨਾ ਉਹ ਆਪਣੇ ਅੱਗੇ ਬੱਚਿਆਂ ਨੂੰ, ਦੋਹਤਿਆਂ ਨੂੰ, ਪੋਤਰਿਆਂ ਨੂੰ ਇਹ ਦੱਸਿਆ ਕਰੋ ਅੱਗੇ ਆਪਣੇ ਸੱਜਣਾ ਮਿੱਤਰਾਂ ਨਾਲ ਬੋਲਿਆ ਕਰੋ। ਸਿਆਣੀਆਂ ਗੱਲਾਂ ਜਿਹੜੀਆਂ ਬਜ਼ੁਰਗਾਂ ਦੀਆਂ ਸਿਖਾਈਆਂ ਹੋਈਆਂ ਕਹਾਵਤਾਂ, ਬੁਝਾਰਤਾਂ, ਜਿਹੜੀਆਂ ਸੀਗੀਆਂ ਉਹ ਜਿਹੜੇ ਅਖਾਣ ਬਜ਼ੁਰਗਾਂ ਦੇ ਉਹ ਕੋਸ਼ਿਸ਼ ਕਰਿਆ ਕਰੋ ਕਿ ਬੱਚਿਆਂ ਨੂੰ ਦੱਸਦੇ ਰਹੋ, ਕੁਛ ਤਾਂ ਦੇ ਕੇ ਜਾਈਏ ਆਪਾਂ ਬੱਚਿਆਂ ਨੂੰ ਨਾ। ਇਹ ਬਹੁਤ ਵੱਡੀ ਗੱਲ ਆ, ਇਹ ਛੋਟੀ ਨਹੀਂ ਹੈ ਕਿ ਅਸੀਂ ਦੇਖੋ ਪੰਜਾਬੀ ਨੇ ਅੱਗੇ ਜਾ ਕੇ ਮਰ ਜਾਣਾ ਹੈ ਜੇ ਇਹੀ ਹਾਲ ਰਿਹਾ ਨਾ, ਜੇ ਆਪਾਂ ਮਾਡਰਨ ਹੁੰਦੇ ਗਏ। ਕਿਉਂਕਿ ਨਵੀਆਂ ਜਨਰੇਸ਼ਨਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਤਾਂ ਬਿਲਕੁਲ ਜਿਹੜੀ ਠੇਠ ਪੰਜਾਬੀ ਤੋਂ ਬਹੁਤ ਦੂਰ ਆ, ਫਿਰ ਉਹ ਉੱਨੀ ਕੁ ਬੋਲਿਆ ਕਰਨਗੇ ਬਸ, ਉਹ ਤਾਂ ਮਾਂ ਨੂੰ ਵੀ ਮੌਮ ਬਣਾ ਤਾ ਉਹਨਾਂ ਨੇ। ਅਤੇ ਇੱਦਾਂ ਹੀ ਫਿਰ ਪੰਜਾਬੀ ਦਾ ਵੀ ਹਾਲ ਇਹੀ ਚੀਜ਼ ਹੋਣਾ। ਅਤੇ ਕਿੱਥੋਂ ਆਪਾਂ ਜਿਹੜੀਆਂ ਹੁਣ ਖੁਰਕਣਾ ਕਾਂਡ ਖੁਰਕਣਾ ਆਪਾਂ ਅੱਜ ਕੱਲ੍ਹ ਗੱਲਾਂ ਹੀ ਨਹੀਂ ਕਰਦੇ ਭਾਈ। ਸਾਡੇ ਬਜ਼ੁਰਗਾਂ ਤੋਂ, ਸਾਡੇ ਦਾਦੇ ਦਾਦੀਆਂ ਤੁਸੀਂ ਸੁਣੀਆਂ ਕਿ ਭਾਈ ਢੂਈ ਵੀ ਕਹਿੰਦੇ ਆ, ਵਾਣ ਦਾ ਮੰਜਾ, ਐਸੀਆਂ ਚੀਜ਼ਾਂ, ਐਸੀਆਂ ਗੱਲਾਂ, ਕੰਧੋਲੀ, ਹਾਰੇ, ਆਰਨੇ, ਹਲ, ਸੁਹਾਗੇ, ਇਹ ਚੀਜ਼ਾਂ ਨਾ ਬੱਚਿਆਂ ਨੂੰ ਵੀ ਦੱਸਿਆ ਕਰੋ ਕਿ ਵੇਖੋ ਇਹ ਸਾਡਾ ਇਤਿਹਾਸ ਰਿਹਾ ਆ, ਇਹ ਸਾਡੀ ਸੱਭਿਆਚਾਰ ਰਿਹਾ। ਅਤੇ ਪੰਜਾਬੀ ਦੇ ਸ਼ਬਦਾਂ ਦੇ ਨਾਲ ਜਿਹੜੇ ਨਿੱਕੀਆਂ ਨਿੱਕੀਆਂ ਗੱਲਾਂ ਤੁਸੀਂ ਬੇਸ਼ੱਕ ਤੁਹਾਨੂੰ ਯਾਦ ਆ, ਤੁਸੀਂ ਆਪ ਕਰਦੇ ਹੋਵੋਗੇ, ਪਰ ਬੱਚਿਆਂ ਨੂੰ ਜ਼ਰੂਰ, ਇੱਥੇ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਜ਼ਰੂਰ ਇਹ ਚੀਜ਼ਾਂ ਦੱਸਿਆ ਕਰੋ। 905-673-3337 ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ। ਟੋਪ ਚੋਇਸ ਇੰਸ਼ੋਰੈਂਸ ਤੋਂ ਪਰਿਵਾਰਾਂ ਦੀ ਸੁਰੱਖਿਆ, ਫਾਈਨੈਂਸ਼ੀਅਲ ਪਲਾਨਿੰਗ, ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ ਕਰਵਾਉਣੀ ਤੁਸੀਂ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ, ਹੈਲਥ ਇੰਸ਼ੋਰੈਂਸ, ਡੈਂਟਲ ਇਨਵੈਸਟਮੈਂਟ ਪਲਾਨ ਦੇ ਲਈ ਹਰਪ੍ਰੀਤ ਸੈਣੀ ਹੁਣ ਨੂੰ ਕਾਲ ਕਰ ਲਿਓ। 416-817-6100 ਹਰਪ੍ਰੀਤ ਸੈਣੀ ਜੀ।

0: जी 905-673-3337 905-673-3337 कॉल लईए, बहुत सारिया कॉल्स है, एक कॉल लै लीए आपां, आपां नूं समां है हजे 10-12 मिनट पए आ हजे वापस आउण दे विच, रमेश जी जद तक आउंदे आ। ते जी सति श्री अकाल साहब, तुसीं आउणे रहो 1661।
1: ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਭਾਜੀ ਨੂੰ ਤਸੱਲੀ ਦਈਏ, ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ, ਨਜ਼ਾਰਾ ਲਿਆਤਾ ਯਾਰ ਤੁਸੀਂ। ਪਹਿਲਾਂ ਵੀ ਵੀਰ ਜੀ ਤੁਸੀਂ ਗਾਣਾ ਲਾਇਆ ਸੀ ਕੁਲਵਿੰਦਰ ਬੇਲੇ ਦਾ ਪੰਜਾਬ ਵਾਲਾ ਨਾ, ਤੇ ਦੂਸਰਾ ਇਹ ਗਾਣਾ ਵੀ ਬਹੁਤ ਵਧੀਆ ਇਹਦਾ।
0: ਹਾਂ, ਮੈਂ
1: ਕਿਹਾ ਬਹੁਤ ਵਧੀਆ ਗੱਲ ਹੈ ਵੀਰ ਜੀ, ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਇਸ ਗੱਲ ਤੋਂ ਕਿ ਘੱਟੋ ਘੱਟ ਹੋਰ ਨੀ ਕੁਛ ਨੀ, ਜਦੋਂ ਆਪਾਂ ਏਦਾਂ ਦੇ ਗਾਣੇ ਲਾਈਏ ਨਾ ਤੇ ਬੰਦੇ ਨੂੰ ਧੱਕੇ ਨਾਲ ਹੀ ਦਿਲ ਕਰਦਾ ਵੀ ਭਾਜੀ ਦਾ ਕਾਲ ਕਰਕੇ ਨਾ ਐਪਰੀਸ਼ੀਏਟ ਜ਼ਰੂਰ ਕਰੀਏ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ।
1: ਵੀਰ ਜੀ ਬਹੁਤ ਵਧੀਆ ਤੁਸੀਂ ਆ ਪ੍ਰੋਗਰਾਮ ਕਰ ਰਹੇ ਹੋ, ਬਹੁਤ ਹਮੇਸ਼ਾ ਹੀ ਸੁਣਦਾ ਮੈਂ ਜਿੰਨਾ ਜਦੋਂ ਮੈਨੂੰ ਟਾਈਮ ਲੱਗਦਾ, ਤੇ ਕਿਉਂਕਿ ਵੀਕਐਂਡ ਦੇ ਤੇ ਲੱਗਦਾ ਹੀ ਲੱਗਦਾ ਟਾਈਮ, ਤੇ ਵਧੀਆ ਲੱਗਦਾ। ਤੇ ਹਰਮੇਸ਼ ਭਾਜੀ ਵੀ ਬਹੁਤ ਬਹਿਜਾ ਬਹਿਜਾ ਕਰਾਉਂਦੇ ਆ, ਚੜ੍ਹਦੀ ਕਲਾ ਚ ਰਹੋ ਮੇਰੇ ਵੀਰ।
0: ਕੀ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਈ, ਬਹੁਤ ਮੁਹੱਬਤ, ਬਹੁਤ ਪਿਆਰ। ਕਿਸੇ ਦੇ ਮੁਕਾਇਆ ਨਹੀਂ ਮੁਕਣਾ ਪੰਜਾਬ ਜੀ। ਬਾਦਸ਼ਾਹ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ 8777।
2: ਸਤਿ ਸ਼੍ਰੀ ਅਕਾਲ ਭਾਜੀ, ਮਜ਼ਾ ਆ ਜਾਂਦਾ ਤੁਸੀਂ ਵੀ ਤੇ ਹੁਸ਼ਿਆਰਪੁਰੀ ਸਾਹਿਬ ਵੀ। ਤੇ ਸਰ ਜੀ ਪੰਜਾਬੀ ਜਿਹੜੀ ਆ ਨਾ ਉਹ ਇੰਨੀ ਮਿੱਠੀ ਭਾਸ਼ਾ ਨਾ, ਵਰਲਡ ਦੀ ਨੰਬਰ 1 ਆ।
0: ਵਾਹ ਬਿਲਕੁਲ,
2: ਮੈਂ ਤੇ ਕਿਤੇ ਵੀ ਜਾਵਾਂ ਨਾ ਜੇ ਬੰਦਾ ਨਹੀਂ ਸਮਝਦਾ ਉਹਦੇ ਨਾਲ ਮੈਂ ਥੋੜੀ ਕੋਈ ਇੰਗਲਿਸ਼ ਚ ਕਰ ਲੋ ਜਾਂ ਕਿਤਨਾ ਹੋਰ ਭਾਸ਼ਾ ਚ, ਪਹਿਲਾਂ ਸਟਾਰਟ ਹੀ ਪੰਜਾਬੀ ਤੋਂ ਕਰੀਦਾ।
0: ਵਾਹ ਹਾਂਜੀ ਬਿਲਕੁਲ,
2: ਫਿਰ ਉਹ ਜੀ ਪੰਜਾਬੀ ਨੀ ਵੀ ਜਿਹੜੀ ਵਿੱਚ ਮਿਕਸ ਹੋਵੇ, ਸਾਡੀ ਮਾਝੀ ਵਾਲੀ ਪੰਜਾਬੀ
0: ਹੈ। ਕੀ ਬਾਤ ਹੈ, ਜਿਵੇਂ ਝੱਗਾ, ਅੱਜ ਕੱਲ ਬੱਚਿਆਂ ਨੂੰ ਪਤਾ ਨੀ ਕਿ ਝੱਗਾ ਕੀ ਹੁੰਦਾ।
2: ਅਸੀਂ ਸਾਰਾ ਕੁਝ ਦੱਸ ਰਹੇ ਹਾਂ ਜੀ ਆਪਣੇ ਇੱਥੇ ਬੱਚਿਆਂ ਨੂੰ, ਉਹਨਾਂ ਨੂੰ ਕਹਿਤੇ ਵੀ ਜਾਂ ਕਿਤਨਾ ਇੰਗਲਿਸ਼ ਵੀ ਪੜੋ ਹੋਰ ਵੀ।
0: ਬਿਲਕੁਲ ਜੀ, ਇਹ ਆਪਣਾ ਫਰਜ਼ ਬਣਦਾ ਬਾਦਸ਼ਾਹ, ਇਹ ਆਪਣਾ ਫਰਜ਼ ਆ। ਅਸੀਂ ਪੰਜਾਬੀ ਬੱਚਿਆਂ ਨੂੰ ਜਾਂਦੇ ਜਾਂਦੇ ਜੇ ਤੁਸੀਂ ਚਾਹੁੰਦੇ ਹੋ ਕਿ ਘਰ ਦੇ ਕੇ ਜਾਣੇ ਆ, ਵੱਡੇ ਵੱਡੇ ਮਹਿਲ ਜੇ ਕੇ ਜਾਣੇ ਆ, ਇਹ ਉਹਨਾਂ ਤੋਂ ਵੀ ਵੱਡੀ ਚੀਜ਼ ਹੈ ਜੇ ਤੁਸੀਂ ਆਪਣੀ ਪੰਜਾਬੀ ਦੀ ਲੈਗਸੀ ਦੇ ਕੇ ਜਾਓਗੇ। ਜਿੰਨੇ ਬਾ ਉਮਰ ਤੁਹਾਡੇ ਬੱਚਿਆਂ ਦੇ ਨਾਲ ਰਹਿਣਾ, ਤੁਹਾਡੇ ਬੱਚਿਆਂ ਨੂੰ ਪਤਾ ਹੋਊ, ਤੁਹਾਡੇ ਆਉਣ ਵਾਲੇ ਫਰਜ਼ੰਦਾਂ ਨੂੰ ਪਤਾ ਹੋਊ ਕਿ ਸਾਡੇ ਬਜ਼ੁਰਗ ਸਾਨੂੰ ਇੱਕ ਭਾਸ਼ਾ ਦੇ ਕੇ ਗਏ ਆ, ਇੱਕ ਲੈਗਸੀ ਦੇ ਕੇ ਗਏ ਆ, ਕਿਉਂਕਿ ਅਸੀਂ ਜੇ ਜਿਉਂਦੇ ਹਾਂ ਨਾ, ਜੇ ਅਸੀਂ ਗੱਲਾਂ ਕਰ ਰਹੇ ਹਾਂ ਤਾਂ ਪੰਜਾਬੀ ਦੀ ਬਦੌਲਤ ਆ।
2: ਹਾਂਜੀ, ਹੁਣ ਤੇ ਤੁਸੀਂ ਵੇਖੋ ਪਾਕਿਸਤਾਨ ਵਾਲੇ ਪਾਸੇ ਥੋੜਾ ਇਹਦਾ ਕਰੇਜ ਘੱਟ ਰਿਹਾ ਸੀ, ਹੁਣ ਤੇ ਉਹਨਾਂ ਨੇ ਵੀ ਇਤਨਾ ਫੜ ਲਿਆ ਵਾ, ਪੂਰਾ ਉਹ ਕਰਾ ਰਹੇ, ਪੰਜਾਬੀ ਕਾਨਫਰੰਸਾਂ ਕਰਾ ਰਹੇ, ਸਾਰਾ ਕੁਝ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਬੜੀ ਗੱਲ ਕਰ ਰਹੇ ਹੈ।
0: ਇਹ ਤਾਂ ਬਸ ਆਪਾਂ ਥੋੜੇ ਜਿਹੇ ਪਿੱਛੇ ਰਹਿ ਗਏ ਹਾਂ, ਤੇ ਆਪਾਂ ਵੀ ਕੋਸ਼ਿਸ਼ ਕਰੀਏ। ਹੁਣ ਪੰਜਾਬੀ ਸਭਾ ਦਲਬੀਰ ਕਥੂਰੀਆ ਜੀ ਨੇ ਉੱਥੇ ਬੜੇ ਪ੍ਰੋਗਰਾਮ ਹੁੰਦੇ ਆ, ਤੇ ਯਕੀਨ ਕਰਿਓ ਮੈਨੂੰ ਬੜਾ ਉੱਥੇ ਮਹਿਸੂਸ ਹੁੰਦਾ ਜਾ ਕੇ ਕਿ ਉੱਥੇ 4-5 ਸਾਡੇ ਬਜ਼ੁਰਗ ਬੈਠੇ ਹੁੰਦੇ ਆ, ਉੱਥੇ ਕੋਈ ਯੰਗ ਬੱਚਾ ਨਹੀਂ ਹੈ, ਬੜੇ ਬੱਚੇ ਨੇ ਅੱਜ ਕੱਲ੍ਹ ਜਿਹੜੇ ਲਿਖਦੇ ਆ, ਪਰ ਅੱਜ ਕੱਲ੍ਹ ਪੰਜਾਬੀ ਲਿਖਣ ਵਾਲਿਆਂ ਨੂੰ ਸੁਣਿਆ ਸਮਝਿਆ ਨਹੀਂ ਜਾਂਦਾ। ਬੜੇ ਸ਼ਾਇਰ ਇੱਥੇ ਯੂਟਿਊਬ 'ਤੇ ਇੰਸਟਾਗ੍ਰਾਮ 'ਤੇ ਬੜਾ ਸੋਹਣਾ ਲਿਖਦੇ ਆ, ਬੜਾ ਉਹਨੂੰ ਵੇਖਦਾ ਹੀ ਕੋਈ ਨਹੀਂ ਆ, ਉਹਨੂੰ ਸੁਣਦਾ ਹੀ ਕੋਈ ਨਹੀਂ ਆ ਕਿ ਉਹ ਕੀ ਲਿਖ ਰਹੇ ਆ, ਕੀ ਮਹਿਸੂਸ ਕਰ ਰਹੇ ਆ। ਸਾਨੂੰ ਆ ਗੰਦ ਮੰਦ ਵੇਖਣ ਦੀ ਆਦਤ ਇੰਨੀ ਪੈ ਗਈ ਆ, ਚੰਗੀਆਂ ਚੀਜ਼ਾਂ ਨੂੰ ਅਸੀਂ ਵੇਖ ਕੇ ਅੱਖੋਂ ਪਰੋਖੇ ਕਰ ਦਿੰਦੇ ਹਾਂ, ਸੋ ਅਸੀਂ ਚੰਗੀਆਂ ਚੀਜ਼ਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ, ਸਾਡੀ ਆਦਤ ਬਣ ਗਈ ਆ। ਇਹੀ ਅਸੀਂ ਪੰਜਾਬ 'ਚ ਕੀਤਾ, ਅਸੀਂ ਚੰਗੀਆਂ ਚੀਜ਼ਾਂ ਨੂੰ ਨਹੀਂ, ਅਸੀਂ ਜਿਹਨੇ ਸਾਨੂੰ ਬੁਲਾ ਲਿਆ ਪੈਗ ਲਵਾਤਾ, ਜਿਹਨੇ ਪੂਜੀ ਆਪਦਾ ਨਖਵਾਤਾ, ਉਹਨੂੰ ਵੋਟ ਪਾਤੀ, ਉਹ ਭਾਈ ਉਹੀ ਚੱਲੀ ਆ ਰਹੇ ਆ। ਉਹ ਹੁਣ ਛੋਟੀਆਂ ਛੋਟੀਆਂ ਜਿਹੜੀਆਂ ਅੱਜ ਕੱਲ੍ਹ ਵੇਖੋ, ਅਸੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸੇ ਦੀ ਤਖਤੀ ਆਪਣੇ ਗੱਲ 'ਚ ਨਾ ਪਾਓ, ਕਿਸੇ ਦੇ ਭਗਤ ਨਾ ਬਣੋ, ਭਗਤ ਬਣਨਾ ਪੰਜਾਬ ਦੇ ਬਣੋ, ਆਪਣੀ ਮਿੱਟੀ ਦੇ ਬਣੋ, ਆਪਣੇ ਦੇਸ਼ ਦੇ ਬਣੋ, ਵਫਾਦਾਰੀ ਕਰੋ ਤੁਸੀਂ ਉਹਦੇ ਨਾਲ ਕਰੋ ਜਿਹੜਾ ਤੁਹਾਡੇ ਪੰਜਾਬ ਦਾ ਵਫਾਦਾਰ ਹੈ, ਜਿਹੜੀ ਤੁਹਾਡੀ ਮਿੱਟੀ ਦਾ ਵਫਾਦਾਰ ਆ, ਜਿਹੜਾ ਤੁਹਾਡੇ ਦੇਸ਼ ਦਾ ਵਫਾਦਾਰ ਆ, ਸੋ ਉਹਦੀ ਜੀ ਹਜ਼ੂਰੀ ਕਰੋ, ਰੱਜ ਕੇ ਕਰੋ, ਜਮ ਜਮ ਕਰੋ ਜੀ।
2: ਬਾਕੀ ਭਾਜੀ ਪੰਜਾਬੀ ਨਹੀਂ ਖਤਮ ਹੁੰਦੀ, ਹੁਣ ਤਾਂ ਦਲਜੀਤ ਭਾਈ ਨੇ ਕਿੰਨਾ ਕਹਿਤਾ ਨਾ, ਸਟੇਜ ਤੇ ਪੰਜਾਬੀ ਆ ਗਏ ਤੇ ਗੋਰੇ ਪੰਜਾਬੀ।
0: ਕੀ ਬਾਤ ਹੈ, ਬਿਲਕੁਲ, ਪੰਜਾਬੀ ਨੂੰ ਨੀ ਕੋਈ ਪੁੰਜੇ ਲਾ ਸਕਦਾ, ਹੁਣ ਪੁੰਜੇ ਵੀ ਨੀ ਪਤਾ ਲੋਕਾਂ ਨੂੰ, ਬਹੁਤਾਂ ਨੂੰ ਕੀ ਹੁੰਦਾ ਪੁੰਜੇ ਕਿਹਨੂੰ ਕਹਿੰਦੇ ਆ। ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਥੈਂਕ ਯੂ ਸੋ ਮਚ। ਰੇਸ਼ਮ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਹਾਂਜੀ, ਪਹਿਲੀ ਗੱਲ ਤਾਂ ਸੰਧੂ ਸਾਹਿਬ, ਇਹ ਅੱਜ ਤੁਸੀਂ ਕਹਿੰਦੇ ਆ ਨਾ, ਇੱਥੇ ਵੀ ਸਵੇਰ ਤੁਹਾਡੀਆਂ ਸਰਕਾਰਾਂ ਦਾ ਸੁਨੇਹ
0: ਆਹਾ,
3: ਬੜੇ ਅੱਛੇ ਸ਼ਬਦ ਨੇ। ਤੇ ਦੂਜੀ ਗੱਲ, ਜਦੋਂ ਤੁਸੀਂ ਇਹ ਕਹਿੰਦੇ ਆ ਕਿ ਨਿਰਪੱਖ ਪੱਤਰਕਾਰ ਹੁਸ਼ਿਆਰਪੁਰੀ, ਆਨੰਦ ਆ ਜਾਂਦਾ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕੱਲ ਤੁਹਾਡੀ ਕਾਲ ਕੱਟੀ ਗਈ ਸੀ, ਵੇਟ ਕਰਦੇ ਰਹੇ ਦੁਬਾਰਾ, ਲੰਬੇ ਸਮੇਂ ਤੋਂ ਹੋਲਡ ਸੀ, ਤੇ ਤੁਹਾਡੀ ਕਾਲ ਰਹਿ ਗਈ, ਮੈਨੂੰ ਯਾਦ ਆ।
3: ਹਾਂਜੀ, ਹੋ ਜਾਂਦਾ ਜੀ, ਮੈਂ ਰੇਸ਼ਮ ਦਸਾਂਝ ਜੀ, ਇਹਨਾਂ ਦਾ ਮੇਰਾ ਇਹਨਾਂ ਦਾ ਵੀ ਗੱਲ ਕਾਤ ਹੈਗਾ,
0: बहुत मोहब्बत बहुत प्यार थैंक यू सो मच।

ਅੱਜ ਕੱਲ੍ਹ ਜੱਗੇ ਦੇ ਗੰਡਾਸੇ ਦਾ ਕੰਮ ਤੁਹਾਡੀਆਂ ਵੋਟਾਂ ਤੁਹਾਡੇ ਵਿਚਾਰ ਕਰਦੇ ਨੇ। ਜੇ ਤੁਸੀਂ ਤੁਹਾਡੇ ਵਿਚਾਰ ਤਿੱਖੇ ਚੰਗੇ ਨੇ ਤਾਂ ਉਹ ਗੰਡਾਸੇ ਦਾ ਹੀ ਕੰਮ ਕਰਦੇ ਨੇ। ਹੁਣ ਜੱਗੇ ਨੇ ਗੰਡਾਸਾ ਨਹੀਂ ਆ ਕੇ ਮਾਰਨਾ, ਤੁਹਾਡੇ ਕੋਲ ਵੋਟ ਦਾ ਅਧਿਕਾਰ ਆ। ਚੰਗੇ ਲੋਕਾਂ ਨੂੰ ਚੁਣੋ, ਪੰਜਾਬ ਲਈ ਵਫ਼ਾਦਾਰ ਲੋਕਾਂ ਨੂੰ ਚੁਣੋ, ਆਪਣੇ ਦੇਸ਼ ਲਈ ਜਿਹੜੇ ਵਫ਼ਾਦਾਰ ਲੋਕ ਵਫ਼ਾਦਾਰਾਂ ਨੂੰ ਚੁਣੋ। ਇਹੀ ਤੁਹਾਡਾ ਹੱਕ ਵੀ ਬਣਦਾ, ਤੁਹਾਡਾ ਫਰਜ਼ ਵੀ ਬਣਦਾ, ਅਤੇ ਬਸ ਫਿਰ ਸਭ ਕੁਛ ਚੜ੍ਹਦੀ ਕਲਾ ਹੀ ਹੈ ਜੀ। ਅਤੇ ਮੌਕਾ ਮਿਲੇ ਤਾਂ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਆ, ਜਿਵੇਂ ਟੀਚਕ ਮਾਰਨਾ, ਢਾਕ, ਝੱਗਾ, ਲੀਚੜ, ਇਹ ਪੰਜਾਲੀ, ਲੌਡਾ ਵੇਲਾ, ਬੰਬੂ ਕਾਟ, ਖਿੱਦੋ ਕੁੰਡੀ, ਕੜੈਂਚੀ, ਕਸੂਤਾ, ਬੂਰ, ਹੈ ਨਾ, ਜੰਗ ਪਲੰਗਾ, ਦਬੜੂ ਘੁਸੜੂ, ਯਾਰ ਕਿਆ ਬਾਤ ਆ। ਪੰਜਾਬੀ ਸਾਨੂੰ ਬਹੁਤ ਪਿਆਰੀ, ਬਹੁਤ ਮੁਹੱਬਤ ਯਾਰ, ਕੋਈ ਗੱਲ ਨਹੀਂ ਆ ਰਹੀ ਪੰਜਾਬੀ ਦੇ ਨਾਂ 'ਤੇ। ਬਹੁਤ ਪਿਆਰ ਆ ਸਾਨੂੰ ਪੰਜਾਬੀ ਦੇ ਨਾਲ, ਅਸੀਂ ਪੰਜਾਬੀ ਦਾ ਹੀ ਦਿੱਤਾ ਖਾ ਰਹੇ ਹਾਂ ਹੁਣ ਤੱਕ, ਗੱਲਾਂ ਬਾਤਾਂ ਕਰ ਰਹੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਫਰਜ਼ੰਦ ਵੀ ਇੱਦਾਂ ਹੀ ਪੰਜਾਬੀ ਨਾਲ ਮੁਹੱਬਤ ਕਰਨ।

905-673-3337 ਬਿਲਕੁਲ ਨਹੀਂ ਰੀਸਾਂ, ਰੀਸਾਂ ਹੋ ਹੀ ਨਹੀਂ ਸਕਦੀਆਂ। ਸੋ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ, ਮੋਰਗੇਜ ਬ੍ਰੋਕਰ ਨੇ, ਅਤੇ ਤੁਸੀਂ ਮੋਰਗੇਜ ਲੈਣ ਦੇ ਵਿੱਚ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ, ਫਸਟ ਟਾਈਮ ਹੋਮ ਬਾਇਰ ਹੋ, ਰੀਨਿਊਅਲ ਕਰਾਉਣੀ ਆ, ਘਰ ਖਰੀਦਣਾ ਆ, ਪ੍ਰੀ ਅਪਰੂਵਲ ਲੈਣੀ ਆ, ਇਨਵੈਸਟਮੈਂਟ ਪ੍ਰੋਪਰਟੀ ਲਈ ਮੋਰਗੇਜ ਨਹੀਂ ਲੱਭ ਰਹੀ, ਤਾਂ ਹਰਮਨ ਬੱਤਾ ਮੋਰਗੇਜ ਬ੍ਰੋਕਰ ਨੂੰ ਯਾਦ ਰੱਖੋ, 647-6589000 6478590000 ਘਰ ਲੈ ਲਿਆ, ਇਨਵੈਸਟਮੈਂਟ ਪ੍ਰੋਪਰਟੀ ਵੀ ਲੈ ਲਈ ਆ, ਅਤੇ ਫਿਰ ਉਹਦੇ ਵਿੱਚ ਅਪਲਾਇੰਸਿਸ ਵੀ ਰੱਖਣੇ ਆ, ਅਤੇ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ, ਫਿਰ ਤੁਸੀਂ ਸਿੱਧੀ ਗੱਡੀ ਘੁਮਾਉਣੀ ਆ, ਹਰਮਨ ਬੱਤਾ ਤੋਂ ਬਾਅਦ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਜਾ ਕੇ ਖੜੀ ਕਰ ਦੇਣੀ ਹੈ। ਛੋਟੇ ਵੱਡੇ ਸਾਰੇ ਅਪਲਾਇੰਸਿਸ ਤੁਹਾਨੂੰ ਇੱਕੋ ਸਟੋਰ ਥੱਲੋਂ ਮਿਲ ਜਾਣੇ ਆ, ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, 905-450-0054, 905-450-0054, ਅਪਲਾਇੰਸ ਜੰਕਸ਼ਨ।

0: 905 673 3390 5673 3337 ਸੁਣ ਰਹੇ ਹੋ ਪੰਜਾਬੀ ਲਹਿਰਾਂ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਨਿਰਪੱਖ ਨਿਡਰ ਆਵਾਜ਼ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਪ੍ਰੋਗਰਾਮ ਦੇ ਹੁਣ ਇਸ ਅਗਲੇ ਸਿਰੇ ਦੇ ਵਿੱਚ ਰਮੇਸ਼ ਜੀ ਨਾਲ ਗੱਲਾਂ ਬਾਤਾਂ ਕਰਾਂਗੇ ਔਰ ਖਬਰਾਂ ਦੇ ਨਾਲ ਸਾਂਝ ਪਾਵਾਂਗੇ ਤੁਹਾਡੀਆਂ ਕਾਲਾਂ ਹੋਣਗੀਆਂ 10 ਕੁ ਮਿੰਟ ਬਾਅਦ ਤੁਹਾਡੀਆਂ ਕਾਲਸ ਲਵਾਂਗੇ 905-673-3337 905-673-3337 ਅਤੇ ਦੇਖੀਏ ਜੇ ਰਮੇਸ਼ ਜੀ ਤੱਕ ਸਾਡੀ ਆਵਾਜ਼ ਪਹੁੰਚਦੀ ਆ ਰਮੇਸ਼ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਆਵਾਜ਼ ਸਾਡੀ ਪਹੁੰਚ ਰਹੀ ਤੁਹਾਡੇ ਤੱਕ ਜੀ
1: ਜੀ ਜੀ ਸੰਧੂ ਸਾਹਿਬ ਬਿਲਕੁਲ ਠੀਕ ਆਵਾਜ਼ ਪਹੁੰਚ ਰਹੀ ਹੈ ਤੇ ਮੈਂ ਉਮੀਦ ਕਰਦਾ ਮੇਰੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚ ਰਹੀ ਹੋਵੇ
0: ਜੀ ਬਿਲਕੁਲ ਜੀ ਸੋ ਆਪਾਂ ਕੁਝ ਖਬਰਾਂ ਹੋਰ ਨੇ ਬਹੁਤ ਅਹਿਮ ਉਹਨਾਂ ਵੱਲ ਚੱਲਦੇ ਹਾਂ ਉਸ ਤੋਂ ਬਾਅਦ ਫਿਰ ਸਰੋਤਿਆਂ ਦੇ ਨਾਲ ਗੱਲਬਾਤ ਕਰਾਂਗੇ ਜੇ ਉਹਨਾਂ ਦੇ ਕੋਈ ਸਵਾਲ ਹੋਣਗੇ ਸੋ 905-673-3337 905-673-3337 ਸੋ ਪੰਜਾਬ ਦੇ ਵਿੱਚ ਗਲਤ ਮਲਤ ਡਰਾਈਵਿੰਗ ਕਰਨ ਵਾਲਿਆਂ 'ਤੇ ਹੁਣ ਕਹਿੰਦੇ ਥੋੜ੍ਹਾ ਜਿਹਾ ਸਿਕੰਜਾ ਕੱਸਿਆ ਜਾਣਾ ਜੀ ਬਹੁਤ ਜਿਹੜੀਆਂ ਘਟਨਾਵਾਂ ਹੁੰਦੀਆਂ ਆਮ ਤੌਰ 'ਤੇ ਔਰ ਡਰਾਈਵਿੰਗ ਦਾ ਸ਼ੁਰੂ ਤੋਂ ਹੀ ਬੁਰਾ ਹਾਲ ਹੀ ਰਿਹਾ ਆ ਜੇ ਸ਼ਹਿਰ ਕਸਬਿਆਂ ਪਿੰਡਾਂ ਦੀ ਗੱਲਬਾਤ ਕਰੀਏ ਤਾਂ ਚਲੋ ਪਿੰਡਾਂ ਦੇ ਵਿੱਚ ਤਾਂ ਕੋਈ ਬਹੁਤਾ ਇੰਨਾ ਭੀੜ ਭੜੱਕਾ ਹੁੰਦਾ ਨਹੀਂ ਆ ਸੋ ਹੁਣ ਇਹਨਾਂ 'ਤੇ ਕੋਈ ਲਗਾਮ ਕੱਸੀ ਜਾਣੀ ਹੈ ਜਾਂ ਸ਼ਾਮਤ ਆਉਣ ਵਾਲੀ ਕਹਿੰਦੇ ਇਹਨਾਂ ਦੀ ਜਿਹੜੇ ਗਲਤ ਡਰਾਈਵ ਕਰਦੇ ਆ
1: ਪ੍ਰਭ ਸੰਧੂ ਜੀ ਜਿਹੜਾ ਤਾਜ਼ਾ ਤਰੀਨ ਇਸ ਵੇਲੇ ਟ੍ਰੈਫਿਕ ਨਿਯਮਾਂ 'ਚ ਜਿਹਨੂੰ ਆਪਾਂ ਜੁਰਮਾਨਾ ਆਖਦੇ ਹਾਂ ਜਾਂ ਜੇ ਤੁਸੀਂ ਮੰਨ ਲਓ ਗਲਤ ਡਰਾਈਵਿੰਗ ਕਰਦੇ ਹੋ ਤੇ ਪੁਲਿਸ ਤੁਹਾਡਾ ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਕੱਟਦੀ ਆ ਤੇ ਉਹਦਾ ਮੋਟਾ ਜਿਹਾ ਇੱਕ ਨਿਯਮ ਬਣਾ ਦਿੱਤਾ ਕਿ ਤੁਸੀਂ ਟ੍ਰੈਫਿਕ ਪੁਲਿਸ ਨੂੰ ਮੌਕੇ ਤੇ ਜੁਰਮਾਨਾ ਅਦਾ ਕਰ ਸਕਦੇ ਹੋ ਤੇ ਜੁਰਮਾਨਾ ਅਦਾ ਕਰਕੇ ਤੁਸੀਂ ਘਰ ਜਾ ਸਕਦੇ ਹੋ ਹੁਣ ਵਾਪਰ ਇਹ ਰਿਹਾ ਸੀ ਕਿ ਜਾਂ ਤੇ ਪੁਲਿਸ ਟ੍ਰੈਫਿਕ ਪੁਲਿਸ ਵਾਲਾ ਜਿਹੜਾ ਇੱਥੋਂ ਦਾ ਭ੍ਰਿਸ਼ਟ ਤੰਤਰ ਹੈ ਵੱਡਾ ਹਿੱਸਾ ਉਹ ਕਹਿੰਦਾ ਸੀ ਕਿ ਭਾਈ 1000 ਰੁਪਇਆ ਜੁਰਮਾਨਾ ਹੈਗਾ ਤੇਰਾ ਤੇ 500 ਰੁਪਇਆ ਦੇ ਦੇ ਤੇ ਜਾਂ ਤੈਨੂੰ ਨਾ ਅਸੀਂ ਕੁਛ ਕਹੀਏ ਤੇ ਨਾ ਤੂੰ ਸਾਨੂੰ ਕੁਛ ਕਹੀਂ ਉਹ ਵੀ ਕਹਿੰਦਾ ਸੀ ਯਾਰ 1000 ਰੁਪਇਆ ਕਿਉਂ ਦੇਣਾ ਜੇ 500 ਨਾਲ ਛੁਟਕਾਰਾ ਹੁੰਦਾ ਤੇ 500 ਦੇ ਕੇ ਚਲੇ ਜਾਂਦਾ ਸੀ ਕਿਸੇ ਦੀ 300 ਦੇ ਸੈਟਿੰਗ ਹੋ ਜਾਂਦੀ ਸੀ ਕਿਸੇ ਦੀ 200 ਦੇ ਜਾਂ ਫਿਰ ਦੂਜਾ ਢੰਗ ਮੰਨ ਲਓ ਮੈਂ ਗਲਤੀ ਵੱਡੀ ਕਰ ਲਈ ਹੈ ਪੁਲਿਸ ਵਾਲੇ ਕਹਿੰਦੇ ਸੀ ਕਿ ਭਾਈ ਇੱਥੇ ਕੈਮਰਿਆਂ ਵਿੱਚ ਵੀ ਨੋਟ ਹੋ ਗਿਆ ਸਾਡੇ ਵੱਡੇ ਸਾਹਿਬ ਵੀ ਇੱਥੇ ਖੜੇ ਹੈ ਜਾਂ ਇੰਜ ਕਹੀਏ ਕਿ 5-10-15 ਚਲਾਨ ਤੇ ਅਸੀਂ ਕੱਟਣੇ ਆ ਨਾ ਸਾਰਿਆਂ ਨੂੰ ਅਸੀਂ ਛੱਡ ਨਹੀਂ ਸਕਦੇ ਤੇ ਉਹ ਪ੍ਰਭ ਸੰਧੂ ਜੀ ਕੀ ਕਰਦੇ ਸੀ ਕਿ ਤੁਸੀਂ ਗੱਡੀ ਡਰਾਈਵਿੰਗ ਗਲਤ ਡਰਾਈਵਿੰਗ ਕਰਦੇ ਫੜੇ ਗਏ
0: ਜੀ
1: ਤੇ ਤੁਹਾਡੇ ਤੋਂ ਪੈਸੇ ਲੈ ਕੇ ਮੌਕੇ ਤੇ ਜੁਰਮਾਨਾ ਅਦਾ ਹੋ ਜਾਂਦਾ ਸੀ ਤੇ ਤੁਹਾਨੂੰ ਵੀ ਹੁੰਦਾ ਸੀ ਚੱਲ ਕੋਈ ਗੱਲ ਨਹੀਂ ਜੇ 500-1000 ਰੁਪਇਆ ਜੁਰਮਾਨਾ ਪੈ ਗਿਆ ਘਰ ਨੂੰ ਚਲੀਏ ਕੋਈ ਗੱਲ ਨਹੀਂ 1000 ਰੁਪਇਆ ਕਦੇ ਦੇਣਾ ਵੀ ਪੈ ਗਿਆ ਤੇ ਕਿੱਡੀ ਇੱਕ ਕਹਾਰੀ ਆ ਗਈ ਜਿਹੜਾ ਕਾਰ ਮੋਟਰ ਵਾਲਾ ਹੁਣ ਤਾਜ਼ਾ ਤਰੀਨ ਸੰਧੂ ਸਾਹਿਬ ਹੋਇਆ ਇਹ ਆ ਕਿ ਜਿਹੜਾ ਤਾਜ਼ਾ ਇਸ ਵੇਲੇ

0: ਸਾਡਾ ਰਾਬਤਾ ਰਮੇਸ਼ ਜੀ ਤੁਹਾਡੇ ਨਾਲ ਟੁੱਟ ਚੁੱਕਿਆ, ਜਾਂ ਆਈ ਥਿੰਕ ਤੁਹਾਡੀ ਆਵਾਜ਼ ਸਾਡੇ ਤੱਕ ਬਿਲਕੁਲ ਨਹੀਂ ਪਹੁੰਚ ਰਹੀ? ਤੁਸੀਂ ਸਾਨੂੰ ਜੇ ਸੁਣ ਪਾ ਰਹੇ ਹੋ ਤਾਂ ਪਲੀਜ਼, ਆਈ ਥਿੰਕ ਰਾਬਤਾ ਹੀ ਟੁੱਟ ਗਿਆ ਸਾਡਾ। 905-673-3337 905-673-3337 'ਤੇ ਆਪਾਂ ਇੱਕ ਵਾਰ ਮੈਸੇਜ
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਸਾਡਾ ਰਾਬਤਾ ਦੁਬਾਰਾ ਫਿਰ ਜੁੜ ਚੁੱਕਿਆ ਰਮੇਸ਼ ਜੀ ਨਾਲ। ਰਮੇਸ਼ ਜੀ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ, ਸੋ ਪਲੀਜ਼ ਕੰਟੀਨਿਊ ਜੀ।
2: ਜੀ ਜੀ ਸੰਧੂ ਸਾਹਿਬ, ਬੜੇ ਮਹੱਤਵਪੂਰਨ ਮਸਲੇ ਤੇ ਅਸੀਂ ਚਰਚਾ ਕਰ ਰਹੇ ਸੀ ਕਿ ਪੰਜਾਬ ਚ ਵਾਪਰ ਕੀ ਰਿਹਾ ਇਸ ਵੇਲੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ। ਉਹਦੇ ਵਿੱਚ ਬੜੀ ਕੁਛ ਸੈਟਿੰਗ ਚੱਲ ਜਾਂਦੀ ਸੀ, ਜੇ ਸੈਟਿੰਗ ਨਾ ਹੋਵੇ ਤੇ ਜੁਰਮਾਨਾ ਦੇ ਕੇ ਮੇਰੇ ਵਰਗਾ ਬੰਦਾ ਅੱਗੇ ਨਿਕਲ ਜਾਂਦਾ ਸੀ, ਜਿਹੜਾ ਕਹਿੰਦਾ ਸੀ ਹੋਊ ਕੋਈ ਗੱਲ ਨੀ ਜੇ 500-1,000-2,000 ਦੇਣਾ ਪੈ ਗਿਆ ਤੇ ਕੋਈ ਗੱਲ ਨੀ, ਜੇ ਕਿਸੇ ਦਾ ਧੀ ਪੁੱਤਰ ਗਲਤੀ ਕਰਦਾ ਸੀ ਤੇ ਬਾਪੂ ਕਹਿੰਦਾ ਸੀ ਕੋਈ ਗੱਲ ਨੀ ਪੁੱਤ ਮੈਂ ਤੈਨੂੰ ਦੇ ਦੂੰਗਾ, ਤੂੰ ਦੇ ਆ ਇੱਥੇ 2,000, ਗੱਲ ਭਰੇ ਨਿਬੇੜ, ਕਿਹੜਾ ਇੱਥੇ ਚੱਕਰਾਂ ਚ ਪਿਆ ਰਵੇ। ਹੁਣ ਤਾਜ਼ਾ ਤਰੀਨ ਪੰਜਾਬ ਦੀ ਸਰਕਾਰ ਨੇ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਲਾਗੂ ਹੋ ਗਿਆ ਹੈ, ਸੰਧੂ ਸਾਹਿਬ ਉਹਦੇ ਵਿੱਚ 2-3 ਚੀਜ਼ਾਂ ਨੂੰ ਉਹਨਾਂ ਨੇ ਬਿਨਾਂ ਸਮਝੌਤੇ ਦੇ ਤੌਰ ਤੇ ਲੈਂਦੇ ਹੋਏ ਹੁਕਮ ਜਾਰੀ ਕਰ ਦਿੱਤੇ ਕਿ ਆਹ ਕੁਛ ਨਿਯਮ ਏਦਾਂ ਦੇ ਆ ਜਿੱਥੇ ਤੇ ਸਮਝੌਤਾ ਨਹੀਂ ਹੋ ਸਕਦਾ। ਭਾਵ ਕਿ ਇਹ ਨਹੀਂ ਕਿ ਤੁਸੀਂ ਲਾਲ ਬੱਤੀ ਟੱਪ ਜਾਓ, ਤੁਸੀਂ ਰੋਂਗ ਸਾਈਡ ਡਰਾਈਵਿੰਗ ਕਰੋ, ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਰੋ ਤੇ ਫਿਰ ਕੋ ਸਮਝੌਤਾ ਹੋ ਜਾਏਗਾ। ਸਮਝੌਤਾ ਨਹੀਂ ਹੋਣਾ, ਫਿਰ ਤੁਹਾਨੂੰ ਜੱਜ ਸਾਹਮਣੇ ਪੇਸ਼ ਹੋਣਾ ਹੀ ਪੈਣਾ ਤੇ ਜੱਜ ਤੈਅ ਕਰੂ ਜੁਰਮਾਨਾ ਕੀ ਹੈ। ਹੁਣ ਵਾਪਰ ਦਾ ਤਾਜ਼ਾ ਤਰੀਨ ਕੀ ਸੀ ਕਿ ਮੇਰੇ ਵਰਗਾ ਲਾਲ ਬੱਤੀ ਤੇ ਇੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਵਿੱਚ ਤੇ ਚਲੋ 100% ਹੀ ਹੈ ਸੰਧੂ ਸਾਹਿਬ, ਲਾਲ ਬੱਤੀ ਤੇ ਪਤਾ ਹੀ ਨਹੀਂ ਬਹੁਤਿਆਂ ਨੂੰ ਕਿ ਰੁਕਣ ਲਈ ਹੁੰਦੀ ਹੈ, ਚਾਹੇ ਲਾਲ ਬੱਤੀ ਹੋਵੇ ਚਾਹੇ ਪੀਲੀ ਚਾਹੇ ਹਰੇ, ਮੇਰੇ ਵਰਗੇ ਨੇ ਬਟਨ ਦੱਬ ਕੇ ਹੀ ਰੱਖਣਾ ਹੈ। ਲਾਲ ਤੋਂ ਪੀਲੀ ਹੋ ਜਾਂਦੀ ਤਾਂ ਵੀ 10 ਗੱਡੀਆਂ ਲੰਘ ਜਾਂਦੀ ਹੈ, ਜੇ ਪੀਲੀ ਤੋਂ ਲਾਲ ਹੋ ਜਾਏ ਤਾਂ ਵੀ ਲੰਘ ਜਾਂਦੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਟ੍ਰੈਫਿਕ ਨਿਯਮਾਂ ਚ ਲਾਲ ਬੱਤੀ ਇੱਥੇ ਸਾਡੀ ਬੜੀ ਵਿਗੜੀ ਹੋਈ ਆਦਤ ਹੈ ਪੰਜਾਬ ਦੀ, ਪੰਜਾਬੀਆਂ। ਫਿਰ ਉਹ ਤੋਂ ਰੋਂਗ ਸਾਈਡ ਡਰਾਈਵਿੰਗ, 3-3 ਲਾਈਨਾਂ ਲਾ ਲੈਂਦੇ ਆ ਕਿ ਭਾਈ ਜੇ ਲਾਲ ਬੱਤੀ ਮੈਂ ਅੱਗੇ ਨਹੀਂ ਲੰਘ ਜਾਵਾਂ ਪਤਾ ਨਹੀਂ ਉੜ ਕੇ ਲੰਘ ਜਾਣਾ ਹੈ। ਟ੍ਰੈਫਿਕ ਇਸ ਕਰਕੇ ਜਾਮ ਹੋ ਜਾਂਦੀ ਕਿ ਅਸੀਂ ਟ੍ਰੈਫਿਕ ਨੂੰ ਗੁੰਝਲ ਲਾਇਕ ਬਣਾ ਦਿੰਦੇ, ਰੋਂਗ ਪਾਸਿਓਂ ਅਸੀਂ ਅਕਸਰ ਆਉਂਦੇ ਜਾਂਦੇ ਰੋਂਗ ਸਾਈਡ ਤੋਂ ਕਿ ਨਹੀਂ ਅਸੀਂ ਯੂ ਟਰਨ ਅੱਗੇ ਪ੍ਰੋਪਰ ਥਾਂ ਤੋਂ ਨਹੀਂ ਲੈਣਾ, ਇੱਥੋਂ ਹੀ ਮੁੜ ਜਾਣਾ ਸੀ ਗਲਤ ਸਾਈਡ। ਫਿਰ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕਲਚਰ ਵੀ ਪੰਜਾਬ ਦੇ ਵਿੱਚ ਕਾਇਮ ਹੈ, ਪਰਵਾਹ ਹੀ ਕੋਈ ਨਹੀਂ ਕਰਦਾ। ਹੁਣ ਇੱਥੇ ਪੰਜਾਬ ਦੀ ਸਰਕਾਰ ਕਹਿੰਦੀ ਕਿ ਇਹ ਕੁਛ ਨਿਯਮ ਅਸੀਂ ਇੱਦਾਂ ਦੇ ਬਣਾ ਦਿੱਤੇ ਕਿ ਜਿੱਥੇ ਅਸੀਂ ਸਮਝੌਤਾ ਨਹੀਂ ਹੈ, ਜਿੱਥੇ
0: ਰਮੇਸ਼ ਜੀ ਤੁਹਾਡੀ ਆਵਾਜ਼ ਜੀ ਜੀ ਜੀ ਆ ਗਈ
2: ਜੀ ਜੀ ਜੀ ਸੰਧੂ ਸਾਹਿਬ ਮਾਫੀ, ਮੈਂ ਦੇਖ ਲੈਣਾ ਇੱਕ ਵਾਰ ਫਿਰ ਵੀ ਕਿੱਥੇ ਕੁਝ ਨੁਕਸ ਨਾ ਹੋਵੇ ਕਈ ਵਾਰ। ਹੁਣ ਮੇਰੀ ਆਵਾਜ਼ ਆ ਰਹੀ ਹੈ
0: ਜੀ? ਬਿਲਕੁਲ ਜੀ, ਹੁਣ ਕਰੈਕਟ ਹੈ ਜੀ। ਜੀ ਜੀ ਬਿਲਕੁਲ ਰਮੇਸ਼ ਜੀ ਕੰਟੀਨਿਊ, ਹੁਣ ਤੁਹਾਡੀ ਆਵਾਜ਼ ਆ ਰਹੀ ਹੈ ਜੀ।

संधु साहब आवाज एक बार ये टेस्ट कर लो तो चंगी गल है। जी

0: ਜੀ ਰਮੇਸ਼ ਜੀ, ਤੁਸੀਂ ਸਾਨੂੰ ਸੁਣ ਪਾ ਰਹੇ ਹੋ ਤਾਂ ਪਲੀਜ਼ ਕੰਟੀਨਿਊ।
1: ਜੀ ਜੀ ਜੀ
0: ਜੀ
1: ਜੀ ਮੈਂ ਬਿਲਕੁਲ ਸੰਤ, ਚਲੋ ਸੰਤ ਸਾਹਿਬ ਆ, ਟੈਕਨੀਕਲ ਸ਼ਾਇਦ ਕੋਈ ਇਸ਼ੂ ਆ ਜਾਂਦੇ ਕਈ ਵਾਰ, ਤੇ ਉਹ ਗੱਲ ਫਿਰ ਵਿਚਰੀ
0: ਜੀ
1: ਇਧਰ ਉਧਰ ਹੋ ਜਾਂਦੀ ਹੈ। ਸੋ ਚਲੋ ਗੱਲ ਇਹੀ ਸੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ ਕਾਫੀ ਸਖਤ ਫੈਸਲਾ ਲਿਆ, ਹਾਲਾਂਕਿ ਉਹਦੀ ਨੁਕਤਾਚੀਨੀ ਥੋੜੀ ਬਹੁਤੀ ਹੋਣੀ ਸੁਭਾਵਿਕ ਹੈ, ਪਰੰਤੂ ਮੈਂ ਸਮਝਦਾ ਕਿ ਜਿੱਡੇ ਅਸੀਂ ਵਿਗੜੇ ਹੋਏ ਟ੍ਰੈਫਿਕ ਨਿਯਮ ਵਿਗਾੜ ਲਏ ਆ, ਕੁਛ ਖੁਦ ਵਿਗੜ ਲਏ ਆ, ਉਹਦੇ ਵਿੱਚ ਸਖਤੀ ਭਰੇ ਫੈਸਲੇ ਲੈਣੇ ਚਾਹੀਦੇ। ਹਾਲਾਂਕਿ ਇਹ ਸਾਰੇ ਚ ਮਹੱਤਵਪੂਰਨ ਇਹੀ ਰਹੇਗਾ ਕਿ ਇਹ ਨਾ ਹੋਵੇ ਕਿ ਹੁਣ ਅਦਾਲਤਾਂ ਦਾ ਡਰ ਦੇ ਕੇ, ਵੱਡੇ ਚਲਾਨ ਦਾ ਡਰ ਦੇ ਕੇ, ਵੱਡੀ ਸਜ਼ਾ ਦਾ ਡਰ ਦੇ ਕੇ ਕਿ ਭਾਈ ਤੂੰ ਸ਼ਰਾਬੀ ਸ਼ਰਾਬ ਚਲਾਉਂਦਾ ਗੱਡੀ ਫੜਿਆ ਗਿਆ, ਤੂੰ ਰੋਂਗ ਸਾਈਡ ਚਲਾਉਂਦਾ ਗੱਡੀ ਫੜਿਆ ਗਿਆ, ਇਸ ਕਰਕੇ ਤੈਨੂੰ ਜੁਰਮਾਨਾ ਵੱਡਾ ਹੋ ਸਕਦਾ, ਸਜ਼ਾ ਹੋ ਸਕਦੀ ਕਿਸੇ ਢੰਗ ਦੀ। ਇਹ ਨਾ ਹੋਵੇ ਕਿ ਜਿਹੜੇ ਟ੍ਰੈਫਿਕ ਵਾਲੇ ਆ ਮੋਟੇ ਪੈਸੇ ਵਸੂਲਣ ਲੱਗ ਪੈਣ, ਪਾਪ ਕੀ ਰਿਸ਼ਵਤ ਨਾ ਮੋਟੀ ਹੋ ਜਾਏ। ਨਹੀਂ ਤੇ ਮੈਨੂੰ ਲੱਗਦਾ ਕਿ ਕਾਨੂੰਨ ਤੇ ਕਾਫੀ ਠੀਕ ਹੈ, ਕਿਉਂਕਿ ਇਹ ਸਖਤੀ ਭਰੇ ਫੈਸਲੇ ਹੋਣੇ ਚਾਹੀਦੇ ਆ ਜਿੱਡੇ ਵੱਡੇ ਪੱਧਰ ਤੇ ਪੰਜਾਬ 'ਚ ਟ੍ਰੈਫਿਕ ਦੀਆਂ ਲਾਪਰਵਾਹੀਆਂ ਹੋ ਰਹੀਆਂ।
0: ਜੀ ਦੂਜੇ ਪਾਸੇ ਜੇ ਆਪਾਂ ਚੱਲੀਏ ਇਜ਼ਰਾਈਲ ਅਮਰੀਕਾ ਵੱਲ ਚੱਲੀਏ, ਤੇ ਪਹਿਲਾਂ ਤੇ ਕਹਿੰਦੇ ਸੀ ਜੰਗ ਹੁਣ ਬਸ ਬੰਦੀ ਹੋ ਗਈ ਆ, ਸਾਡੇ ਫੈਸਲੇ ਹੋ ਗਏ ਆ, ਸਾਡੀ ਜਿਹੜੀ ਹੁਣ ਆਪਸੀ ਗੱਲਬਾਤ ਹੋ ਚੁੱਕੀ ਆ, ਪਰ ਕਹਿੰਦੇ ਫਿਰ ਹੁਣ ਬੰਬਾਂ ਦੀ ਵਰਖਾ ਹੋ ਗਈ ਜੀ ਇਰਾਨ ਤੇ।
1: ਪੰਤੂ ਸਾਹਿਬ ਇਹ ਚੀਜ਼ਾਂ ਠੀਕ ਨਹੀਂ ਹੈ, ਕਿਉਂਕਿ ਬੜੀ ਉਮੀਦ ਆਸ ਸੀ ਕਿ ਜਿਸ ਢੰਗ ਦੇ ਨਾਲ ਫੈਸਲਾ ਹੋਇਆ, ਜਿੱਦਾਂ ਦੇ ਸਮਝੌਤੇ ਸਾਹਮਣੇ ਆਏ, ਉਹਦੇ ਵਿੱਚੋਂ ਲੱਗਦਾ ਸੀ ਕਿ ਸ਼ਾਇਦ ਗੱਲ ਨਿਬੜੀ ਗਈ ਹੈ, ਹੁਣ ਤੇ ਸਾਰੇ ਪਾਸਿਓਂ ਚੰਗੀਆਂ ਖਬਰਾਂ ਹੀ ਆਉਣਗੀਆਂ, ਭੋਰਾ ਕ ਜਹਾਜ਼ ਵੀ ਕਹਿ ਸਕਦੇ, ਥੋੜੇ ਬਹੁਤੇ ਬੀਤੇ ਦਿਨਾਂ ਚ ਉੱਥੋਂ ਲੰਘਣੇ ਸ਼ੁਰੂ ਹੋ ਗਏ ਹੋਰਮਨ ਸਟ੍ਰੇਟ ਚੋਂ, ਤੇਲ ਦੀਆਂ ਕੀਮਤਾਂ ਵੀ ਭੋਰਾ ਹੇਠਾਂ ਨੂੰ ਆ ਗਈਆਂ, ਕੱਚੇ ਤੇਲ ਦੀਆਂ ਕੀਮਤਾਂ ਜਿਹਨੂੰ ਆਪਾਂ ਮਾਰਕੀਟ ਆਖਦੇ ਹਾਂ, ਭਾਵ ਕੀ ਸ਼ੇਅਰ ਮਾਰਕੀਟ, ਉਹਦੇ ਵਿੱਚ ਵੀ ਭੋਰਾ ਅਸ਼ਾਲ ਆਇਆ ਸੀ, ਭਾਵ ਕਿ ਕੁਛ ਚੰਗੀਆਂ ਖਬਰਾਂ, ਕੁਛ ਚੰਗੀਆਂ ਹਵਾਵਾਂ ਆਈਆਂ ਸੀ। ਹੁਣ ਆ ਜਿਹੜਾ 2 ਕੁ ਦਿਨ ਤੋਂ ਦੁਬਾਰਾ ਉੱਥੋਂ ਬੰਬਾਂ ਦੀ ਵਰਖਾ ਸ਼ੁਰੂ ਹੋ ਗਈ ਹੈ, ਉਹ ਤੇ ਸੰਸਾ ਫਿਰ ਖਤਰੇ ਦੀ ਘੰਟੀ ਹੈ ਕਿ ਬ੍ਰੇਕ ਹੀ ਨਹੀਂ ਲੱਗ ਰਹੀ। ਇਜ਼ਰਾਇਲ ਤੇ ਪਹਿਲਾਂ ਹੀ ਮੈਂ ਨਾ ਮਾਨੂੰ ਵਾਲੀ ਸਥਿਤੀ ਤੇ ਸੀ, ਲਬਨਾਨ ਵਰਸਿਸ ਇਜ਼ਰਾਇਲ ਉੱਤੇ ਪਹਿਲਾਂ ਹੀ ਲਗਾਤਾਰ ਉਸ ਸਮਝੌਤੇ ਤੋਂ ਇੱਕ ਢੰਗ ਦਾ ਬਾਹਰ ਹੀ ਸੀਗਾ। ਹੁਣ ਪਤਾ ਲੱਗਾ ਕਿ ਜੇ ਆਪਾਂ ਪਿਛਲੇ ਇੱਕ ਦਿਨ ਹੀ ਕੁਛ ਘੰਟਿਆਂ ਦੀ ਗੱਲ ਕਰ ਲਈਏ, ਤੇ ਇਰਾਨ ਦੇ ਉੱਪਰ ਜਿਹੜਾ 10 ਕੁ ਦੇ ਫੌਜੀ ਟਿਕਾਣੇ ਆ ਜਿੱਥੇ ਅਮਰੀਕਾ ਨੇ ਬੰਬ ਸਿੱਟ ਦਿੱਤੇ ਆ, ਤੇ ਇਰਾਨ ਜਿਹੜਾ ਹੈਗਾ ਉਹ ਜਿਹੜਾ ਦੂਸਰੇ ਪਾਸੇ ਬਹਿਰੀਨ ਵਾਲੇ ਪਾਸੇ ਕਵੈਤ ਵਾਲੇ ਪਾਸੇ ਹਮਲੇ ਕਰੀ ਜਾਂਦਾ ਹੈ, ਬਾਕੀ ਉੱਥੇ ਮਿਜ਼ਾਇਲਾਂ ਸਿੱਟੀ ਜਾਂਦਾ ਹੈ, ਉੱਧਰ ਸਾਰਾ ਕੁਛ ਹੋ ਗਿਆ, ਬਾਕੀ ਇੱਕ ਵਾਰ ਉਹ ਸਾਰੀ ਸ਼ਾਂਤੀ ਦੁਬਾਰਾ ਭੰਗ ਹੋ ਕੇ ਜਾਪਦੀ। ਔਰ ਹੁਣ ਸੰਧੂ ਸਾਹਿਬ ਬੜੀ ਗੱਲ ਸਾਫ਼ ਹੈ, ਜਿਹੜੇ 60 ਦਿਨਾਂ ਨੂੰ ਲੈ ਕੇ ਸਮਝੌਤਾ ਹੋਇਆ ਸੀ ਕਿ 60 ਦਿਨ ਦੀ ਜੰਗਬੰਦੀ ਭਾਵ ਕਿ ਸ਼ਾਂਤੀ, ਤੇ ਫਿਰ ਉਹਦੇ ਵਿੱਚ ਸਾਰੇ ਸਮਝੌਤੇ ਨਿਕਲਣਗੇ, ਔਰ ਉਹਦਾ ਸਾਰਿਆਂ ਨੇ ਸਵਾਗਤ ਵੀ ਕੀਤਾ ਸੀ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ, ਆਹ ਜਿਹੜੀ ਦੁਬਾਰਾ ਗੱਲ ਸ਼ੁਰੂ ਹੋਈ ਹੈ ਇਹਦੇ ਵਿੱਚ ਇੱਕ ਕਿਤੇ ਨਾ ਕਿਤੇ ਗੱਲ ਜਾਪਦੀ ਹੈ ਕਿ ਉਹ ਜਿਹੜਾ ਸਮਝੌਤਾ ਹੋਇਆ ਉਹ ਸਮਝੌਤਾ ਸਮਝੌਤਾ ਸੀ ਨਹੀਂ, ਕਿਉਂਕਿ ਡਿਜੀਟਲ ਸਿਗਨੇਚਰ ਹੋਏ ਸੀ ਜੇ ਯਾਦ ਹੋਵੇ, ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਆਮੋ ਸਾਹਮਣੇ ਨਹੀਂ ਬੈਠੇ ਸਨ। ਫਿਰ ਇਸ ਗੱਲ ਤੋਂ ਮੈਨੂੰ ਲੱਗਦਾ ਕਿ ਇਹ ਵੀ ਸਿੱਖਣ ਤੇ ਸਮਝਣ ਵਾਲੀ ਗੱਲ ਹੈ ਕਿ ਜਿੰਨਾ ਚਿਰ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀ ਆਮੋ ਸਾਹਮਣੇ ਬੈਠ ਕੇ ਵਾਰਤਾਲਾਪ ਨਹੀਂ ਕਰਦੇ, ਉਹਨਾਂ ਚਿਰ ਗੱਲ ਮੈਨੂੰ ਲੱਗਦਾ ਕਿ ਸਿਰੇ ਲੱਗ ਨਹੀਂ ਸਕਦੀ ਔਰ ਨਾ ਆ ਲੱਗੀ ਹੈ। ਬਾਕੀ ਆ 24 ਕੁ ਘੰਟੇ ਤੋਂ ਥੋੜਾ ਜਿਹਾ ਮਾਹੌਲ ਖਰਾਬ ਹੋਇਆ ਆ, ਅਜੇ ਤੱਕ ਉਵੇਂ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਉੱਤੇ ਲਗਭਗ ਕੰਟਰੋਲ ਹੀ ਆ। ਟਰੰਪ ਸਾਹਿਬ ਨੇ ਜ਼ਰੂਰ ਥੋੜੇ 2 ਕੁ ਬੋਲ ਬੋਲੇ ਆ ਕਿ ਭਾਈ ਜੇ ਇਰਾਨ ਨਾ ਸੁਧਰਿਆ ਤੇ ਅਸੀਂ ਤੇ ਫਿਰ ਕਹਿੰਦੇ ਉਹਨੂੰ ਨਿਸਤਾ ਨਬੂਸ ਭਾਵ ਕਿ ਉਹਦਾ ਮਿਟਾ ਹੀ ਦਿਆਂਗੇ, ਖੁਰਾਕ ਖੋਜ ਹੀ ਕਹਿੰਦੇ ਮਿਟਾ ਦਿਆਂਗੇ, ਇਹ ਟਰੰਪ ਸਾਹਿਬ ਨੇ ਜ਼ਰੂਰ ਕਿਹਾ। ਇਰਾਨ ਦੀ ਅਜੇ ਚੁੱਪੀ ਹੈ, ਉਵੇਂ ਪਰ ਆ ਜਿਹੜੇ ਕਹਿ ਸਕਦੇ ਕਿ 8-10 ਥਾਵਾਂ ਦੇ ਉੱਪਰ ਅਮਰੀਕਾ ਨੇ ਇਰਾਨ ਤੇ ਇਰਾਨ ਨੇ ਗਾ ਹੋਰ ਥਾਵਾਂ ਤੇ ਹਮਲੇ ਕੀਤੇ ਆ। ਸੋ ਇਸ ਵੇਲੇ ਥੋੜਾ ਜਿਹਾ ਮਾਹੌਲ ਉੱਥੇ ਇੱਕ ਵਾਰੀ ਦੁਬਾਰਾ ਵਿਗੜਦਾ ਨਜ਼ਰ ਆ ਰਿਹਾ
0: ਜੀ। ਔਰ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਮੁੱਖ ਮੰਤਰੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੂਰਮਾ ਮੁਹਿੰਮ। ਸੂਰਮਾ ਮੁਹਿੰਮ ਹੈ ਕੀ ਹੈ ਜੀ?
1: ਸੰਧੂ ਸਾਹਿਬ ਮੁਹਿੰਮ ਤੇ ਖੈਰ ਚੰਗੀ ਹੈ, ਬੀਤੇ ਕਾਫੀ ਸਮੇਂ ਤੋਂ ਜਾਂ ਸਾਲਾਂ ਤੋਂ ਕਹਿ ਸਕਦੇ ਭਗਵੰਤ ਮਾਨ ਸਰਕਾਰ ਇੱਕ ਯਤਨ ਕਰ ਰਹੀ ਹੈ ਨਸ਼ਿਆਂ ਨੂੰ ਖਤਮ ਕਰਨ ਦਾ। ਉਹਦੇ ਵਿੱਚ ਵੱਖ ਵੱਖ ਚੀਜ਼ਾਂ ਨੇ, ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ 'ਚ ਡੱਕਣਾ, ਕਈਆਂ ਦੇ ਸੌਦਾਗਰਾਂ ਦੇ ਘਰ ਢਾ ਦਿੱਤੇ, ਕੋਈ ਫੜੇ ਗਏ, ਕਿਸੇ ਤੇ ਪਰਚਾ ਦਰਜ, ਕੋਈ ਜੇਲ੍ਹਾਂ 'ਚ ਧੱਕ ਦਿੱਤੇ, ਬੜਾ ਕੁਛ ਇੱਦਾਂ ਦਾ। ਦੂਜੇ ਪਾਸੇ ਆਪਣੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਹੇਠਾਂ ਵਲੰਟੀਅਰ ਪੱਧਰ ਤੇ ਕਮੇਟੀਆਂ ਬਣਾ ਦਿੱਤੀਆਂ ਨਸ਼ਿਆਂ ਦੇ ਖਿਲਾਫ਼, ਉਹਦੇ ਕੋਆਰਡੀਨੇਟਰ ਬਣਾ ਦਿੱਤੇ, ਕਈ ਢੰਗ ਦੀ ਸਖ਼ਤੀ ਦੇ ਦਾਅਵੇ ਆਮ ਆਦਮੀ ਪਾਰਟੀ ਨੇ ਕੀਤੇ ਤੇ ਕਰ ਵੀ ਰਹੀ ਹੈ। ਦੂਜੇ ਪਾਸੇ ਸੀ ਕਿ ਕੱਲਾ ਇਹ ਨਹੀਂ ਹੈ ਕਿ ਅਸੀਂ ਸਖਤੀ ਵਰਤਣੀ, ਜਿਹੜੇ ਲੋਕ ਨਸ਼ਾ ਕਰ ਰਹੇ ਆ, ਨਸ਼ਾ ਉਹਨਾਂ ਨੂੰ ਚਿੰਬੜ ਗਿਆ ਤੇ ਨਸ਼ਾ ਉਹ ਛੱਡ ਨਹੀਂ ਪਾ ਰਹੇ, ਉਹਨਾਂ ਨੂੰ ਫਿਰ ਇੱਕ ਮਾਹੌਲ ਦਿੱਤਾ ਗਿਆ, ਉਹਦੇ ਵਿੱਚ ਸਮਾਜਿਕ ਮਾਹੌਲ ਵੀ ਦਿੱਤਾ ਗਿਆ ਤੇ ਉਹਦੇ ਵਿੱਚ ਇਲਾਜ ਵੀ ਦਿੱਤਾ ਗਿਆ ਜਿੰਨਾ ਕੁ ਦਿੱਤਾ ਜਾ ਸਕਿਆ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿਉਂਕਿ ਜਿਹੜੇ ਨਤੀਜੇ ਮੇਰੇ ਕੋਲ ਹੈ ਕੋਈ ਚੰਗੇ ਨਹੀਂ ਹੈ, ਪਰੰਤੂ ਫਿਰ ਵੀ ਦਿੱਤਾ ਗਿਆ ਇਲਾਜ। ਹੁਣ ਇਹ ਵੀ ਇੱਕ ਸੱਚ ਹੈ ਕਿ ਉਸ ਇਲਾਜ ਵਿੱਚ ਜਾਂ ਮੌਕੇ ਦੀ ਸਮਾਜਿਕ ਵਿਵਸਥਾ ਚ ਕਈ ਜਣਿਆਂ ਨੇ ਨਸ਼ੇ ਛੱਡੇ ਵੀ ਹੈ, ਹਾਲਾਂਕਿ ਉਹਦਾ ਨੇਰਾ ਪੂਰਾ ਸਿਹਰਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਨੂੰ ਜਾਂਦਾ ਹੈ ਜਾਂ ਅਸੀਂ ਕਹੀਏ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਨੂੰ ਇਕੱਲੇ ਨੂੰ ਜਾਂਦਾ, ਏਦਾਂ ਨਹੀਂ ਹੈ, ਸਮਾਜਿਕ ਵੱਖ ਵੱਖ ਚੀਜ਼ਾਂ ਨੂੰ ਜਾਂਦਾ ਹੈ, ਪਰੰਤੂ ਇਹ ਇੱਕ ਸੱਚ ਹੈ ਕਿ ਕਈਆਂ ਨੇ ਨਸ਼ੇ ਛੱਡੇ ਵੀ ਹੈ। ਹੁਣ ਭਗਵੰਤ ਮਾਨ ਸਰਕਾਰ ਨੇ ਕੀ ਕੀਤਾ ਕਿ ਆਹ ਤੇ ਸਾਰਾ ਕੁਝ ਕਰ ਦਿੱਤਾ, ਜਿਹੜੇ ਲੋਕਾਂ ਨੇ ਨਸ਼ੇ ਛੱਡ ਦਿੱਤੇ ਹੈ ਕਿਉਂ ਨਾ ਉਹਨਾਂ ਨੂੰ ਜਾ ਕੇ ਸਨਮਾਨਿਤ ਕੀਤਾ ਜਾਵੇ। ਉਹਦਾ ਨਾਮ ਰੱਖਿਆ ਸੂਰਮਾ ਮੁਹਿੰਮ, ਮੁੱਖ ਮੰਤਰੀ ਸੂਰਮਾ ਮੁਹਿੰਮ। ਹਾਲਾਂਕਿ ਇਹਦੇ ਮਗਰ ਰਾਜਨੀਤਿਕ ਮਨੋਰਥ ਬੜਾ ਸਿੱਧਾ ਪੱਧਰਾ ਨਜ਼ਰ ਆ ਰਿਹਾ ਹੈ, ਉਹ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਜਿਵੇਂ ਹੋਰ ਚੀਜ਼ਾਂ ਦੇ ਇਕੱਠ ਕੀਤੇ ਜਾਂਦੇ, ਜਿਵੇਂ ਅੱਜ ਫਰੀਦਕੋਟ ਹੈ ਪੰਜਾਬ ਦੇ ਮੁੱਖ ਮੰਤਰੀ, ਉੱਥੇ ਉਹਨਾਂ ਨੇ ਲੋਕ ਮਿਲਣੀ ਕਰਨੀ, ਅੱਜ ਕੱਲ੍ਹ ਲੋਕ ਮਿਲਣੀ ਚੱਲਦੀ ਹੈ, ਗੱਬੇ ਮੰਜਾ ਡਾ ਕੇ ਬਹਿ ਜਾਂਦੇ ਪੰਜਾਬ ਦੇ ਮੁੱਖ ਮੰਤਰੀ, ਇੱਧਰ ਉੱਧਰ ਫਿਰ ਮੇਰੇ ਵਰਗੇ ਬੈਠ ਜਾਂਦੇ ਆ। ਇਵੇਂ ਹੀ ਇਹ ਮੁੱਖ ਮੰਤਰੀ ਸੂਰਮਾ ਮੁਹਿੰਮ ਨੂੰ ਵੀ ਅਸੀਂ ਰਾਜਨੀਤੀ ਤੋਂ ਪਰੇ ਰੱਖ ਕੇ ਨਹੀਂ ਸੋਚ ਸਕਦੇ, ਪਰੰਤੂ ਦੂਜੇ ਢੰਗ ਦੇ ਨਾਲ ਸੋਚੀਏ ਕਿ ਨਸ਼ੇ ਜਿਹੜੇ ਛੱਡ ਗਏ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਸਨਮਾਨ ਚਿੰਨ੍ਹ ਦੇਣਾ, ਉਹਨਾਂ ਨੂੰ ਕਹਿਣਾ ਸ਼ਾਬਾਸ਼ ਹੈ ਭਾਈ ਕਿ ਤੁਸੀਂ ਮੁੱਖ ਧਾਰਾ ਚ ਆ ਗਏ ਹੋ, ਇਹ ਇੱਕ ਚੰਗਾ ਕਾਰਜ ਹੈ। ਅੱਜ ਨੈਰਸੂ ਸੈਣੀ ਹਰਿਆਣੇ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਵੀ ਚਾਹੇ ਬੱਧੇ ਰੁੱਧਿਆਂ ਨੇ ਕੀਤੀ, ਉਹਨਾਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਸੂਰਮਾ ਮੁਹਿੰਮ ਦੀ ਤਾਰੀਫ ਕੀਤੀ ਹੈ ਕਿ ਜਿਹੜੀ ਆ ਮੁੱਖ ਮੰਤਰੀ ਦੀ ਸੂਰਮਾ ਮੁਹਿੰਮ ਹੈਗੀ ਹੈ। ਬਾਕੀ ਨਤੀਜੇ ਕੀ ਨਿਕਲਦੇ ਆ ਉੱਤੇ ਪ੍ਰਭ ਸੰਧੂ ਜੀ ਹੁਣ ਸਮਾਂ ਹੀ ਦੱਸੇਗਾ। ਉਵੇਂ ਅੱਜ ਠੀਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿੱਥੇ ਹੋਰ ਵੱਖ ਵੱਖ ਯੋਜਨਾਵਾਂ ਜਿਹੜੀਆਂ ਚਲਾਈਆਂ, ਉੱਥੇ ਮੁੱਖ ਮੰਤਰੀ ਸੂਰਮਾ ਮੁਹਿੰਮ ਜਿਹੜੀ ਹੈਗੀ ਹੈ, ਜਿਹੜੇ ਨੌਜਵਾਨ ਨਸ਼ਾ ਛੱਡ ਚੁੱਕੇ ਆ, ਮੁੱਖ ਧਾਰਾ ਚ ਆ ਗਏ ਆ, ਆਪਣੇ ਪਰਿਵਾਰਾਂ ਚ ਆ ਗਏ ਆ, ਆਪਣੇ ਕੰਮ ਧੰਦੇ ਤੇ ਲੱਗ ਗਏ ਆ, ਉਹਨਾਂ ਨੂੰ ਸਨਮਾਨਿਤ ਕਰਨ ਦੀ ਇੱਕ ਮੁਹਿੰਮ ਹੈ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਸ਼ੁਰੂ ਹੋ ਚੁੱਕੀ ਹੈ।
0: ਸੋ ਬਿਲਕੁਲ ਜੀ, 905-673-3337 905-673-3337 ਮੋਨਾ ਮਹਿੰਗੀ ਜੀ ਨੂੰ ਤੁਸੀਂ ਯਾਦ ਰੱਖਣਾ, ਇੰਸ਼ੋਰੈਂਸ ਫੋਰ ਯੂ ਤੋਂ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਦੀਆਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਵਿਸ਼ੇ ਤੇ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਵੀ ਇੰਸ਼ੋਰੈਂਸ ਦੇ ਬਾਬਤ ਕੋਈ ਤੁਹਾਡੀ ਗੱਲਬਾਤ ਹੋਵੇ ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਨਾਲ ਦੀ ਨਾਲ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਵੀ ਤੁਸੀਂ ਗੱਲਬਾਤ ਕਰਨੀ ਹੈ ਤਾਂ ਮੋਨਾ ਮਹਿੰਗੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 416-509-1509 ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ। ਔਰ ਇੱਕ ਮੈਸੇਜ ਤੁਹਾਨੂੰ ਹਮੇਸ਼ਾ ਦੇਈਦਾ ਬਰੈਂਪਟਨ ਕ੍ਰੈਮਟੋਰੀਅਮ ਦਾ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨੀ ਆ, ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਸੋ ਆਪਣੇ ਜਾਣ ਦੀ ਤਿਆਰੀ ਤੁਸੀਂ ਭਾਈ ਖੁਦ ਕਰਨੀ ਆ, ਜ਼ਿੰਮੇਵਾਰੀਆਂ ਨਿਭਾਉਣੀਆਂ, ਰਿਸਪੋਂਸਿਬਿਲਟੀ ਸਮਝਦੇ ਹੋ ਕਿ ਤੁਸੀਂ ਜਾਣ ਤੋਂ ਬਾਅਦ ਕੋਈ ਇਹ ਨਾ ਸੋਚੇ ਕਿ ਬਈ ਇਹ ਖਰਚੇ ਹੁਣ ਕੌਣ ਕਰੂਗਾ, ਜੇ ਖਰਚਿਆਂ ਨੂੰ ਅੱਜ ਦੇ ਪ੍ਰਾਈਜ਼ਾਂ ਨਾਲ ਤੁਸੀਂ ਲੌਕ ਕਰਨਾ, ਇਹ ਵੀ ਤੁਹਾਡੀ ਇੰਸ਼ੋਰੈਂਸ ਵਾਂਗੂ ਇੱਕ ਪੈਕੇਜ ਬਣਾ ਕੇ ਦੇ ਦੇਣਗੇ, ਅੱਜ ਦੇ ਪ੍ਰਾਈਜ਼ ਤੁਹਾਡੇ ਲੌਕ ਹੋ ਜਾਣਗੇ। ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰ ਲਿਓ ਇਸ ਵਿਸ਼ੇ ਤੇ, 905-458-2222, 905-458-2222, 905-458-2222। ਇੱਕ ਵਾਰ ਫਿਰ ਸਾਡੀ ਕਾਲ ਲੱਗ ਚੁੱਕੀ ਹੈ ਜੀ, ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਆ। ਇਸ ਕਾਲ ਤੋਂ ਬਾਅਦ ਫਿਰ ਆਪਾਂ ਸਰੋਤਿਆਂ ਦੀਆਂ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ, ਕੁਲਦੀਪ ਸਿੰਘ, ਜਤਿੰਦਰ ਸਿੰਘ, 0031, ਦਸਾਂਝ ਸਾਹਿਬ, ਹੋਰ ਬੜੀਆਂ ਸਾਰੀਆਂ ਕਾਲਜ਼ ਨੇ, ਅਤੇ ਉਹ ਤੁਹਾਡੇ ਸਵਾਲ ਹੋਣਗੇ ਅਤੇ ਰਮੇਸ਼ ਹੁਸ਼ਿਆਰਪੁਰੀ ਜੀ ਦੇ ਜਵਾਬ ਹੋਣਗੇ, ਗੱਲਾਂ ਬਾਤਾਂ ਕਰਾਂਗੇ। ਪਰ ਇੱਕ ਮੈਸੇਜ ਲੈ ਲਈਏ, ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਅ ਜੀ, ਬਿਲਕੁਲ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਹੈ, ਸਪੀਕਰ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਜੋ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਆ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਤੇ ਬੱਤੇ ਵੱਡੇ ਜਿਹੜੇ ਤੁਹਾਨੂੰ ਨਾਲ ਤੋਹਫੇ ਦਿੱਤੇ ਜਾਣੇ ਆ, ਤੇ ਜੇ ਗੱਲਬਾਤ ਬੈਡਰੂਮ ਸੈੱਟ ਦੀ ਕਰੀਏ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਹੈਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਕੈਨੇਡਾ ਡੇ ਸੇਲ ਦੇ ਉੱਪਰ ਇਸ ਵੀਕਐਂਡ ਦੇ ਉੱਪਰ ਪੂਰਾ ਬੈਡਰੂਮ ਸੈੱਟ ਸਿਰਫ $1,699 ਦੇ ਵਿੱਚ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ $1,699 ਦਾ ਮਿਲੂਗਾ, ਤੇ ਨਾਲ ਕੈਨੇਡਾ ਡੇ ਦਾ ਤੋਹਫਾ ਇਸ ਵੀਕਐਂਡ ਦੇ ਉੱਪਰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ, ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਟੇਬਲ ਸਪੈਸ਼ਲ ਮਾਈਕ੍ਰੋਵੇਵ ਫ੍ਰੀ ਫ੍ਰੀ ਫ੍ਰੀ ਸੋਲਿਡ ਵੁੱਡ ਦਾ ਟੇਬਲ ਤੇ ਛੇਜਰਾ $399 ਦਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਉੱਪਰ ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6885 ਟੋਮਗਨ ਰੋਡ ਡੈਰੀ ਟੋਮਗਨ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ ਕੈਨੇਡਾ ਡੇ ਕੈਨੇਡਾ ਡੇ
0: ਕਿਆ ਬਾਤ ਹੈ ਜੀ ਬਿਲਕੁਲ ਜੀ 905 673 3333 905 673

0: ਜਿਉਂ ਦੁਆਬ ਇੱਥੇ ਮੈਂ ਤੁਸੀਂ ਹੁਸ਼ਿਆਰਪੁਰ ਤੋਂ, ਮੈਂ ਵੀ ਹੁਸ਼ਿਆਰਪੁਰ ਤੋਂ ਹਾਂ, ਮੈਨੂੰ ਯਾਦ ਆ ਗਿਆ ਅਤੇ ਇਸੇ ਕਰਕੇ ਮੈਂ ਤੁਹਾਡੇ ਨਾਲ ਉਹ ਗੱਲ ਕਰਨ ਲੱਗਾ। ਬਜਵਾੜੇ ਤੋਂ ਚਾਰ ਪੰਜ ਬੜੇ ਬੜੇ ਅਫਸਰ ਹੋਏ ਨੇ, ਕਿਹਨਾਂ ਦੀ? ਸ਼ਰਧਾ ਦੇ ਨਾਲ ਹੀ ਮੁਕੇਰੀਆਂ, ਹੁਸ਼ਿਆਰਪੁਰ ਅਤੇ ਜੇਜੋਂ ਦੁਆਬਾ ਰੇਲਵੇ ਸਟੇਸ਼ਨ ਬਣੇ ਆ। ਔਰ ਉਸ ਵਕਤ ਜਿਹੜੀ ਸਰਕਾਰ ਹੈ ਉਹ ਇੰਟਰਫੇਅਰ ਨਹੀਂ ਕਰਦੀ ਸੀ, ਸਿਰਫ ਰੇਲਵੇ ਨੂੰ ਇੰਡੀਪੈਂਡੈਂਸ ਹੱਕ ਸੀਗਾ, ਉਹ ਕਿੱਥੇ ਜ਼ਰੂਰ ਸਮਝੇ ਉੱਥੇ ਰੇਲਵੇ ਲਾਈਨ ਬਚਾ ਸਕਦੀ ਸੀ। ਆ ਮੋਦੀ ਸਾਹਿਬ ਨੇ ਆਣ ਕੇ ਤਾਂ ਬਜਟ ਹੀ ਖਤਮ ਕਰਤਾ, ਮੇਨ ਬਜਟ 'ਚ ਪਾ ਲਿਆ। ਇੱਥੇ ਕਰੋੜਾਂ ਹੀ ਬੰਦੇ ਆਉਂਦੇ ਨੇ ਧਾਰਮਿਕ ਜਗ੍ਹਾ ਵਿਜ਼ਿਟ ਕਰਨ ਲਈ, 7-8 ਇੰਪੋਰਟੈਂਟ ਜਗ੍ਹਾ ਹੈ। ਇਹ ਡਾਕਟਰ ਮਨਮੋਹਨ ਸਿੰਘ ਹੁਣੀ ਉਹ ਬਣਾ ਕੇ ਗਏ ਸੀ ਨੰਗਲ ਟੂ ਊਨਾ ਅੰਬ, ਦੌਲਤਪੁਰ ਚੌਂਕ ਅਤੇ ਚਿੰਤਪੁਰਨੀ ਅਤੇ ਜਵਾਲਾ ਜੀ ਅਤੇ ਮੁਕੇਰੀਆਂ। ਉਹ ਲਾਈਨ ਮੇਰੇ ਖਿਆਲ ਕਿਸ ਤੱਕ ਵਿਛੀ ਆ ਮੈਨੂੰ ਨਹੀਂ ਪਤਾ, ਮੈਂ ਸੁਣਿਆ ਕਿ ਚਿੰਤਪੁਰਨੀ ਤੱਕ ਲਾਈਨ ਵਿਛ ਚੁੱਕੀ ਹੈ, ਉਹ ਪੁਰਾਣੀ ਆ। ਇਸ ਚੀਜ਼ ਦੀ ਜ਼ਰੂਰਤ ਹੈ ਕਿਹੜੇ ਇਹ ਇੰਨੇ ਲੋਕ ਇੱਥੇ ਕਰੋੜਾਂ ਹੀ ਆਉਂਦੇ ਆ ਕਿ ਉਹਨਾਂ ਨੂੰ ਸਹੂਲਤ ਦਿੱਤੀ ਜਾਏ, ਕਿ ਨਾ ਕਿ ਨਵੇਂ ਮੰਦਰ ਬਣਾ ਕੇ ਹੋਰ ਪ੍ਰੋਬਲਮ ਖੜੀ ਜਾਏ। ਕਿਹੜੇ ਐਗਜਿਸਟਿੰਗ ਮੰਦਰ ਹੈ ਉਹਨਾਂ ਨੂੰ ਤੁਸੀਂ ਐਕਸਟੈਂਡ ਕਰਕੇ ਉੱਥੇ ਹੀ ਮੰਦਰ ਬਣਾ ਸਕਦੇ ਹੋ। ਨਵਾਂ ਜਗ੍ਹਾ ਲੈ ਕੇ ਮੰਦਰ ਬਣਾਉਣਾ, ਕਰੋੜਾਂ ਰੁਪਇਆ ਖਰਚ ਕਰਨਾ ਕੋਈ ਵੱਡੀ ਅਕਲਮੰਦੀ ਦੀ ਗੱਲ ਨਹੀਂ ਹੈ, ਪਰ ਇਹਦੇ ਵਿੱਚ ਕਿੰਨਾ ਹੁਸ਼ਿਆਰਪੁਰ ਦਾ ਰੇਲਵੇ ਲਾਈਨ 'ਚ ਹੁਸ਼ਿਆਰਪੁਰ ਬਜਵਾੜੇ ਦਾ ਹੱਥ ਹੈਗਾ, ਔਰ ਉਹ ਕਿਸੇ ਦਾ ਨਹੀਂ, ਕਿਉਂਕਿ ਹੁਸ਼ਿਆਰਪੁਰ ਨੂੰ ਤਾਂ ਮੰਨਦੇ ਸੀ ਕਿ ਪੜ੍ਹਿਆ ਲਿਖਿਆ ਸੂਬਾ ਸੀ ਸਾਰੇ ਹੋਲ ਪੰਜਾਬ 'ਚ। ਥੈਂਕ ਯੂ ਸਰ
1: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਸਰ।
2: ਪ੍ਰਭ ਸੰਧੂ ਜੀ, ਜਿਸ ਬਜਵਾੜੇ ਦਾ ਜ਼ਿਕਰ ਕੀਤਾ ਨਾ ਸਾਡੇ ਸਰੋਤਿਆਂ ਨੇ, ਚਲੋ ਇਹ ਤੇ ਇਹਨਾਂ ਦਾ ਆਪਣਾ ਜੱਦੀ ਖੇਤਰ ਹੋ ਗਿਆ ਨਾ, ਉਵੇਂ ਵੀ ਬਜਵਾੜਾ ਆਪਣੇ ਆਪ ਚ ਬੜਾ ਇੱਕ ਹਰੇਕ ਪੱਖ ਤੋਂ ਇਤਿਹਾਸ ਸਮੋਈ ਬੈਠਾ ਹੈ। ਜੇ ਸਾਂਝ ਪਾਈ ਹੈ, ਮੈਂ ਵੀ ਥੋੜਾ ਜਿਹਾ ਸਾਂਝ ਪਾ ਦਿੰਦਾ। ਇੱਕ ਨਾ ਬੜੇ ਪ੍ਰਸਿੱਧ ਸੰਗੀਤ ਦੇ ਕਲਾਕਾਰ ਜਿਹਨੂੰ ਸੰਗੀਤਕਾਰ ਹੋਏ ਆ, ਬੇਜੂ ਬਾਬਰਾ। ਬੇਜੂ ਬਾਬਰਾ ਦੇ ਨਾਮ ਦੇ ਨਾਲ ਕਹਿੰਦੇ ਕਿ ਇਹਦੀ ਪਛਾਣ ਬਣੀ ਸੀ, ਬੇਜੂ ਬਾਬਰਾ ਦੇ ਨਾਮ ਤੇ ਜਿਹੜਾ ਇਹ ਵਸਾਇਆ ਗਿਆ। ਔਰ ਇਹ ਸਾਰਾ ਜਿਹੜਾ ਖੇਤਰ ਹੈ ਜਿੱਥੇ, ਚਲੋ ਭੂਗੋਲਿਕ ਸਥਿਤੀਆਂ ਚ ਕੁਛ ਇਹ ਜ਼ਿਕਰ ਕਰ ਗਏ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜਿਹੜੀ ਦੂਸਰੀ ਪਤਨੀ ਸੀ ਮਾਤਾ ਸੁੰਦਰੀ ਦਾ ਜਨਮ ਸਥਾਨ ਹੈ ਇਹ ਬਜਵਾੜਾ। ਸੋ ਇਸ ਕਰਕੇ ਖੂਬਸੂਰਤੀ ਤੇ ਐਂਗਲ ਤੋਂ ਨੀਮ, ਜਿਹਨੂੰ ਆਪਾਂ ਕਹਿ ਸਕਦੇ ਸ਼ਿਵਾਲਿਕ ਤੇ ਪੈਰਾਂ ਚ ਖੂਬਸੂਰਤਾ ਦੇ ਐਂਗਲ ਤੋਂ, ਤੇ ਇਹਦੇ ਵਿੱਚ ਬਾਦਸ਼ਾਹ ਜਿਹੜਾ ਸ਼ੇਰਸ਼ਾਹ ਸੂਰੀ ਸੀ ਉਹਦਾ ਬੜਾ ਵੱਡਾ ਜਿਹੜਾ ਯੋਗਦਾਨ ਰਿਹਾ, ਕਿਉਂਕਿ ਇੱਥੇ ਦਾ ਜੰਮਪਲ ਸੀਗਾ। ਸੋ ਇਸ ਕਰਕੇ ਬੜਾ ਕੁਛ ਇਹ ਸਮੋਈ ਬੈਠਾ। ਹੁਣ ਚਲੋ ਜਿਹੜਾ ਸਰੋਤੇ ਉਹ ਗੱਲ ਕਰਕੇ ਗਏ ਆ, ਉਹ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮਸਲਾ ਧਰਮ ਦਾ ਆ, ਮੈਂ ਵੱਡੀ ਟਿੱਪਣੀ ਸਖ਼ਤ ਕਰ ਨਹੀਂ ਸਕਦਾ, ਪਰੰਤੂ ਹੈ ਇਹ ਨਿਰੀ ਪੂਰੀ ਵੋਟਾਂ ਦੀ ਸਿਆਸਤ ਹੈ। ਗੁਰਦੁਆਰਾ, ਮੰਦਿਰ, ਮਸਜਿਦ, ਸਰਕਾਰਾਂ ਦਾ ਕੀ ਕੰਮ ਹੈ? ਮੈਂ ਤਾਂ ਸਿੱਧੇ ਤੌਰ 'ਤੇ ਸਰਕਾਰਾਂ ਆਪਣੇ ਕੰਮ ਕਰਨ, ਧਾਰਮਿਕ ਜਿਹੜੀਆਂ ਸੰਸਥਾਵਾਂ ਨੇ, ਧਾਰਮਿਕ ਲੋਕ ਹੈ ਆਪਣਾ ਕੰਮ ਕਰ ਰਹੇ ਹੈ, ਉੱਥੇ ਤੁਸੀਂ ਦਖਲ ਅੰਦਾਜ਼ੀਆਂ ਕਰ ਰਹੇ ਹੋ। ਉੱਥੇ ਉਹ ਕਹਿੰਦੇ ਜੀ ਭਾਈ ਸਾਸੀ ਕਾਨੂੰਨ ਵਿੱਚ ਆ ਸੋਧਾ ਕਰਾਉਣੀਆਂ, ਉੱਥੇ ਤੁਸੀਂ ਰੱਥ ਯਾਤਰਾ ਕੱਢ ਕੇ ਕਹਿੰਦੇ ਅਸੀਂ ਸੋਧ ਨਹੀਂ ਕਰਨੀ, ਜੋ ਬਣਾਤਾ ਸੀ ਠੀਕ ਹੈ, ਉੱਥੇ ਤੁਸੀਂ ਉਹਨਾਂ ਨਾਲ ਸਹਿਮਤੀ ਬਣਾਉਣ ਨੂੰ ਤਿਆਰ ਨਹੀਂ, ਇੱਥੇ ਤੁਸੀਂ ਨਵੇਂ ਮੰਦਿਰ ਦਾ ਇੱਕ ਨਵੇਂ ਦਾ ਜੱਬ ਖੜਾ ਕਰਨ ਜਾ ਰਹੇ ਹੋ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਬਿਲਕੁਲ ਹੀ 100% ਇੱਕ ਸਿਆਸੀ ਜਿਹੜਾ ਪੈਂਤੜਾ ਹੈ, 100%। ਕੋਈ ਧਾਰਮਿਕ ਨਹੀਂ ਹੈ ਕਿ ਅਸੀਂ ਕਹੀਏ ਕੇਜਰੀਵਾਲ ਬੜਾ ਧਾਰਮਿਕ ਹੋ ਗਿਆ ਜਾਂ ਭਗਵੰਤ ਮਾਨ ਨੂੰ ਬੜੀ ਯਾਦ ਆ ਗਈ, ਲਵ ਕੁਛ ਦੀ ਕੁਛ ਨਹੀਂ ਹੈ। ਪੈਸਾ ਸਰਕਾਰ ਦਾ, ਪੈਸਾ ਲੋਕਾਂ ਦਾ, ਪੈਸਾ ਸੂਬੇ ਦਾ, ਤੇ ਵੋਟਾਂ ਦੀ ਸਿਆਸਤ ਹੈ ਕੀ ਆ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਲੋਕਾਂ ਨੂੰ ਵਿਰੋਧ ਕਰਨ ਦਾ ਸਮਾਂ ਆ ਗਿਆ ਕਿ ਭਾਈ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਤੁਸੀਂ ਚੌਥੇ ਦਿਨ ਐਲਾਨ ਕਰ ਦਿੰਦੇ ਹੋ ਕਿ ਇੰਨਾ ਫਲਾਣੇ ਥਾਂ ਤੇ ਇੰਨਾ। ਸੋ ਇਹ ਧਰਮ ਤੇ ਸਰਕਾਰਾਂ ਨੂੰ ਥੋੜਾ ਜਿਹਾ ਅਲੱਗ ਕਰਨ ਦੀ ਜ਼ਰੂਰਤ ਹੈ। ਜਿੱਡਾ ਇਹਨਾਂ ਨੇ ਰਲਗੱਡ ਕਰ ਦਿੱਤਾ ਨਾ, ਇਹ ਅਲਟੀਮੇਟਲੀ ਨੁਕਸਾਨ ਹੈ, ਲੋਕਾਂ ਲਈ ਲਾਭ ਨਹੀਂ। ਬਖਤੀ ਤੌਰ ਤੇ ਕਈਆਂ ਨੂੰ ਜ਼ਰੂਰ ਦਿਖਾਇਆ ਜਾਂਦਾ ਜਾਂ ਦੇਖੇ, ਲੋਕ ਦੇਖਦੇ ਆ ਕਿ ਸ਼ਾਇਦ ਆ ਸਰਕਾਰ ਨੇ ਮੰਦਿਰ ਬਣਾ ਦਿੱਤਾ, ਗੁਰਦੁਆਰਾ ਬਣਾ ਦਿੱਤਾ, ਸ਼ਾਇਦ ਇਹ ਸਰਕਾਰ ਪਤਾ ਨਹੀਂ ਬੜੀ ਸਾਡੀ ਧਰਮ ਨੂੰ ਲੈ ਕੇ ਚੰਗੀ ਹੈ। ਕੋਈ ਸਰਕਾਰ ਏ ਬੀ ਸੀ, ਚਾਹੇ ਦਿੱਲੀ ਚਾਹੇ ਪੰਜਾਬ, ਕਿਸੇ ਧਰਮ ਨੂੰ ਸਮਰਪਿਤ ਨਹੀਂ। ਹਾਂ, ਉਹ ਧਰਮ ਦੇ ਰਾਹੀਂ ਵੋਟਾਂ ਲੈਣ ਦਾ ਇੱਕ ਢੰਗ ਹੈ ਜਿਹੜਾ ਸਾਨੂੰ ਕਈ ਵਜ੍ਹਾ ਚਾਇਆ ਜਾਂਦਾ ਕਿ ਪਤਾ ਨਹੀਂ ਅਸੀਂ ਕਿੱਡੇ ਕੁ ਧਰਮ ਦੇ ਰਾਖੇ।
1: ਜੀ ਬਿਲਕੁਲ ਜੀ, ਅਗਲੀ ਕਾਲ ਚੱਲਦੇ ਜੀ, 4146। ਸਤਿ ਸ੍ਰੀ ਅਕਾਲ ਸਰ, ਤੁਸੀਂ ਓਨਰ ਹੋ ਜੀ।
3: ਹਾਂਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
3: ਦੇਖੋ ਸੰਧੂ ਸਾਹਿਬ, ਲੋਕ ਬੋਲਤੇ ਭਾਰਤ ਕੀ ਵਿਦੇਸ਼ ਨੀਤੀ ਨਹੀਂ ਵਧੀਆ ਹੈਗੀ। ਉਹ ਜਿਹੜਾ ਸ਼ਸ਼ੀ ਥਰੂਰ ਜੋ ਇਤਨਾ ਬੜਾ ਵਿਦੇਸ਼ ਮੰਤਰੀ ਸਾ, ਉਸਨੇ ਤਾਂ ਕੋਈ ਸਵਾਲ ਨਹੀਂ ਉਠਾਇਆ ਮੋਦੀ ਸਰਕਾਰ ਕੀ ਵਿਦੇਸ਼ ਨੀਤੀ ਪੇ। ਕਾਂਗਰਸ ਕੇ ਜਵਾਨ

0: श्रीलंका, म्यांमार, सारे से रिलेशन खराब, और जो सोनिया गांधी ने चिट्ठी लिखी है, गाजा की याद आ गई, और गाजा की याद आ गई, पहले तो इसराइल से तो तुमने माल कमाते थे, सारा हथियार इसराइल से लेते थे, और फिर भी गाजा के का नाम जपते थे, ये सब वोट बैंक की रहेगी, वोट बैंक की राजनीति आएगी। दूजा वो कहते थे ईरान को अकेला छोड़ दिया है जी मोदी, अब वो मोदी को बुला रहे हैं वहां पे, उसके जो उसका संस्कार हो रहा है उसमें मोदी को बुला रहे हैं वहां पे भाई, अब वो जाए नहीं जाए वो उसकी है। और ये केजरीवाल तो भाई वो ये राजनीति का नटवर लाल है, पहले तो कहता था कि राम मंदिर नहीं आएगा, इसकी नानी कहती थी कि वहां पे कुछ कहानी सुनाता था, अब सडनली उसकी याद आ गई अयोध्या की और राम मंदिर की। दसो जी होशियारपुरी जी, धनबाद जी,
1: बहुत शुक्रिया जी, थैंक यू सो मच जी। रमेश जी
2: ਜਦੋਂ ਨਾ ਭਗਵੰਤ ਮਾਨ ਦੇ ਅੱਗੇ ਕੋਈ ਸਵਾਲ ਕਰਦਾ ਹੈ ਕਿ ਦੇਖੋ ਜੀ ਤੁਸੀਂ ਆਹ ਨਹੀਂ ਕੀਤਾ ਜੀ, ਤੁਸੀਂ ਮੈਡੀਕਲ ਕਾਲਜ ਨਹੀਂ, ਉਹ ਕਹਿੰਦਾ 70 ਸਾਲਾਂ 'ਚ ਨਹੀਂ ਉਹਨਾਂ ਨੇ ਕੀਤਾ, ਅਸੀਂ ਕੀ ਕਰੀਏ ਪਿਛਲੇ ਆਹ ਕੁਛ ਕਰਕੇ, ਪਾਪਕੀ ਆਪਣੇ ਬਹੁਤ ਸਾਰੇ ਸਵਾਲਾਂ ਤੋਂ ਉਹ ਇਸ ਕਰਕੇ ਕਿਨਾਰਾ ਕਰ ਜਾਂਦੇ ਆ ਜਾਂ ਪਿਛਲਿਆਂ 'ਤੇ ਜ਼ਿੰਮੇਵਾਰੀ ਸਿੱਟ ਦਿੰਦੇ ਆ ਜੀ। ਹੁਣ ਇਵੇਂ ਸਰੋਤਿਓ ਤੁਸੀਂ ਗੱਲ ਕੀਤੀ ਹੈ, ਦੇਖੋ ਮੈਨੂੰ ਨਹੀਂ ਪਤਾ ਤੁਹਾਡਾ ਕਿਸ ਪਾਰਟੀ ਨਾਲ ਬਹੁਤਾ ਪਿਆਰ ਮੁਹੱਬਤ ਹੈ, ਠੀਕ ਹੈ ਜੀ, ਪਰੰਤੂ ਗੱਲ ਇਹ ਆ ਨਾ ਕਾਂਗਰਸ ਵਰਸਿਸ ਭਾਜਪਾ ਰੱਖ ਕੇ ਮੈਂ ਤੇ ਕਦੀ ਵੀ ਨਹੀਂ ਗੱਲ ਕੀਤੀ। ਹਾਂ ਕੋਈ ਸਰੋਤਾ ਕਰਦਾ ਉਹਦਾ ਰਾਈਟ ਹੈ, ਉਹਦਾ ਅਧਿਕਾਰ ਖੇਤਰ, ਉਹਦੇ ਵਿੱਚ ਮੈਂ ਤਾਂ ਨਹੀਂ ਦਖਲ ਅੰਦਾਜ਼ੀ ਕਰ ਸਕਦਾ। ਕਾਂਗਰਸ ਤੇ ਭਾਜਪਾ ਦੀ ਤੁਲਨਾ ਨਹੀਂ ਕਰਨੀ, ਤੁਲਨਾ ਕੰਮਾਂ ਦੀ ਕਰਨੀ ਹੈ। ਜੇ ਕਾਂਗਰਸ ਨੇ ਮਾੜੇ ਕਾਰਜ ਕੀਤੇ, ਜੇ ਕਾਂਗਰਸ ਦੀ ਨੀਤੀ ਨਹੀਂ ਸਹੀ ਸੀ ਤੇ ਲੋਕਾਂ ਨੇ ਫਿਰ ਕਾਂਗਰਸ ਨੂੰ ਫਿਰ ਉਹਦਾ ਫਲ ਵੀ ਦਿੱਤਾ ਨਾ, ਕਾਂਗਰਸ ਉਹਦਾ ਫਲ ਹੀ ਭੁਗਤ ਰਹੀ ਆ। ਬਚਿਆ ਕੀ ਹੈ ਭਾਰਤ ਦੇ ਵਿੱਚ ਅੱਜ ਦੇ ਸਮੇਂ, ਕਿੰਨੇ ਸੂਬੇ ਬਚੇ ਆ, ਪੰਜਾਬ ਦਾ ਵਿੱਚ ਪਤਾ ਨਹੀਂ ਅਜੇ ਬਣਨਾ ਕੀ ਹੈ, ਵੱਡੇ ਵੱਡੇ ਲੀਡਰ ਛੱਡ ਕੇ ਚਲੇ ਗਏ। ਜਿਸ ਕਾਂਗਰਸ ਤੇ ਤੁਸੀਂ ਤੰਜ ਕੱਸਿਆ ਉਹ ਕਾਂਗਰਸ ਦੇ ਹਾਲਾਤ ਭਾਈ ਤਾਈਓ ਮਾੜੇ ਹੋਏ ਆ ਜੇ ਕਾਂਗਰਸ ਦੀਆਂ ਨੀਤੀਆਂ ਵਿੱਚ ਨੁਕਸ ਸੀ। ਹੁਣ ਸਵਾਲ ਇਹ ਆ ਕਿ ਅਸੀਂ ਇਸ ਕਰਕੇ ਭਾਜਪਾ ਦੀਆਂ ਨੀਤੀਆਂ ਨੂੰ ਚੰਗੀਆਂ ਨਾ ਕਹੀਏ ਕਿ ਕਾਂਗਰਸ ਦੀਆਂ ਮਾੜੀਆਂ ਸੀ, ਹੁਣ ਸਵਾਲ ਇਹ ਆ ਕਿ ਅਸੀਂ ਕਹਿਣਾ ਕੀ ਹੈ। ਤੇ ਮੈਨੂੰ ਲੱਗਦਾ ਬੜਾ ਸਿੱਧਾ ਪੱਧਰਾ ਕਹਿਣਾ ਕਿ ਮੋਦੀ ਸਾਹਿਬ ਆਪਣੀਆਂ ਨੀਤੀਆਂ ਜਿਹੜੀਆਂ ਕਾਂਗਰਸ ਤੋਂ ਵੀ ਮਾੜੀਆਂ ਹੁੰਦੀਆਂ ਜਾ ਰਹੀਆਂ ਜਾਂ ਹੋ ਗਈਆਂ ਉਹਨੂੰ ਸੁਧਾਰ ਲਓ, ਨਹੀਂ ਤੇ ਫਿਰ ਭਾਈ ਨਿਗਾਹ ਮਾਰ ਲਓ, ਲੋਕ ਫਿਰ ਪਲਟੀ ਮਾਰਨ ਲੱਗੇ ਟਾਈਮ ਨਹੀਂ ਲਾਉਂਦੇ ਹੁੰਦੇ।
1: ਹਾਂ ਜੀ, ਸਤਿ ਸ੍ਰੀ ਅਕਾਲ ਸਰ, ਕੁਲਦੀਪ ਜੀ ਤੁਸੀਂ ਆਨਰ ਹੋ।
3: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
3: ਪ੍ਰੋਗਰਾਮ ਵੀ ਸਹੀ ਤਰ੍ਹਾਂ ਬੜਾ ਵਧੀਆ, ਸਵਾਲ ਤੇ ਚਲੋ ਜ਼ਿਆਦਾ ਕੋਈ ਨਹੀਂ। ਇਹ ਆਪਣਾ ਜਿਹੜਾ ਇਹਨਾਂ ਨੇ ਕੀਤਾ ਜੀ ਸੂਰਮੇ ਵਾਲੀ ਜਿਹੜੀ ਆਪਣਾ ਕੀਤੀ ਹੈ ਰਮੇਸ਼ ਜੀ, ਇਹ ਸੀ ਐਮ ਸਾਹਿਬ ਨੇ ਆਪ ਇੱਕ ਟੀ ਸ਼ਰਟ ਪਾਈ ਹੈ ਔਰ ਰਿੰਗ ਪਾਇਆ ਕਿ ਨਹੀਂ ਪਾਇਆ?
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
2: ਰਬ ਸੰਧੂ ਜੀ, ਮੈਂ ਇਸ ਸਵਾਲ ਤੇ ਜਵਾਬ ਚ ਇੱਕ ਤਜਰਬੇ ਚੋਂ ਗੱਲ ਦੱਸਦਾ। ਜਦੋਂ ਨਾ ਇਹ ਸਾਲ ਪਹਿਲੀ ਗੱਲ ਆ ਜਦੋਂ ਮੁਹਿੰਮ ਸ਼ੁਰੂ ਕੀਤੀ, ਲੋਕਾਂ ਚ ਗਏ, ਹਰੇਕ ਪਿੰਡ ਚ ਗਏ, ਇੱਕ ਸਮਾਗਮ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲ ਗਿਆ। ਮੇਰੇ ਖੇਤਰ ਦਾ ਸਮਾਗਮ ਤੇ ਸਾਥੀ ਗਏ, ਕਹਿੰਦੇ ਚਲੋ ਚਲੀਏ ਜੀ ਉੱਥੇ। ਉੱਥੇ ਇਲਾਕੇ ਦੇ ਮੈਜਿਸਟਰ, ਐਸ ਡੀ ਐਮ, ਪੁਲਿਸ ਦੇ ਅਧਿਕਾਰੀ ਸਾਰੇ ਉੱਥੇ ਪਹੁੰਚਣੇ ਸੀ, ਰਾਜਨੀਤਿਕ ਤੌਰ ਤੇ ਜਿਹੜਾ ਖੇਤਰ ਦਾ ਵਿਧਾਇਕ ਉਹ ਵੀ ਪਹੁੰਚਣਾ ਸੀ। ਮੈਂ ਵੀ ਚਲਾ ਗਿਆ, ਮੇਰੇ ਵੱਲ ਦੇਖ ਕੇ ਕਹਿੰਦੇ ਜੀ ਰਮੇਸ਼ ਹੁਸ਼ਿਆਰਪੁਰੀ ਵੀ ਆਏ ਆ, ਅਸੀਂ ਚਾਹਾਂਗੇ ਕਿ 2 ਮਿੰਟ ਉਹ ਵੀ ਗੱਲ ਕਰਨ। ਮੈਂ ਕਿਹਾ ਮੈਂ 2 ਮਿੰਟ ਗੱਲ ਨਹੀਂ ਕਰਨੀ, ਬਸ ਮੈਨੂੰ ਇਹੀ ਦੱਸ ਦਿਓ ਕਿ ਆਪਾਂ ਨਸ਼ਾ ਆ ਕਿ ਆਪਾਂ ਸ਼ਰਾਬ ਨੂੰ ਨਸ਼ਾ ਸਮਝਦੇ ਕਿ ਨਹੀਂ ਸਮਝਦੇ। ਮੈਂ ਇੰਨੀ ਗੱਲ ਕਹਿ ਕੇ ਬਹਿ ਗਿਆ ਤੇ ਬਾਅਦ ਵਿੱਚ ਮੈਨੂੰ ਅੜਾਮਾ ਹੀ ਆਏ, ਯਾਰ ਤੂੰ ਸਾਡਾ ਪ੍ਰੋਗਰਾਮ ਖਰਾਬ ਕਰਿਆ, ਅਸੀਂ ਤਾਂ ਤੈਨੂੰ ਮਾਣ ਸਨਮਾਨ ਦਿੱਤਾ ਕਿ ਤੂੰ ਆ ਗਿਆ। ਅਸਲ ਵਿੱਚ ਦਿੱਕਤ ਕਿੱਥੇ ਆ, ਤੂੰ ਸ਼ਰਾਬ ਨੂੰ ਨਸ਼ਾ ਹੀ ਨਹੀਂ ਸਮਝਦੇ। ਜਿੱਥੇ ਸਰੋਤਿਓ ਅਸੀਂ ਤੰਜ ਕੱਸਦੇ ਹਾਂ, ਉਹ ਬੜਾ ਸਿੱਧਾ ਪੱਧਰਾ ਉਹਨਾਂ ਨੇ ਉਸ ਮੰਚ ਤੋਂ ਮੈਨੂੰ ਇਸ਼ਾਰਾ ਦੇ ਦਿੱਤਾ ਜੀ ਕਿ ਆਹ ਜਿਹੜੇ ਨਸ਼ੇ ਨਾ ਸਿੰਥੈਟਿਕ ਨਸ਼ੇ ਜਿਹੜੇ ਉਹ ਸਰਹੱਦੋਂ ਪਾਰ ਆਉਂਦੇ ਜੀ, ਜਿਹੜੀਆਂ ਪਿਛਲੀਆਂ ਸਰਕਾਰਾਂ ਲਾ ਕੇ ਗਈਆਂ, ਉਹਨਾਂ ਨਸ਼ਿਆਂ ਦੇ ਖਿਲਾਫ਼ ਅਸੀਂ ਹੈ। ਇਹ ਤਾਂ ਨੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਕੀ ਖਾਂਦਾ ਕੀ ਪੀਂਦਾ ਆ, ਪਰੰਤੂ ਗੱਲ ਬੜੀ ਸਿੱਧੀ ਆ ਕਿ ਸ਼ਰਾਬ ਨੂੰ ਤਾਂ ਨਸ਼ਾ ਨਹੀਂ ਸਮਝਿਆ ਜਾਂਦਾ। ਸ਼ਰਾਬ ਤੇ ਅੱਜ ਦੇ ਸਮੇਂ ਉਹ ਸਾਧਨ ਬਣ ਗਈ ਆ ਜਿਹਨੂੰ ਸਰਕਾਰ ਸਭ ਤੋਂ ਵੱਧ ਢਿੱਲਾਂ ਛੋਟਾਂ ਦੇ ਕੇ ਪੂਰੇ ਪੰਜਾਬ ਦੇ ਵਿੱਚ ਉਹਦੀ ਵਿਵਸਥਾ ਸਥਾਪਿਤ ਕੀਤੀ ਹੈ,
1: ਕਮਾਈ
2: ਹੋ ਰਹੀ ਹੈ, ਜਿਹਨੂੰ ਕਮਾਈ ਦਾ ਸਾਧਨ ਹੈ। ਪ੍ਰਭ ਸੰਧੂ ਜੀ, ਮੈਂ ਬਹੁਤ ਵਾਰ ਜ਼ਿਕਰ ਕੀਤਾ, ਮੈਂ ਉਹ ਦਿਨ ਦੇਖੇ ਆ ਜਦੋਂ ਕਿਸੇ ਨਾ ਵਿਆਹ ਸ਼ਾਦੀ 'ਚ ਮੁੰਡਾ ਜਿਹੜਾ ਮੁੰਡੇ ਵਾਲਾ ਉਹ ਕਾਰ ਵਿੱਚ ਹੁੰਦਾ ਸੀ, ਜਿਹੜਾ ਲਾੜਾ ਉਹ ਕਾਰ 'ਚ ਹੁੰਦਾ ਸੀ, ਤੇ ਉਹਦੇ ਨਾਲ ਪਰਿਵਾਰ ਦੇ 2-3 ਜੀ ਬੈਠ ਜਾਂਦੇ ਸੀ, ਜਾਂਦੀ ਵਾਰ ਆਉਂਦੀ ਵਾਰ ਤੇ ਵਹੁਟੀ ਆਉਣੀ ਹੁੰਦੀ ਸੀ, ਤੇ ਇੱਕ ਬੱਸ ਹੁੰਦੀ ਸੀ ਨਾਲ, ਤੇ ਅਸੀਂ ਬਰਾਤੀ ਜਦੋਂ ਕਿਸੇ ਬੱਸ 'ਚ ਜਾਂਦੇ ਸੀ ਨਾ, ਜਦੋਂ ਉਸ ਪਿੰਡ ਵਿੱਚ ਬੱਸ ਚਲੇ ਜਾਣੀ, ਉੱਤਰ ਕੇ ਬਹਿ ਜਾਣਾ, ਤੇ ਉੱਥੇ ਸ਼ਰਾਬ ਦੀ ਦਿੱਕਤ ਇੰਨੀ ਆਉਂਦੀ ਸੀ ਕਿਉਂਕਿ ਠੇਕਾ 10-25 ਕਿਲੋਮੀਟਰ ਦੂਰ ਹੁੰਦਾ ਸੀ, ਕਿਉਂਕਿ ਏਦਾਂ ਨੀ ਨਾ ਸੀ ਠੇਕੇ ਜਿੱਥੋਂ ਮਰਜ਼ੀ ਲੈ ਲਓ ਸ਼ਰਾਬ ਪਾਪਿਓ। ਮੈਂ ਉਹ ਸਮਾਂ ਦੇਖਿਆ ਆ ਜੇ ਕਿਸੇ ਨੇ ਸ਼ਰਾਬ ਪੀਣੀ ਤੇ ਉਹਨੂੰ ਉਹ ਕਈ ਵਾਰੀ ਬੰਦਾ ਕਹਿੰਦਾ ਛੱਡ ਯਾਰ ਕਿਹੜਾ ਉੱਥੇ ਲੈਣ ਜਾਊਗਾ, ਕਿਵੇਂ ਜਾਵਾਂਗੇ, ਨਾ ਸਾਡੇ ਤੋਂ ਸਕੂਟਰ ਨਾ ਮੋਟਰਸਾਈਕਲ ਨਾ ਕਾਰ ਨਾ ਜੀਪ, ਕਿਹੜਾ ਉੱਥੇ ਲੈਣ ਜਾਊਗਾ ਇੰਨੀ ਦੂਰ। ਉਹ ਇਸ ਕਰਕੇ ਸ਼ਰਾਬ ਹੀ ਨਹੀਂ ਪੀਂਦੇ ਸੀ, ਜਾਂ ਥੋੜੀ ਹੋਵੇ ਉਹਦੇ ਨਾਲ ਹੀ ਸਾਰ ਲੈਂਦੇ ਸੀ। ਹੁਣ ਤੇ ਭਗਵੰਤ ਮਾਨ ਸਰਕਾਰ ਹੋਵੇ ਜਾਂ ਹੋਰ, ਉਹ ਕਹਿੰਦੇ ਤੁਸੀਂ ਕਹੋ ਸਹੀ, ਬਸ ਉਹ ਹੋਮ ਡਿਲੀਵਰੀ ਦਾ ਐਲਾਨ ਨਹੀਂ ਹੈ। ਬਾਕੀ ਤੁਸੀਂ ਸੰਧੂ ਸਾਹਿਬ ਇੱਕ ਵਾਰੀ ਆ ਕੇ ਘੰਟੀ ਖੜਕਾਓ, ਅਗਲੇ ਕਹਿੰਦੇ ਦੱਸੋ ਸਹੀ ਕਿੰਨੀ ਚਾਹੀਦੀ ਹੈ, ਘਰ ਦੇ ਦੇਣ ਆ ਰਹੇ। ਸੋ ਇਸ ਕਰਕੇ ਬੜਾ ਮਾੜਾ ਹੀ ਹੈ ਸਰੋਤੇ ਤੇ ਫੈਸਲਾ ਭਗਵੰਤ ਮਾਨ ਤੇ। ਤਾਂ ਚਲੋ ਕਸ ਤੋਂ ਮੈਨੂੰ ਇਤਰਾਜ਼ ਨਹੀਂ ਹੈ, ਤਾਂ ਜਾਇਜ਼ ਹੈ, ਪਰੰਤੂ ਮੈਨੂੰ ਇਹ ਲੱਗਦਾ ਆ ਕਿ ਪੋਲਿਸੀ ਮੈਟਰ ਤੇ ਥੋੜੀ ਗੱਲ ਕਰੀਏ ਕਿ ਸ਼ਰਾਬ ਨੂੰ ਕਿਸ ਕਿੱਥੋਂ ਤੱਕ ਜਿਹੜਾ ਹੈਗਾ ਕਾਨੂੰਨੀ ਤੇ ਲਾਜ਼ਮੀ ਦਰਜਾ ਦੇਣਾ ਚਾਹੀਦਾ, ਇੱਥੇ ਵੀ ਮੈਨੂੰ ਲੱਗਦਾ ਚਰਚਾ ਕਰ ਲੈਣੀ ਚਾਹੀਦੀ।
1: ਜੀ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਰ 3430 ਤੁਸੀਂ ਆਉਣੇ ਰਹੋ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਜੀ, ਹੁਸ਼ਿਆਰਪੁਰੀ ਜੀ। ਆਪਣੇ ਨਾ ਜੀ ਥੋੜੇ ਦਿਨ ਪਹਿਲਾਂ ਵੀਡੀਓ ਘੁੰਮਦੀ ਸੀ ਜੋਬਨ ਕਿੱਥੇ ਆ, ਤੂੰ ਨਾ ਜੋਬਨ ਨੂੰ ਲੱਭਦੇ ਸੀ, ਹੁਣ ਜੋਬਨ ਲੱਭਿਆ ਤੇ ਜਿਹੜਾ ਜੋਬਨ ਨੂੰ ਲੱਭਣ ਗਿਆ ਜੀ ਉਹ ਗਾਇਬ ਆ ਜੀ, ਤੇ ਲੁਕਣ ਮੀਟੀ ਜੀ ਖੇਡਣ ਡਿਆ ਜੀ, ਕੀ ਚੱਕਰ ਕੀ ਆ, ਗਰਮੀ ਵੱਧ ਪੈ ਰਹੀ ਆ ਕਿ ਕੀ ਆ ਜੀ, ਦੱਸਿਓ ਇਹਦੇ ਬਾਰੇ ਜੀ।
1: ਜੀ ਬਹੁਤ ਸ਼ੁਕਰੀਆ ਜੀ ਜੀ, ਇਹ ਵੀ ਤਾਂ ਜੀ
2: ਇੱਕ ਪ੍ਰਭ ਸੰਧੂ ਜੀ ਮੈਂ ਬੇਨਤੀ ਕਰਾਂ, ਕਈ ਵਾਰੀ ਨਾ ਲੰਬਾ ਸਮਾਂ ਕੁਛ ਸਰੋਤੇ ਸਾਡੇ ਨਾ ਜਿਹੜੇ ਕੁਛ ਸਵਾਲ ਹੁੰਦੇ ਉਹਨਾਂ ਸਵਾਲਾਂ ਦੇ ਜਵਾਬ ਕਈ ਵਾਰੀ ਕੁਝ ਕੁ ਸਰੋਤਿਆਂ ਦੇ ਸਵਾਲ ਚੋਂ ਹੀ ਹੁੰਦੇ ਆ
1: ਜੀ।
2: ਕੈਪਟਨ ਸਾਹਿਬ ਸਾਡੇ ਬੜੇ ਬਜ਼ੁਰਗ ਹੈ ਕੈਪਟਨ ਸਾਹਿਬ, ਤੇ ਉਹ ਮੈਂ ਨਾ ਕਈ ਦਿਨ ਤੋਂ ਕੈਪਟਨ ਸਾਹਿਬ ਨੂੰ ਮਿਸ ਕਰ ਰਿਹਾ, ਕਿਉਂਕਿ ਇਹ ਜਿਹੜੇ ਸਵਾਲ ਆ ਰਹੇ ਆ ਕੈਪਟਨ ਸਾਹਿਬ ਤੇ ਬਹੁਤ ਸਾਰੇ ਤਰਕ ਇੱਦਾਂ ਦੇ ਹੁੰਦੇ, ਕਈ ਸਵਾਲਾਂ ਦੇ ਜਵਾਬ ਹੀ ਆਪਣੇ ਆਪ ਆ ਜਾਂਦੇ ਆ। ਸੋ ਕੈਪਟਨ ਸਾਹਿਬ ਸੁਨੇਹਾ ਮੇਰਾ ਤੁਹਾਨੂੰ ਹੈਗਾ ਕਿ ਤੁਹਾਨੂੰ ਅਸੀਂ ਮਿਸ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਸਵਾਲ ਸਿੱਧਾ ਤੁਹਾਡੇ ਨਾਲ ਕੇਂਦਰਿਤ ਹੈ। ਆ ਜਿਹੜੀ ਗੱਲ ਜੋਬਨ ਵਾਲੀ ਤੁਸੀਂ ਸਰੋਤਿਓ ਛੇੜੀ ਹੈ, ਉਹ ਜੋਬਨ ਨੂੰ ਜਿਹੜਾ ਲੱਭਦਾ ਸੀ ਉਹ ਲੱਭ ਪਿਆ ਭਾਈ, ਉਹ ਜਾਂਚ ਦਾ ਹਿੱਸਾ ਬਣ ਚੁੱਕਾ ਆ, ਤੇ ਜਾਂਚ ਉਹਦੀ ਜਿੱਦਾਂ ਦੀ ਹੁਣ ਚੱਲਣੀ ਆ ਉਹ ਸਭ ਨੂੰ ਪਤਾ ਹੈ ਕਿ ਉੱਥੇ ਜਾਂਚ ਜਾਂਚ ਜਾਂਚ ਹੀ ਹੋਣੀ ਹੈ, ਹੁਣ ਨਿਕਲਣਾ ਪੈਣਾ ਕੁਛ ਨੀ, ਜਮਾਨਤ ਉਹਦੀ ਹੋ ਗਈ ਹੈ। ਸਿਆਸੀ ਸਰਗਰਮੀਆਂ ਉਸਨੇ ਦੁਬਾਰਾ ਬਿਕਰਮ ਜੀਠੀਏ ਨੇ ਇਸ ਵੇਲੇ ਸ਼ੁਰੂ ਕਰ ਦਿੱਤੀਆਂ।
1: ਜੀ ਬਿਲਕੁਲ ਜੀ, 905-673-3337, 905-673-3337 ਤੁਹਾਨੂੰ ਇੱਕ ਮੈਸੇਜ ਦੇ ਦੀ ਜੀ, ਨਾਨਕ ਰੈਨੋਵੇਸ਼ਨ ਦਾ। ਤੁਸੀਂ ਘਰ ਦੇ ਡਰਾਈਵੇ ਬਣਾਉਣੇ ਆ, ਜਾਂ ਤੁਸੀਂ ਬੇਸਮੈਂਟ ਲੀਕ ਹੋ ਰਹੀ ਆ, ਜਾਂ ਤੁਸੀਂ ਆਪਣਾ ਪੈਟੀਓ ਬਣਾਉਣਾ ਆ, ਨਵੀਂ ਬੇਸਮੈਂਟ ਬਣਾਉਣੀ ਆ ਨਾ, ਤਾਂ ਵੀ ਤੁਸੀਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖੋ। 416-902-9993, 416-902-9293। ਅਤੇ ਮਾਝਾ ਪਿਕਨਿਕ ਹੋ ਰਹੀ ਹੈ ਜੀ, ਮਾਝੇ ਦੇ ਮਜੈਲਾਂ ਵਾਸਤੇ 11 ਤਰੀਕ ਨੂੰ 11 ਵਜੇ ਸ਼ੁਰੂ ਹੋ ਜਾਣੀ ਹੈ ਸਵੇਰੇ, ਸੈਂਟ ਪੈਟ੍ਰਿਕ ਚਰਚ ਗਰਾਊਂਡ 11873 ਗੋਰ ਰੋਡ 'ਤੇ, ਖੁੱਲ੍ਹੀਆਂ ਹਵਾਵਾਂ ਫਿਜ਼ਾਵਾਂ ਦੇ ਵਿੱਚ ਮਾਝਾ ਪਿਕਨਿਕ ਹੋ ਰਹੀ ਹੈ ਜੀ। ਅਤੇ ਇਹਦੇ ਬਾਬਤ ਤੁਸੀਂ ਗੱਲਬਾਤ ਕਰਨੀ ਹੈ, ਜਿੰਨੇ ਵੀ ਮਾਝੇ ਦੇ ਏਰੀਏ ਦੇ ਮਜੈਲ ਆ ਬਾਈ, ਤੁਸੀਂ ਪਹੁੰਚਿਓ ਸਾਰੇ ਉੱਥੇ ਮਾਝਾ ਪਿਕਨਿਕ 'ਤੇ 11 ਜੁਲਾਈ ਨੂੰ 11 ਵਜੇ। ਮਾਝਾ ਪਿਕਨਿਕ ਦੇ ਲਈ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਸੋਹੀ ਸਾਹਿਬ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ, 416-500-4309-07, 416-561-3907। ਸੋ ਇਸ ਹਿਸਾਬ ਨਾਲ ਗੱਲਬਾਤ ਕਰ ਲਿਓ। ਨਾਲ ਦੀ ਨਾਲ ਤੁਹਾਨੂੰ ਨਾ ਇੱਕ ਮੈਸੇਜ ਦਈਏ, ਜਿੰਨੇ ਵੀ ਪਰਿਵਾਰ ਸਾਡੇ ਨਾਲ ਹਿੰਦੂ ਭੈਣ ਭਰਾ ਵੀਰ ਸਾਡੇ ਜੁੜੇ ਹੋਏ ਆ, ਮਾਸਟਰ ਸਲੀਮ ਜੀ ਨਾ ਜਗਰਾਤਾ ਲੈ ਕੇ ਆ ਰਹੇ ਆਪਣਾ, 10 ਜੁਲਾਈ ਨੂੰ ਜਗਰਾਤਾ ਹੋਣ ਜਾ ਰਿਹਾ ਬਹੁਤ ਵੱਡੇ ਲੈਵਲ 'ਤੇ, ਅਤੇ ਉਹ ਹਿੰਦੂ ਸਭਾ ਮੰਦਿਰ ਦੇ ਵਿੱਚ ਹੋਣਾ ਆ, ਸ਼ਾਮ ਨੂੰ 7 ਵਜੇ ਸ਼ੁਰੂ ਹੋ ਜਾਣਾ ਆ। 10 ਜੁਲਾਈ ਨੂੰ ਕੋਈ ਟਿਕਟ ਨਹੀਂ ਆ, ਬਿਲਕੁਲ ਫਰੀ ਆ, ਲੰਗਰ ਔਰ ਰੁੱਟ ਵਰਤਣਾ, ਤੁਸੀਂ ਪਹੁੰਚਣਾ ਹੈ। ਆਪਣੇ ਭੈਣਾਂ ਭਰਾਵਾਂ ਨੂੰ ਸੱਜਣਾ ਮਿੱਤਰਾਂ ਨੂੰ ਮੈਸੇਜ ਦੇ ਦਿਓ ਕਿ 10 ਜੁਲਾਈ ਨੂੰ ਹਿੰਦੂ ਸਭਾ ਮੰਦਿਰ ਜਿਹੜਾ ਗੋਰ ਰੋਡ ਦੇ ਉੱਪਰ ਆ ਉੱਥੇ ਪਹੁੰਚਣਾ, ਅਤੇ ਮਾਸਟਰ ਸਲੀਮ ਜੀ ਆ ਰਹੇ ਆਪਣਾ ਜਗਰਾਤਾ ਲੈ ਕੇ, ਚਲੋ ਪਹੁੰਚੋ। ਇਹਦੀ ਕੋਈ ਜਾਣਕਾਰੀ ਤੁਸੀਂ ਲੈਣੀ ਆ ਤਾਂ ਰੋਹਨ ਸ਼ਰਮਾ ਨੂੰ ਗੱਲਬਾਤ ਕਰ ਲਿਓ, ਜਾਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ, ਆਪਾਂ ਉਹਨਾਂ ਦੇ ਮੀਡੀਆ ਪਾਰਟਨਰ ਹੈਗੇ ਹਾਂ। ਸੋ 437-870-001, 437-870-0001 'ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਬਿਲਡਿੰਗ ਸਪਲਾਈਜ਼ ਦਾ ਨੰਬਰ ਦੇਣਾ ਆ, ਤੁਸੀਂ ਕੰਟਰੈਕਟਰ ਹੋ, ਤੁਸੀਂ ਘਰ ਦੀ ਆਪਣੀ ਦੀ ਰੈਨੋਵੇਸ਼ਨ ਖੁਦ ਕਰਨੀ ਹੈ ਜਾਂ ਕਰਵਾ ਰਹੇ ਹੋ, ਤੁਸੀਂ ਬਿਲਡਰ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇੱਕ ਬਹੁਤ ਵੱਡਾ ਅਤੇ ਬਹੁਤ ਗੁਣਵੱਤਾ ਵਾਲਾ ਸਟੋਰ ਜਿੱਥੇ ਤੁਹਾਨੂੰ ਕੁਆਲਿਟੀ ਦੇ ਪ੍ਰੋਡਕਟ ਮਿਲਣੇ ਆ ਬਿਲਡਿੰਗ ਸਪਲਾਈਜ਼ ਅਤੇ ਹਾਰਡਵੇਅਰ ਦੇ, ਉਹ ਖੁੱਲ੍ਹ ਚੁੱਕਿਆ ਹੈ ਡਿਕਸੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ। ਸੋ ਜਿੱਥੇ ਪਲੰਬਿੰਗ ਸਪਲਾਈ, ਫਿਕਚਰਸ, ਐਚ ਵੀ ਏ ਸੀ, ਇਲੈਕਟ੍ਰੀਕਲ ਸਪਲਾਈਜ਼, ਐਕਸੈਸਰੀਜ਼ ਮਾਫ ਕਰਨਾ, ਔਰ ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰ, ਵੈਂਟੀ, ਫੋਸਟ ਟਾਇਲ ਸਿਸਟਮ ਔਰ ਨਾਲ ਦੀ ਨਾਲ ਸ਼ਾਵਰ ਸਿਸਟਮ ਦਾ ਸਾਰਾ ਹੀ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਆ, ਹੁਣ ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ। ਸੋ ਪਹੁੰਚਣਾ ਕਿੱਥੇ ਹੈ ਜੀ? ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਪ੍ਰਾਈਜ਼ ਵੀ ਚੈੱਕ ਕਰ ਸਕਦੇ ਹੋ, ਜਾਂ ਕੋਈ ਸਟਾਕ ਦੇ ਵਿੱਚ ਚੀਜ਼ ਇਨ ਸਟਾਕ ਜਾਂ ਚੈੱਕ ਕਰਨੀ ਹੋਵੇ ਤਾਂ ਵੀ ਤੁਸੀਂ www.bestvaluebuildingsupplies.ca ਤੇ ਜਾ ਕੇ ਗੱਲਬਾਤ ਕਰ ਸਕਦੇ ਹੋ। 6479610585 6479610585 ਤੇ ਗੱਲਬਾਤ ਕਰ ਸਕਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਅਗਲੀ ਕਾਲ ਵੱਲ ਚੱਲਦੇ ਹਾਂ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ?
5: ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
5: ਮੈਂ ਕਿਹਾ ਜੀ, ਆਪਣਾ ਕੀ ਨਾ, ਭਗਵੰਤ ਮਾਨ ਦੀ ਸਰਕਾਰ ਕੱਲ ਨੂੰ ਪੇਸ਼ ਹੋਣ ਜਾ ਰਹੀ ਆ ਅਕਾਲ ਤਖ਼ਤ ਸਾਹਿਬ ਤੇ ਜੀ
1: ਜੀ,
5: ਤੇ ਰੰਗ ਉੱਡਿਆ ਪਿਆ ਇਹਦਾ, ਕੀ ਨਾ, ਕੇਜਰੀਵਾਲ ਸਾਹਿਬ ਦਾ। ਹੈਲੋ
1: ਜੀ ਜੀ ਜੀ ਭਾਈ ਜੀ।
5: ਹਾਂਜੀ, ਮੈਂ ਕਿਹਾ ਰੰਗ ਕੇਜਰੀਵਾਲ ਸਾਹਿਬ ਦਾ ਉੱਡੇ, ਪਤਾ ਨੀ ਕਿੰਨਾ ਨਾਰਾਜ਼ ਆ ਭਗਵੰਤ ਮਾਨ ਨਾਲ,
2: ਪਰੇਸ਼ਾਨੀ ਨੀ ਆ। ਦੇਖੋ ਗੱਲ ਇਹ ਆ, ਜੋ ਕੁਛ ਭਗਵੰਤ ਮਾਨ ਤੇ ਉੱਪਰ ਉਂਗਲ ਉੱਠੀ, ਜੋ ਜਥੇਦਾਰ ਸਾਹਿਬ ਨੇ ਹੁਕਮ ਸੁਣਾਏ, ਪੰਜਾਬ ਦੇ ਨਾਲ ਸੰਬੰਧਿਤ ਵਿਅਕਤੀ ਲਈ ਇਹ ਸਭ ਤੋਂ ਵੱਡੇ ਹੁਕਮ ਹੈ। ਪੰਜਾਬ ਨਾਲ ਸੰਬੰਧਿਤ ਕੋਈ ਵੀ ਹੋਵੇ, ਉਹਨੂੰ ਪਤਾ ਇਹ ਹੁਕਮ ਕੀ ਹੈ, ਔਰ ਇਹ ਹੁਕਮ ਕਿਸ ਵਿਅਕਤੀ ਤੇ ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ, ਜਾਤੀ ਤੌਰ ਤੇ ਕਿੰਨੇ ਭਾਰੀ ਪੈ ਸਕਦੇ ਹੈ। ਜਿਹਨੂੰ ਆਪਾਂ ਜਿਹਨੂੰ ਅਧਿਆਤਮਵਾਦ ਦੇ ਹਿਸਾਬ ਦੇ ਨਾਲ ਵੀ ਸਮਝੀਏ ਕਿ ਅਕਾਲ ਤਖ਼ਤ ਸਾਹਿਬ ਰੱਬੀ ਹੈ, ਤੇ ਰੱਬੀ ਫਰਮਾਨ ਤੋਂ ਜੇ ਕੋਈ ਭੋਰਾ ਕਿੱਧਰ ਉੱਧਰ ਹੋ ਜੇ, ਉਹਨੂੰ ਚੁਣੌਤੀ ਦੇਵੇ, ਉਹਦੇ ਨਾਲ ਕੀ ਵਾਪਰਦਾ ਹੈ, ਮੈਨੂੰ ਲੱਗਦਾ ਕਿ ਪੰਜਾਬੀ ਜਾਣਦੇ ਹੈ। ਇਸ ਕਰਕੇ ਹੁਣ ਆਮ ਆਦਮੀ ਪਾਰਟੀ ਕਸੂਤੀ ਸਥਿਤੀ 'ਚ ਫਸੀ ਹੋਈ ਹੈ। ਉਹ ਠੀਕ ਹੈ, ਬੜਕਾਂ ਵੱਜ ਰਹੀਆਂ ਨੇ, ਇਹ ਰਾਜਨੀਤਿਕ ਪੈਂਤੜਾ ਹੁੰਦਾ ਕਿ ਜੇ ਔਖਾ ਸਮੇਂ ਹੋਵੇ ਤੇ ਹੋਰ ਵੱਡੀਆਂ ਬੜਕਾਂ ਮਾਰੋ, ਤਾਂ ਜੋ ਕਿ ਸਾਹਮਣੇ ਵਾਲੇ ਨੂੰ ਲੱਗੇ ਹੈ ਇਹ ਤੇ ਡਰਦੇ ਹੀ ਨਹੀਂ, ਇਹ ਤੇ ਬਹੁਤ ਵੱਡੇ ਆ, ਵੀ ਇਹਨਾਂ ਤੋਂ ਵੱਡਾ ਆਗੂ ਹੀ ਕੋਈ ਨਹੀਂ। ਉਵੇਂ ਮੈਂ ਜੋ ਮਹਿਸੂਸ ਕੀਤਾ ਕਿ ਆਹ 10-15 ਦਿਨ ਪਹਿਲਾਂ ਜੇ ਕੇਜਰੀਵਾਲ ਜਦੋਂ ਬਠਿੰਡੇ ਆਏ, ਜਿੱਦਣ ਕਹਿ ਕੇ ਗਏ ਕਿ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਐਲਾਨ ਕਰ ਗਏ, ਜੇ ਉਹ ਐਲਾਨ ਨਾ ਕੀਤਾ ਹੁੰਦਾ ਤੇ ਸ਼ਾਇਦ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਹੁੰਦੀ, ਸ਼ਾਇਦ, ਮੇਰਾ ਤਜਰਬਾ ਹੈ। ਹੁਣ ਆਮ ਆਦਮੀ ਪਾਰਟੀ ਨਾ ਤੇ ਉਧਰ ਪਿੱਛੇ ਹਟ ਸਕਦੀ ਹੈ ਕਿ ਨਹੀਂ ਜੀ ਚਲੋ ਅਸੀਂ ਭਗਵੰਤ ਮਾਨ ਨੂੰ ਜਿਹੜਾ ਕਹਿੰਦੇ ਅਸਤੀਫਾ ਦੇ ਦੇ, ਜਾਂ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਕਰਨਾ, ਉੱਤੇ ਦੋਸ਼ ਲੱਗ ਗਏ, ਕਿਉਂਕਿ ਉਹ ਬੜੀ ਕਸੂਤੀ ਸਥਿਤੀ ਜਾਂ ਆਮ ਆਦਮੀ ਪਾਰਟੀ ਰੰਗ ਉੱਡਣੇ ਸੁਭਾਵਿਕ ਹੈ, ਬੜਾ ਔਖਾ ਵਿਸ਼ਾ ਆ ਜਿਸ ਜਿਹੜਾ ਇਸ ਵੇਲੇ ਪੰਗਾ ਪਿਆ ਹੋਇਆ, ਉਹ ਕੋਈ ਛੋਟੀ ਗੱਲ ਥੋੜ੍ਹਾ, ਬੜੀ ਵੱਡੀ ਗੱਲ ਹੈ। ਨਾ ਹੁਣ ਇਸ ਸਥਿਤੀ ਚ ਆ ਕੇ ਉਹ ਅਕਾਲ ਤਖ਼ਤ ਸਾਹਿਬ ਨਾਲ ਖੜ ਜੇ ਤੇ ਨਾ ਭਗਵੰਤ ਮਾਨ ਦੇ ਖਿਲਾਫ਼ ਖੜ ਸਕਦੀ ਹੈ। ਸੋ ਕਰੇ ਤੇ ਕੀ ਕਰੇ ਆਮ ਆਦਮੀ ਪਾਰਟੀ ਕਸੂਤੀ ਸਥਿਤੀ ਚ, ਐਵੇਂ ਥੋੜੋ ਕੇਜਰੀਵਾਲ ਅੱਜ ਅੰਮ੍ਰਿਤਸਰ ਆਇਆ, ਬੰਦ ਕਮਰਾ ਮੀਟਿੰਗ ਕੀਤੀ, ਮੁੱਖ ਮੰਤਰੀ ਪ੍ਰੈਸ ਵਾਰਤਾ ਕਰਕੇ ਅੱਜ ਕਹਿ ਗਿਆ ਕਿ ਮੈਂ ਲਿਖਤੀ ਪੱਖ, ਇਹ ਤੇ ਹੁਣ ਮੰਨ ਲਈਏ ਨਾ ਕਿ ਲਿਖਤੀ ਪੱਖ ਭੇਜਣਾ, ਚਾਹੇ ਇਹੀ ਭੇਜਣਾ ਕਿ ਮੈਂ ਸਹੀ ਹਾਂ। ਉਹ ਜਿਹੜੀ ਵੀਡੀਓ ਮਾਸਕ ਵਗੈਰਾ ਪਹਿਨਿਆ ਹੋਇਆ ਆ, ਜਿਹੜਾ ਕੱਲ ਤੱਕ ਕਹਿੰਦਾ ਸੀ ਕਿਹੜਾ ਮੈਂ ਕੀ ਕਿਸੇ ਨੂੰ ਸਮਝਦਾ, ਜਿਹੜਾ ਕੱਲ ਤੱਕ ਮਾਇਆ ਨਾ ਮਾਨੂੰ ਵਾਲੀ ਸਥਿਤੀ ਸੀ, ਅੱਜ ਲਿਖਤੀ ਪੱਖ ਤੇ ਆ ਗਿਆ। ਮੈਂ ਪਹਿਲਾਂ ਕਹਿ ਕੇ ਗਿਆ ਕਿ ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਚੋਂ ਜੋ ਸਾਡੇ ਕੋਲ ਰਿਪੋਰਟਾਂ ਨੇ ਬਤੌਰ ਪੱਤਰਕਾਰ, ਉਹ ਰਿਪੋਰਟਾਂ ਇਹੀ ਹੈ ਕਿ ਉਹਨਾਂ ਦੇ ਵਿਧਾਇਕਾਂ ਦਾ ਦਬਾਅ ਸੀ ਕਿ ਮਹਾਰਾਜ ਅਕਾਲ ਤਖ਼ਤ ਸਾਹਿਬ ਦੇ ਨਾਲ ਸਾਡੇ ਤੋਂ ਪੰਗਾ ਨਹੀਂ ਲਿਆ ਜਾਣਾ, ਖਾਸ ਕਰਕੇ ਸਿੱਖ ਵਿਧਾਇਕ, ਉਹਨਾਂ ਨੇ ਸਿੱਧਾ ਕਿਹਾ ਕੇਜਰੀਵਾਲ ਨੂੰ। ਤੇ ਜੇ ਤੁਸੀਂ ਕਹੋ ਅਸੀਂ ਨੀ ਪੇਸ਼ ਹੋਣਾ ਜਾਂ ਉੱਥੇ ਅਸੀਂ ਜਾ ਕੇ ਅੱਗੇ ਬੋਲ ਸਕਦੇ, ਨਹੀਂ, ਇਹ ਬੜਾ ਸਾਫ਼ ਸਪਸ਼ਟ ਜਿਹੜਾ ਕਈ ਸਿੱਖ ਵਿਧਾਇਕਾਂ ਨੇ ਕੇਜਰੀਵਾਲ ਨੂੰ ਅੱਜ ਕਹਿ ਦਿੱਤਾ, ਰੰਗ ਤਾਂ ਉੜਿਆ ਹੋਇਆ ਸੀ।
1: ਜੀ ਬਿਲਕੁਲ ਜੀ। ਸੋ 905-673-3337 905-673-3337 ਇੱਕ ਖਬਰ ਨਾਲ ਰਾਬਤਾ ਪਾਈਏ, ਕਿਉਂਕਿ ਪਿਛਲੇ ਦਿਨੀ ਬਹੁਤ ਚਰਚਾ ਦੇ ਵਿੱਚ ਰਹੀ ਹੈ। ਉੱਤਰਾਖੰਡ ਤੋਂ ਰਿਹਾਅ ਹੋਏ ਗ੍ਰਿਫਤਾਰ ਕੀਤੇ ਹੋਏ 3 ਨਿਹੰਗ ਸਿੰਘ ਜੀ,
2: ਸੰਧੂ ਜੀ, 4 ਦੇ ਖਿਲਾਫ਼ ਜਿਹੜਾ ਪਰਚਾ ਦਰਜ ਹੋਇਆ ਸੀ, ਜਦੋਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸੰਬੰਧਿਤ ਕੁਛ ਨੌਜਵਾਨ ਜਾਂ ਨਿਹੰਗ ਸਿੰਘ ਕਹਿ ਸਕਦੇ, ਨਿਹੰਗ ਸਿੰਘ ਬਾਣੇ ਦੇ ਵਿੱਚ ਨਿਹੰਗ ਸਿੰਘ ਜਦੋਂ ਹੇਮਕੋਟ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ, ਤੇ ਰਸਤੇ ਵਿੱਚ ਜਿਹੜਾ ਕਰਨ ਪ੍ਰਯਾਗ ਸ਼ਹਿਰ ਹੈ ਉੱਥੇ ਇੱਕ ਵਿਵਾਦ ਹੋ ਜਾਂਦਾ ਹੈ, ਤੇ ਵਿਵਾਦ ਵਿੱਚ ਉਹ ਵਿਵਾਦ ਇੰਨਾ ਕੁ ਵੱਧਦਾ ਆ, ਲੜਾਈ ਝਗੜੇ ਚ ਤਬਦੀਲ ਹੋ ਗਿਆ। ਲੜਾਈ ਝਗੜੇ ਤੋਂ ਬਾਅਦ ਸਥਾਨਕ ਪੁਲਿਸ ਪੰਜਾਬ ਦੇ 4 ਨੌਜਵਾਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਦੀ ਹੈ, 4 ਨੂੰ ਇੱਕ ਦੇ ਸੱਟਾਂ ਚੁੱਟਾਂ ਲੱਗ ਜਾਂਦੀਆਂ, ਉਹ ਉੱਥੋਂ ਦੇ ਸਥਾਨਕ ਹਸਪਤਾਲ ਵਿੱਚ ਜੇਰੇ ਇਲਾਜ, ਤੇ 3 ਨੂੰ ਜੇਲ੍ਹ ਦੇ ਵਿੱਚ ਬੰਦੀ ਬਣਾ ਲਿਆ ਜਾਂਦਾ, ਜੇਲ੍ਹ ਵਿੱਚ ਖੁੱਡ ਦਿੱਤਾ ਜਾਂਦਾ ਹੈ। ਜਦੋਂ ਫਿਰ ਇਹਦਾ ਰੌਲਾ ਰੱਪਾ ਪਿਆ, ਪੰਜਾਬ ਚੋਂ ਵਿਰੋਧ ਹੋਇਆ, ਪੰਜਾਬ ਦੇ ਨਿਹੰਗ ਰਵਾਨਾ ਹੋ ਗਏ ਕਿ ਅਸੀਂ ਉੱਤਰਾਖੰਡ ਵਿੱਚ ਜਾ ਕੇ ਮੋਰਚਾ ਲਾਉਣਾ। ਇਹ ਗੱਲ ਅੱਜ ਤੋਂ 2 ਦਿਨ ਪਹਿਲੀ ਹੈ। ਫਿਰ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਰੁਕ ਜਾਓ, ਅਸੀਂ ਮਸਲੇ ਦਾ ਹੱਲ ਕੱਢਦੇ ਹਾਂ। ਉਹ ਮਸਲੇ ਦੇ ਹੱਲ ਚੋਂ ਉੱਥੋਂ ਦੀਆਂ ਸਰਕਾਰਾਂ ਨੇ ਵੀ ਪੂਰਾ ਭਰੋਸਾ ਦਿੱਤਾ ਸੀ। ਸਥਾਨਿਕ ਲੋਕਾਂ ਦੇ ਖਿਲਾਫ ਵੀ ਇੱਕ ਪਰਚਾ ਦਰਜ ਹੋ ਗਿਆ। ਫਿਰ ਗੱਲ ਆਈ ਕਿ ਗ੍ਰਿਫਤਾਰ ਨੂੰ ਰਿਹਾ ਕਰੋ, ਤੇ ਹੁਣ ਜਿਹੜੀਆਂ ਸਾਡੇ ਕੋਲ ਖਬਰਾਂ ਕਿ ਗ੍ਰਿਫਤਾਰ 3 ਜਣੇ ਰਿਹਾ, ਜਿਹੜੇ ਗ੍ਰਿਫਤਾਰ 3 ਜਣੇ ਸੀ, ਇੱਕ ਹਸਪਤਾਲ ਵਿੱਚ ਜੇਰੇ ਇਲਾਜ ਸੀ, ਉਹ ਤਿੰਨੋਂ ਦੇ ਤਿੰਨਾਂ ਦੀ ਜ਼ਮਾਨਤ ਦੇ ਉੱਪਰ ਰਿਹਾਈ ਹੋ ਗਈ ਹੈ, ਤੇ ਜ਼ਮਾਨਤ ਤੇ ਰਿਹਾਈ ਤੋਂ ਬਾਅਦ ਉਹ ਪੰਜਾਬ ਪਹੁੰਚ ਚੁੱਕੇ ਆ। ਪੰਜਾਬ ਦੇ ਵਿੱਚ ਮੋਹਾਲੀ ਚ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ, ਜੋ ਇੱਕ ਢੰਗ ਹੁੰਦਾ ਹੈਗਾ ਖਾਲਸੇ ਦਾ, ਉਹਨਾਂ ਨੂੰ ਇੱਕ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ। ਸੋ ਇਹ ਮਸਲਾ ਕਾਫੀ ਹੱਦ ਤੱਕ ਸੀ ਕਹਿ ਸਕਦੇ ਨਿਬੜ ਗਿਆ, ਤੇ ਕਈ ਦਿਨਾਂ ਤੋਂ ਵਿਵਾਦ ਬਣਿਆ ਹੋਇਆ ਸੀਗਾ, ਉਹ 3 ਸਿੰਘ ਜਿਹੜੇ ਗ੍ਰਿਫਤਾਰ ਸੀ ਰਿਹਾ ਕਰ ਦਿੱਤੇ।
1: ਰਮੇਸ਼ ਜੀ, ਇੱਕ ਮੈਸੇਜ ਆਇਆ ਮੈਨੂੰ ਤੇ ਖਬਰ ਆ, ਉਹ ਕਹਿੰਦੇ ਕਿ ਮੈਂ ਡਰਾਈਵ ਕਰ ਰਿਹਾ, ਮੈਂ ਰਮੇਸ਼ ਜੀ ਨਾਲ ਰਾਬਤਾ ਨਹੀਂ ਹੋ ਰਿਹਾ ਮੇਰਾ, ਕਾਲ ਲਾਉਣ ਦੀ ਟਰਾਈ ਕਰ ਰਿਹਾ, ਪਰ ਕਹਿੰਦੇ ਪਲੀਜ਼ ਤੁਸੀਂ ਦੱਸੋ ਕਿ ਪਿਛਲੇ ਦਿਨ ਹੀ ਫਿਰ ਇੱਕ ਵਾਰ ਮੋਹਾਲੀ ਦੇ ਵਿੱਚ ਯੂਪੀ ਬਿਹਾਰ ਦੇ ਪ੍ਰਵਾਸੀਆਂ ਵੱਲੋਂ ਇੱਕ ਬੱਚੇ ਦਾ ਕਤਲ ਕੀਤਾ ਗਿਆ, ਕਹਿੰਦੇ ਉਸ 'ਤੇ ਪੰਜਾਬ ਸਰਕਾਰ ਕੋਈ ਐਕਸ਼ਨ ਲੈ ਰਹੀ ਹੈ ਕਿ ਨਹੀਂ, ਕਿ ਇਹ ਜਿਹੜੇ ਪ੍ਰਵਾਸੀ ਬਿਨਾਂ ਡਾਕੂਮੈਂਟਸ ਤੋਂ ਇੱਧਰ ਆ ਕੇ ਕ੍ਰਾਈਮ ਕਰਦੇ ਆ, ਸਾਡੇ ਬੱਚੇ ਮਾਰ ਰਹੇ ਆ, ਉਹਨਾਂ ਬਾਰੇ ਕੋਈ ਠੋਸ ਕਦਮ ਪੰਜਾਬ ਸਰਕਾਰ ਚੱਕੂਗੀ ਜਾਂ ਨਹੀਂ? ਇਹ ਵੀ ਇੱਦਾਂ ਦੇ ਕਤਲਾਂ ਨੂੰ, ਜਿਹੜੇ ਨੌਜਵਾਨ ਬੱਚਿਆਂ ਦੇ ਕਤਲ ਹੋ ਰਹੇ ਆ, ਸ਼ਰੇਆਮ ਕਹਿੰਦੇ ਕਿਰਚਾਂ ਲੈ ਕੇ, ਕਾਚੂ ਲੈ ਕੇ ਘੁੰਮਦੇ ਪਏ ਆ, ਧਮਕੀਆਂ ਦੇ ਰਹੇ ਆ, ਪੰਜਾਬੀਆਂ ਦੇ ਵਿੱਚ ਤਾਂ ਡਰ ਦਾ ਮਾਹੌਲ ਬਣਿਆ ਹੋਇਆ, ਜਿੱਥੇ ਕਹਿੰਦੇ 20-25 ਜਣੇ ਹੁੰਦੇ ਆ, ਉੱਥੇ ਨਾ ਕੋਈ ਰੇਹੜੀ ਲਾ ਸਕਦਾ, ਨਾ ਕਹਿੰਦੇ ਤੁਰ ਫਿਰ ਸਕਦਾ, ਅਤੇ ਕਹਿੰਦੇ ਬੱਚਿਆਂ ਨੂੰ ਹੁਣ ਮਾਵਾਂ ਨੂੰ ਡਰ ਪੈ ਗਿਆ ਕਿ ਬੱਚੇ ਲੁਕੋ ਕੇ ਰੱਖੀਏ ਇਹਨਾਂ ਤੋਂ, ਕੋਈ ਇਹਦੇ ਬਾਰੇ ਹੈ ਤੁਹਾਨੂੰ ਨੌਲੇਜ?
2: ਪ੍ਰਭ ਸਿੰਧੂ ਜੀ, ਖਬਰ ਇਹ ਸੱਚੀ ਹੈ ਜਿਹੜੀ ਸਰੋਤਿਆਂ ਨੇ ਪੁੱਛੀ ਹੈ, ਸ਼ਾਇਦ ਬੀਤੇ ਕੱਲ ਸਵੇਰ ਦੀ ਹੈ, ਮੋਹਾਲੀ ਦੀ ਖਬਰ ਹੈ। ਬਾਕੀ ਕਿਰਚ ਮਾਰ ਕੇ ਨੌਜਵਾਨ ਦਾ ਕਤਲ ਪਹਿਲਾਂ ਵੀ ਹੋਏ ਹੈ, ਹੋਰ ਵੀ ਘਟਨਾਵਾਂ ਹੋਈਆਂ, ਔਰ ਇਹ ਸਰੋਤਿਓ ਇੱਕ ਸੱਚ ਹੈ। ਚਲੋ ਜਿੰਨਾ ਕੁ ਸਮਾਂ ਹੈ ਅੱਜ ਮੈਂ ਉਹ 'ਚ ਚਰਚਾ ਦੱਸ ਦੇਵਾਂ ਕਿ ਇਕੱਲੀ ਗੱਲ ਘਟਨਾ ਕੋਈ ਮੋਹਾਲੀ 'ਚ ਹੀ ਨਹੀਂ ਹੈ, ਲੁਧਿਆਣਾ ਸ਼ਾਇਦ ਸਭ ਤੋਂ ਵੱਡਾ ਖੇਤਰ ਹੈ ਜਿੱਥੇ ਉਹ ਆਪਣੇ ਵੱਖ ਵੱਖ ਢੰਗ ਦੇ ਨਾਲ ਤੁਸੀਂ ਸ਼ਕਤੀ ਪ੍ਰਦਰਸ਼ਨ ਕਰਦੇ ਵੇਖੇ ਜਾ ਸਕਦੇ। ਹਾਲਾਂਕਿ ਚਲੋ ਜੇ ਉਹ ਆਪਣੇ ਧਰਮ ਅਕੀਦੇ ਦੇ ਮੁਤਾਬਕ ਕੋਈ ਰੌਣਕ ਮੇਲਾ ਕਰਦੇ ਆ ਜਾਂ ਜਸ਼ਨ ਮਨਾਉਂਦੇ, ਇਤਰਾਜ਼ ਨਹੀਂ, ਪਰੰਤੂ ਉਹਨਾਂ ਜਸ਼ਨਾਂ ਦੇ ਵਿੱਚ ਹੁਣ ਡਾਂਗਾਂ, ਸੋਟੀਆਂ ਤੇ ਕਿਰਪਾਨਾਂ ਵੀ ਨਜ਼ਰ ਆਉਣ ਲੱਗ ਪਈਆਂ, ਤਕੂਏ ਵੀ ਨਜ਼ਰ ਆਉਣ ਲੱਗ ਪਏ ਹੈ। ਹੁਣ ਗੱਲ ਇਹ ਹੈ ਕਿ ਚਾਹੇ ਪੰਜਾਬੀ ਕੈਨੇਡਾ ਦੀ ਧਰਤੀ ਤੇ ਜਾ ਕੇ ਖਰੂਦ ਪਾਉਣ, ਚਾਹੇ ਆਸਟ੍ਰੇਲੀਆ ਦੀ ਧਰਤੀ ਤੇ ਚਾਹੇ ਬਿਹਾਰ ਵਾਲੇ ਪੰਜਾਬ ਦੀ ਧਰਤੀ ਤੇ, ਮੈਂ ਤੇ ਤਿੰਨਾਂ ਨੂੰ ਕੰਡੈਮ ਕਰਾਂਗਾ। ਸੋ ਜਿਹੜਾ ਪੰਜਾਬ ਦੀ ਧਰਤੀ ਤੇ ਖਰੂਦ ਪੈ ਰਿਹਾ ਹੈਗਾ, ਔਰ ਉਹ ਖਰੂਦ ਜਿਹੜਾ, ਔਰ ਉਹਦੇ ਵਿੱਚ ਕਿਉਂਕਿ ਪੰਜਾਬੀ ਤੇ, ਮਾਫ਼ ਕਰਨਾ, ਸੱਚੀ ਗੱਲ ਹੈ 100% ਇੱਕ ਦੋਆਂ ਨੂੰ ਛੱਡ ਦਈਏ, 95% ਕਾਨੂੰਨੀ ਤੌਰ ਤੇ ਗਏ ਹੈ, ਔਰ ਆਹ ਜਿਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਪ੍ਰਭ ਸੰਧੂ ਜੀ, ਅੱਧੀ ਗਿਣਤੀ ਜਿਹੜੀ ਆ ਜਿਹਨਾਂ ਦਾ ਪਤਾ ਹੀ ਨਹੀਂ ਕਿ ਉਹਨਾਂ ਦਾ ਪਿਛੋਕੜ ਕੀ ਹੈ, ਕਿਹੜੇ ਜ਼ਿਲ੍ਹੇ ਦੇ ਕਿਹੜੇ ਪਿੰਡ ਤੋਂ ਆਏ, ਕਿੱਦਣ ਆਏ, ਕਿਹੜੀ ਗੱਡੀ ਰਾਹੀਂ ਆਏ, ਉਹਦਾ ਨਾਮ ਕੀ ਹੈ, ਉਹਦੇ ਭਾਪੇ ਦਾ ਕੀ ਨਾਮ ਹੈ, ਜਿਹਨਾਂ ਦਾ ਪਤਾ ਹੀ ਕੋਈ ਨਹੀਂ ਕਿ ਕੌਣ ਲੈ ਕੇ ਆਇਆ, ਤੇ ਪਿੰਡਾਂ ਦੇ ਵਿੱਚ ਡੇਰੇ ਲਾ ਕੇ ਬੈਠੇ ਆ, ਉਹ ਕੋਈ ਮੋਟਰਾਂ ਤੇ ਬੈਠਾ, ਕੋਈ ਕਿਸੇ ਦੇ ਘਰਾਂ ਤੇ ਬੈਠਾ। ਸੋ ਇਹ ਗਲਤ ਹੈ, ਮੈਂ ਇਹਨੂੰ ਇੱਕ ਸ਼ਬਦ ਦਿੱਤਾ ਹੋਇਆ ਆ, ਗੈਰ ਕੁਦਰਤੀ ਪ੍ਰਵਾਸ। ਗੈਰ ਕੁਦਰਤੀ ਪ੍ਰਵਾਸ ਕਿਸੇ ਵੀ ਸਮਾਜ ਲਈ ਘਾਤਕ ਹੁੰਦਾ ਹੈ, ਉਹਦੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹੈ।
1: ਸੋ ਬਹੁਤ ਸ਼ੁਕਰੀਆ ਜੀ, ਇਸ 'ਤੇ ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਵੀ ਗੱਲਬਾਤ ਕਰੀਏ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਇਸ ਬਾਰੇ ਵਾਸਤੇ ਆਪਾਂ ਹੋਰ ਲੋਕਾਂ ਨੂੰ ਜਾਗਰਤ ਕਰੀਏ। ਸੋ ਅੱਜ ਦੇ ਪ੍ਰੋਗਰਾਮ ਦੇ ਸ਼ਿਰਕਤ ਕਰਨ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਕੱਲ੍ਹ ਨੂੰ ਮਿਲਦੇ ਹਾਂ ਨਵੀਆਂ ਖਬਰਾਂ, ਨਵੇਂ ਦਿਨ ਅਤੇ ਨਵੀਂ ਸ਼ੁਰੂਆਤ ਦੇ ਨਾਲ। ਰਮੇਸ਼ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪੰਜਾਬੀ ਲਹਿਰ ਦੇ ਵਿੱਚ ਜੁੜਨ ਦੇ ਲਈ।
2: ਜੀ ਸੰਤੂ ਸਾਹਿਬ, ਬਹੁਤ ਬਹੁਤ ਧੰਨਵਾਦ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਾਨੂੰ ਇਜਾਜ਼ਤ ਦਿਓ। ਸੋ ਭੁੱਲਿਆ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ।

0: ਬ੍ਰਹਮਸ ਪੰਜਾਬੀ ਵੀਕਨ ਸ਼ੋਅ ਦੇ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ, ਔਰ ਅੱਜ ਦਾ ਦਿਨ ਬਾਖੂਬੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਮਨਾ ਰਹੇ ਹੋਣੇ ਆ, ਮੈਨੂੰ ਪੂਰੀ ਉਮੀਦ ਹੈ। ਸੋ ਅੱਜ ਦਿਨ ਐਤਵਾਰ ਹੈ ਜੀ, ਜੂਨ ਮਹੀਨੇ ਦੀ 28 ਤਰੀਕ ਸੰਨ 2026, 5:39 'ਤੇ ਸੂਰਜ ਚੜ੍ਹਿਆ ਸੀ ਅਤੇ 9:05 'ਤੇ ਛਿਪੇਗਾ। 15:26 ਦਿਨ ਦੀ ਲੰਬਾਈ ਰਹੇਗੀ ਅਤੇ ਬੜਾ ਸੁਹਾਵਣਾ, ਬੜਾ ਖੂਬਸੂਰਤ ਅੱਜ ਮੌਸਮ ਹੈ, ਇੰਜੋਏ ਤੁਸੀਂ ਕਰ ਸਕਦੇ ਹੋ। 28 ਡਿਗਰੀ ਦੇ ਆਸ ਪਾਸ GTA ਇਲਾਕੇ ਦਾ ਤਾਪਮਾਨ ਹੈ, 16 ਡਿਗਰੀ ਘੱਟ ਕੇ ਹੋ ਜਾਣਾ। ਕੱਲ੍ਹ ਦੀ ਗੱਲ ਕਰੀਏ, 28 ਡਿਗਰੀ ਅਤੇ 19 ਡਿਗਰੀ ਹੈ। ਮੰਗਲਵਾਰ ਨੂੰ ਅਤੇ ਬੁੱਧਵਾਰ ਅਤੇ ਵੀਰਵਾਰ ਵਾਲੇ ਦਿਨ ਜਿਹੜਾ ਤਾਪਮਾਨ ਆ ਜੀ ਉਹ 34 ਡਿਗਰੀ ਦੇ ਆਸ ਪਾਸ, ਔਰ ਹਿਊਮਿਡਿਟੀ ਔਫ ਕੋਰਸ ਇਸ ਤੋਂ ਵੀ ਜ਼ਿਆਦਾ, ਤੁਹਾਨੂੰ ਗਰਮੀ ਮਹਿਸੂਸ ਹੋਏਗੀ। ਔਰ ਰਾਤਾਂ ਜਿਹੜੀਆਂ ਨੇ ਤਕਰੀਬਨ 25 ਅਤੇ 24 ਡਿਗਰੀ ਦੇ ਆਸ ਪਾਸ ਰਹਿਣ ਦੀ ਜਿਹੜੀ ਉਮੀਦ ਹੈ ਜੀ ਇਸ ਹਫ਼ਤੇ ਦੇ ਦੌਰਾਨ। ਲੇਕਿਨ ਅਦਰਵਾਈਜ਼ ਤੁਸੀਂ ਖੂਬ ਇਸ ਮੌਸਮ ਨੂੰ ਇੰਜੋਏ ਕਰੋਗੇ, ਕਿਉਂਕਿ ਗਰਮੀ ਦੀ ਰੁੱਤ ਭਾਗਾਂ ਨਾਲ ਸਾਨੂੰ ਇਹੋ ਜਿਹੇ ਦਿਨ ਜਿਹੜੇ ਮਿਲਦੇ ਨੇ ਜੀ, ਜੇ ਆਪਾਂ ਆਪਣੇ ਇਸ ਇਲਾਕੇ ਦੀ ਗੱਲ ਕਰਦੇ ਹਾਂ। ਅਤੇ ਕਈ ਵਾਰੀ ਸਾਨੂੰ ਇਹ ਵੀ ਰਹਿੰਦਾ, ਆਲਵੇਜ਼ ਕੰਪਲੇਂਟ ਅਸੀਂ ਕਰਦੇ ਹਾਂ ਕਿ ਗਰਮੀ ਨਹੀਂ, ਜਦੋਂ ਠੰਡ ਹੁੰਦੀ ਹੈ ਅਤੇ ਗਰਮੀ ਹੁੰਦੀ ਹੈ ਅਤੇ ਠੰਡ ਗਰਮੀ ਦੀ ਕਰਦੇ ਹਾਂ, ਜੇ ਠੰਡ ਰਹਿੰਦੀ ਹੈ ਤਾਂ ਠੰਡ ਦੀ ਕਰਦੇ ਹਾਂ। ਲੇਕਿਨ ਗਰਮੀ ਦੀ ਰੁੱਤ ਹੈ, ਸੋ ਮਾਨਣਾ ਜੇ ਪਰਮਾਤਮਾ ਨੇ ਸਾਨੂੰ ਇਹ ਬਖਸ਼ੇ ਨੇ ਦਿਨ ਅਤੇ ਖੂਬ ਅਸੀਂ ਇਸ ਨੂੰ ਮਾਣੀਏ। ਤੁਹਾਡੇ ਵਾਸਤੇ ਸ਼ੁਭ ਸ਼ਾਮਾਂ ਅੱਜ ਦੇ ਦਿਨ ਦੀਆਂ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਜਾਣਕਾਰੀ ਤੁਹਾਡੇ ਪਾਸ ਹੋਵੇ, ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਮੈਨੂੰ ਟੈਕਸਟ ਵੀ ਕੀਤਾ ਜਾ ਸਕਦਾ 4166691379। ਇਫ ਸੇਫਲੀ ਤੁਸੀਂ ਟੈਕਸਟ ਕਰ ਸਕੋ ਤਾਂ, ਅਦਰਵਾਈਜ਼ ਤੁਸੀਂ ਜਦੋਂ ਵੀ ਕਿਤੇ ਰੁਕਦੇ ਹੋ ਜਾਂ ਕੋਈ ਵੀ ਤੁਸੀਂ ਕਾਲ ਕਿਸੇ ਵੇਲੇ ਵੀ ਕਰ ਸਕਦੇ ਹੋ। ਅਤੇ ਫਿਰ ਸਟੂਡੀਓ ਦੇ ਨੰਬਰਸ ਨੇ 416-233-7378-82-97, 416-233-7368, ਜਾਂ ਫਿਰ 8297 ਦੇ ਆਪਣੀ ਗੱਲਬਾਤ ਜਿਹੜੀ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਔਰ ਸਾਡੀ ਗੱਲਬਾਤ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਹਮੇਸ਼ਾ ਹੀ ਆਪਟੀਕਲ ਵਨ ਦੇ ਵੱਲੋਂ ਮਿਲਦੀ ਹੈ। 905-400-5705 ਉਹਨਾਂ ਦਾ ਟੈਲੀਫੋਨ ਨੰਬਰ ਹੈ, ਪੰਜਾਬੀ ਵਾ ਨੇਚਰ 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ ਹੈ ਜੀ। ਸੋ ਹਰਜਿੰਦਰ ਗਿੱਲ ਵੀ ਆਪਣੇ ਨਾਲ ਜੁੜ ਚੁੱਕੇ ਨੇ ਜੀ, ਪਹਿਲਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਹਰਜਿੰਦਰ ਨਿੱਘਾ ਸਵਾਗਤ ਜੀ।
1: ਸੰਜੀਤ ਜੀ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਤੇ ਵੀਕਐਂਡ ਦੀਆਂ ਸ਼ੁਭਕਾਮਨਾਵਾਂ। ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਅੱਜ ਦਾ ਦਿਨ ਵਧੀਆ ਬੀਤ ਰਿਹਾ ਹੋਣਾ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਜਿੱਥੇ ਸਾਡੇ ਸਪੋਂਸਰਸ ਦੇ ਵੱਖਰੇ ਵੱਖਰੇ ਮੈਸੇਜਸ ਜਾਂ ਉਹਨਾਂ ਦੇ ਪ੍ਰੋਡਕਟ ਜਾਂ ਸਰਵਿਸਿਜ਼ ਬਾਰੇ ਇਨਫੋਰਮੇਸ਼ਨ ਪਹੁੰਚਦੀ ਕਰੀ ਦੀ ਹੈ, ਉੱਥੇ ਨਾਲ ਐਂਟਰਟੇਨਮੈਂਟ ਦੀ ਵੀ ਜਾਂ ਹੋਰ ਬਾਕੀ ਵੱਖਰੇ ਵੱਖਰੇ ਸਾਡੇ ਰੀਅਲ ਸਟੇਟ ਨਾਲ ਰਿਲੇਟਡ ਵੱਖਰੇ ਵੱਖਰੇ ਪ੍ਰੋਜੈਕਟਸ ਦੀ ਗੱਲ ਵੀ ਕਰਦੇ ਰਹੀਦਾ। ਤੇ ਜੇ ਸਾਡੇ ਕੋਈ ਸਰੋਤੇ ਆਪਣੇ ਸ਼ੋਅਜ਼ ਨੂੰ, ਚਾਹੇ ਉਹ ਵੀਕਡੇਜ਼ ਦੇ ਸ਼ੋਅਜ਼ ਨੇ ਜਾਂ ਵੀਕਐਂਡ ਵਾਲੇ, ਜੁਆਇਨ ਕਰਨਾ ਚਾਹੁੰਦੇ ਆ ਬਤੌਰ ਸਪੋਂਸਰ ਜਾਂ ਸਪੋਂਸਰਸ਼ਿਪ ਜਿਹੜੇ ਸਾਡੇ ਸਪੋਂਸਰਸ ਦੇ ਅਸੀਂ ਸੰਦੇਸ਼ ਸਾਂਝੇ ਕਰਦੇ ਹਾਂ, ਉਹਨਾਂ ਦੇ ਨੰਬਰ ਚਾਹੀਦੇ ਹੁੰਦੇ ਨੇ, ਤਾਂ ਐਨੀ ਟਾਈਮ ਸਾਡੀ ਜੀ ਮੀਡੀਆ ਗਰੁੱਪ ਦੇ ਕਿਸੇ ਵੀ ਪਲੇਟਫਾਰਮ ਤੋਂ ਇਨਫੋਰਮੇਸ਼ਨ ਲਈ ਜਾ ਸਕਦੀ ਹੁੰਦੀ ਹੈ। ਜੀ ਮੀਡੀਆ ਗਰੁੱਪ .ca ਆਪਣੀ ਇੱਕ ਵੈਬਸਾਈਟ ਹੈ, ਹਰਜਿੰਦਰ ਗਿੱਲ ਸ਼ੋਅ .com ਆਪਣੀ ਵੈਬਸਾਈਟ ਹੈ, ਜਾਂ ਗੂਗਲ ਸਰਚ ਕਰਕੇ ਵੀ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ, ਟਿਕਟੋਕ ਤੇ, ਅਲੱਗ ਅਲੱਗ ਥਾਵਾਂ ਦੇ ਉੱਤੇ ਜਿੱਥੇ ਵੀ ਕਿਤੇ ਤੁਸੀਂ ਪਲੇਟਫਾਰਮ ਯੂਜ਼ ਕਰਦੇ ਹੋ ਤਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਲੈ ਜਾ ਸਕਦੇ ਹੁੰਦੇ ਨੇ। ਵੀਕਡੇਜ਼ ਦੇ ਵਿੱਚ ਅਸੀਂ ਦੁਪਹਿਰ ਨੂੰ 3-5 ਤੱਕ ਇੱਕ ਡਿਫਰੈਂਟ ਚੈਨਲ ਤੇ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਵੀਕਐਂਡ ਵਾਲੇ ਸ਼ੋਅ ਸਾਡੇ 2 ਘੰਟੇ ਦੇ ਹੁੰਦੇ ਨੇ 5:30 ਦੇ ਉੱਪਰ। ਸੋ ਸਾਨੂੰ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੁੰਦੇ ਹੋ 647-4-6862 ਜਾਂ 416-669-1379 ਦੇ ਆਪਣੇ ਪ੍ਰੋਗਰਾਮ ਦੇ ਨਾਲ ਸੰਬੰਧਿਤ ਜਾਂ ਸਾਡੇ ਸਪੋਂਸਰ ਨਾਲ ਸੰਬੰਧਿਤ ਜਾਂ ਬਤੌਰ ਸਪੋਂਸਰ ਜੁਆਇਨ ਕਰਨ ਸੰਬੰਧਿਤ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। ਤੇ ਮੈਨੂੰ ਜੀ ਇਸ ਵੇਲੇ ਜਿਵੇਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਮੌਸਮ ਦੀ ਵੀ ਗੱਲ ਕਰਦੇ ਸੀ, ਸੋ ਮੌਸਮ ਵੀ ਬਹੁਤ ਵਧੀਆ। ਸੋ ਕਾਫੀ ਸਾਰੇ ਸਾਡੇ ਜਿਹੜੇ ਪਰਸਨਲ ਜਾਂ ਸੋਸ਼ਲ ਕਮਿਊਨਿਟੀ ਨਾਲ ਸੰਬੰਧਿਤ ਧਾਰਮਿਕ ਜਾਂ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ, ਇਵੈਂਟਸ ਵਗੈਰਾ ਵੀ ਹੁੰਦੇ ਰਹਿੰਦੇ ਨੇ, ਸੋ ਉਹਨਾਂ ਦੇ ਲਈ ਵੀ ਸਾਰਿਆਂ ਦੇ ਲਈ ਅਸੀਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਤੇ ਅੱਜ 28 ਤਰੀਕ ਹੈ ਤੇ ਅੱਜ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਵੀ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਜੀ ਉਹ ਚੱਲ ਰਿਹਾ, ਸ਼ੁਰੂ ਹੋ ਚੁੱਕਿਆ ਆਲਰੇਡੀ, ਤੇ ਸ਼ਾਮ ਨੂੰ ਵੱਡੇ ਭਾਈ ਸਰਵਜੀਤ ਚੀਮਾ ਹੋਰਾਂ ਨੇ ਵੀ ਉੱਥੇ ਪਰਫੋਰਮ ਕਰਨਾ। ਸੋ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਵੀ ਤੁਸੀਂ ਪਹੁੰਚ ਸਕਦੇ ਹੋ। ਮਹਿਫਲ ਮੀਡੀਆ ਦੀ ਟੀਮ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ, ਜਿੱਥੇ ਭੰਗੜਾ ਗਿੱਧਾ ਦੇ ਨਾਲ ਐਂਟਰਟੇਨਮੈਂਟ ਦੇ ਤੌਰ ਦੇ ਉੱਤੇ ਤੁਸੀਂ ਅਗਰ ਥੋੜਾ ਸਮਾਂ ਕੱਢ ਸਕਦੇ ਹੋ, ਜੇ ਟਿਕਟਸ ਆਲਰੇਡੀ ਬਾਈ ਕੀਤੀਆਂ ਹੋਈਆਂ ਤਾਂ $20 ਦੀ ਟਿਕਟ ਸੀ, ਕੋਈ ਬਹੁਤ ਮਹਿੰਗੀ ਨਹੀਂ ਹੈ। ਤੇ ਜੇ ਤੁਸੀਂ ਨੇੜੇ ਹੈਗੇ ਹੋ ਔਰ ਬਹੁਤਾ ਜ਼ਿਆਦਾ ਕਿਤੇ ਆਕੂਪਾਈ ਨਹੀਂ ਹੋ, ਬਿਜ਼ੀ ਨਹੀਂ ਹੋ, ਤਾਂ ਜ਼ਰੂਰ ਆਪਣੇ ਬੱਚਿਆਂ ਨਾਲ, ਫੈਮਿਲੀ ਨਾਲ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਇਸ ਇਵੈਂਟ ਨੂੰ ਮੰਨਣ ਦੇ ਲਈ ਵੀ ਅੱਜ ਪਹੁੰਚ ਸਕਦੇ ਹੋ। ਤੇ ਇਹ ਤਾਂ ਅੱਜ ਦੇ ਇਵੈਂਟ ਦੀ ਗੱਲ ਹੋ ਗਈ ਮਨਜੀਤ ਜੀ, ਤੇ ਬਸ ਹੁਣ ਮਹੀਨਾ ਕੁ ਰਹਿ ਗਿਆ, ਮਹੀਨੇ ਤੋਂ ਵੀ 3 ਦਿਨ ਘੱਟ, ਪੰਜਾਬੀ ਵਿਰਸਾ ਸ਼ੋਅ ਦੇ ਲਈ ਵੀ, ਕਿਉਂਕਿ 25 ਜੁਲਾਈ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਆਪਾਂ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲਹੀਰ ਤੇ ਸੰਕਾਰ ਹੋਣਾ ਦੇ ਸ਼ੋਅ ਦੇ ਬਾਰੇ ਚ ਵੇਰਵੇ ਦਿੰਦੇ ਆ ਰਹੇ ਹਾਂ। ਸੋ ਇੱਕ ਸਾਲ ਦੇ ਵਕਫੇ ਤੋਂ ਬਾਅਦ ਜਿੱਥੇ ਪਹਿਲਾਂ 2024 ਦੇ ਵਿੱਚ ਸ਼ੋਅ ਹੋਇਆ ਸੀਗਾ ਤੇ ਹੁਣ 2026 ਤੇ ਫਿਰ ਤੋਂ ਬਾਅਦ 2028 ਦੇ ਵਿੱਚ ਦੁਬਾਰਾ ਪੰਜਾਬੀ ਵਿਰਸਾ ਸ਼ੋਅ ਮਾਨਣ ਦਾ ਮੌਕਾ ਮਿਲਣਾ। ਤੇ ਅਸੀਂ ਬੇਨਤੀ ਕਰਦੇ ਹਾਂ ਜਿਹਨਾਂ ਨੇ ਟਿਕਟਸ ਹਜੇ ਤੱਕ ਨਹੀਂ ਲਈਆਂ ਉਹ ticketmaster.ca ਤੇ ਜਾ ਕੇ ਟਿਕਟਸ ਬਾਏ ਕਰ ਸਕਦੇ ਆ, ਜਾਂ 416-303-4444 ਤੇ ਗੱਲ ਕੀਤੀ ਜਾ ਸਕਦੀ ਹੈ, 647-400-6862 ਸਾਨੂੰ ਇਹਨਾਂ ਫੋਨ ਨੰਬਰ ਦੇ ਉੱਪਰ ਵੀ ਕਾਲ ਕਰਕੇ। ਜੇ ਤੁਹਾਨੂੰ ਸਪੈਸ਼ਲੀ 10 ਜਾਂ 10 ਤੋਂ ਵੱਧ ਟਿਕਟਸ ਤੁਸੀਂ ਚਾਹੁੰਦੇ ਹੋ, ਲੈਣੀਆਂ ਚਾਹੁੰਦੇ ਹੋ, ਤੁਹਾਡੇ ਲਈ ਕੋਈ ਆਪਣੇ ਪਰਿਵਾਰ ਦੇ ਤੌਰ ਤੇ ਜਾਂ ਆਪਣੇ ਫਰੈਂਡ ਸਰਕਲ ਦੇ ਤੌਰ ਤੇ ਗਰੁੱਪ ਦੇ ਵਿੱਚ ਤੁਸੀਂ 10 ਤੋਂ ਵੱਧ ਟਿਕਟਾਂ ਦੀ ਭਾਲ ਦੇ ਵਿੱਚ ਹੋ, ਜਾਂ ਕਈ ਵਾਰ ਹੁੰਦਾ ਕਿ ਆਪਣੇ ਬਹੁਤ ਸਾਰੇ ਬਿਜ਼ਨਸਿਸ, ਬਹੁਤ ਸਾਰੇ ਜਿਹੜੇ ਗਰੁੱਪਸ ਨੇ ਉਹਨਾਂ ਨੇ ਆਪਣੇ ਇੰਪਲੋਈਜ਼ ਲਈ, ਆਪਣੇ ਟੀਮ ਮੈਂਬਰਸ ਦੇ ਲਈ, ਆਪਣੇ ਪਰਿਵਾਰਾਂ ਦੇ ਲਈ ਇਕੱਠੀਆਂ ਟਿਕਟਸ ਪਿੱਕ ਕਰਨੀਆਂ ਹੁੰਦੀਆਂ ਨੇ, ਤਾਂ ਕਾਫੀ ਸਾਰੀਆਂ ਆਪਸ਼ਨਸ ਇਸ ਤਰ੍ਹਾਂ ਦੀ ਅਸੀਂ ਬਣਾ ਕੇ ਦੇ ਸਕਦੇ ਹਾਂ। ਔਰ ਹੁਣ ਤੱਕ ਵੀ ਬਹੁਤ ਸਾਰੇ ਜਿਹੜੇ ਬਿਜ਼ਨਸ ਅਦਾਰੇ ਨੇ ਸਾਡੇ ਨਾਲ ਬਤੌਰ ਸਪੋਂਸਰ ਵੀ ਜੁੜਦੇ ਆ, ਉਹਨਾਂ ਲਈ ਵੀ ਇਸ ਤਰੀਕੇ ਦੇ ਨਾਲ ਗਰੁੱਪ ਡਿਸਕਾਊਂਟ ਸਪੈਸ਼ਲ ਅਸੀਂ ਆਫਰ ਕਰਦੇ ਹੁੰਦੇ ਹਾਂ। ਸੋ ਇਸ ਲਈ ਜੇ ਤੁਸੀਂ 10 ਜਾਂ 10 ਤੋਂ ਵੱਧ ਟਿਕਟਸ ਦੀ ਭਾਲ ਦੇ ਵਿੱਚ ਹੋ, ਤਾਂ 647-4662-6472-6862 ਤੇ ਕਾਲ ਕੀਤੀ ਜਾ ਸਕਦੀ ਹੈ। ਹੁਣ ਵੀ ਜੇ ਬੰਦੇ ਜੀ ticketmaster.ca ਤੇ ਜਾ ਕੇ ਦੇਖਾਂਗੇ ਤਾਂ ਤੁਸੀਂ ਆਪ ਦੇਖ ਲਓਗੇ ਕਿ 50% ਤੋਂ ਵੀ ਵੱਧ ਟਿਕਟਸ ਜਿਹੜੀਆਂ ਨੇ ਆਲਰੇਡੀ ਸੋਲਡ ਹੋ ਗਈਆਂ। ਸੋ ਦੇਰ ਨਾ ਕੀਤੀ ਜਾਵੇ, ਇਹ ਸਾਡੀ ਰਿਕੁਐਸਟ ਹੋਣੀ ਹੈ, ਤੇ ਜਿੰਨੀ ਛੇਤੀ ਹੋ ਸਕਦਾ ਤੁਸੀਂ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਆਪਣੀਆਂ ਰੱਖਣੀਆਂ ਜ਼ਰੂਰ ਕਰ ਲਓ। ਜੀ ਮਨਜੀਤ ਜੀ
0: ਜੀ ਬਿਲਕੁਲ, ਔਰ ਡੇਟ ਤੇ ਹਰਜਿੰਦਰ ਹੋਣਾ ਨੇ ਦੱਸ ਹੀ ਦਿੱਤੀ ਹੈ ਜੀ, 25 ਜੁਲਾਈ ਹੈ ਤੇ ਸ਼ੋਅ ਬਾਕਮਾਲ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਹੋਣਾ, ਤੇ ਤੁਸੀਂ ਵਿਦ ਫੈਮਲੀਜ਼ ਇਸ ਸ਼ੋਅ ਨੂੰ ਜਿੱਥੇ ਦੇਖਣਾ, ਜੇ ਕਿਤੇ ਕੋਈ ਤੁਹਾਨੂੰ ਟਿਕਟਾਂ ਵੈਸੇ ਹਰਜਿੰਦਰ ਜਸਟ ਆਨਲਾਈਨ ਹੀ ਬਾਏ ਕੀਤੀਆਂ ਜਾ ਸਕਦੀਆਂ ਨਾ, ਅਦਰਵਾਈਜ਼
1: ਕੋਈ ticketmaster.ca ਤੇ ਨਹੀਂ, ਪਰ ਅਸੀਂ ਥੋੜੇ ਦਿਨਾਂ ਤੱਕ ਹੋ ਸਕਦਾ ਮੰਡੇ ਤੋਂ ਜਾਂ ਟਿਊਜ਼ਡੇ ਤੋਂ ਕੁਝ ਇੱਕ ਟਿਕਟਸ ਜਿਹੜੀਆਂ ਬਹੁਤ ਲਿਮਿਟਡ ਟਿਕਟਸ ਹੋਣਗੀਆਂ ਪ੍ਰਿੰਟ ਕੀਤੀਆਂ ਹੋਈਆਂ ਸਾਡੇ ਕੋਲ। ਸੋ ਇਸ ਕਰਕੇ ਅਸੀਂ ਜ਼ਿਆਦਾ ਉਹਨੂੰ ਇਨਕਰੇਜ ਨਹੀਂ ਕਰ ਰਹੇ, ਕਿਉਂਕਿ ਟਿਕਟ ਮਾਸਟਰ ਦੀ ਜਾਂ ਵੈਨਿਊ ਦੀ ਪਾਲਿਸੀਜ਼ ਹੁੰਦੀਆਂ ਨੇ, ਉਹ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਟਿਕਟਸ ਆਨਲਾਈਨ ਤੇ ਕੀਤੀਆਂ ਜਾਣ, ਪਰ ਅਸੀਂ ਕੁਝ ਲਿਮਿਟਡ ਟਿਕਟਸ ਉਹਦੇ ਵਿੱਚ ਸਿਰਫ ਅਸੀਂ ਆਪਣੇ ਸਪੌਂਸਰਸ ਦੇ ਲਈ ਜਾਂ ਇਮੀਡੀਏਟ ਫੈਮਿਲੀ ਮੈਂਬਰਸ ਦੇ ਲਈ ਕੁਝ ਇੱਕ ਟਿਕਟਸ ਅਸੀਂ ਪ੍ਰਿੰਟ ਕਰਵਾਉਣੀਆਂ ਹੁੰਦੀਆਂ ਨੇ। ਸੋ ਅਦਰਵਾਈਜ਼ ਸੌਖਾ ਤਰੀਕਾ ਜੀ, ਆਨਲਾਈਨ ਜਦੋਂ ਜਾਂਦੇ ਹੋ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਦੇ ਲਈ ਬੜਾ ਸੌਖਾ, ਬਹੁਤ ਹੈਂਡੀ ਹੈ। ਤੁਸੀਂ ticketmaster.ca ਨੂੰ ਪ੍ਰਾਇਓਰਿਟੀ ਰੱਖੋ, ਪਰ ਜਿਵੇਂ ਮੈਂ ਦੱਸਿਆ ਕਿ ਜੇ ਗਰੁੱਪ ਟਿਕਟਸ ਚਾਹੀਦੀਆਂ ਨੇ 10 ਜਾਂ 10 ਤੋਂ ਵੱਧ ਟਿਕਟਸ ਦਾ ਤੁਹਾਡੇ ਕੋਲ ਪਲਾਨ ਹੈ ਵੀ ਤੁਸੀਂ 10 ਤੋਂ ਜ਼ਿਆਦੀਆਂ ਟਿਕਟਾਂ ਲੈਣੀਆਂ, ਕਿਉਂਕਿ 2 ਜਾਂ 4 ਟਿਕਟਸ ਦੇ ਲਈ ਜੇ ਆਪਸ਼ਨ ਦੇਖਣੀ ਹੈ ਤਾਂ ਉਹ ਬੈਸਟ ਹੋਣੀ ਹੈ ticketmaster.ca। ਪਰ ਜੇ ਜ਼ਿਆਦੀਆਂ ਟਿਕਟ 10 ਤੋਂ ਵੱਧ ਟਿਕਟਾਂ ਚਾਹੀਦੀਆਂ, ਉਹਦੇ ਲਈ ਅਸੀਂ ਰਿਕੁਐਸਟ ਕਰ ਸਕਦੇ ਹੁੰਦੇ ਹੋ, ਕਿਉਂਕਿ ਉਹ ਫਿਰ ਅਸੀਂ ਨੋਟ ਕਰਕੇ ਤੇ ਇੱਕ ਵਾਰੀ ਇੱਕ ਪੂਰੇ ਦਾ ਪੂਰਾ ਗਰੁੱਪ ਟਿਕਟਸ ਦਾ ਜਿਹੜਾ ਉਹਨਾਂ ਦੇ ਕੋਲੋਂ ticketmaster ਤੋਂ ਜਾਂ ਪ੍ਰਿੰਟ ਕਰਵਾ ਲਾਂਗੇ ਜਾਂ ਫਿਰ ਤੁਹਾਨੂੰ ਈਮੇਲ ਦੇ ਵਿੱਚ ਡਿਸਕਾਊਂਟਡ ਰੇਟ ਦੇ ਉੱਪਰ ਪ੍ਰੋਵਾਈਡ ਕਰ ਦਿਆਂਗੇ। ਪਰ ਬੈਸਟ ਆਪਸ਼ਨ ticketmaster.ca ਜੇ ਹੁਣ ਵੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਮੰਜੀ ਜੀ, ਤੁਸੀਂ ਦੇਖੋਗੇ ਕਿ ਜਿਹੜੀਆਂ ਬੇਸ ਪ੍ਰਾਈਸ ਦੇ ਉੱਤੇ ਜਿਹੜੀਆਂ ਬਹੁਤ ਮਿਨੀਮਮ ਪ੍ਰਾਈਸ ਦੀਆਂ ਟਿਕਟਸ ਹੁੰਦੀਆਂ ਨੇ, ਉਹ ਸਾਰੀਆਂ ਦੀ ਸਾਰੀਆਂ ਤਾਂ ਪਹਿਲੇ 3-4 ਦਿਨਾਂ ਦੇ ਵਿੱਚ ਹੀ ਸੋਲਡ ਹੋ ਗਈਆਂ ਸੀ। ਸੋ ਇਸ ਕਰਕੇ ਹੁਣ ਵੀ ਜਿੱਦਾਂ ਜਿੱਦਾਂ ਤੁਸੀਂ ਦੇਖੋਗੇ 3 ਸੈਕਸ਼ਨਸ ਨੇ ਆਪਣੇ ਇੱਥੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ, ਜਿੱਥੇ ਇੱਕ ਫਲੋਰ ਵਾਲਾ ਸੈਕਸ਼ਨ ਹੈ, ਫਿਰ ਉਸ ਤੋਂ ਬਾਅਦ ਗ੍ਰੈਂਡ ਸਟੈਂਡ ਹੈ ਤੇ ਦੈਨ ਬਾਲਕਨੀ। ਔਰ ਜਿਨ੍ਹਾਂ ਨੇ ਇੱਥੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਹਿਲਾਂ ਕੋਈ ਸ਼ੋਅ ਦੇਖਿਆ ਹੋਇਆ, ਉਹਨਾਂ ਨੂੰ ਤਾਂ ਪਤਾ ਤੁਸੀਂ ਜਿਹੜੀ ਮਰਜ਼ੀ ਸੀਟ ਤੇ ਬੈਠੇ ਹੋਵੋਗੇ, ਬਹੁਤ ਖੂਬਸੂਰਤ ਬਣਿਆ ਹੋਇਆ ਹਾਲ ਹੈ, ਹਰ ਸੀਟ ਜਿਹੜੀ ਹੈ ਚਾਹੇ ਉਹ ਮਹਿੰਗੀ ਹੈ, ਸਸਤੀ ਹੈ, ਅੱਗੇ ਹੈ ਜਾਂ ਪਿੱਛੇ ਹੈ, ਤੁਸੀਂ ਥੋਰੋਲੀ ਇੰਜੋਏ ਕਰੋਗੇ। ਇਸ ਕਰਕੇ ਇਸ ਗੱਲ ਦਾ ਬਹੁਤਾ ਫਿਕਰ ਨਾ ਕਰਿਓ ਵੀ ਕਿੱਥੇ ਕੁ ਟਿਕਟ ਮਿਲ ਰਹੀ ਹੈ। ਹਾਂ, ਜੇ ਤੁਸੀਂ ਚਾਹੁੰਦੇ ਹੋ ਕਿ ਹਾਂਜੀ ਪਹਿਲਾਂ ਆਪਣੀਆਂ ਕੋਈ ਪ੍ਰੈਫਰਡ ਸੀਟਸ ਜਾਂ ਪ੍ਰੈਫਰਡ ਸੈਕਸ਼ਨ ਹੋਲਡ ਕਰਨੇ ਆ, ਜਿਹੜੀਆਂ ਵੀ ਹੁਣ ਅਵੇਲੇਬਲ ਨੇ ਬਲੂ ਕਲਰ ਦੇ ਵਿੱਚ, ਜਦੋਂ ਤੁਸੀਂ ਆਨਲਾਈਨ ਜਾਂਦੇ ਹੋ ਤਾਂ ਜਦੋਂ ਜ਼ੂਮ ਇਨ ਕਰੋਗੇ ਤਾਂ ਉੱਥੇ ਬਲੌਕ ਬਣੇ ਹੋਏ ਆ ਤੇ ਬਲੂ ਕਲਰ ਦੀਆਂ ਜਿਹੜੀਆਂ ਡੋਟਸ ਦਿਖਦੀਆਂ ਉਹ ਅਵੇਲੇਬਲ ਸੀਟਸ ਨੇ, ਤੇ ਗ੍ਰੇ ਕਲਰ ਵਾਲੀਆਂ ਜਿਹੜੀਆਂ ਨੇ ਉਹ ਸੋਲਡ ਹੋ ਚੁੱਕੀਆਂ ਜਾਂ ਅਨਅਵੇਲੇਬਲ ਸੀਟਸ ਨੇ। ਸੋ ਉੱਥੋਂ ਬਹੁਤ ਸੌਖੇ ਤਰੀਕੇ ਦੇ ਨਾਲ ਹੀ ਲੱਭ ਜਾਂਦਾ, ਚਾਹੇ ਤੁਸੀਂ ਫੋਨ ਦੇ ਉੱਤੇ ticketmaster.ca ਤੇ ਜਾ ਕੇ ਤਾਂ ਉੱਥੇ ਪੰਜਾਬੀ ਵਿਰਸਾ ਸਰਚ ਬਾਰ ਦੇ ਵਿੱਚ ਸਰਚ ਕਰਨਾ ਪੈਂਦਾ, ਡੇਟ ਜਿਹੜੀ ਹੈ 25 ਜੁਲਾਈ ਹੈ ਤੇ ਟੋਰਾਂਟੋ ਸ਼ੋਅ। ਸੋ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਬੇਸ਼ੱਕ ਐਡਰੈਸ ਟੋਰਾਂਟੋ ਦਾ, ਪਰ ਆਪਾਂ ਮਿਸੀਸਾਗਾ, ਬ੍ਰੈਮਟਨ, ਬੋਲਟਨ, ਕੈਲਡਨ ਜਾਂ ਮਿਸੀਸਾਗਾ ਤੋਂ ਆਲੇ ਦੁਆਲੇ ਦੇ ਜਿੰਨੇ ਵੀ ਸ਼ਹਿਰ ਨੇ ਉਹਨਾਂ ਸਾਰਿਆਂ ਦੇ ਲਈ ਬੜੀ ਕਨਵੀਨੀਅੰਟ ਲੋਕੇਸ਼ਨ ਹੈ, ਕਿਉਂਕਿ ਹਾਈਵੇ 427 ਤੇ ਆਪਣਾ ਇੱਧਰੋਂ ਰੈਕਸਡੇਲ ਵਾਲਾ ਏਰੀਆ ਕਹਿ ਦਈਏ, ਵੁੱਡਬਾਈਨ ਮਾਲ ਜਾਂ ਵੁੱਡਬਾਈਨ ਰੇਸ ਟਰੈਕ ਦਾ ਏਰੀਆ ਕਹਿ ਦਈਏ, ਉਹਦੇ ਬਿਲਕੁਲ ਨੇੜੇ ਆ। ਸੋ ਇਸ ਕਰਕੇ ਬੜੀ ਕਨਵੀਨੀਅੰਟ ਲੋਕੇਸ਼ਨ ਹੈ ਤੇ ticketmaster.ca ਵੀ ਬੜਾ ਸੌਖਾ ਤਰੀਕਾ। ਅਦਰਵਾਈਜ਼ ਕਾਲ ਕਰਨੀ ਹੋਈ ਤਾਂ 647-4662-6862। ਜੀ ਮਨਜੀਤ ਜੀ
0: ਜੀ ਬਿਲਕੁਲ, ਔਰ 6474006862 ਹਰਜਿੰਦਰ ਗਿੱਲ ਹੋਰਾਂ ਦੇ ਨਾਲ ਗੱਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ, ਬਟ ਅਦਰਵਾਈਜ਼ ਕਿਉਂਕਿ ਮੇਰਾ ਖਿਆਲ ਨਹੀਂ ਕਿਤੇ ਕਾਲ ਕਰਨ ਦੀ ਤੁਹਾਨੂੰ ਜ਼ਰੂਰਤ ਪੈਣੀ ਜਦੋਂ ਤੁਸੀਂ ਔਨਲਾਈਨ ਟਿਕਟਾਂ ਬਾਏ ਕਰਦੇ ਹੋ। ਹੁਣ ਤਾਂ ਮੈਨੂੰ ਲੱਗਦਾ ਕਿ ਆਮ ਹੀ ਜਿਹੜਾ ਕੋਈ ਵੀ ਸ਼ੋਅ ਤੁਸੀਂ ਦੇਖਦੇ ਹੋ ਉਹ ਔਨਲਾਈਨ ਹੀ ਟਿਕਟਸ ਜਿਹੜੀਆਂ ਉਹ ਬਾਏ ਕੀਤੀਆਂ ਜਾਂਦੀਆਂ, ਤਾਂ ਬੜਾ ਹੈਂਡੀ ਹੁੰਦਾ। ਬਸ ਇਹੀ ਬਚੋ ਕਿ ਕੋਈ ਥਰਡ ਪਾਰਟੀ ਜਿਹੜੀ ਵੈਬਸਾਈਟ ਆ ਜੀ ਉਹਤੋਂ ਨਾ ਕਿਤੇ ਲੁੱਟੇ ਜਾਇਓ, ਅਦਰਵਾਈਜ਼ ਜਿਹੜੀ ਇਸ ਸਾਈਟ ਨੂੰ ਤੁਸੀਂ ticketmaster.ca ਤੇ ਜਾ ਕੇ ਜਿਹੜੀਆਂ ਟਿਕਟਾਂ ਬਾਏ ਕਰਨੀਆਂ ਨੇ ਅਤੇ ਇਸ ਸ਼ੋਅ ਨੂੰ ਇੰਜੋਏ ਕਰਨਾ, ਅਤੇ ਜੇ ਕੋਈ ਸਪੋਂਸਰਸ਼ਿਪ ਤੁਸੀਂ ਸਪੋਂਸਰ ਕਰਨਾ ਇਸ ਪ੍ਰੋਗਰਾਮ ਨੂੰ ਇਸ ਸ਼ੋਅ ਨੂੰ, ਅਤੇ ਫਿਰ 6474006862 ਤੇ ਗੱਲ ਕਰਨੀ ਜਿਹੜੀ ਉਹ ਲਾਜ਼ਮੀ ਹੈ ਜੀ।
1: ਇਹਦੇ ਵਿੱਚ ਜਿਵੇਂ ਤੁਸੀਂ ਸਪੋਂਸਰ ਦੀ ਗੱਲ ਕੀਤੀ ਹੈ ਤਾਂ ਉਹਦੇ ਲਈ ਸਾਡੇ ਕੋਲ ਵੱਖਰੇ ਵੱਖਰੇ ਪੈਕੇਜਸ ਬਣੇ ਹੋਏ ਆ, ਬੇਸ ਪ੍ਰਾਈਸ ਤੋਂ ਲੈ ਕੇ ਐਕਸਟੈਂਸਿਵ ਲੈਵਲ ਤੇ ਜਿਸ ਤਰੀਕੇ ਦੀ ਵੀ ਤੁਹਾਡੀ ਕੋਈ ਪਲੈਨਿੰਗ ਹੈ। ਕਿਉਂਕਿ ਇੱਕ ਤਾਂ ਸ਼ੋਅ ਵਾਲੇ ਦਿਨ ਅਸੀਂ ਤੁਹਾਡੀਆਂ ਜਿਹੜੀਆਂ ਬਿਜ਼ਨਸ ਜਾਂ ਫਿਰ ਆਪਣੇ ਪ੍ਰੋਡਕਟ ਜਾਂ ਸਰਵਿਸਿਜ਼ ਨਾਲ ਸੰਬੰਧਿਤ ਜੋ ਵੀ ਸ਼ਾਊਟ ਆਊਟਸ ਦੇ ਰੂਪ ਦੇ ਵਿੱਚ ਸਲਾਈਡਸ ਚੱਲਦੀਆਂ ਨੇ, ਜਾਂ ਤੁਸੀਂ ਕੋਈ ਸਟਾਲ ਲਗਾਉਣਾ ਉੱਥੇ, ਜਾਂ ਕੋਈ ਆਪਣਾ ਸਟੈਂਡੀਜ਼ ਵਗੈਰਾ ਪਲੇਸ ਕਰਨੀ ਆ, ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਅਗਲੇ 2-4 ਦਿਨਾਂ ਤੋਂ ਸਾਡੇ ਜਿਹੜੇ ਵੱਖਰੇ ਵੱਖਰੇ ਸਪੋਂਸਰਸ ਆਲਰੇਡੀ ਆਨਬੋਰਡ ਹੋ ਚੁੱਕੇ ਆ ਉਹਨਾਂ ਲਈ ਅਸੀਂ ਸ਼ਾਊਟ ਆਊਟਸ ਦੇਣੇ ਸ਼ੁਰੂ ਕਰ ਦਿੰਦੇ ਹੁੰਦੇ ਹਾਂ। ਸੋ ਇਸ ਕਰਕੇ ਇੱਕ ਜਸਟ ਇੱਕ ਜਿੱਥੇ ਆਪਾਂ ਮੈਂ ਕਹਿੰਦਾ ਹੁੰਦਾ ਵੀ ਬਿਜ਼ਨਸ ਨੂੰ ਪ੍ਰਾਊਡਲੀ ਜਦੋਂ ਤੁਸੀਂ ਐਸੋਸੀਏਟ ਦੇਖਦੇ ਹੋ ਜਿੱਥੇ ਉੱਥੇ, ਮੈਂ ਬਹੁਤ ਵਾਰ ਇਹ ਗੱਲ ਨੋਟਿਸ ਕੀਤੀ ਹੈ ਕਈ ਵਾਰ ਕਿਉਂਕਿ ਅਸੀਂ ਤਾਂ ਇਸ ਫੀਲਡ ਦੇ ਵਿੱਚ ਲੰਬੇ ਸਮੇਂ ਤੋਂ ਸ਼ਾਇਦ ਸਾਨੂੰ ਬਹੁਤਾ ਅਹਿਸਾਸ ਇਸ ਗੱਲ ਦਾ ਨਹੀਂ ਹੁੰਦਾ, ਪਰ ਕਈ ਵਾਰ ਜਿਹੜੇ ਦੋਸਤ ਨਵਾਂ ਬਿਜ਼ਨਸ ਜਿਹਨਾਂ ਨੇ ਸ਼ੁਰੂ ਕੀਤਾ, ਜਦੋਂ ਤੁਸੀਂ ਦੇਖੋ ਉੱਥੇ 4-5 ਹਜ਼ਾਰ ਦੀ ਕਪੈਸਿਟੀ ਦੇ ਸਾਹਮਣੇ ਤੁਹਾਡਾ ਬਿਜ਼ਨਸ, ਤੁਹਾਡਾ ਲੋਗੋ, ਤੁਹਾਡਾ ਬਿਜ਼ਨਸ ਕਾਰਡ ਜਾਂ ਤੁਹਾਡੇ ਕੰਪਨੀ ਬਾਰੇ ਮੈਂਸ਼ਨ ਜਿਹੜੇ ਨੇ ਸਕਰੀਨ ਤੇ ਚੱਲ ਰਹੇ ਹੁੰਦੇ ਨੇ, ਤੇ ਇੱਕ ਸਾਈਡ ਦੇ ਉੱਤੇ ਮਿਡਲ ਦੇ ਵਿੱਚ ਮਨਮੋਹਨ ਵਾਰਿਸ, ਕਮਲਹੀਰ, ਸੰਤਾਰ ਹੋਣੀ ਪਰਫਾਰਮ ਕਰ ਰਹੇ ਆ, ਸੋ ਉਹ ਜਿਹੜਾ ਇੱਕ ਪ੍ਰਾਊਡ ਹੈ ਜਾਂ ਇੱਕ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਐਸੋਸੀਏਸ਼ਨ ਹੈ ਉਹ ਤੁਹਾਨੂੰ ਬਹੁਤ ਇੱਕ ਇਨਕਰੇਜਮੈਂਟ ਦਿੰਦੀ ਹੈ, ਨਾ ਸਿਰਫ ਇਕੱਲਾ ਤੁਹਾਡੇ ਲਈ ਬਲਕਿ ਤੁਹਾਡੇ ਸਟਾਫ ਲਈ, ਤੁਹਾਡੇ ਪਰਿਵਾਰਾਂ ਲਈ, ਤੁਹਾਡੇ ਕਲਾਇੰਟਸ ਦੇ ਲਈ। ਸੋ ਇੱਕ ਉਹ ਬ੍ਰੈਂਡਿੰਗ ਦਾ ਵੀ ਇੱਕ ਬਹੁਤ ਵਧੀਆ ਜ਼ਰੀਆ ਹੋ ਜਾਂਦਾ, ਤੇ ਨਾਲ ਆਫਕੋਰਸ ਉਹਦੇ ਵਿੱਚ ਸਾਡੇ ਸਪੋਂਸਰਸ ਨੂੰ ਅਸੀਂ VVIP ਜਾਂ VIP ਸੈਕਸ਼ਨ ਜਿਹੜੇ ਸਾਡੇ ਹੋਲਡ ਦੇ ਉੱਤੇ ਲਿਮਿਟਡ ਕੁਛ ਏਰੀਆਜ਼ ਜਾਂ ਸੈਕਸ਼ਨ ਹੁੰਦੇ ਨੇ ਉਹਨਾਂ ਦੀ ਪ੍ਰਿਵਿਲੇਜ ਮਿਲ ਜਾਂਦੀ ਹੈ। ਬਾਕੀ ਸਾਡੇ ਲਈ ਸਾਰੇ ਸਤਿਕਾਰਤ ਨੇ, ਤੁਸੀਂ ਚਾਹੇ ਬਹੁਤ ਬੇਸ ਪ੍ਰਾਈਸ ਵਾਲੀ ਟਿਕਟ ਲੈ ਰਹੇ ਹੋ ਜਾਂ ਫਸਟ ਰੋਅ ਦੀ ਟਿਕਟ ਲੈ ਰਹੇ ਹੋ ਜਾਂ ਜਿਸ ਤਰੀਕੇ ਦਾ ਵੀ ਕੁਛ ਸਾਡੇ ਨਾਲ ਆਨਬੋਰਡ ਹੋ ਰਹੇ ਹੋ, ਸਾਰਿਆਂ ਦਾ ਸਨਮਾਨ, ਸਾਰਿਆਂ ਦਾ ਸਤਿਕਾਰ ਹੈ। ਸੋ ਪੰਜਾਬੀ ਵਿਰਸਾ ਸ਼ੋਅ ਦੇ ਨਾਲ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ ਸਾਨੂੰ ਜ਼ਰੂਰ ਜੁਆਇਨ ਕਰੋ, ਸਾਨੂੰ ਖੁਸ਼ੀ ਹੋਏਗੀ, ਚੰਗਾ ਲੱਗੇਗਾ, ਤੇ ਇਸ ਖੂਬਸੂਰਤ ਔਰ ਪਰਿਵਾਰਕ ਸ਼ੋਅ ਨੂੰ ਆਪਾਂ ਸਾਰੇ ਜਣੇ ਰਲ ਮਿਲ ਕੇ ਕਾਮਯਾਬ ਕਰੀਏ ਇੱਕ ਵਾਰੀ ਫਿਰ। ਸੋ ਜਿਵੇਂ ਦੱਸਿਆ ਕਿ ਮੋਰ ਦੈਨ 50% ਟਿਕਟਸ ਆਲਰੇਡੀ ਸੋਲਡ ਹੋ ਗਈਆਂ ਤੇ ਇੱਕ ਮਹੀਨਾ ਅਜੇ ਆਪਣੇ ਇਸ ਸ਼ੋਅ ਦੇ ਵਿੱਚ ਬਾਕੀ ਹੈ। ਸੋ ਇਸ ਕਰਕੇ ਦੇਰ ਨਾ ਹੋ ਜਾਵੇ, ਸੋ ਜਿਵੇਂ ਉਹ ਪੰਜਾਬੀ ਚ ਕਹਿੰਦੇ ਹੁੰਦੇ ਵੀ ਜਲਦੀ ਤੋਂ ਪਹਿਲਾਂ, ਸੋ ਬਿਫੋਰ ਇਟਸ ਟੂ ਲੇਟ, ਸੋ ਤੁਸੀਂ ਜਲਦੀ ਤੋਂ ਵੀ ਪਹਿਲਾਂ ਇਸ ਸ਼ੋਅ ਦੀਆਂ ਟਿਕਟਸ ਲਈ ਆਪਣੇ ਆਪ ਲਈ ਪਲਾਨ ਕਰ ਲਓ ticketmaster.ca ਜਾਂ ਇਨਫੋ ਐਂਟਰਟੇਨਮੈਂਟ, ਜੀ ਮੀਡੀਆ ਗਰੁੱਪ, ਹਰਜਿੰਦਰ ਗਿੱਲ ਸ਼ੋਅ, ਸਾਡੇ ਵੱਖਰੇ ਵੱਖਰੇ ਪਲੇਟਫਾਰਮ ਦੇ ਉੱਪਰ ਵੀ ਤੁਹਾਨੂੰ ਸਾਰੇ ਵੇਰਵੇ ਬਹੁਤ ਸੌਖੇ ਤਰੀਕੇ ਦੇ ਨਾਲ ਮਿਲ ਜਾਣੇ, ਉੱਥੇ ਪ੍ਰੋਪਰ ਲਿੰਕ ਬਣੇ ਹੋਏ ਆ। ਸੋ ਉੱਥੋਂ ਲਿੰਕ ਨੂੰ ਪ੍ਰੈਸ ਕਰਕੇ ਵੀ ਜਾਂ ਸਾਨੂੰ ਕਾਲ ਕਰਕੇ ਤੁਸੀਂ ਵੇਰਵੇ ਲੈ ਸਕਦੇ ਹੋ। ਸੋ ਪੰਜਾਬੀ ਵਿਰਸਾ 2026-25 ਜੁਲਾਈ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਉਹਨਾਂ ਦੀ ਗਾਇਕੀ ਨੂੰ ਮਾਨਣ ਦੇ ਲਈ ਅਸੀਂ ਤੁਹਾਨੂੰ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦੇ ਰਹੇ ਹਾਂ। ਜੀ ਮਨਜੀਤ ਜੀ
0: ਜੀ ਬਿਲਕੁਲ ਦੋਸਤੋ, ਸਾਡੀ ਗੱਲਬਾਤ ਜਿਹੜੀ ਹੈ ਜੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਕਟਾਰੀਆ ਟੂਰਸ ਐਂਡ ਟਰੈਵਲ ਦੀ ਹੈਲਪ ਦੇ ਨਾਲ। 905-678-1200 ਟੈਲੀਫੋਨ ਨੰਬਰ ਹੈ, ਕਿਤੇ ਵੀ ਘੁੰਮਣ ਜਾਣਾ ਦੁਨੀਆ ਭਰ ਦੇ ਵਿੱਚ ਤੁਸੀਂ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, ਕੋਈ ਐਪਲੀਕੇਸ਼ਨ ਜਿਹੜੀ ਹੈ ਸਬਮਿਟ ਕਰਨੀ ਹੈ, ਭਾਵੇਂ ਉਹ PR ਕਾਰਡ ਦੀ ਹੋਵੇ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਵਾਉਣਾ, ਈਵਨ ਕਿ ਸਿਟੀਜ਼ਨਸ਼ਿਪ, ਕੈਨੇਡੀਅਨ ਸਿਟੀਜ਼ਨਸ਼ਿਪ ਵੀ ਤੁਸੀਂ ਅਪਲਾਈ ਕਰਨੀ ਹੈ, ਅਤੇ ਉਹਦੇ ਲਈ ਵੀ ਤੁਹਾਨੂੰ ਮਦਦ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਡਾਕੂਮੈਂਟੇਸ਼ਨ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਰੋਜ਼ਾਨਾ ਤੁਹਾਡੀ ਰੂਟੀਨ ਹੁੰਦੀ ਹੈ ਅਤੇ ਤੁਹਾਨੂੰ ਉਹ ਉਂਗਲਾਂ ਅਤੇ ਟਿਪਸ 'ਤੇ ਤੁਹਾਨੂੰ ਯਾਦ ਹੁੰਦਾ ਕਿ ਕਿਹੜੇ ਕਿਹੜੇ ਫੋਰਮਸ ਨੇ, ਕਿਵੇਂ ਕਿਵੇਂ ਉਹ ਫਿਲ ਕਰਨੇ ਨੇ, ਅਤੇ ਉਹਦੇ ਵਿੱਚ ਤੁਹਾਨੂੰ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਜਿਹੜੀ ਮਦਦ ਕਰਦੇ ਨੇ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਪਲਾਇੰਸਿਸ ਖਰੀਦਣੇ ਦੇ ਅਤੇ ਫਿਰ ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ ਜੀ, ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ, ਜਿਹੜੇ ਕਿ 2915 ਅਰਜੈਂਟੀਆ ਰੋਡ Unit 2 ਮਿਸਿਸਾਗਾ ਦੇ ਵਿੱਚ ਲੋਕੇਟਡ ਨੇ, ਵਿੰਸਟਨ ਚਰਚਲ ਬੁਲੇਵਰਡ ਅਤੇ ਅਰਜੈਂਟੀਆ ਰੋਡ ਜਾਂ ਫਿਰ ਹਾਈਵੇ 401 ਐਂਡ ਵਿੰਸਟਨ ਚਰਚਲ ਦਾ ਏਰੀਆ ਤੁਸੀਂ ਕਹਿ ਸਕਦੇ ਹੋ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। 905-805-3000 ਅਤੇ ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਐਨਕਾਂ ਬਣਵਾਉਣੀਆਂ ਕਿਉਂਕਿ ਧੁੱਪ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਧੁੱਪ ਦੀਆਂ ਐਨਕਾਂ ਵਾਸਤੇ ਵੀ ਜਾਂ ਫਿਰ ਪ੍ਰਿਸਕ੍ਰਿਪਸ਼ਨ ਗਲਾਸਿਸ ਤੁਸੀਂ ਲੈਣੀਆਂ ਨੇ ਅਤੇ ਫਿਰ ਆਪਟੀਕਲ ਬਣ ਵਾਲੇ ਬੜੇ ਐਕਸਪਰਟ ਨੇ ਜੀ ਇਸ ਕੰਮ ਦੇ ਵਿੱਚ। ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ ਬ੍ਰੈਂਪਟਨ ਦੇ ਵਿੱਚ, ਔਰ ਤੁਸੀਂ ਕਿਸੇ ਇੱਕ ਲੋਕੇਸ਼ਨ 'ਤੇ ਵੀ ਜਾ ਕੇ ਜਿਹੜੀ ਆਪਣੀ ਤੁਹਾਡੀ ਰਿਕੁਆਇਰਮੈਂਟ ਹੈ ਉਹ ਫੁਲਫਿਲ ਹੋ ਸਕਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 905-455-0752। ਔਰ ਤੁਸੀਂ ਕੋਈ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਵੀ ਤੁਹਾਨੂੰ ਜ਼ਰੂਰਤ ਹੈ ਅਤੇ ਜਿਹੜੀ ਉਹਦੇ ਵਿੱਚ ਵੀ ਮਦਦ ਤੁਹਾਨੂੰ ਆਪਟੀਕਲ ਬਣ ਵਾਲਿਆਂ ਨੇ ਕਰ ਦੇਣੀ ਹੈ, ਤੁਸੀਂ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਹੈ, ਤਦ ਵੀ ਤੁਸੀਂ 905-455-0752 'ਤੇ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ। ਅਤੇ ਹਰਜਿੰਦਰ, ਰੀਅਲ ਸਟੇਟ ਦੀ ਗੱਲ ਵੀ ਕਰੀਏ ਜੀ ਥੋੜ੍ਹੀ ਜੀ ਆਪਾਂ।
1: ਬਿਲਕੁਲ ਮਨਜੀਤ ਜੀ, ਰੀਅਲ ਸਟੇਟ ਦੀ ਗੱਲ ਵੀ ਕਰਦੇ ਹਾਂ, ਪਰ ਨਾਲ ਅੱਜ ਕੈਨੇਡਾ ਦੀ ਟੀਮ ਦੇ ਲਈ ਵੀ ਬਹੁਤ ਸ਼ੁਭਕਾਮਨਾਵਾਂ, ਕਿਉਂਕਿ ਅੱਜ ਦਾ ਜਿਹੜਾ ਮੈਚ ਹੈ ਜਦੋਂ ਹੁਣ ਦੇਖਾਂਗੇ ਤਾਂ ਸਾਡੀ ਕੈਨੇਡਾ ਦੀ ਐਕਸਾਈਟਮੈਂਟ ਹੈ। ਬੇਸ਼ੱਕ ਆਪਾਂ ਬਾਕੀ ਵੱਖ ਵੱਖ ਕੰਟਰੀਜ਼ ਦੇ ਮੈਚ ਵੀ ਕੈਨੇਡਾ ਦੇ ਵਿੱਚ ਹੋ ਰਹੇ ਆ, ਪਰ ਅੱਜ ਵਾਲਾ ਮੈਚ ਬੇਸ਼ੱਕ ਕੈਨੇਡਾ 'ਚ ਨਹੀਂ ਵੀ ਹੋ ਰਿਹਾ, ਪਰ ਇਹਦੀ ਐਕਸਾਈਟਮੈਂਟ ਪੂਰੀ ਹੈ ਅਤੇ ਅਸੀਂ ਸਾਰੇ ਬੈਸਟ ਵਿਸ਼ਿਜ਼ ਦਿੰਦੇ ਹਾਂ, ਸ਼ੁਭਕਾਮਨਾਵਾਂ ਦਿੰਦੇ ਹਾਂ ਕੈਨੇਡਾ ਦੀ ਸੋਕਰ ਟੀਮ ਨੂੰ। ਔਰ 32 ਦੇ ਵਿੱਚ ਪਹੁੰਚੇ ਆ, 32 ਤੋਂ ਰੱਬ ਕਰੇ 16 ਦੇ ਵਿੱਚ, ਤੇ 16 ਤੋਂ ਫਿਰ ਅਗਲੇ 8, 4 ਤੇ 2 ਤੇ 1 ਚ ਵੀ ਅਸੀਂ ਪਹੁੰਚਣ ਦੇ ਲਈ ਆਪਣੇ ਵੱਲੋਂ ਦੁਆਵਾਂ ਦੇਈਏ। ਇਸ ਵੇਲੇ ਬੇਸ਼ੱਕ ਪਿਛਲੇ ਮੈਚ ਦੇ ਵਿੱਚ ਬਹੁਤਾ ਜ਼ਿਆਦਾ ਚੰਗਾ ਪਰਫਾਰਮ ਨਹੀਂ ਕਰ ਪਾਏ, ਪਰ ਇਸ ਵਾਰੀ ਉਮੀਦ ਕਰਦੇ ਹਾਂ ਕਿ ਇਸ ਵਾਰੀ ਕੈਨੇਡਾ ਦੀ ਟੀਮ ਜਿਸ ਐਕਸਾਈਟਮੈਂਟ ਦੇ ਨਾਲ ਔਰ ਜਿਸ ਇੱਕ ਇਨਕਰੇਜਮੈਂਟ ਦੇ ਨਾਲ, ਜੋਸ਼ ਦੇ ਨਾਲ ਇਸ ਕੱਪ ਦੇ ਵਿੱਚ, ਇਸ ਟੂਰਨਾਮੈਂਟ ਦੇ ਵਿੱਚ ਪਰਫਾਰਮ ਕਰ ਰਹੀ ਹੈ, ਉਹ ਚੰਗਾ ਪ੍ਰਦਰਸ਼ਨ ਕਰਨ, ਤੇ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਨਾਲ ਨੇ। 3 ਆਪਣੇ ਇੱਥੇ ਟੋਰਾਂਟੋ ਟਾਈਮ ਮੈਚ ਸ਼ੁਰੂ ਹੋ ਜਾਣਾ ਜੀ, ਸੋ ਸਾਰਿਆਂ ਨੂੰ ਜਿੱਥੇ ਜਿੱਥੇ ਜਿਵੇਂ ਜਿਵੇਂ ਮੌਕਾ ਮਿਲਿਆ ਨਾਲ ਅਟੈਚ ਹੋਣ ਦੀ। ਆਪਾਂ ਪਹਿਲਾਂ ਵੀ ਬੰਦੇ ਦੀ ਇਹੀ ਗੱਲ ਕਰਦੇ ਨੇ, ਮੇਰੇ ਨਾ ਪਿਛਲੇ ਦਿਨੀ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦਾ ਯਾਰ ਮੈਂ ਦੇਖਿਆ ਖੇਡਾਂ ਖੂਡਾਂ 'ਚ ਪਤਾ ਨਹੀਂ ਸਰਕਾਰਾਂ ਇੰਨਾ ਪੈਸਾ ਕਿਉਂ ਵੇਸਟ ਕਰਦੀਆਂ, ਤੇ ਮੈਂ ਉਸ ਗੱਲ ਨੂੰ ਥੋੜ੍ਹਾ ਜਿਹਾ, ਠੀਕ ਹੈ ਉਹਨਾਂ ਦਾ ਕਈ ਵਾਰੀ ਆਪਣਾ ਪਰਸਪੈਕਟਿਵ ਹੁੰਦਾ, ਮੈਂ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਇਹਨਾਂ ਨੂੰ ਜੇ ਵੇਸਟ ਮੰਨਣ ਲੱਗ ਗਏ ਨਾ, ਫਿਰ ਇਹਦਾ ਮਤਲਬ ਹੈ ਵੀ ਅਸੀਂ ਇਨਸਾਨ ਨਹੀਂ ਹਾਂ। ਸੋ ਇਨਸਾਨ ਦਾ ਭਾਵ ਜਾਂ ਸਾਡੀ ਜਿਹੜੀ ਇੱਕ ਮਾਇੰਡ ਸੈੱਟ ਸਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਸਾਨੂੰ ਹਮੇਸ਼ਾ ਹੀ ਤੁਸੀਂ ਕੰਮਾਂ ਦੇ ਲਈ ਜਾਂ ਏਦਾਂ ਨਾ ਸੋਚੋ ਵੀ ਲਓ ਜੀ ਬੈਂਕ 'ਤੇ ਪੈਸੇ ਲਾਉਣ ਲੱਗੇ ਹਾਂ ਤਾਂ ਉਹਦਾ ਡਾਲਰ ਟੂ ਡਾਲਰ ਸਾਨੂੰ ਰਾਈਟ ਵੇ ਰਿਟਰਨ ਮਿਲਣੀ ਹੈ। ਹਾਲੇ ਕਿ ਇਹਦੇ ਵਿੱਚ ਇੱਕ ਕਮਰਸ਼ੀਅਲ ਐਂਗਲ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਜੁੜਿਆ ਹੋਇਆ, ਜੇ ਬਿਲੀਅਨਸ ਆਫ ਡਾਲਰ ਲੱਗਦੇ ਨੇ ਤਾਂ ਬਿਲੀਅਨਸ ਆਫ ਡਾਲਰ ਰੈਵਨਿਊ ਜਨਰੇਟ ਕਰਨ ਦੀ ਵੀ ਕਪੈਸਿਟੀ ਨਾਲ ਹੀ ਖੇਡਾਂ ਰੱਖਦੀਆਂ, ਤੇ ਉਹ ਵੀ ਇੱਕ ਐਂਗਲ ਨਾਲ ਹੀ ਚੱਲ ਰਿਹਾ। ਸ਼ਾਇਦ ਕਈ ਵਾਰੀ ਅਸੀਂ ਓਵਰਲੁੱਕ ਕਰੀ ਬੈਠੇ ਹੋਣੇ, ਕਿਉਂਕਿ ਜਦੋਂ ਬਿਜ਼ਨਸਿਸ ਨੂੰ ਪ੍ਰਮੋਸ਼ਨਸ ਨੂੰ ਜਾਂ ਬ੍ਰਾਂਡਿੰਗ ਨੂੰ ਜਾਂ ਜਿਸ ਲੈਵਲ ਦੇ ਉੱਤੇ ਸੀਟਸ ਜਦੋਂ ਵਿਕਦੀਆਂ ਤੁਸੀਂ ਦੇਖੋਗੇ ਤਾਂ ਉਹ ਸਾਰਾ ਕੁਛ ਉਹ ਕਮਰਸ਼ੀਅਲ ਪੱਖ ਵੀ ਇਹਦੇ ਨਾਲ ਹੀ ਚੱਲ ਰਿਹਾ। ਉੱਥੇ ਇੱਦਾਂ ਨਹੀਂ ਵੀ ਤੁਸੀਂ ਕਹੋ ਵੀ ਲਓ ਜੀ ਇਹ ਨਿਹਰਾ ਪੂਰਾ ਵੇਸਟ ਹੋ ਰਿਹਾ, ਇਹ ਬਿਜ਼ਨਸ ਦਾ ਐਂਗਲ ਵੀ ਨਾਲ ਹੀ ਜੁੜਿਆ ਹੋਇਆ। ਪਰ ਉਸ ਤੋਂ ਬਹੁਤ ਵੱਡਾ ਇੰਪੋਰਟੈਂਟ ਪੱਖ ਜਿਹੜਾ ਇੱਕ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੀ ਜਿਹੜੀ ਰੋਜ਼ਮਰਾ ਦੀ ਜਿਹੜੀ ਨੱਠ ਭੱਜ ਹੈ ਜਾਂ ਸਾਡੀ ਜਿਹੜੀ ਮੋਨੋਟਨਸ ਲਾਈਫ ਹੈ, ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਇਵੈਂਟਸ ਨੇ ਸਾਨੂੰ ਉਹ ਬੂਸਟ ਕਰਦੇ ਆ, ਐਨਰਜਾਈਜ਼ ਕਰਦੇ ਆ, ਸਾਨੂੰ ਐਕਸਾਈਟ ਕਰਦੇ ਆ, ਸਾਨੂੰ ਡੋਪਾਮੀਨ ਜਿਵੇਂ ਕਹਿੰਦੇ ਹੁੰਦੇ ਨਸ਼ਾ ਹੀ ਆ ਇੱਕ, ਤੇ ਇਹ ਜ਼ਰੂਰੀ ਨਹੀਂ ਵੀ ਕਿ ਨਸ਼ਾ ਕੋਈ ਇੱਦਾਂ ਦਾ ਹੀ ਕਰਨਾ ਜਿਹਦੇ ਨਾਲ ਤੁਹਾਡੀ ਸੁੱਧ ਬੁੱਧ ਗੁਆਚ ਜਾਵੇ। ਜੇ ਤੁਸੀਂ ਇਸ ਤਰ੍ਹਾਂ ਦੀਆਂ ਗੇਮਸ ਨਾਲ ਜੁੜ ਕੇ, ਕਿਸੇ ਸ਼ੋਜ਼ ਨਾਲ ਜੁੜ ਕੇ, ਕਿਸੇ ਇਵੈਂਟ ਨਾਲ ਜੁੜ ਕੇ, ਕਿਸੇ ਕਾਂਸਰਟ ਦੇ ਨਾਲ, ਕਿਸੇ ਮੂਵੀ ਦੇ ਨਾਲ, ਕਿਸੇ ਖੇਡ ਦੇ ਨਾਲ ਜੁੜ ਕੇ, ਜੇ ਤੁਹਾਨੂੰ ਉਹ ਡੋਪਾਮੀਨ ਮਿਲਦਾ, ਜੇ ਤੁਹਾਨੂੰ ਉਹ ਸਕੂਨ ਮਿਲਦਾ, ਜੇ ਤੁਹਾਨੂੰ ਉਹ ਨਸ਼ਾ ਮਿਲਦਾ, ਤਾਂ ਉਹ ਬਾਕੀ ਦੇ ਜਿਹੜੇ ਕਈ ਬਹੁਤ ਭੱਦੇ ਨਸ਼ੇ ਆ ਉਹਨਾਂ ਨਾਲੋਂ ਕਈ ਗੁਣਾ ਬਿਹਤਰ ਡੋਪਾਮੀਨ ਹੈ, ਤੇ ਇੱਥੇ ਤੁਹਾਡੀ ਰੂਹ ਦੀ ਖੁਰਾਕ ਹੈ। ਸੋ ਇਸ ਕਰਕੇ ਇਹਨੂੰ ਆਪਾਂ ਜ਼ਰੂਰ ਆਪਣੇ ਲਈ ਵੀ ਤੇ ਆਪਣੇ ਬੱਚਿਆਂ ਦੇ ਲਈ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਕਰੇਜ ਕਰਨ ਲਈ, ਨਾਲ ਅਟੈਚ ਹੋਣ ਦੇ ਲਈ ਆਪਾਂ ਇਨਕਰੇਜ ਕਰਿਆ ਕਰੀਏ। ਵੈਸੇ ਕੋਈ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨਹੀਂ ਹੈ ਜਿਹੜੇ ਇਸ ਚੀਜ਼ ਨੂੰ ਮਾਈਂਡ ਕਰਦੇ ਹੋਣਗੇ ਵੀ ਲਓ ਜੀ ਇਹ ਵੇਸਟੇਜ ਆਫ ਮਨੀ ਹੈ, ਪਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਕੁਛ ਰਿਪੋਰਟਸ ਇਸ ਤਰ੍ਹਾਂ ਦੀ ਆਈਆਂ ਸੀ ਕਿ ਉਹਨਾਂ ਨੇ ਕਿਹਾ ਸੀ ਵੀ ਕੈਨੇਡਾ ਦੇ ਵੱਲੋਂ ਕੋ ਹੋਸਟ ਕਰਨਾ ਜਿਹੜਾ ਜੀ ਉਹ ਵੇਸਟੇਜ ਆਫ ਮਨੀ ਹੈ। ਸੋ ਇੱਥੋਂ ਮੈਂ ਇਹ ਗੱਲ ਨੂੰ ਤਾਂ ਤੋਰ ਰਿਹਾ ਵੀ ਉਹ ਇੱਕ ਐਂਗਲ ਜਾਂ ਇੱਕ ਗਰੁੱਪ ਇਸ ਤਰ੍ਹਾਂ ਦਾ ਹੈ ਜਿਹੜੇ ਇਸ ਗੱਲ ਨੂੰ ਲੈ ਕੇ ਸੋਚਦੇ ਨੇ। ਸੋ ਬਟ ਮੇਰੀ ਜਾਂ ਪਰਸਨਲ ਹੋ ਸਕਦਾ ਮੇਰੀ ਅਪਰੋਚ ਜਾਂ ਥਾਟ ਹੋਣ, ਤੇ ਮੈਨੂੰ ਇਹ ਕਦੀ ਨਹੀਂ ਲੱਗਦਾ ਕਿ ਜਿੱਥੇ ਖੇਡਾਂ, ਜਿੱਥੇ ਸਾਡੀ ਜਵਾਨੀ, ਜਿੱਥੇ ਸਾਡੇ ਨੌਜਵਾਨ, ਜਿੱਥੇ ਸਾਡੇ ਬਜ਼ੁਰਗ ਬੱਚੇ ਉਹਨਾਂ ਨੂੰ ਕੋਈ ਨਾ ਕੋਈ ਇਸ ਤਰੀਕੇ ਦੇ ਨਾਲ ਖੁਸ਼ੀ ਸਾਂਝੀ ਕਰਨ ਦਾ ਮੌਕਾ ਮਿਲਦਾ, ਉਹ ਕਦੀ ਵੀ ਵੇਸਟੇਜ ਆਫ ਮਨੀ ਨਹੀਂ ਹੋਏਗਾ। ਜੀ ਮਨਜੀਤ ਜੀ
0: ਜੀ ਹਰਜਿੰਦਰ, ਪਹਿਲੀ ਗੱਲ ਤੇ ਹੈ ਕਿ ਜਿਹੜਾ ਕੋ ਹੋਸਟ ਕਰਨਾ ਜਾਂ ਬੜੀ ਮਾਣ ਵਾਲੀ ਗੱਲ ਆ ਕਿਸੇ ਕੰਟਰੀ ਦੇ ਲਈ, ਔਰ ਦੂਸਰੀ ਗੱਲ ਇਹ ਆ ਕਿ ਸਾਡੀ ਟੋਰਾਂਟੋ ਦੀ ਰਿਪੋਰਟ ਤਾਂ ਨਹੀਂ ਆਈ ਲੇਕਿਨ ਵੈਨਕੂਵਰ ਦੀ ਸੀ ਕਿ ਇੱਕ ਗੇਮ ਜਦੋਂ ਵੈਨਕੂਵਰ 'ਚ ਹੁੰਦੀ ਆ $70 million ਦਾ ਬਿਜ਼ਨਸ ਇੱਕ ਦਿਨ ਦੇ ਵਿੱਚ ਹੁੰਦਾ, ਸਿਰਫ ਉਹ 1.5 ਘੰਟੇ ਦੀ ਗੇਮ ਆ। ਜਿਹੜੀ ਤੁਸੀਂ ਕਮਰਸ਼ੀਅਲ ਪੱਖ ਦੀ ਗੱਲ ਕੀਤੀ ਹੈ ਉਹ ਇੱਕ ਨਵੀਂ ਐਡੀਸ਼ਨ ਐਤਕੀ ਫੀਫਾ ਦੇ ਵਿੱਚ ਹੋਈ ਆ, ਜਿਹੜੀ ਇੱਕ 3 ਮਿੰਟ ਦੀ ਬ੍ਰੇਕ ਆ ਜਿਹੜੀ ਪਾਣੀ ਉਹਨੂੰ ਕਿਹਾ ਜਾ ਰਿਹਾ ਕਿ ਗਰਮੀ ਹੋਣ ਕਰਕੇ, ਜਦ ਕਿ ਸੋਕਰ ਆਲਵੇਜ਼ 45 ਮਿੰਟਸ ਦਾ ਹੀ ਇੱਕ ਅੱਧ ਅਤੇ 45 ਦਾ ਹੀ ਦੂਜਾ, ਅਤੇ ਆਈ ਬਲੀਕ 15 ਮਿੰਟਸ ਹੀ ਬ੍ਰੇਕ ਹੁੰਦੀ ਹੈ। ਹੁਣ ਇਹਨੂੰ ਚਾਰ ਹਿੱਸਿਆਂ 'ਚ ਕਰ ਦਿੱਤਾ। ਉਹ ਜਿਹੜੇ 3 ਮਿੰਟ ਨੇ ਉਹ ਕਮਰਸ਼ੀਅਲ ਪੱਖ ਹੀ ਹੈ, ਉਹ ਸਿਰਫ ਉਹ ਸਪੋਂਸਰਸ ਆ ਜਿਨ੍ਹਾਂ ਨੇ ਪਤਾ ਨਹੀਂ ਕਿੰਨਾ ਕੁਛ ਉਹ ਅੰਡਰ ਦਾ ਟੇਬਲ ਕੀ ਕੁਛ ਹੋਇਆ ਹੋਣਾ ਕਿ ਜਿਹੜੇ ਉਹ 3 ਮਿੰਟ ਜਿਹੜੇ ਐਡ ਕਰ ਦਿੱਤੇ ਗਏ ਆ। ਇਹ ਇਹ ਚਲੋ ਇੱਕ ਇੱਕ ਕਮਰਸ਼ੀਅਲ ਪੱਖ ਇੱਕ ਅਲੱਗ ਹੈ, ਪਰ ਕਿਸੇ ਵੀ ਜਿਹੜੇ ਐਡੇ ਵੱਡੇ ਇਵੈਂਟ ਨੂੰ ਹੋਸਟ ਕਰਨਾ, ਉਹ ਮੇਰਾ ਖਿਆਲ ਇੱਕ ਮਾਣ ਵਾਲੀ ਗੱਲ ਹੁੰਦੀ ਹੈ, ਅਤੇ ਜਿਹੜੀ ਕੈਨੇਡਾ ਦੇ ਹਿੱਸੇ ਵੀ ਆਈ ਆ।
1: ਬਿਲਕੁਲ ਠੀਕ ਹੈ, ਇਸੇ ਕਰਕੇ ਅਸੀਂ ਕਹਿੰਦੇ ਵੀ ਥੋੜ੍ਹਾ ਜਿਹਾ ਜਦੋਂ ਆਪਣੇ ਸ਼ੋਜ਼ ਵਗੈਰਾ ਵੀ ਹੁੰਦੇ ਆ, ਅਸੀਂ ਆਪਣੇ ਚਾਹੇ ਮੈਂ ਨਹੀਂ ਕਹਿੰਦਾ ਵੀ ਅਸੀਂ ਕੋਈ ਬਹੁਤ ਵੱਡੇ ਸਕੇਲ ਦੇ ਉੱਤੇ ਸ਼ੋਜ਼, ਪਰ ਜਿੰਨੇ ਕੁ ਵੀ ਕੀਤੇ ਆ ਅਸੀਂ, ਚਾਹੇ ਉਹ ਫਸਟ ਇੰਟੀਰੀਅਰ ਸੈਂਟਰ ਦੇ ਵਿੱਚ 3-4 ਵਾਰੀ ਸ਼ੋਜ਼ ਕਰ ਚੁੱਕੇ ਹਾਂ, ਇੱਥੇ CA ਸੈਂਟਰ ਹੋ ਗਿਆ, ਹਰਸ਼ੀ ਸੈਂਟਰ ਜਿਹਨੂੰ ਆਪਾਂ ਪੈਰਾਮਾਊਂਟ ਫਾਈਨ ਫੂਡ ਸੈਂਟਰ ਵੀ ਕਹਿੰਦੇ, ਜਿਹਦਾ ਹੁਣ ਨਾਮ ਨਾਲ ਸੰਬੰਧਿਤ ਵੀ ਥੋੜ੍ਹਾ ਰੌਲਾ ਚੱਲ ਰਿਹਾ ਇਸ ਵੇਲੇ ਸਿੱਟੀ ਹੋਮੇ ਦੀ ਸਾਗਾ ਨਾਲ, ਉੱਥੇ ਦੀ ਗੱਲ ਕਰ ਲਈਏ, ਜਾਂ ਹੁਣ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਅਸੀਂ ਗੱਲ ਕਰੀਏ ਤਾਂ ਇਸ ਵੇਲੇ ਆਪਣਾ ਚੌਥਾ ਸ਼ੋਅ ਹੋਣਾ ਮਨਜੀਤ ਜੀ, ਔਰ ਸ਼ੁਰੂਆਤ ਜਦੋਂ ਇਸ ਥੀਏਟਰ ਦੀ ਹੋਈ ਸੀ ਤਾਂ ਪਹਿਲਾ ਪੰਜਾਬੀ ਸ਼ੋਅ ਆਪਣਾ ਪੰਜਾਬੀ ਵਿਰਸਾ 2024 ਦੇ ਵਿੱਚ ਆਪਣੀ ਟੀਮ ਵੱਲੋਂ ਕਰਵਾਇਆ ਗਿਆ ਸੀ। ਸੋ ਇਹ ਮੈਂ ਜਸਟ ਤਾਂ ਅਟੈਚ ਕਰ ਰਿਹਾ ਵੀ ਨਾਲੋਂ ਨਾਲ ਅਸੀਂ ਆਪਣੀ ਐਡਵਰਟਾਈਜ਼ਮੈਂਟ ਦਾ ਵੀ ਸਾਡੇ ਲਈ ਇੱਕ ਤਰੀਕਾ ਬਣਦਾ, ਅਸੀਂ ਜਦੋਂ ਇਸ ਤਰ੍ਹਾਂ ਦੀ ਐਕਸਾਈਟਮੈਂਟ ਔਰ ਇਸ ਫੀਲਡ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਸਾਨੂੰ ਖੁਦ ਨੂੰ ਬੜਾ ਮਾਣ ਹੁੰਦਾ ਕਿ ਜਿਹੜੇ ਛੋਟੇ ਸਕੇਲ ਤੋਂ ਲੈ ਕੇ ਵੱਡੇ ਸਕੇਲ ਤੱਕ ਜਦੋਂ ਇਸ ਤਰ੍ਹਾਂ ਦੀਆਂ ਗੈਦਰਿੰਗ, ਇਸ ਤਰ੍ਹਾਂ ਦੇ ਇਕੱਠ, ਇਸ ਤਰ੍ਹਾਂ ਦੇ ਇਵੈਂਟ ਔਰਗਨਾਈਜ਼ ਕਰਨੇ, ਇਹ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਸਾਨੂੰ ਕਈ ਵਾਰੀ ਅਸੀਂ ਨੁਕਸ ਕੱਢਣ ਲੱਗਿਆਂ ਮਿੰਟ ਨਹੀਂ ਲਾਉਂਦੇ, ਪਰ ਜੇ ਤੁਸੀਂ ਆਪਣੇ ਆਪ ਨੂੰ ਹਿੱਸਾ ਬਣਾਓ, ਤੁਸੀਂ ਆਪਣੇ ਆਪ ਨੂੰ ਪਾਰਟ ਬਣਾ ਕੇ, ਆਪਣੇ ਆਪ ਨੂੰ ਇੱਕ ਪਾਰਟਨਰ ਬਣਾ ਕੇ ਜਦੋਂ ਕਿਸੇ ਵੀ ਇਵੈਂਟ ਦੇ ਨਾਲ, ਕਿਸੇ ਫੰਕਸ਼ਨ ਦੇ ਨਾਲ, ਕਿਸੇ ਕੌਂਸਰਟ ਦੇ ਨਾਲ, ਕਿਸੇ ਗੇਮ ਦੇ ਨਾਲ, ਈਵਨ ਕਿਸੇ ਵੀ ਤਰ੍ਹਾਂ ਦੇ ਜਿਹੜੇ ਆਪਣੇ ਛੋਟੀਆਂ ਲੋਕਲ ਛੋਟੀਆਂ, ਹੁਣ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਸਾਡੀ ਪਿਕਨਿਕਸ ਵਗੈਰਾ ਹੁੰਦੀਆਂ ਨੇ ਤਾਂ ਉੱਥੇ ਪਾਰਕਸ ਦੇ ਵਿੱਚ ਕਈ ਵਾਰੀ ਛੋਟੀਆਂ ਛੋਟੀਆਂ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਇਵੈਂਟਸ ਨਾਲ ਸੰਬੰਧਿਤ ਐਕਟੀਵਿਟੀਜ਼ ਅਰੇਂਜ ਕੀਤੀਆਂ ਜਾਂਦੀਆਂ। ਉਹ ਹਰ ਇੱਕ ਦੇ ਪਿੱਛੇ ਜਿਹੜਾ ਇੱਕ ਮਕਸਦ ਹੁੰਦਾ ਕਿ ਆਪਣੇ ਆਪ ਨੂੰ ਮਨੋਟਨੀ ਨੂੰ ਤੋੜਨਾ, ਅਤੇ ਇੱਕ ਸਾਫ਼ ਸਪਸ਼ਟ ਤਰੀਕੇ ਦੇ ਨਾਲ ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਇਨਕਰੇਜ ਕਰਨਾ, ਉਹ ਮੋਟਿਵ ਹੁੰਦਾ। ਸੋ ਉਹਦਾ ਸਕੇਲ ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਉਹਦੇ 'ਚ ਕਮਰਸ਼ੀਅਲ ਐਂਗਲ ਵੀ ਹੋ ਸਕਦਾ, ਉਹਦੇ 'ਚ ਸੋਸ਼ਲ ਐਂਗਲ ਵੀ ਹੋ ਸਕਦਾ, ਅਤੇ ਉਹਦੇ ਵਿੱਚ ਕਈ ਵਾਰੀ ਇਹ ਵੀ ਹੋ ਸਕਦਾ ਵੀ ਕੁਛ ਵੀ ਕੱਢਣ ਪਾਉਣ ਨੂੰ ਵੀ ਨਹੀਂ ਹੋ ਸਕਦਾ ਪੰਜਾਬੀ ਦੇ ਵਿੱਚ, ਜਿਵੇਂ ਆਪਾਂ ਕਈ ਵਾਰੀ ਕਹੀਦਾ, ਪਰ ਫਿਰ ਵੀ ਉਹ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਕਰੇਜਮੈਂਟ ਅਤੇ ਜਿਹੜਾ ਜੀ ਉਹ ਅੱਗੇ ਵਧਣ ਦੀ ਪ੍ਰੇਰਣਾ ਦੇ ਰਹੇ ਹੁੰਦੇ ਨੇ ਇਸ ਤਰ੍ਹਾਂ ਦੇ ਇਵੈਂਟਸ। ਜੀ ਮਨਜੀਤ ਜੀ,
0: ਜੀ ਬਿਲਕੁਲ। ਔਰ ਬੰਸ ਅਗੇਨ ਦੋਸਤੋ, ਪੰਜਾਬੀ ਵਿਰਸਾ ਦੀ ਗੱਲ ਕਰਦੇ ਹਾਂ, ਅਤੇ ਫਿਰ ਤੁਸੀਂ 647-468-62 'ਤੇ ਕਾਲ ਕਰਕੇ ਕੋਈ ਵੀ ਜਾਣਕਾਰੀ, ਤੁਸੀਂ ਸਪੋਂਸਰ ਕਰਨਾ ਇਸ ਇਵੈਂਟ ਨੂੰ ਜਾਂ ਟਿਕਟਾਂ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ 6474-0068-62 'ਤੇ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਆਪਣੇ ਮਿੱਤਰ ਨੇ ਜੀ, ਭਾਅ ਜੀ ਅਮਰਜੀਤ ਚੀਮਾ ਸਾਹਿਬ ਬਫਲੋ 'ਚ ਰਹਿੰਦੇ ਆ, ਪ੍ਰੋਗਰਾਮ ਹਮੇਸ਼ਾ ਹੀ ਸੁਣਦੇ ਆ, ਉਹਨਾਂ ਨੇ ਇੱਕ ਨਵਾਂ ਗੀਤ ਉਹਨਾਂ ਦੁਆਰਾ ਲਿਖਿਆ ਅਤੇ ਗਾਇਆ, ਪਰ ਭਾਅ ਜੀ ਤੁਸੀਂ ਮੈਨੂੰ ਭੇਜ ਤਾਂ ਰਹੇ ਹੋ ਲਿੰਕ, ਪਰ ਯੂਟਿਊਬ 'ਤੇ ਮੈਂ ਬਿਲਕੁਲ ਸਰਚ ਕੀਤੀ ਆ ਜੀ, ਮੁਆਫ਼ੀ ਚਾਹੁੰਦਾ ਕਿ ਮੈਨੂੰ ਲੱਭ ਨਹੀਂ ਰਿਹਾ, ਕੋਈ ਹੋਰ ਤਰੀਕਾ ਹੈ ਤੁਹਾਡੇ ਪਾਸ ਤਾਂ ਜ਼ਰੂਰ, ਕਿਉਂਕਿ ਜੇ ਮੈਂ ਇਸ ਰਸਤੇ ਪਲੇ ਕਰਨਾ ਚਾਹਿਆ ਤਾਂ ਸ਼ਾਇਦ ਉਨੀ ਕੁਆਲਿਟੀ ਉਹਦੀ ਵਧੀਆ ਔਨ ਏਅਰ ਨਾ ਜਾ ਸਕੇ। ਮੈਨੂੰ ਪਤਾ ਕਿ ਤੁਸੀਂ ਬਿਜ਼ੀ ਹੋ, ਉਸ ਤੋਂ ਬਾਅਦ ਕਿਤੇ ਜਾਣਾ ਵੀ ਆ, ਪਰ ਮੁਆਫ਼ੀ ਚਾਹੂੰਗਾ ਜੀ ਜੇ ਮੈਂ ਨਹੀਂ ਉਹ ਪਲੇ ਕਰ ਸਕਿਆ। ਅਤੇ ਹਰਜਿੰਦਰ ਗੱਲ ਕਰਦੇ ਹਾਂ, ਸਪੀਡ ਲਿਮਿਟ ਜਿਹੜੀ ਆ ਨਾ ਉਹ ਆਪਣੇ ਇੱਥੇ ਅੰਟੇਰੀਓ ਦੇ ਵਿੱਚ ਵਧਾਈ ਜਾ ਰਹੀ ਹੈ, ਵਧੀ ਹੋਈ ਹੈ ਪਹਿਲਾਂ ਵੀ, ਜਿਹੜੇ ਕੁਝ ਇੱਕ ਸੈਕਸ਼ਨਸ ਨੇ ਜਿਹੜੇ 400 ਸੀਰੀਜ਼ ਦੇ ਜਿੰਨੇ ਵੀ ਹਾਈਵੇਜ਼ ਨੇ ਉਹਨਾਂ ਦੇ ਉੱਤੇ 110 ਕਿਲੋਮੀਟਰ ਦੀ ਸਪੀਡ, ਮੈਨੂੰ ਨਹੀਂ ਪਤਾ ਤੁਸੀਂ ਜੇ ਬਿਜ਼ੀ ਹੋ ਤੇ ਮੈਂ ਗੱਲ ਬਾਅਦ ਵਿੱਚ ਕਰ ਲਊਂਗਾ।
1: ਹਾਂਜੀ ਹਾਂਜੀ, ਨਹੀਂ ਨਹੀਂ, ਪਾਇਲਟ ਪ੍ਰੋਜੈਕਟਸ ਦੇ ਤਹਿਤ ਜਿਹੜਾ ਉਹ ਪਹਿਲਾਂ ਫੈਸਲਾ ਕੀਤਾ ਗਿਆ ਸੀ ਤਾਂ ਹੁਣ ਉਹਨੂੰ ਮਲਟੀਪਲ ਹਾਈਵੇਜ਼ ਦੇ ਉੱਪਰ ਇੰਪਲੀਮੈਂਟ ਕੀਤਾ ਜਾ ਰਿਹਾ, ਜਿਹੜਾ ਉਹਦਾ ਰਲਿਆ ਮਿਲਿਆ ਜਿਹੜਾ ਪ੍ਰਤੀਕਰਮ ਆਉਂਦਾ ਸੀ। ਮੈਂ ਪਿਛਲੇ ਦਿਨ ਵੀਕਡੇਜ਼ ਦੇ ਵਾਲੇ ਸ਼ੋਅ 'ਚ ਵੀ ਇੱਕ ਗੱਲ ਕੀਤੀ ਸੀ ਤਾਂ ਉਹ ਘੁੰਮ ਘੁੰਮਾ ਕੇ ਗੱਲ, ਕਈ ਵਾਰੀ ਸਾਡੇ ਇੱਥੇ ਬਰੈਂਪਟਨ ਦੇ ਸਪੀਡ ਕੈਮਰਿਆਂ ਦੇ ਆ ਕੇ ਖੜ ਜਾਂਦੀ ਹੈ, ਮੈਨੂੰ ਲੱਗਦਾ ਹੁੰਦਾ ਕਿ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਸੋ ਸਪੀਡ ਕੈਮਰਾ ਜਾਂ ਟਿਕਟਾਂ ਮਿਲਣਾ ਜਾਂ ਸਪੀਡ ਇਸ ਤਰ੍ਹਾਂ ਹਾਈਵੇਜ਼ ਦੇ ਉੱਤੇ ਵਧਾਉਣਾ, ਇਹਨੂੰ ਮੈਂ ਨਾ ਬੜਾ ਸਤਿਕਾਰ ਨਾਲ ਕਹਿਣ ਲੱਗਿਆ ਵੀ ਕਈ ਵਾਰੀ ਅਸੀਂ ਬਸ ਐਵੇਂ ਹੀ ਬੈਠੇ ਨਾ ਜੱਬਲੀਆਂ ਮਾਰੀ ਜਾਈਦਾ, ਤੇ ਸਾਨੂੰ ਜਿਹੜੀਆਂ ਇਹਦੀਆਂ ਕੈਲਕੂਲੇਸ਼ਨ ਨੇ ਜਾਂ ਇਹਦੀਆਂ ਟੈਕਨੀਕਲ ਜਿਹੜੇ ਆਸਪੈਕਟਸ ਹੁੰਦੇ ਨੇ ਅਸੀਂ ਉਹਨਾਂ ਨੂੰ ਰਿਵਿਊ ਨਹੀਂ ਕਰਦੇ। ਸੋ ਜਦੋਂ ਵੀ ਕੋਈ ਫੈਸਲਾ ਜਿੱਥੇ ਕਿਤੇ ਆਪਾਂ ਸਪੀਡ ਦੀ ਗੱਲ ਕਰਦੇ ਹਾਂ, ਮੈਂ ਬੜੇ ਸਤਿਕਾਰ ਨਾਲ ਕਹਿਣ ਲੱਗਿਆ ਵੀ ਮੰਨ ਲਓ ਕੋਈ ਬੰਦਾ ਕਹੇ ਯਾਰ ਵੀ ਮੈਂ ਕਿਸੇ ਰੋਡ ਦੀ ਸਪੀਡ ਜਿਹੜੀ ਆ 60 ਹੈ ਤੇ 60 ਕਿਉਂ ਹੈ, 60 ਕਿਲੋਮੀਟਰ ਪ੍ਰਤੀ ਘੰਟਾ ਕਿਉਂ ਹੈ, ਜਾਂ ਕਿਸੇ ਦੀ 50 ਹੈ ਤਾਂ 50 ਕਿਉਂ ਹੈ, ਜੇ ਕਿਤੇ ਰੈਂਪ ਦੇ ਉੱਤੇ ਹਾਈਵੇਜ਼ 'ਚ ਚੜ੍ਹਨ ਜਾਂ ਬਾਹਰ ਨਿਕਲਣ ਦੀ ਸਪੀਡ 30 ਹੈ ਤਾਂ 30 ਕਿਉਂ ਹੈ। ਸੋ ਤੁਸੀਂ ਇਹ ਇੱਦਾਂ ਨਾ ਸੋਚੋ ਵੀ ਉੱਦਾਂ ਹੀ ਕਿਸੇ ਦੇ ਮਨ 'ਚ ਆਇਆ ਤੇ ਕਿਸੇ ਨੇ ਸੁਪਨਾ ਆਇਆ ਵੀ ਲਓ ਜੀ ਇੱਥੇ 30 ਵਾਲਾ ਬੋਰਡ ਲਾ ਦਿੰਦੇ, ਇੱਥੇ 50 ਵਾਲਾ ਬੋਰਡ ਲਾ ਦਿੰਦੇ, ਇੱਦਾਂ ਨਹੀਂ ਹੈ। ਇਹ ਸਾਰਾ ਕੁਛ ਇੱਕ ਪ੍ਰੋਪਰ ਕੈਲਕੂਲੇਸ਼ਨ ਨਾਲ, ਪ੍ਰੋਪਰ ਸਟੱਡੀਜ਼ ਦੇ ਨਾਲ, ਉਸ ਤੋਂ ਬਾਅਦ ਜਾ ਕੇ ਫੈਸਲੇ ਕੀਤੇ ਜਾਂਦੇ ਆ ਕਿ ਕਿਹੜੇ ਰੋਡ ਦੇ ਉੱਤੇ ਕਿੰਨੀ ਸਪੀਡ ਵਾਜਬ ਹੋ ਸਕਦੀ ਹੈ, ਕਿੰਨੀ ਵਧਾਉਣ ਨਾਲ ਨੁਕਸਾਨ ਹੋ ਸਕਦਾ, ਕਿੰਨਾ ਘਟਾਉਣ ਨਾਲ ਨੁਕਸਾਨ ਹੋ ਸਕਦਾ, ਕਿੰਨਾ ਸਾਨੂੰ ਕੋਈ ਹੋਰ ਇਹਦੇ ਨਾਲ ਸੰਬੰਧਿਤ ਟੈਕਨੀਕੈਲਿਟੀਜ਼ ਨੂੰ ਧਿਆਨ ਵਿੱਚ ਰੱਖਣਾ ਪੈਣਾ, ਉਹ ਸਟੱਡੀਜ਼ ਜਿਹੜੀਆਂ ਨੇ ਉਹਨਾਂ ਦੇ ਉੱਤੇ ਟਾਈਮ ਘੱਟ ਲੱਗੇ, ਵੱਧ ਲੱਗੇ, ਕੋਈ ਇਮਾਨਦਾਰੀ ਨਾ ਕਰੇ ਜਾਂ ਕੋਈ ਉਹਦੇ 'ਚ ਹੋਰ ਧਾਂਦਲੀਆਂ ਹੋਣ, ਉਹ ਇੱਕ ਡਿਫਰੈਂਟ ਡਿਬੇਟ ਜਾਂ ਡਿਸਕਸ਼ਨ ਹੋ ਸਕਦੀ ਹੈ। ਪਰ ਅਸੀਂ ਇਸ ਚੀਜ਼ ਦਾ ਖਿਆਲ ਰੱਖੀਏ ਵੀ ਜਦੋਂ ਵੀ ਕਿਤੇ ਕੋਈ ਚਾਹੇ ਸਪੀਡ ਲਿਮਿਟ ਰੱਖੀ ਗਈ ਹੈ, ਚਾਹੇ ਉਹਨੂੰ ਓਪਨ ਛੱਡਿਆ ਗਿਆ, ਚਾਹੇ ਉਹ 20 ਦੀ ਸਪੀਡ ਹੈ, 30 ਦੀ ਸਪੀਡ ਹੈ, ਜਾਂ 120 ਦੀ ਸਪੀਡ ਹੈ, ਜਾਂ 110 ਦੀ ਸਪੀਡ ਹੈ, ਉਹਦੇ ਪਿੱਛੇ ਬਹੁਤ ਸਾਰੀ ਘਾਲਣਾ ਤੇ ਬਹੁਤ ਸਾਰੀਆਂ ਸਟੱਡੀਜ਼ ਐਂਡ ਰਿਸਰਚ ਬੇਸ ਦੇ ਉੱਤੇ ਹੀ ਇਹ ਫੈਸਲੇ ਲਏ ਜਾਂਦੇ ਨੇ। ਇੱਦਾਂ ਨਹੀਂ ਵੀ ਉਸ ਉੱਤੇ ਉੱਠ ਕੇ ਕਿਸੇ ਨੇ ਫੈਸਲੇ ਕਰ ਦਿੱਤੇ ਆ। ਸੋ ਹੋ ਸਕਦਾ ਕੱਲ ਨੂੰ ਕੋਈ ਉਹਦੇ ਵਿੱਚ ਚੇਂਜਿਸ ਕਰਨ ਦੀ ਲੋੜ ਪਵੇ, ਕੋਈ ਇਸ ਤਰ੍ਹਾਂ ਦਾ ਕੋਈ ਸਟੱਡੀਜ਼ ਜਾਂ ਰਿਪੋਰਟਸ ਬਾਅਦ 'ਚ ਆਉਣ, ਤਾਂ ਤੁਸੀਂ ਦੇਖੋਗੇ ਹੋ ਸਕਦਾ ਆਪਣੇ ਫੈਸਲੇ ਜਿਹੜੇ ਨੇ ਉਹ ਵਾਪਸ ਵੀ ਕਰ ਲਏ ਜਾਂਦੇ ਨੇ ਸਰਕਾਰਾਂ ਵੱਲੋਂ। ਸੋ ਇਹਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਸਿਰ ਫਸਾਉਣ ਦੀ ਲੋੜ ਹੈ ਵੀ, ਕਿਉਂਕਿ ਉਸ ਦਿਨ ਵੀ ਮੈਂ ਨੋਟਿਸ ਕਰ ਰਿਹਾ ਸੀ ਕੁਛ ਲੋਕਾਂ ਨੂੰ ਲੱਗਦਾ ਜੀ ਵੀ ਫਿਰ ਹਾਈਵੇ ਨੂੰ ਤੇ ਲੋਕਲ ਸਾਡੀਆਂ ਸਟਰੀਟਸ ਨੂੰ ਇਕੱਠਿਆਂ ਜੋੜ ਕੇ ਦੇਖਣ ਲੱਗ ਜਾਂਦੇ ਆ। ਸੋ ਇਸ ਗੱਲ ਦੇ ਲਈ ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਆਪਾਂ ਵਾਈਜ਼ਲੀ ਤੇ ਬ੍ਰੌਡਲੀ ਸੋਚਿਆ ਕਰੀਏ ਜੀ।
0: ਜਿਹੜਾ ਵਾਪਸ ਲੈਣ ਦੇ ਫੈਸਲੇ ਦੋਸਤੋ, ਜਿਵੇਂ ਹੁਣ ਪਿਛਲੇ ਸਾਲਾਂ ਦੇ ਵਿੱਚ ਲਾਇਸੈਂਸ ਪਲੇਟ ਦਾ ਇਸ਼ੂ ਆਇਆ ਸੀ, ਉਹਦੇ ਥੋੜ੍ਹਾ ਫਾਰਮੈਟ ਚੇਂਜ ਹੋਇਆ ਸੀ, ਕਲਰ ਚੇਂਜ ਹੋਇਆ ਸੀ, ਉਹ ਨਹੀਂ ਚੱਲ ਸਕਿਆ, ਠੀਕ ਹੈ, ਕਿਉਂਕਿ ਟਰਾਈ ਕੀਤੀ ਗਈ ਆ ਸਰਕਾਰ ਦੇ ਵੱਲੋਂ, ਲੇਕਿਨ ਉਹ ਫੈਸਲਾ ਵਾਪਸ ਲੈ ਲਿਆ। ਹੁਣ ਉਹ ਜਿਹੜੀਆਂ ਲਾਇਸੈਂਸ ਪਲੇਟਸ ਨੇ ਉਹ ਰਿਪਲੇਸ ਵੀ, ਆਈ ਥਿੰਕ ਫ੍ਰੀ ਆਫ ਕੋਸਟ ਵੀ ਤੁਹਾਨੂੰ ਉਹ ਜਿਹੜੀ ਸਰਕਾਰ ਹੈ ਕਰਕੇ ਦੇ ਰਹੀ, ਭਾਵੇਂ ਕਿ ਉਹ ਟੈਕਸ ਪੇਅਰਸ ਦੀ ਮਨੀ ਹੈ, ਮੈਂ ਮੰਨਦਾ ਇਸ ਚੀਜ਼ ਨੂੰ, ਪਰ ਕੁਝ ਕੁ ਫੈਸਲੇ ਇੱਦਾਂ ਦੇ ਵੀ ਹੁੰਦੇ ਆ। ਨਾ ਤਾਂ ਮੈਂ ਜੀ ਇਹ ਪ੍ਰੋੜਤਾ ਕਰ ਰਿਹਾ ਕਿ ਮੈਂ ਸਾਡੀ ਇੱਥੇ ਪੀਸੀ ਸਰਕਾਰ ਦੀ ਕਰ ਰਿਹਾ, ਉਹਦੀ ਸਪੋਰਟ ਕਰ ਰਿਹਾ, ਪਰ ਮੈਂ ਇੱਕ ਜਨਰਲ ਇੱਕ ਐਗਜ਼ਾਮਪਲ ਦੇ ਰਿਹਾ ਕਿ ਉਹ ਜਿਹੜੀ ਲਾਇਸੈਂਸ ਪਲੇਟ ਵਾਲਾ ਜੇ ਉਹ ਇਸ਼ੂ ਲੋਕਾਂ ਨੂੰ ਆਇਆ ਸੀ, ਲੋਕਾਂ ਨੂੰ ਕੀ ਆਈ ਥਿੰਕ ਪੁਲਿਸ ਆਫਿਸਰਸ ਨੂੰ ਵੀ ਆਇਆ ਸੀ, ਉਹ ਰਿਫਲੈਕਸ਼ਨ ਜਿਹੜੀ ਆ ਉਹਦੀ ਤੁਹਾਨੂੰ ਨੰਬਰ ਰੀਡ ਕਰਨ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਸੀ, ਅਤੇ ਉਹ ਵਾਪਸ ਲੈ ਲਈ ਗਈ। ਬਾਕੀ ਜਿਹੜੀ ਸਪੀਡ ਦੀ ਗੱਲ ਹੈ, ਮੈਨੂੰ ਲੱਗਦਾ ਕਿ 95% ਤੋਂ ਮੇ ਬੀ ਅਬਵ ਦੈਟ ਜਿਹੜਾ ਨੰਬਰ ਹੈ, ਜਿਹੜੇ ਡਰਾਈਵਰਸ ਹੈ ਹਾਈਵੇ ਦੇ ਉੱਤੇ 110 ਤੋਂ 20 ਵੱਧ ਦੀ ਸਪੀਡ 'ਤੇ ਜਿਹੜੇ ਡਰਾਈਵ ਕਰਦੇ ਨੇ, ਜਦਕਿ ਨਹੀਂ ਹੋਣਾ ਚਾਹੀਦਾ, ਅਸੀਂ ਆਊਟ ਆਫ ਲਿਮਿਟ ਨਹੀਂ ਜਾਣਾ ਚਾਹੀਦਾ, ਪਰ ਅਸੀਂ ਕਰਦੇ ਹਾਂ, ਸਾਰੇ ਕਰਦੇ ਨੇ। ਔਰ ਜੇ 110 ਕਿਲੋਮੀਟਰ ਦੀ ਸਪੀਡ ਹੈ, ਇਹਦੇ ਨਾਲ ਮੈਨੂੰ ਤਾਂ ਇਹ ਲੱਗਦਾ ਪਰਸਨਲੀ ਕਿ ਜਿਹੜੀ ਟ੍ਰੈਫਿਕ ਹੈ ਉਹਦੀ ਮੂਵਿੰਗ ਜਿਹੜੀ ਆ ਉਹ ਫਾਸਟਰ ਹੋਣੀ ਹੈ, ਅਤੇ ਜਿਹੜਾ ਬੈਕਲੋਗ ਜਿਵੇਂ ਲੱਗਦਾ ਆ ਹਾਈਵੇਜ਼ ਦੇ ਉੱਤੇ, ਹੁਣ ਦੇਖਿਆ ਜਾਵੇ ਤਾਂ ਕਿਸੇ ਵੀ ਰੋਡ ਦੇ ਉੱਤੇ ਜਿਹੜੀਆਂ ਆਮ ਸੜਕਾਂ ਨੇ ਜਾਂ ਹਾਈਵੇ 'ਤੇ ਐਕਸੀਡੈਂਟ ਇੱਕ ਸਾਈਡ 'ਤੇ ਹੋਇਆ ਹੁੰਦਾ, ਦੂਸਰੇ ਪਾਸੇ ਟ੍ਰੈਫਿਕ ਦੇਖਣ ਲਈ ਸਲੋਅ ਹੋ ਜਾਂਦੀ ਹੈ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ। ਅਸੀਂ ਉਸ ਚੀਜ਼ ਤੋਂ ਵੀ ਥੋੜ੍ਹਾ ਜਿਹਾ ਗੁਰੇਜ਼ ਕਰੀਏ ਸਾਰੇ ਜਿੰਨੇ ਵੀ ਡਰਾਈਵਰਸ ਹੈਗੇ ਨੇ, ਕਿਉਂਕਿ ਉਹ ਜਿਨ੍ਹਾਂ ਦਾ ਕੰਮ ਹੈ ਉਹਨਾਂ ਨੇ ਆਪ ਹੀ ਸੰਭਾਲ ਲੈਣਾ ਉਸ ਚੀਜ਼ ਨੂੰ। ਬਾਕੀ ਸਪੀਡ ਲਿਮਿਟ ਜਿਹੜੀ ਹੈ, ਜਿਵੇਂ ਹਰਜਿੰਦਰ ਨੇ ਵੀ ਕਿਹਾ ਕਿ ਬਹੁਤ ਸਾਰੀ ਸਟੱਡੀ ਕਰਨ ਤੋਂ ਬਾਅਦ, ਬੜੇ ਸਾਰੇ ਸਰਵੇਜ਼ ਕਰਨ ਤੋਂ ਬਾਅਦ ਕੋਈ ਵੀ ਫੈਸਲਾ ਜਿਹੜਾ ਖਾਸ ਕਰਕੇ ਹਾਈਵੇਜ਼ ਦੇ ਨਾਲ ਜਿਹੜਾ ਰਿਲੇਟ ਕਰਦਾ ਉਹ ਲਏ ਜਾਂਦੇ ਨੇ। ਅਤੇ ਮੈਂ ਅੱਗੇ ਚੱਲ ਕੇ ਮੈਂ ਸਾਰੀ ਲਿਸਟ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਕਦੋਂ ਕਦੋਂ ਕਿੱਥੇ, ਕਿਉਂਕਿ 26 ਜੂਨ ਤੋਂ ਐਕਚੁਅਲੀ ਜਿਹੜੀ ਐਕਸਟੈਂਸ਼ਨ ਹੈ ਔਲਰੇਡੀ ਸ਼ੁਰੂ ਹੋ ਗਈ ਹੈ ਕੁਝ ਇੱਕ ਜਿਹੜੇ ਪੋਰਸ਼ਨਸ ਨੇ ਹਾਈਵੇਜ਼ ਦੇ ਉਹਨਾਂ ਦੇ ਉੱਤੇ। ਬਾਕੀ ਦਾ ਜਿਹੜਾ ਨੰਬਰਸ ਆ ਕਿੱਥੇ ਕਿੱਥੇ ਕਦੋਂ ਹੈ ਉਹ ਮੈਂ ਤੁਹਾਨੂੰ, ਹਾਂ ਠੀਕ ਹੈ, ਜਿਹੜੇ ਸਾਈਨੇਜ ਆ ਬਹੁਤ ਬਦਲਣੀ ਆ ਉਹਦੇ ਵਿੱਚ ਵੀ ਹੋ ਸਕਦਾ ਕਿ, ਕਿਉਂਕਿ ਜਿਹੜੇ ਕੰਟਰੈਕਟਸ ਨੇ ਅੱਜ ਕੱਲ੍ਹ ਉਹ ਕਿਵੇਂ ਜਿਹੜੇ ਟੈਂਡਰਸ ਆ ਕਿਵੇਂ ਆਉਂਦੇ ਨੇ ਅਤੇ ਕਿੱਦਾਂ ਉਹਦੀ ਸਿਲੈਕਸ਼ਨ ਹੁੰਦੀ ਹੈ, ਉਹ ਤਾਂ ਮਿਊਂਸੀਪੈਲਿਟੀ ਤੋਂ ਲੈ ਕੇ ਅਤੇ ਮੇਰੇ ਖਿਆਲ ਫੈਡਰਲ ਲੈਵਲ ਤੱਕ ਚੱਲਦਾ, ਉਹ ਚੱਲਦਾ ਹੀ ਰਹਿਣਾ, ਕਿਉਂਕਿ ਉਹ ਜਿਹੜੇ ਰਸਤੇ ਨੇ ਉਹ ਸਾਰਿਆਂ ਨੇ ਆਪੋ ਆਪਣੇ ਲੂਪ ਹੋਲਸ ਆ ਕਿਤੇ ਨਾ ਕਿਤੇ ਉਹ ਜ਼ਰੂਰ ਬਣਾਏ ਹੁੰਦੇ ਆ। ਜੀ ਹਰਜਿੰਦਰ,
1: ਸੋ ਮਨਜੀਤ ਜੀ, ਇਸ ਗੱਲਬਾਤ ਨੂੰ ਵੀ ਕੰਟੀਨਿਊ ਰੱਖਦੇ ਆ ਤੇ ਨਾਲ ਇੱਕ ਵਾਰੀ ਫਿਰ ਮੈਂ ਜ਼ਰੂਰ ਬੇਨਤੀ ਕਰਦਾ ਕਿ ਤੁਸੀਂ ਸਾਡੇ ਕਿਸੇ ਵੀ ਪ੍ਰੋਗਰਾਮ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਸਾਨੂੰ ਬਤੌਰ ਸਪੋਂਸਰ ਜੁਆਇਨ ਕਰਨਾ ਜੀਪੀਡੀ ਗਰੁੱਪ ਦੇ ਵੀਕਐਂਡ ਵਾਲੇ ਸ਼ੋਅ ਜਾਂ ਵੀਕਡੇਜ਼ ਵਾਲੇ ਸ਼ੋਅ ਨੂੰ ਸਾਨੂੰ ਜ਼ਰੂਰ ਜੁਆਇਨ ਕਰਿਆ ਕਰੋ। ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਜਿੱਥੇ ਅਫਕੋਰਸ ਸਾਡੇ ਬਿਜ਼ਨਸਿਸ ਨੂੰ ਤਾਂ ਪ੍ਰਮੋਟ ਕਰਨ ਲਈ ਅਸੀਂ ਪਲੈਟਫਾਰਮ ਨੂੰ ਇਸਤੇਮਾਲ ਕਰਦੇ ਹੀ ਕਰਦੇ ਹਾਂ, ਉੱਥੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲੋਕਲ ਜਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀਆਂ ਡਿਸਕਸ਼ਨਸ ਨੇ ਉਹ ਰੈਗੂਲਰ ਬੇਸਿਸ ਦੇ ਉੱਪਰ। ਔਰ ਇਸ ਵੇਲੇ ਹੁਣ ਚਾਹੇ ਉਹ ਸਾਡੀ ਇੱਥੇ ਇੰਟੀਰੀਅਰ ਦੀ ਮਿਊਂਸੀਪਲ ਇਲੈਕਸ਼ਨ ਹੋਣੀ ਹੈ ਜਾਂ ਫਿਰ ਪੰਜਾਬ ਦੀ ਇਲੈਕਸ਼ਨ ਦੇ ਨਾਲ ਸੰਬੰਧਿਤ ਜਾਂ ਹੋਰ ਵੱਖਰੇ ਵੱਖਰੇ ਸੈਗਮੈਂਟਸ ਜਾਂ ਜਿਹੜੇ ਲੋਕਲ ਜਿਵੇਂ ਅੱਜ ਦੀ ਵੀ ਟੋਪਿਕ ਦੀ ਗੱਲ ਕਰਦੇ ਹਾਂ ਤਾਂ ਡਿਬੇਟਸ ਜਾਂ ਡਿਸਕਸ਼ਨ ਸਾਡੇ ਸ਼ੋਅਜ਼ ਦੇ ਵਿੱਚ ਚੱਲਦੀਆਂ ਰਹਿੰਦੀਆਂ, ਸੋ ਉਹਦਾ ਜ਼ਰੂਰ ਹਿੱਸਾ ਬਣੋ। ਸੋ ਸਾਡੇ ਜੀ ਮੀਡੀਆ ਗਰੁੱਪ ਦਾ ਯੂਟਿਊਬ ਚੈਨਲ ਹੈ ਇੱਕ ਜੀ ਮੀਡੀਆ ਗਰੁੱਪ, ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸੋ ਸਾਡੇ ਲਈ ਥੋੜ੍ਹੀ ਜਿਹੀ ਇਨਕਰੇਜਮੈਂਟ ਇਹ ਹੁੰਦੀ ਹੈ ਕਿ ਜਿੰਨੇ ਵੱਧ ਤੋਂ ਵੱਧ ਲਿਸਨਰ ਸਾਡੇ ਵੱਖਰੇ ਵੱਖਰੇ ਪਲੈਟਫਾਰਮਸ ਦੇ ਨਾਲ ਸਾਡੇ ਦਰਸ਼ਕ ਜੁੜਦੇ ਆ, ਸੋ ਸਾਨੂੰ ਵੀ ਗੱਲ ਕਰਨ ਦਾ ਜਾਂ ਆਪਣੇ ਟੌਪਿਕਸ ਜਾਂ ਡਿਸਕਸ਼ਨ ਕਰਨ ਦਾ ਸਵਾਦ ਆਉਂਦਾ। ਤੇ ਨਾਲ ਫਿਰ ਜਿਹੜਿਆਂ ਦੇ ਨਾਲ ਸੰਬੰਧਿਤ ਕੋਈ ਪੋਲੀਟੀਕਲੀ ਜਾਂ ਸੋਸ਼ਲੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਸਾਡੇ ਮਸਲੇ ਨੇ, ਉਹਨਾਂ ਨੂੰ ਜਦੋਂ ਅਸੀਂ ਡਿਸਕਸ ਕਰੀਦਾ, ਫਿਰ ਉਹਦੇ ਵਿੱਚ ਸਾਨੂੰ ਇੱਕ ਤਰ੍ਹਾਂ ਦੇ ਨਾਲ ਹੋਰ ਹੌਸਲਾ ਤੇ ਨਾਲ ਸਟਰੈਂਥ ਮਿਲਦੀ ਹੈ। ਸੋ ਉਹਦੇ ਵਿੱਚ ਸਾਨੂੰ ਤੁਹਾਡਾ ਬਹੁਤ ਸਾਥ ਚਾਹੀਦਾ ਹੁੰਦਾ। ਕੱਲਾ ਰੇਡੀਓ ਤੱਕ ਹੀ ਸੀਮਤ ਨਹੀਂ ਰੱਖਦੇ ਹੋਏ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਵੈਬਸਾਈਟਸ ਦੇ ਉੱਪਰ ਔਰ ਇਹ ਸਾਡੀਆਂ ਵੈਬਸਾਈਟਸ ਨੇ। ਯੂਟਿਊਬ ਚੈਨਲ ਆਪਣਾ ਇੱਕ ਤਾਂ ਐਂਟਰਟੇਨਮੈਂਟ ਬੇਸ ਦੇ ਸਾਡੀਆਂ ਕੁਛ ਇੰਟਰਵਿਊਜ਼ ਵਗੈਰਾ ਹੁੰਦੀਆਂ ਨੇ ਜਾਂ ਕੁਛ ਪ੍ਰੋਗਰਾਮਸ ਹੁੰਦੇ ਨੇ, ਉਹ ਹੁੰਦਾ ਜੀ ਪੋਲੀਵੁੱਡ ਬਜ਼ ਨਾਮ ਦਾ ਯੂਟਿਊਬ ਚੈਨਲ ਹੈ, ਅਤੇ ਇੱਕ ਸਾਡਾ ਜਿਹੜਾ ਮੇਨ ਚੈਨਲ ਹੈ ਜਿੱਥੇ ਜੀ ਮੀਡੀਆ ਗਰੁੱਪ, ਇਹਨੂੰ ਤੁਸੀਂ ਯੂਟਿਊਬ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਉੱਥੇ ਸਾਡੀ ਬਹੁਤ ਸਾਰੀ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਸਾਂਝੀ ਕਰਦੇ ਰਹੀ ਦੇ। ਕੋਈ ਵੀ ਹੋਰ ਜਾਣਕਾਰੀ ਦੇ ਲਈ 6470468626 4000 6462 4000 ਤੇ ਇਸ ਨੰਬਰ ਤੇ ਤੁਸੀਂ ਰੀਅਲ ਸਟੇਟ ਸੰਬੰਧਿਤ ਵੀ ਕੋਈ ਵੀ ਹੈਲਪ ਚਾਹੁੰਦੇ ਹੋ ਤਾਂ ਸਾਡੇ ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਜੈਕਟ ਇਸ ਵੇਲੇ ਬ੍ਰੈਂਡ ਨਿਊ ਪ੍ਰੋਜੈਕਟ ਜੇ ਘਰ ਲੈਣੇ ਆ ਤੁਸੀਂ ਆਪਣੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਜਾਂ ਰੀਸੇਲ ਦੇ ਵਿੱਚ ਕੋਈ ਪ੍ਰੋਪਰਟੀ ਖਰੀਦਣ ਵੇਚਣ ਦੇ ਲਈ ਹੈਲਪ ਚਾਹੀਦੀ ਹੈ, ਕੋਈ ਹੋਟਲ ਮੋਟਲ ਪਲਾਜ਼ਾ ਕੋਈ ਗੈਸ ਸਟੇਸ਼ਨ ਕੋਈ ਟਰੱਕ ਯਾਰਡ ਚਾਹੀਦੇ ਨੇ, ਲੀਜ਼ ਤੇ ਚਾਹੀਦੇ ਨੇ ਜਾਂ ਉਹਨਾਂ ਨੂੰ ਬਾਏ ਕਰਨਾ ਜਾਂ ਸੈਲ ਕਰਨਾ, ਤਾਂ ਜ਼ਰੂਰ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰੋ। ਕੋਈ ਡਿਵੈਲਪਮੈਂਟ ਲੈਂਡਸ ਨੇ ਤੁਹਾਡੇ ਕੋਲ ਜਿਹੜੀਆਂ ਡਿਵੈਲਪ ਹੋ ਸਕਦੀਆਂ, ਤਾਂ ਉਹਨਾਂ ਦੀ ਜ਼ੋਨਿੰਗ ਚੇਂਜ ਕਰਵਾਉਣ ਦੇ ਵਿੱਚ ਤੁਸੀਂ ਖੇਚਲ ਨਹੀਂ ਕਰਨਾ ਚਾਹੁੰਦੇ, ਤਾਂ ਉਹਦੇ ਲਈ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ, ਜਾਂ ਕੋਈ ਇਸ ਤਰ੍ਹਾਂ ਦੀ ਲੈਂਡ ਜਿਹੜੀ ਆਲਰੇਡੀ ਜ਼ੋਨਿੰਗ ਉਹਦੀ ਚੇਂਜ ਹੋ ਚੁੱਕੀ ਹੈ ਤਾਂ ਉਹਨੂੰ ਡਿਵੈਲਪ ਕੀਤਾ ਜਾ ਸਕਦਾ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਟੀ ਏ ਦੇ ਵਿੱਚ ਕਿਸੇ ਵੀ ਏਰੀਏ ਦੇ ਵਿੱਚ 6474006862 ਟੀਮ ਹਰਜਿੰਦਰ ਗਿੱਲ ਸਾਡਾ ਸੋਸ਼ਲ ਮੀਡੀਆ ਹੈਂਡਲਸ ਤੋਂ ਜਾ ਕੇ ਜਾਂ ਸਾਡੀ ਵੈਬਸਾਈਟ ਹੈ ਟੀਮ ਹਰਜਿੰਦਰ ਗਿੱਲ .ca ਉੱਥੋਂ ਵੀ ਵੇਰਵੇ ਲੈ ਜਾ ਸਕਦੇ ਹੁੰਦੇ ਨੇ। ਸੋ ਨੰਬਰ ਸੌਖਾ ਹੀ ਹੈ ਜੀ ਸਾਡਾ 6474006862। ਸਾਨੂੰ ਇਸ ਵੇਲੇ ਕੁਛ ਲਿਸਟਿੰਗ ਦੀ ਵੀ ਲੋੜ ਹੈ, ਸੋ ਜੇ ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਕੋਈ ਵੱਡਾ ਘਰ ਹੈ ਤੁਹਾਡਾ ਉਹਨੂੰ ਵੇਚ ਕੇ ਛੋਟੇ ਘਰ 'ਚ ਮੂਵ ਹੋਣਾ ਜਾਂ ਛੋਟਾ ਘਰ ਵੇਚ ਕੇ ਵੱਡੇ ਘਰ 'ਚ ਮੂਵ ਹੋਣਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਆਪਣੇ ਘਰ ਖਰੀਦਣ ਜਾਂ ਵੇਚਣ ਲਈ ਪਲੈਨਸ ਨੇ, ਤਾਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ, ਜ਼ਰੂਰ ਦਿਓ। ਸਾਡੀਆਂ ਜਿਹੜੀਆਂ ਕੁਛ ਇਮੀਡੀਏਟ ਲਿਸਟਿੰਗਸ ਨੇ ਜੀ, ਉਹਨਾਂ ਦੇ ਵਿੱਚ ਇੱਕ ਹਾਈਵੇ 6 ਅਤੇ ਕਨਸੈਸ਼ਨ ਰੋਡ 10 ਈਸਟ ਦੇ ਏਰੀਏ ਦੇ ਵਿੱਚ ਆਪਣੇ ਕੋਲ ਕੋਈ 1.5 acre ਦੇ ਕਰੀਬ ਇੱਕ ਲੈਂਡ ਅਸੀਂ ਲਿਸਟ ਕੀਤੀ ਹੋਈ ਹੈ ਹੈਮਿਲਟਨ ਵਾਲੀ ਸਾਈਡ ਦੇ ਉੱਤੇ। ਸੋ 403 ਤੋਂ ਅਤੇ 401 ਤੋਂ ਹਾਰਡਲੀ 10-12 minutes ਦੇ ਡਿਸਟੈਂਸ ਦੇ ਉੱਪਰ ਵਿਚਕਾਰ ਮਿਡਲ ਜਿਹਾ ਬਣਦਾ, ਸੋ ਦੋਨੋਂ ਹਾਈਵੇਜ਼ ਤੋਂ, ਸੋ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ। ਜਾਂ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਕਿੰਗ ਅਤੇ ਏਅਰਪੋਰਟ ਰੋਡ ਦੇ ਨੇੜੇ ਪ੍ਰੋਪਰਟੀ ਹੈ ਜੀ, ਉਹ ਇਸ ਵੇਲੇ ਤੁਸੀਂ 85 ft by 185 ft ਦੇ ਲੋਟ ਦੇ ਉੱਤੇ ਉਹਨੂੰ ਮਲਟੀਪਲ ਆਪਸ਼ਨ ਦੇ ਲਈ ਐਕਸਪਲੋਰ ਕਰ ਸਕਦੇ ਹੋ 6474 4662। ਇੱਕ ਮਤਲਬ ਜੀ ਆਪਣੇ ਕੋਲ ਮਲਟੀਪਲ ਆਪਸ਼ਨ ਨੇ ਸਤੀਜ਼ ਅਤੇ ਟੋਰਬਰਮ ਦੇ ਨਜ਼ਦੀਕ, ਜੇ ਕੋਈ ਸਾਡਾ ਸਰੋਤਾ 3000 square foot ਤੋਂ ਲੈ ਕੇ ਜਾਂ ਫਿਰ ਉਸ ਤੋਂ ਬਾਅਦ 4500-4500 square foot ਜਾਂ ਓਵਰਆਲ 11000-12000 square foot ਤੱਕ ਵੀ ਅਗਰ ਕਿਸੇ ਨੇ ਕੋਈ ਯੂਨਿਟ ਬਾਏ ਕਰਨਾ ਹੈ ਸਤੀਜ਼ ਅਤੇ ਟੋਰਬਰਮ ਦੇ ਨੇੜੇ, ਸੋ ਵੱਖਰੀਆਂ ਵੱਖਰੀਆਂ 4-5 ਡਿਫਰੈਂਟ ਆਪਸ਼ਨ ਨੇ, ਇਹਨਾਂ ਦੇ ਲਈ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ 6474-4662। ਤੇ ਇੱਕ ਆਪਣੇ ਕੋਲ ਦੋ ਯੂਨਿਟ ਲਿਸਟ ਕੀਤੇ ਹੋਏ ਨੇ ਜੀ 1200 Lorimar Drive ਦੇ ਉੱਪਰ ਡਿਕਸੀ ਗੁਰਦੁਆਰਾ ਸਾਹਿਬ ਦੇ ਏਰੀਏ ਦੇ ਵਿੱਚ, ਉਹਨਾਂ ਬਾਰੇ 'ਚ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਇੱਕ ਆਪਣੀ ਪ੍ਰੋਪਰਟੀ ਬੰਦੇ ਜੀ ਲਿਸਟ ਕੀਤੀ ਗਈ ਹੈ ਜੀ ਓਕਵਿਲ ਦੇ ਵਿੱਚ, ਜਿਹੜਾ ਕਿ ਇੱਕ ਕਸਟਮੇਡ ਘਰ ਹੈ, ਔਰ ਇਹਨੂੰ ਤੁਸੀਂ ਆਪਣਾ ਡ੍ਰੀਮ ਹੋਮ ਦੀ ਤਰ੍ਹਾਂ ਜਦੋਂ ਆਪਾਂ ਉਮੀਦ ਰੱਖਦੇ ਹਾਂ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਘਰ ਮਿਲੇ ਜਿਹੜਾ ਸਾਡੇ ਸੁਪਨਿਆਂ ਦਾ ਘਰ ਹੋਵੇ, ਤਾਂ ਇੱਕ ਕਸਟਮੇਡ ਘਰ ਓਕਵਿਲ ਦੇ ਵਿੱਚ ਪੌਸ਼ ਇਲਾਕਾ ਹੈ, 65 ft ਦਾ ਫਰੰਟ ਹੈ, ਸੋ 6474006862 ਤੇ ਗੱਲ ਕੀਤੀ ਜਾ ਸਕਦੀ ਹੈ। ਇੱਕ ਪ੍ਰੋਪਰਟੀ ਕਸਟਮੇਡ ਘਰ ਹੀ ਹੈ ਜੀ ਆਪਣੇ ਇੱਧਰ ਕੈਲਡਨ ਈਸਟ ਵਾਲੀ ਸਾਈਡ ਦੇ ਉੱਪਰ, ਕੈਲਡਨ ਦੇ ਵਿੱਚ ਹਾਈਵੇ 410 ਅਤੇ ਆਪਣਾ ਹਾਈਵੇ 10 ਤੋਂ ਹਾਰਡਲੀ 10 ਕੁ ਮਿੰਟ ਨੌਰਥ ਵੱਲੋਂ, ਸੋ ਇਹ ਜਿਹੜੀ ਪ੍ਰੋਪਰਟੀ ਹੈ 4 acres ਦੇ ਕਰੀਬ ਲੈਂਡ ਦੇ ਵਿੱਚ ਪ੍ਰਾਈਵੇਟ ਪੌਂਡ ਹੈ ਇਹਦੇ ਵਿੱਚ, ਤੇ ਨਾਲ ਲਗਭਗ 6500 square foot ਤੋਂ ਵੀ ਵੱਧ ਸਾਈਜ਼ ਦੇ ਵਿੱਚ ਬਣਿਆ ਹੋਇਆ ਕਸਟਮੇਡ ਘਰ ਹੈ ਇਹਦੇ ਵਿੱਚ, ਸੋ ਇਹਨੂੰ ਵੀ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਓ 6474-4006862 6474-4006862 ਟੀਮ ਹਰਜਿੰਦਰ ਗਿੱਲ। ਤੇ ਬਹੁਤ ਮਿਹਰਬਾਨੀ ਮਨੀਸ਼ ਜੀ, ਜਾਂਦੇ ਜਾਂਦੇ ਇੱਕ ਵਾਰੀ ਪੰਜਾਬੀ ਵਿਰਸਾ ਸ਼ੋਅ ਲਈ ਵੀ ਰਿਮਾਇੰਡਰ ਦੇ ਦਿੰਦੇ ਹਾਂ ਕਿ ਇਸੇ ਨੰਬਰ ਦੇ ਉੱਤੇ ਕਾਲ ਕਰਕੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਜਾਂ ਸਪੋਂਸਰਸ਼ਿਪ ਬਾਰੇ ਵੀ ਜਾਣਕਾਰੀ ਲੈ ਸਕਦੇ ਹਾਂ। ਬਹੁਤ ਮਿਹਰਬਾਨੀ,
0: ਬਹੁਤ ਬਹੁਤ ਸ਼ੁਕਰੀਆ ਜਿੰਦਰ। 6474006862 ਹਰਜਿੰਦਰ ਗਿੱਲ ਉਹਨਾਂ ਦਾ ਟੈਲੀਫੋਨ ਨੰਬਰ ਹੈ। ਤੇ ਅਮਰਜੀਤ ਚੀਮਾ ਸਾਹਿਬ ਦੀ ਫਰਮਾਇਸ਼ ਤੇ ਉਹਨਾਂ ਦਾ ਗੀਤ ਜੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਮੀਦ ਹੈ ਕਿ ਜ਼ਰੂਰ ਤੁਹਾਨੂੰ ਪਸੰਦ ਆਏਗਾ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਔਰ ਅਮਰਜੀਤ ਚੀਮਾ ਸਾਹਿਬ, ਥੈਂਕ ਯੂ ਸੋ ਮੱਚ। ਤੁਸੀਂ ਇੰਨੇ ਵਧੀਆ ਸ਼ਬਦਾਵਲੀ ਦੇ ਨਾਲ ਇੰਨੇ ਵਧੀਆ ਲਿਰਿਕਸ ਇਸ ਗੀਤ ਦੇ ਲਿਖੇ ਨੇ। ਤੁਸੀਂ ਰਹਿੰਦੇ ਬਫਲੋ 'ਚ ਹੋ, ਪਰ ਤੁਹਾਡਾ ਪਿਆਰ ਕੈਨੇਡਾ ਦੇ ਨਾਲ ਹੈ। ਆਈ ਬਿਲੀਵ ਕਿ ਤੁਹਾਡਾ ਪਾਸਟ ਜ਼ਰੂਰ ਗੁਜ਼ਰਿਆ ਹੋਣਾ ਜੀ ਕੈਨੇਡਾ ਦੇ ਵਿੱਚ, ਅਤੇ ਕਦੀ ਕਿਤੇ ਫੋਨ 'ਤੇ ਗੱਲ ਹੋਈ ਤਾਂ ਡੈਫੀਨੇਟਲੀ ਤੁਹਾਡੀ ਹਿਸਟਰੀ ਵੀ ਜਾਣਾਂਗੇ ਜੀ। ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੀਤ ਭੇਜਣ ਦੇ ਲਈ। ਅਤੇ ਸਤਪਾਲ ਜੌਲ ਸਾਹਿਬ ਆਪਣੇ ਨਾਲ ਜੁੜੇ ਨੇ ਜੀ। ਜੌਲ ਸਾਹਿਬ, ਨਿੱਘਾ ਸਵਾਗਤ ਜੀ।
1: ਥੈਂਕ ਯੂ ਜੀ ਗਿੱਲ ਸਾਹਿਬ। ਆਪਾਂ ਰਮਜ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਤੇ ਚੀਮਾ ਸਾਹਿਬ ਦੇ ਗੀਤ ਦੀ ਤੇ ਪੂਰੀ ਧਮਾਲ ਪਈ ਹੋਈ ਹੈ।
0: ਬਿਲਕੁਲ ਜੀ, ਔਰ ਕੈਨੇਡਾ ਡੇ ਵੀ ਆਪਣਾ ਆ ਰਿਹਾ ਹੈ, ਤੇ ਮੇਰੇ ਖਿਆਲ ਇਸ ਦਿਨ ਤੇ ਉਹਨਾਂ ਨੇ ਗੀਤ, ਆਈ ਮੀਨ ਆਪਣਾ ਉਦਣ ਮੈਂ ਪ੍ਰੋਗਰਾਮ ਨਹੀਂ ਕਰਨਾ, ਹਰਜਿੰਦਰ ਹੋਰੀ ਕਰਨਗੇ ਡੈਫੀਨੇਟਲੀ, ਲੇਕਿਨ ਤੁਹਾਨੂੰ ਸਭ ਨੂੰ ਦੋਸਤੋ ਕੈਨੇਡਾ ਡੇ ਦੀ ਵੀ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਬਾਦ ਜੀ।
1: ਬਿਲਕੁਲ ਜੀ, ਦੇਖੋ 159ਵਾਂ ਇਹ ਕੈਨੇਡਾ ਡੇ ਹੋਏਗਾ
0: ਜੀ।
1: ਮੈਂ ਸਮਝਦਾ ਜੀ ਵੀ ਕਿਸੇ ਦੇਸ਼ ਵਾਸਤੇ, ਉਸ ਦੇਸ਼ ਦੀ ਕੌਮਾਂ ਦੇ ਵਾਸਤੇ ਇਹ ਬਹੁਤ ਇੱਕ ਮਾਣ ਵਾਲੀ ਗੱਲ ਹੋ ਸਕਦੀ ਆ, ਵੀ ਜਿਸ ਦੇਸ਼ ਨੂੰ, ਜਿਸ ਕੌਮ ਨੇ ਬਣਾਇਆ ਹੋਵੇ, ਵੀ ਉੱਥੇ ਆ ਕੇ ਦੁਨੀਆਂ ਭਰ ਤੋਂ ਲੋਕ ਤਰਸਦੇ ਹੋਣ ਰਹਿਣ ਦੇ ਵਾਸਤੇ
0: ਜੀ।
1: ਇਹ ਦਹਾਕਿਆਂ ਤੋਂ ਆਪਾਂ ਦੇਖਿਆ ਵੀ ਲਗਾਤਾਰਤਾ ਦੇ ਨਾਲ ਵਿਦੇਸ਼ਾਂ ਦੇ ਵਿੱਚ, ਲਗਭਗ ਸਾਰੇ ਦੇਸ਼ਾਂ 'ਚ, ਹੁਣ ਭਾਵੇਂ ਆਪਾਂ ਦੇਖ ਰਹੇ ਹਾਂ ਵੀ ਗਿੱਲ ਸਾਹਿਬ ਫੀਫਾ ਮੈਚ ਚੱਲ ਰਹੇ ਨਾ, 160 ਦੇਸ਼ਾਂ ਦੇ ਵਿੱਚੋਂ ਲੋਕਾਂ ਨੇ ਅਪਲਾਈ ਕੀਤਾ ਵੀ ਸਾਨੂੰ ਜੋ ਹੈ ਮੈਚ ਦੇਖਣ ਕੈਨੇਡਾ ਦੇ ਵਿੱਚ ਜਾਣਾ। ਇਸ ਕਰਕੇ ਇਹ ਕੈਨੇਡਾ ਦੇਸ਼ ਆ ਜਿਹੜਾ ਜੀ ਵੀ ਦਹਾਕਿਆਂ ਤੋਂ ਨੰਬਰ 1 ਚੱਲ ਰਿਹਾ, ਲੋਕਾਂ ਦਾ ਸੁਪਨਿਆਂ ਦਾ ਦੇਸ਼ ਹੈ। ਆਪਾਂ ਚਾਹੁੰਦੇ ਹਾਂ ਹਰ ਭੈਣ ਭਰਾ ਜਿਹੜੇ ਆਉਂਦੇ ਉਹਨਾਂ ਨੂੰ ਉਹਨਾਂ ਦੇ ਸੁਪਨੇ ਜਿਹੜੇ ਆ ਉਹ ਸਾਕਾਰ ਸੱਚ ਹੋਣ। ਉਹਦੇ ਵਾਸਤੇ ਪਹਿਲੇ ਦਿਨ ਤੋਂ ਹੀ ਆਉਂਦੇ ਆ ਜਿਹੜੇ ਜੀ ਵੀ ਉਹਨਾਂ ਨੂੰ ਇੱਥੇ ਸਾਰੇ ਸਿਸਟਮ ਦੇ ਵਿੱਚ ਬਰਾਬਰ ਦੀਆਂ ਅਪਰਚੁਨਿਟੀਜ਼ ਮਿਲਦੀਆਂ, ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਅਪਰਚੁਨਿਟੀਜ਼ ਦਾ ਸਤਿਕਾਰ ਕਰੀਏ। ਸੋ ਕੈਨੇਡਾ ਦੇਸ਼, ਕੈਨੇਡਾ ਡੇ ਦੇ ਮੌਕੇ ਤੇ ਜਿੱਥੇ ਮੁਬਾਰਕਬਾਦ ਕਹਿਣਾ ਬਣਦਾ, ਇਸੇ ਨਾਲ ਹੀ ਸੀਸ ਝੁਕਾਉਣਾ ਬਣਦਾ, ਹੱਥ ਜੋੜ ਕੇ ਧੰਨਵਾਦ ਕਰਨਾ ਬਣਦਾ ਉਸ ਕੌਮ ਦੇ ਲਈ ਜਿਨ੍ਹਾਂ ਨੇ ਕਿ ਬਣਿਆ ਬਣਾਇਆ ਦੇਸ਼ ਸਾਡੇ ਹਵਾਲੇ ਕੀਤਾ ਕਿ ਅਸੀਂ ਵੀ ਇੱਥੇ ਆ ਕੇ ਆਪਣੀਆਂ ਜ਼ਿੰਦਗੀਆਂ ਸਿਰਜ ਸਕਦੇ। ਸੋ ਵਿਦੇਸ਼ਾਂ ਤੋਂ ਮੈਨੂੰ ਇਹ ਲੱਗਦਾ ਹੁੰਦਾ ਇਮੀਗ੍ਰਾਂਟ ਜਿਹੜੇ ਆਪਾਂ ਆਉਂਦੇ ਹਾਂ ਵੀ ਆਪਾਂ ਕੈਨੇਡਾ ਨੂੰ ਮਹਾਨ ਕਰਨ ਘੱਟ ਆਉਂਦੇ, ਆਪਾਂ ਆਪਣੇ ਆਪ ਨੂੰ ਆਪਣੇ ਜੀਵਨ ਦੇ ਵਿੱਚ ਕੁਛ ਲੱਭ ਰਹੇ ਹੁੰਦੇ ਹਾਂ ਜਿਹਦੀ ਘਾਟ ਹੁੰਦੀ ਹੈ, ਤਾਂ ਸਾਨੂੰ ਲੱਗਦਾ ਵੀ ਕੈਨੇਡਾ 'ਚ ਮਿਲੂਗਾ। ਸੋ ਇੰਨਾ ਸਮਰੱਥ ਕੈਨੇਡਾ ਦੇਸ਼ ਸਿਰਜ ਕੇ ਸਜਾ ਕੇ ਸਾਨੂੰ ਦੇਣ ਦੇ ਲਈ ਬਰਾਬਰ ਦੀਆਂ ਅਪਰਚੁਨਿਟੀਜ਼ ਅਸੀਂ ਕੈਨੇਡਾ ਦਾ, ਕੈਨੇਡਾ ਦੇ ਸਿਸਟਮ ਦਾ, ਸਮੁੱਚੀ ਕੌਮ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ।
0: ਮੈਂ ਨਾ ਜੌਲ ਸਾਹਿਬ ਅੱਜ ਤਾਜ਼ਾ ਮੇਰੀ ਆਪਣਾ ਕਹਿ ਲਓ ਕਿ ਪ੍ਰੈਕਟੀਕਲ ਐਕਸਪੀਰੀਅੰਸ ਹੋਇਆ ਇਹ, ਮੈਂ ਏਅਰਪੋਰਟ ਰੋਡ 'ਤੇ ਜਾਂ ਸਟੂਡੀਓ ਨੂੰ ਆ ਰਿਹਾ ਸੀ, ਅਤੇ ਦੋ ਲੇਡੀਜ਼ ਮੇਰੀ ਸਾਈਡ ਵਾਲੀ ਲੇਨ ਦੇ ਵਿੱਚ ਕਾਰ ਦੇ ਵਿੱਚ, ਇੱਕ ਤਾਂ ਉਹਨਾਂ ਦੀ ਮੈਨੂੰ ਬੇਟੀ ਲੱਗਦੀ ਸੀ, ਔਰ ਉਹਨਾਂ ਨੇ ਸ਼ੀਸ਼ਾ ਰੋਲ ਡਾਊਨ ਕੀਤਾ ਅਤੇ ਬਨਾਨਾ ਦਾ ਜਿਹੜੀ ਛਿਲਕਾ ਨਾ ਕੇਲੇ ਦਾ, ਉਹ ਸੜਕ 'ਤੇ ਸੁੱਟਿਆ, ਔਰ ਮੈਂ ਟ੍ਰੈਫਿਕ ਲਾਈਟਸ ਰੈੱਡ ਲਾਈਟਸ ਹੋਈਆਂ ਸੀ ਅਤੇ ਮੈਂ ਦੇਖਿਆ ਉਹਨਾਂ ਵੱਲ, ਉਹਨਾਂ ਨੇ ਮੈਨੂੰ ਦੇਖ ਕੇ ਮੂੰਹ ਪਰੇ ਨੂੰ ਘੁਮਾ ਲਿਆ। ਮੈਂ ਸੋਚਿਆ ਕਿ ਅਸੀਂ ਕਿੱਥੋਂ ਆਏ ਹਾਂ, ਕਿਹੜੇ ਦੇਸ਼ 'ਤੇ ਜਿਹਦੀ ਤੁਸੀਂ ਔਰ ਆਪਾਂ ਹੁਣ ਇਸ ਵੇਲੇ ਗੱਲ ਕਰ ਰਹੇ ਹਾਂ, ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾ ਰਹੇ ਹਾਂ ਕਿ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ।
1: ਇਹ ਸਭ ਇਹ ਤੁਸੀਂ ਬਾਖੂਬੀ ਮੁੱਦਾ ਉਠਾਇਆ। ਮੈਂ ਸਮਝਣਾ ਜੀ ਕਿ ਜਦੋਂ ਅਸੀਂ ਆਉਣਾ ਹੁੰਦਾ ਇਸ ਦੇਸ਼ ਵਿੱਚ, ਆਉਣ ਦੀ ਬੜੀ ਕਾਹਲੀ ਹੁੰਦੀ ਆ, ਤਮੰਨਾ ਹੁੰਦੀ ਆ, ਹਰ ਤਰ੍ਹਾਂ ਦਾ ਨਵਾਂ ਸਮਾਨ ਖਰੀਦਦੇ ਆ, ਆਪਣਾ ਜੀ ਜੁੱਤੀਆਂ ਜੋੜੇ ਵੀ, ਆਪਣਾ ਟੈਚੀ ਵੀ, ਉਹਦੇ ਵਿੱਚ ਸਾਰਾ ਸਮਾਨ ਵੀ, ਸਰੀਰਾਂ ਤੇ ਵੀ ਟਾਈਆਂ ਕੋਟ ਸਜਾਉਂਦੇ ਆ, ਪਰ ਕਿਤੇ ਨਾ ਕਿਤੇ ਸਿਰਾਂ ਦੇ ਵਿੱਚ ਹਾ ਜੋ ਤੁਸੀਂ ਕਹਿ ਰਹੇ ਹੋ ਵੀ ਆਦਤਾਂ ਜਿਹੜੀਆਂ ਦਰੁਸਤੀ ਦੀ ਜ਼ਰੂਰਤ ਸੀ, ਅਸੀਂ ਨੰਬਰ 1 ਦੇਸ਼ 'ਚ ਜਾਣਾ ਚਾਹੁੰਦੇ ਹਾਂ।

0: ਪਰ ਜਿਹੜੇ ਗੁਣਾਂ ਕਰਕੇ ਜਿਹੜੀਆਂ ਵੈਲਿਊਜ਼ ਕਰਕੇ ਉਦੇਸ਼ ਨੰਬਰ ਸਮਾਜ ਸੇਗਾ ਬਣ ਤੇ ਉਹ ਅਸੀਂ ਗ੍ਰਹਿਣ ਕਰਨ ਤੋਂ ਇਨਕਾਰੀ ਹਾਂ। ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਵੀ ਜੇ ਮਾਪੇ ਇਨਕਾਰੀ ਆ ਜਿਹੜੇ ਆਏ ਸੀ ਤੇ ਕਾਫੀ ਫਿਰ ਉਹਨਾਂ ਦੇ ਜਿਹੜਾ ਘਰਾਂ ਦਾ ਮਾਹੌਲ ਦੇਖ ਕੇ ਔਲਾਦਾਂ ਕੈਨੇਡੀਅਨ ਐਗਜ਼ਾਮਪਲ ਵੀ ਇੱਧਰ ਨੂੰ ਜ਼ਿਆਦਾ ਵਧਿਆ ਹੋਇਆ ਕੰਮ ਅਨਡਿਸਿਪਲਿਨ ਨੇ, ਜਿਸ ਕਰਕੇ ਆਪਾਂ ਦੇਖਦੇ ਹਾਂ ਵੀ ਦਹਾਕਿਆਂ ਤੋਂ ਜਿਹੜਾ ਮੇਨਟੇਨ ਸਾਡਾ ਦੇਸ਼ ਦਾ ਸਟੈਟਸ ਨੰਬਰ 1 ਸੀ ਦੁਨੀਆ ਭਰ ਦੇ ਵਿੱਚ, 19ਵੇਂ ਤੇ ਆਪਾਂ ਜਾ ਡਿੱਗੇ ਹਾਂ ਜੀ। ਹੁਣ ਤਾਜ਼ਾ ਜਿਹੜੀ ਰਿਪੋਰਟ ਆ 19ਵੇਂ ਤੇ ਜਾ ਡਿੱਗੇ ਹਾਂ, ਪਰ ਜੇ ਏਦਾਂ ਕਿਰਦਾਰ ਗਾਂਹ ਤੋਂ ਗਾਂਹ ਗਰਕਦੇ ਗਏ ਮਹਾਨ ਨਾ ਮੇਨਟੇਨ ਕਰਕੇ ਰੱਖੇ ਤੇ ਅਸੀਂ 19ਵੇਂ ਤੇ ਵੀ ਜਾ ਸਕਦੇ ਹਾਂ, 99ਵੇਂ ਤੇ ਵੀ ਜਾ ਸਕਦੇ ਹਾਂ, ਉਹ ਦਿਨ ਦੂਰ ਨਹੀਂ ਜਦੋਂ ਨਿਗਾਰੇ ਜਾਰੀ ਰਹੂਗਾ। ਇਸ ਕਰਕੇ ਜੇ ਇਸ ਤਰ੍ਹਾਂ ਦੇ ਨਿਗਾਰ ਨੂੰ ਰੋਕਣਾ, ਦੁਬਾਰਾ ਕੈਨੇਡਾ ਨੂੰ ਚੋਟੀ ਤੇ ਲੈ ਕੇ ਜਾਣਾ ਤੇ ਇਹ ਜਿਹੀਆਂ ਜਿਹੜੀਆਂ ਨਿੱਕੀਆਂ ਗਲਤੀਆਂ ਹੋਣ ਭਾਵੇਂ ਵੱਡੀਆਂ ਬੇਈਮਾਨੀਆਂ ਹੋਣ ਉਹਦੇ ਧਿਆਨ ਦੇਣਾ ਪਏਗਾ ਜੀ।
1: ਬਿਲਕੁਲ ਜੀ ਬਿਲਕੁਲ। ਸੋ ਤੁਸੀਂ ਬੀਇੰਗ ਏ ਸਕੂਲ ਟਰਸਟੀ ਬਹੁਤ ਐਕਟਿਵਲੀ ਤੁਸੀਂ ਆਪਣੇ ਇਸ ਟੈਨਿਓਰ ਦੇ ਦੌਰਾਨ ਜਿਹੜਾ ਉਹ ਕੰਮ ਕੀਤਾ ਕਰ ਰਹੇ ਹੋ, ਕਰਦੇ ਰਹਿਣਾ ਵੀ ਹੈ, ਮੈਨੂੰ ਪਤਾ ਵੀ ਆ। ਇਸ ਤੋਂ ਪਹਿਲਾਂ ਵੀ ਜੇ ਨਹੀਂ ਵੀ ਇਸ ਪਾਸੇ ਤੁਸੀਂ ਆਪਣਾ ਮੁੱਖ ਮੋੜਿਆ ਸੀ, ਤਾਂ ਉਸ ਤੋਂ ਪਹਿਲਾਂ ਵੀ ਜਿਹੜਾ ਮੇਰਾ ਖਿਆਲ ਸੋਸ਼ਲ ਤੁਸੀਂ ਸੋਸ਼ਲੀ ਕਾਫੀ ਇਨਵੋਲਵ ਰਹੇ ਹੋ ਕਿ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਥਰੂ ਜੇ ਮੀਡੀਆ ਵੀ ਮੈਂ ਗੱਲ ਕਰਾਂ ਤਾਂ ਮੈਂ ਜਦ ਤੋਂ ਕੈਨੇਡਾ ਦੇ ਵਿੱਚ ਆਇਆ ਤੁਹਾਨੂੰ ਸੁਣਦਾ ਆ, ਦੇਖਦਾ ਆ, ਟੀਵੀ 'ਤੇ ਵੀ ਦੇਖਿਆ ਤੁਹਾਨੂੰ ਗੱਲਾਂ ਬਾਤਾਂ ਕਰਦਿਆਂ, ਹਮੇਸ਼ਾ ਹੀ ਤੁਹਾਡੀ ਜ਼ੁਬਾਨ ਤੋਂ ਜਿਹੜੀ ਉਹ ਇੱਕ ਕਹਿ ਲਓ ਕਿ ਪ੍ਰਫੁੱਲਤਾ ਦੀ ਗੱਲ ਕੀਤੀ ਜਾਂਦੀ ਹੁੰਦੀ ਆ ਕਿ ਪ੍ਰੋਸਪੈਰਟੀ ਅਸੀਂ ਕਿਵੇਂ ਇਸ ਕੰਟਰੀ ਨੂੰ ਕਿਵੇਂ ਸੰਭਾਲ ਕੇ ਰੱਖਣਾ। ਮੈਂ ਹਮੇਸ਼ਾ ਹੀ ਉਸ ਗੱਲ ਦੀ ਤੁਹਾਨੂੰ ਦਾਤ ਦਿੰਦਾ ਕਿ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਹੀ ਜਿਹੜਾ ਰਸਤਾ ਉੱਤੇ ਚੱਲਣ ਦੇ ਵਾਸਤੇ ਜ਼ਰੂਰ ਅਪੀਲ ਅਸੀਂ ਕਰਦੇ ਰਹੀਏ ਔਰ ਤੁਸੀਂ ਕਰਦੇ ਰਹੇ ਹੋ, ਅਤੇ ਹੁਣ ਅੱਗੋਂ ਦਾ ਜਿਹੜਾ ਤੁਹਾਡਾ ਪਲੈਨ ਹੈ ਜੀ ਇਨ ਫਿਊਚਰ ਉਹ ਕੀ ਹੈ ਅਤੇ ਕਿਵੇਂ ਤੁਸੀਂ ਜਿਹੜੀ ਜੇ ਸੇਵਾ ਦੀ ਆਪਾਂ ਗੱਲ ਕਰਦੇ, ਸੇਵਾ ਵੈਸੇ ਉਹੀ ਹੁੰਦੀ ਭਾਵੇਂ ਤੁਸੀਂ ਕੋਈ ਵੀ ਅਹੁਦਾ ਜਿਹੜਾ ਸੰਭਾਲਿਆ ਹੋਵੇ, ਭਾਵੇਂ ਤੁਸੀਂ ਉਹ ਪੇਡ ਹੈ ਤੁਹਾਡਾ ਪ੍ਰੋਫੈਸ਼ਨ ਜਾਂ ਅਨਪੇਡ ਹੈ, ਪਰ ਉਹਦੇ ਨਾਲ ਤੁਸੀਂ ਜਸਟੀਫਾਈ ਕਰਦੇ ਹੋਣੇ ਚਾਹੀਦੇ, ਜੋਬ ਨੂੰ ਜੋਬ ਦੀ ਤਰ੍ਹਾਂ ਜਿਹੜਾ ਤੁਹਾਨੂੰ ਲੱਗੇ ਵੀ ਕਿ ਹਾਂ ਮੈਂ ਕੁਛ ਕਰ ਵੀ ਰਿਹਾ ਉਹਦੇ ਲਈ, ਅਤੇ ਉਹਦੇ ਬਾਰੇ ਤੁਹਾਡਾ ਹੁਣ ਅੱਗੋਂ ਕੀ ਪਲੈਨ ਹੈ ਜੀ ਜੇ ਆਪਾਂ ਉਸ ਪਾਸੇ ਨੂੰ ਜਾਈਏ ਤਾਂ।
0: ਬਿਲਕੁਲ ਗੱਲ ਸਭ ਬਾਖੂਬੀ ਤੁਸੀਂ ਗੱਲ ਕੀਤੀ ਕਿ ਇਹ ਜਿਹੜਾ ਅਸੀਂ ਦੇਖਦੇ ਹਾਂ ਨਾ ਵੀ ਕੋਈ ਘਰ ਆ ਉਹ ਸੰਭਾਲਿਆ ਰਹਿ ਸਕਦਾ ਜੇ ਉਸ ਘਰ ਦੇ ਜੀ ਆਪਸ ਵਿੱਚ ਲੜੀ ਜਾਣਗੇ ਜਾਂ ਆਪੋ ਆਪਣਾ ਜਿਹੜਾ ਜੀ ਵੀ ਰਾਹ ਅਲੱਗ ਅਲੱਗ ਹੋਊਗਾ ਤੇ ਉਸ ਘਰ ਨੂੰ ਟੁੱਟਦਿਆਂ ਦੇਰ ਨਹੀਂ ਲੱਗਦੀ। ਏਦਾਂ ਹੀ ਇਹ ਫਿਰ ਸਮੁੱਚੇ ਰੂਪ ਚ ਸਮਾਜ ਤੇ ਦੇਸ਼ ਆ ਜਾਂਦੇ ਆ, ਉਹਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਜੇ ਕਿਰਦਾਰ ਮਹਾਨ ਨਹੀਂ ਰਹਿੰਦਾ ਤੇ ਉਹ ਦੇਸ਼ ਵੀ ਮਹਾਨ ਇੱਕ ਦਿਨ ਫਿਰ ਨਹੀਂ ਰਹਿੰਦਾ ਜੇ ਕਦੇ ਹੋਵੇ ਵੀ ਤਾਂ ਜੀ। ਸੋ ਫਿਰ ਉਹ ਹਾਲ ਹੁੰਦਾ ਜਿਹੜਾ ਹੁਣ ਆਪਾਂ ਵੱਖ ਵੱਖ ਦੇਸ਼ਾਂ ਤੋਂ ਦੇਖ ਰਹੇ ਹਾਂ, ਲੋਕ ਛੱਡ ਕੇ ਕੌਮਾਂ ਉਧਰੋਂ ਭੱਜਣ ਨੂੰ ਕਾਹਲੀਆਂ ਨੇ, ਫਿਰ ਉਹਦੇ ਵਿੱਚ ਕਾਹਲੀਆਂ ਇਸੇ ਕਰਕੇ ਨੇ ਵੀ ਪਾਸਟ ਦੇ ਵਿੱਚ ਉਹਨਾਂ ਕੌਮਾਂ ਕੋਲੋਂ ਕੁਝ ਗਲਤੀਆਂ ਕਮਜ਼ੋਰੀਆਂ ਹੋਈਆਂ ਨੇ ਜਿਹੜੀਆਂ ਫਿਕਸ ਨਹੀਂ ਕੀਤੀਆਂ ਜਾ ਸਕੀਆਂ, ਤੇ ਹੁਣ ਉੱਥੇ ਉਹਨਾਂ ਨੂੰ ਲੱਗਦਾ ਵੀ ਇੱਥੇ ਕੁਝ ਨਹੀਂ ਬਣਨਾ, ਕਿਤੇ ਹੋਰ ਜਗ੍ਹਾ ਤੇ ਚੱਲਦੇ ਹਾਂ ਕਿਸੇ ਹੋਰ ਜਗ੍ਹਾ ਤੇ ਜਾ ਕੇ। ਲੇਕਿਨ ਕਿ ਜੇ ਉਹ ਜਗ੍ਹਾ ਜਿਹੜੇ ਗੁਣਾ ਕਰਕੇ ਮਹਾਨ ਸੀ ਉਹ ਗੁਣ ਨਹੀਂ ਗ੍ਰਹਿਣ ਕੀਤੇ ਤੇ ਫਿਰ ਉਸ ਜਗ੍ਹਾ ਨੂੰ ਵੀ ਆਪਾਂ ਤੋੜਦੇ ਹਾਂ, ਉਸ ਜਗ੍ਹਾ ਨੂੰ ਵੀ ਗਰਕਾ ਦਿੰਦੇ ਹਾਂ ਜਿਸ ਤਰ੍ਹਾਂ ਕਿ ਆਪਾਂ ਪਹਿਲੇ ਕਰਕੇ ਹੋਏ ਕਿਸੇ ਸਮਾਜ ਚੋਂ ਭੱਜਣ ਨੂੰ ਕਾਲੇ ਹੁੰਦੇ ਹਾਂ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ ਮੈਂ ਆਪਣੇ ਕੰਮ ਦੇ ਵਿੱਚ ਗਿੱਲ ਸਾਹਿਬ ਕਦੇ ਵੀ ਇਹ ਸੋਚਿਆ ਨਹੀਂ ਗਾ ਵੀ ਇਹ ਪੇਡ ਆ ਜਾਂ ਅਨਪੇਡ ਆ, ਮੇਰਾ ਨਿਸ਼ਾਨਾ ਇੱਕੋ ਹੀ ਹੁੰਦਾ ਵੀ ਕਿਸ ਤਰ੍ਹਾਂ ਕੋਈ ਗੁੰਝਲ ਹੱਲ ਕਰਕੇ ਆਪਾਂ ਕਿਸੇ ਇੰਡੀਵਿਜੁਅਲ ਪ੍ਰਾਣੀ ਦਾ, ਕਿਸੇ ਪਰਿਵਾਰ ਦਾ, ਕਿਸੇ ਸਮਾਜ ਦਾ, ਕਿਸੇ ਦੇਸ਼ ਦਾ ਜਿਹੜਾ ਜੀ ਜੀਵਨ ਉੱਥੇ ਰਹਿ ਰਹੇ ਲੋਕਾਂ ਦਾ ਆਸਾਨ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਜੀ ਜਦੋਂ ਫਿਰ ਇਲੈਕਟਡ ਪੋਜੀਸ਼ਨ ਤੇ ਗਏ, ਵੈਸੇ ਤੇ ਜਰਨਲਿਜ਼ਮ ਦੇ ਆਪਣੇ ਕੈਰੀਅਰ ਦੇ ਵਿੱਚ 2-2.5 ਦਹਾਕੇ ਇਸ ਗੱਲ ਤੇ ਆਪਾਂ ਪਹਿਰਾ ਦਿੱਤਾ ਵੀ ਕੰਮ ਕਰਨਾ ਆਪਣੇ ਕੰਮ ਦੇ ਵਿੱਚੋਂ ਹੀ ਰਿਫਲੈਕਟ ਹੋਣਾ ਚਾਹੀਦਾ ਵੀ ਸਾਡਾ ਮੰਤਵ ਆ ਜਿਹੜਾ ਉਹ ਲੋਕਾਂ ਦਾ ਜੀਵਨ ਆਸਾਨ ਤੇ ਸਿੱਧੇ ਰਸਤੇ ਤੇ ਲਿਆਉਣਾ ਜੇ ਭਟਕਿਆ ਹੋਇਆ ਤਾਂ, ਤੇ ਉਹਦੇ ਵਿੱਚ ਫਿਰ ਅਸੀਂ ਜਿਹੜਾ ਜੀ ਕੋਸ਼ਿਸ਼ਾਂ ਕੀਤੀਆਂ ਇਹ ਬੀਇੰਗ ਸਕੂਲ ਟਰਸਟੀ ਜਦੋਂ ਏਡਾ ਵੱਡਾ ਮੈਂਡੇਟ ਦੇ ਕੇ ਵਾਰਡ 9-10 ਚੋਂ ਰਵਾਨਾ ਕੀਤਾ ਸੀ ਭੈਣ ਭਰਾਵਾਂ ਨੇ ਬੜੇ ਮਾਣ ਦੇ ਨਾਲ, ਤੇ ਉਸ ਮਾਣ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ, ਹਰ ਆਪਣੇ ਐਕਸ਼ਨ ਆਪਣੇ ਕੰਮ ਨੂੰ ਕਰਦੇ ਹੋਏ ਇਹ ਖਿਆਲ ਰੱਖਿਆ ਕਿ ਮੈਂ ਜਿਹਨਾਂ ਲੋਕਾਂ ਨੇ ਮੈਨੂੰ 1.25 ਲੱਖ ਨੇ ਇਹ ਭਰੋਸਾ ਪ੍ਰਗਟ ਕਰਕੇ ਜੀ ਵੀ ਮੌਕਾ ਦਿੱਤਾ, ਮੈਂ ਉਹਨਾਂ ਦਾ ਸਿਰ ਮਾਣ ਦੇ ਨਾਲ ਉੱਚਾ ਕਰਨਾ। ਸੋ ਜਿਹੜੇ ਅਸੀਂ ਰਿਜ਼ਲਟ ਡਿਲੀਵਰ ਕੀਤੇ ਆ ਇਹ ਪਿਛਲੇ 3.5 ਸਾਲਾਂ ਦੇ ਵਿੱਚ, ਉਹਦੀ ਲਿਸਟ ਕਾਫੀ ਇੱਕ ਲੰਬੀ ਹੈ। ਸੋ ਉਸ ਨੂੰ ਹੁਣ ਜਿਹੜਾ ਜੀ ਆਪਣੀ ਪਰਫੋਰਮੈਂਸ ਨੂੰ ਜਾਰੀ ਰੱਖਦੇ ਹੋਏ ਫੈਸਲਾ ਇਹ ਹੋਇਆ, ਕਮਿਊਨਿਟੀ ਦੇ ਵਿੱਚੋਂ ਵੀ ਮਿਲੀ ਹੋਈ ਫੀਡਬੈਕ ਦੇ ਆਧਾਰ ਤੇ ਗਿੱਲ ਸਾਹਿਬ ਤੇ ਵਾਰਡ 9-10 ਬ੍ਰੈਂਪਟਨ ਦੇ ਵਿੱਚੋਂ ਸਾਨੂੰ ਹੁਣ ਰੀਜਨਲ ਕੌਂਸਲ ਦੇ ਲਈ ਜਾਣਾ ਚਾਹੀਦਾ, ਜਿਹਦੇ ਕਰਕੇ 26 ਅਕਤੂਬਰ ਨੂੰ ਹੋ ਰਹੀ ਚੋਣ ਦੇ ਵਿੱਚ ਹੁਣ ਰੀਜਨਲ ਕੌਂਸਲ ਦੇ ਵਿੱਚ ਮੈਂ ਸਤਪਾਲ ਸਿੰਘ ਜੌਲ ਬਕਾਇਦਾ ਤੌਰ ਤੇ ਕੈਂਡੀਡੇਟ ਹਾਂ ਬ੍ਰੈਂਪਟਨ ਵਾਰਡ 9-10 ਤੋਂ ਜੀ।
1: ਸ਼ੁਭ ਸ਼ਾਮਾ ਸਰ ਤੁਹਾਡੇ ਲਈ। ਔਰ ਬਾਬਾ ਨਜ਼ਮੀ ਨੇ ਬੜਾ ਖੂਬ ਲਿਖਿਆ, ਉਹ ਕਹਿੰਦੇ ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਪਿੱਲੇ ਰਹੇ, ਭਾਂਬੜ ਜਿਹੀਆਂ ਧੁੱਪਾਂ ਵਿੱਚ ਵੀ ਮੇਰੇ ਲੀੜੇ ਗਿੱਲੇ ਰਹੇ, ਦੋਸ਼ ਦਿਓ ਨਾ ਝਖੜਾਂ ਉੱਤੇ ਸਿਰ ਤੋਂ ਉੱਡੇ ਤੰਬੂਆਂ ਨੂੰ, ਕਿੱਲੇ ਠੀਕ ਨਹੀਂ ਠੋਕੇ ਖੋਰੇ ਸਾਥੋਂ ਰੱਸੇ ਢਿੱਲੇ ਰਹੇ ਔਰ ਸਾਨੂੰ ਰੱਸੇ ਜਿਹੜੇ ਕੱਸ ਕੇ ਰੱਖਣ ਦੀ ਜ਼ਰੂਰਤ ਆ ਜੀ ਜੇ ਬਾਕੀ ਅਸੀਂ
0: ਖਿੱਚ ਕੇ ਬਿਲਕੁਲ ਠੀਕ ਆ ਕਿਹਾ ਬਾਬਾ ਨਜ਼ਮੀ ਜੀ ਨੇ ਬਾ ਕਮਾਲ ਜਿਹੜੇ ਆ ਜੀ ਇਹ ਲਫ਼ਜ਼ ਬਰੋਏ ਆ ਉਹਦੇ ਵਿੱਚ ਇਹੀ ਮੈਨੂੰ ਲੱਗਦਾ ਕਿ ਇਹਨਾਂ ਵਿੱਚੋਂ ਝਲਕਦਾ ਕਿ ਅਸੀਂ ਐਵਰੀ ਪਰਸਨ ਆਪਣੇ ਐਕਸ਼ਨ ਲਈ ਆਪ ਰਿਸਪੋਂਸੀਬਲ ਆ ਸਾਡੇ ਐਕਸ਼ਨ ਦੇ ਵਿੱਚੋਂ ਕੰਸੀਕੁਐਂਸ ਸਿੱਟਾ ਕੋਈ ਨਾ ਕੋਈ ਪ੍ਰਾਪਤ ਹੋਣਾ ਐਕਸ਼ਨ ਗੁੱਡ ਸੀ ਅਸੀਂ ਚੰਗੇ ਸਿੱਟੇ ਦੀ ਆਸ ਕਰ ਸਕਦੇ ਹਾਂ
1: ਜੇ
0: ਐਕਸ਼ਨ ਹੀ ਗੁੱਡ ਨਹੀਂ ਸੀਗਾ ਤੇ ਅਸੀਂ ਆਸ ਵੀ ਨਹੀਂ ਕਰ ਸਕਦੇ ਵੀ ਸਿੱਟਾ ਪ੍ਰਾਪਤ ਜਿਹੜਾ ਉਹ ਚੰਗਾ ਹੋਵੇਗਾ ਬਹੁਤ ਵਾਰ ਮੈਨੂੰ ਇਹ ਲੱਗਦਾ ਕਿ ਅਸੀਂ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਦੇ ਕਲੇਸ਼ਾਂ ਆਪਣੀਆਂ ਬਰਬਾਦੀਆਂ ਦੇ ਲਈ ਜ਼ਿੰਮੇਵਾਰ ਪਰਿਵਾਰ ਨੂੰ ਸਮਾਜ ਨੂੰ ਦੇਸ਼ ਨੂੰ ਕਾਨੂੰਨ ਨੂੰ ਸਿਸਟਮ ਨੂੰ ਪੁਲਿਸਾਂ ਨੂੰ ਹੋਰ ਪਤਾ ਨਹੀਂ ਕਿਹਨੂੰ ਕਿਹਨੂੰ ਦਿੰਦੇ ਹਾਂ ਆਪਣੇ ਆਪ ਨੂੰ ਨਹੀਂ ਦਿੰਦੇ ਕਦੇ ਵੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਹਾਨ ਜੇ 500 ਸਾਲ ਪਹਿਲਾਂ ਖਰਾਬ ਸੀ ਜਦੋਂ ਆਪਾਂ ਸੁਣਦੇ ਨਾ ਜੱਗ ਡੁੱਬ ਚੱਲਿਆ ਸੀ ਇਹ ਜਹਾਨ ਤੇ ਅੱਜ ਵੀ ਆਪਾਂ ਦੇਖਦੇ ਹਾਂ ਵੀ ਕਿੰਨਾ ਕੁ ਤਰ ਗਿਆ ਆਪਣੇ ਸਾਹਮਣੇ ਇਹ ਜਹਾਨ ਤੇ ਸਦਾ ਏਦਾਂ ਹੀ ਖਰਾਬ ਦੇਖਣ ਵਾਲਿਆਂ ਲਈ ਖਰਾਬ ਰਿਹਾ ਜੀ ਚੰਗਾ ਦੇਖਣ ਵਾਲਿਆਂ ਲਈ ਚੰਗਾ ਵੀ ਰਿਹਾ ਜੀ ਅਸੀਂ ਗਲਾਸ ਭਰਿਆ ਦੇਖਣਾ ਕਿ ਉਹਦਾ ਖਾਲੀ ਹਿੱਸਾ ਦੇਖਣਾ ਆਪਣੀ ਨੀਤ ਤੇ ਡਿਪੈਂਡ ਕਰਦਾ ਹੈ ਇਸ ਕਰਕੇ ਅਸੀਂ ਆਪਣੇ ਐਕਸ਼ਨ ਵੱਲ ਖਿਆਲ ਕਰੀਏ
1: ਡੈਫੀਨੇਟਲੀ ਜੀ ਔਰ ਕੋਈ ਵੀ ਮੂਵਮੈਂਟ ਜਿਹੜੀ ਬਣਦੀ ਆ ਉਹ ਇੱਕ ਇਨਸਾਨ ਤੋਂ ਹੀ ਬਣਦੀ ਆ ਹਮੇਸ਼ਾ ਔਰ ਫਿਰ ਉਹ ਉਹਦੀ ਗਰੁੱਪਿੰਗ ਹੁੰਦੀ ਆ ਪਿੰਡਾਂ ਸ਼ਹਿਰਾਂ ਕਸਬਿਆਂ ਫਿਰ ਉਹ ਦੇਸ਼ ਦੇ ਵਿੱਚ ਇੰਟਰਨੈਸ਼ਨਲੀ ਉਹ ਕੋਈ ਵੀ ਮੂਵਮੈਂਟ ਜਿਹੜੀ ਅੱਜ ਤੱਕ ਜੇ ਹਿਸਟਰੀ ਵੀ ਆਪਾਂ ਦੇਖਦੇ ਹਾਂ ਅਤੇ ਇਸੇ ਤਰ੍ਹਾਂ ਨਾਲ ਹੀ ਉਹ ਹੋਇਆ ਅਤੇ ਜੌਲ ਸਾਹਿਬ ਵੰਸ ਅਗੇਨ ਜੀ ਪਹਿਲੀ ਗੱਲ ਤਾਂ ਖੁਸ਼ਕਿਸਮਤ ਆ ਮੈਂ ਅੱਜ ਤੁਸੀਂ ਕਾਲ ਕੀਤੀ ਆ ਪ੍ਰੋਗਰਾਮ ਦੇ ਦੌਰਾਨ ਔਰ ਥੈਂਕ ਯੂ ਸੋ ਮੱਚ ਦੂਸਰੀ ਤੁਹਾਡੇ ਵਾਸਤੇ ਸ਼ੁਭ ਇੱਛਾਵਾਂ ਨੇ ਜੀ ਤੁਹਾਡਾ ਫਿਊਚਰ ਇਸ ਤੋਂ ਵੀ ਬ੍ਰਾਈਟ ਹੋਵੇ ਔਰ ਤੁਸੀਂ ਸੇਵਾ 'ਚ ਇਸੇ ਤਰ੍ਹਾਂ ਨਾਲ ਹੀ ਜਿਵੇਂ ਪਿਛਲੇ ਸਾਲਾਂ 'ਚ ਕੀਤੀ ਹੈ ਇਸੇ ਤਰ੍ਹਾਂ ਨਾਲ ਹੀ ਤੁਸੀਂ ਕਰਦੇ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ ਔਰ ਬਲ ਬਖਸ਼ੇ ਜੀ ਤੁਹਾਨੂੰ
0: ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਔਰ ਮੈਂ ਸਦਾ ਹੀ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਹਰ ਤਰੀਕੇ ਦੇ ਨਾਲ ਮੈਂ ਤਿਆਰ ਬਰ ਤਿਆਰ ਹਾਂ ਫਿਜ਼ੀਕਲੀ ਵੀ ਤੇ ਮੈਂਟਲੀ ਵੀ ਪਰ ਇਹ ਅਪਰਚੁਨਿਟੀ ਆ ਡੈਮੋਕ੍ਰੇਸੀ ਵਿੱਚ ਜਿਹੜਾ ਜੀ ਲੋਕਾਂ ਨੇ ਸੰਗਤ ਨੇ ਭੈਣ ਭਰਾਵਾਂ ਨੇ ਦੇਣੀ ਹੁੰਦੀ ਹੈ ਸੋ ਇੱਕ ਕੈਂਡੀਡੇਟ ਮੈਂ ਤੇ ਆਪਣੇ ਆਪ ਨੂੰ ਪੇਸ਼ ਹੀ ਕਰ ਸਕਦਾ ਸੋ ਮੈਂ ਜੇ ਬਕਾਇਦਾ ਤੌਰ ਤੇ ਮੇਰੀਆਂ ਸਰਵਿਸਿਜ਼ ਪਿਛਲੇ ਸਮੇਂ ਦੇ ਵਿੱਚ ਮੇਰੀ ਪਰਫਾਰਮੈਂਸ ਬੈਸਟ ਟੂ ਬੈਸਟ ਭੈਣ ਭਰਾਵਾਂ ਨੂੰ ਲੱਗਦੀ ਹੈ ਤੇ ਜ਼ਰੂਰ ਇਸ ਵਾਰ ਮੈਂਡੇਟ ਜਿਹੜਾ ਦਿੱਤਾ ਜਾਵੇ ਬ੍ਰੈਂਪਟਨ ਦੇ ਵਾਰਡ 9-10 ਦੇ ਵਿੱਚੋਂ ਰੀਜਨਲ ਕੌਂਸਲ ਦੇ ਵਾਸਤੇ 26 ਅਕਤੂਬਰ ਨੂੰ ਇਲੈਕਸ਼ਨ ਡੇ ਹੈ ਸੋ ਜਿੰਨਾ ਵੀ ਭੈਣ ਭਰਾ ਸਹਿਯੋਗ ਕਰਨਗੇ ਉਸ ਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਿੱਲ ਸਾਹਿਬ ਤੁਹਾਡਾ ਤੁਹਾਡੀ ਸਮੁੱਚੀ ਟੀਮ ਦਾ ਵੀ ਬਹੁਤ ਥੈਂਕ ਯੂ ਸਰ
1: ਇੱਕ ਵਾਰੀ ਨੰਬਰ ਆਪਣੀ ਜ਼ਬਾਨੀ ਜ਼ਰੂਰ ਪਲੀਜ਼ ਦੱਸ ਦਿਓ
0: ਹਾਂਜੀ ਬਿਲਕੁਲ ਟੈਲੀਫੋਨ ਨੰਬਰ ਮੇਰਾ ਜੀ ਪਿਛਲੇ ਲੰਬੇ ਸਮੇਂ ਤੋਂ ਜਦੋਂ ਕੈਨੇਡਾ ਦੀ ਧਰਤੀ ਤੇ ਪੈਰ ਪਾਇਆ ਇੱਕੋ ਹੀ ਹੈ ਤੇ ਉਹ ਨਾ ਬਦਲਿਆ ਨਾ ਬਦਲਣਾ 416-897-3584 ਨੰਬਰ ਹੈ ਜੀ
1: ਬਹੁਤ ਬਹੁਤ ਸ਼ੁਕਰੀਆ ਜੀ ਸ਼ੁਭ ਇੱਛਾਵਾਂ ਜੀ ਵਾਂਸ ਅਗੇਨ ਥੈਂਕ ਯੂ ਸੋ ਮੱਚ ਸੋ ਨੰਬਰ ਉਹ ਬਦਲਦੇ ਨੇ ਜੀ ਜਿਨ੍ਹਾਂ ਨੇ ਕੋਈ ਚੰਗੇ ਕੰਮ ਨਹੀਂ ਕਰਨੇ ਦੇਬੀ ਮਖਸੂਸਪੁਰੀ ਸਾਹਿਬ ਦਾ ਇੱਕ ਸ਼ੇਅਰ ਹੁੰਦਾ ਸੀ ਕਿ ਜਿਹੜੇ ਝੂਠੇ ਪਤੇ ਲਿਖਾ ਜਾਂਦੇ ਖਤ ਉਹਨਾਂ ਨੂੰ ਪਾਉਣ ਦਾ ਕੀ ਫਾਇਦਾ ਸੋ ਜਿਨ੍ਹਾਂ ਨੇ ਚੰਗੇ ਕੰਮ ਕਰਨੇ ਨੇ ਅਤੇ ਹਰ ਰੋਜ਼ ਆਪਣੀ ਜਿਹੜੀ ਰੂਟੀਨ ਹੈ ਉਹਨਾਂ ਦੀ ਇੱਕ ਪਬਲਿਕ ਦੇ ਵਿੱਚ ਵਿਚਰਨਾ ਅਤੇ ਉਹ ਫਿਰ ਨੰਬਰ ਆਪਣਾ ਉਹੀ ਰੱਖਦੇ ਨੇ ਅਤੇ ਜੌਲ ਸਾਹਿਬ ਦਾ ਨੰਬਰ ਇੱਕ ਵਾਰੀ ਮੈਂ ਵੀ ਆਪਣੀ ਜ਼ਬਾਨੀ ਵੀ ਦੱਸ ਦਿੰਦਾ ਜੀ ਕਿ ਤੁਸੀਂ ਜੌਲ ਸਾਹਿਬ ਦੇ ਨਾਲ ਕਦੀ ਵੀ ਕਾਲ ਕਰਨੀ ਹੋਵੇ ਤਾਂ 416-895-3784 ਟੈਲੀਫੋਨ ਨੰਬਰ ਹੈ ਸੋ ਵਾਰਡ 9-10 ਤੋਂ ਐਜ਼ ਅ ਰੀਜਨਲ ਕਾਊਂਸਲਰ ਉਹ ਆਪਣੀ ਜਿਹੜੀ ਕਿਸਮਤ ਹੈ ਉਹ ਅਜ਼ਮਾ ਰਹੇ ਨੇ ਜੀ ਆਉਂਦੇ ਸਮੇਂ ਦੇ ਵਿੱਚ ਅਤੇ ਮੈਂ ਗਵਾਹ ਹਾਂ ਜੀ ਇਸ ਚੀਜ਼ ਦਾ ਕਿ ਜਿਹੜੇ ਕੰਮ ਇਹਨਾਂ ਨੇ ਬੀਇੰਗ ਸਕੂਲ ਟਰੱਸਟੀ ਕੀਤੇ ਨੇ ਸੋ ਫਾਰ ਹਮੇਸ਼ਾ ਐਕਟਿਵ ਰਹਿਣਾ ਔਰ ਪਬਲਿਕ ਨੂੰ ਜਿਹੜੀ ਇਤਲਾਹ ਦਿੰਦੇ ਰਹਿਣਾ ਹਮੇਸ਼ਾ ਹੀ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਪਹੁੰਚਾਉਂਦੇ ਰਹਿਣਾ ਜੋਬਸ ਲਈ ਜਾਂ ਸਕੂਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਕਿਵੇਂ ਆ ਕਿ ਮੈਂ ਖੁਦ ਜਦੋਂ ਦਾ ਇਸੇ ਵਾਰਡ 'ਚ ਹੀ ਮੈਂ ਵੀ ਜ਼ਿਆਦਾ ਕੈਨੇਡਾ ਆਇਆ ਜੀ ਉੱਥੇ ਹੀ ਰਹਿ ਰਹੇ ਹਾਂ ਅਤੇ ਜਿੰਨੇ ਵੀ ਸਕੂਲ ਟਰੱਸਟੀਜ਼ ਨੇ ਸਾਡੇ ਸਾਰੇ ਹੀ ਸਤਿਕਾਰਯੋਗ ਨੇ ਕਦੀ ਵੀ ਇੰਨਾ ਇਨਫੋਰਮਡ ਜਿਹੜਾ ਤੁਹਾਡੇ ਕੋਲ ਗੱਲਬਾਤ ਆਉਂਦੀ ਰਹਿਣੀ ਹਰ ਰੋਜ਼ ਆਉਣੀ ਉਹ ਮੇਰਾ ਖਿਆਲ ਹੈ ਕਿ ਪਹਿਲੀ ਵਾਰੀ ਹੋ ਰਿਹਾ ਵੰਸ ਅਗੇਨ ਬੈਸਟ ਵਿਸ਼ਿਜ਼ ਜੌਲ ਸਾਹਿਬ ਦੇ ਲਈ ਥੈਂਕ ਯੂ ਸੋ ਮੱਚ ਜੌਲ ਸਾਹਿਬ ਐਜ਼ ਵੈਲ ਸੋ ਜੁੜੇ ਹੋ ਜੀ ਤੁਸੀਂ ਪ੍ਰੋਗਰਾਮ ਅਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਕੋਈ ਵੀ ਗੱਲਬਾਤ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਅਤੇ 416-669-1379 ਟੈਲੀਫੋਨ ਨੰਬਰ ਹੁੰਦੇ ਨੇ 416-669-1379 ਸਟੂਡੀਓ 'ਚ ਕਾਲ ਕਰਨੀ ਹੁੰਦੀ ਹੈ ਅਤੇ ਫਿਰ ਨੰਬਰ ਇੱਕੋ ਹੀ ਆ ਜੀ 416-233-7368 ਇਨਫੈਕਟ ਦੋ ਨੇ ਜੀ ਸੋ ਦੂਸਰਾ ਹੈ 8297 ਸੋ 416-233-7368 ਜਾਂ ਫਿਰ 8297 ਸੋ ਇਹਨਾਂ ਨੰਬਰਸ ਦੇ ਉੱਤੇ ਕਾਲ ਕਰਕੇ ਹਮੇਸ਼ਾ ਹੀ ਤੁਸੀਂ ਆਪਣੀ ਗੱਲਬਾਤ ਕਹਿਣੀ ਹੋਵੇ ਤਾਂ ਕਹੀ ਜਾ ਸਕਦੀ ਹੁੰਦੀ ਹੈ, ਜਾਂ ਤੁਸੀਂ ਮੈਨੂੰ ਟੈਕਸਟ ਦੇ ਰੂਪ ਦੇ ਵਿੱਚ ਵਟਸਐਪ ਕਰ ਸਕਦੇ ਹੋ 4166691379। ਔਰ ਇਸ ਵੇਲੇ ਜੁੜੇ ਹੋਏ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਅਤੇ ਸਾਨੂੰ ਹੈਲਪ ਜਿਹੜੀ ਮਿਲਦੀ ਹੈ ਆਪਣੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਉਹ ਪੰਜਾਬੀ ਬਾਏ ਨੇਚਰ ਦੇ ਵੱਲੋਂ 4169372061 ਉਹਨਾਂ ਦਾ ਟੈਲੀਫੋਨ ਨੰਬਰ ਹੈ 4169372061। ਪੰਜਾਬੀ ਬਾਏ ਨੇਚਰ ਕੋਈ ਵੀ ਇਵੈਂਟ ਤੁਸੀਂ ਉਲੀਕਿਆ ਹੋਇਆ ਆਉਂਦੇ ਸਮੇਂ ਦੇ ਵਿੱਚ, ਤਾਂ ਉਹਦੇ ਲਈ ਕੇਟਰਿੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ, ਅਤੇ ਫਿਰ ਵੈੱਜ ਨੌਨ ਵੈੱਜ ਖਾਣਿਆਂ ਦੇ ਲਈ ਮਸ਼ਹੂਰ ਨੇ ਪੰਜਾਬੀ ਬਾਏ ਨੇਚਰ ਵਾਲੇ। 4169372061 ਟੈਲੀਫੋਨ ਨੰਬਰ ਹੈ ਜੀ 4169372061। ਆਪਟੀਕਲ 1905455052, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-600-78-1200 'ਤੇ ਗੱਲ ਹੋ ਸਕਦੀ ਹੈ 9056781200। ਕਿਤੇ ਵੀ ਦੁਨੀਆ ਭਰ ਦੇ ਵਿੱਚ ਤੁਸੀਂ ਘੁੰਮਣ ਜਾਣਾ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ, ਜਾਂ ਤੁਹਾਨੂੰ ਹੈਲਪ ਚਾਹੀਦੀ ਹੈ, ਕੋਈ ਵੀ ਤੁਸੀਂ ਐਪਲੀਕੇਸ਼ਨ ਸਬਮਿਟ ਕਰਨੀ ਹੈ, ਚਾਹੇ ਉਹ PR ਕਾਰਡ ਹੈ ਜਾਂ ਫਿਰ ਕੈਨੇਡੀਅਨ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈ, ਜਾਂ ਫਿਰ ਤੁਸੀਂ ਬੈਕ ਹੋਮ ਤੋਂ ਪਲੇਸ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਚਾਹੀਦਾ, ਉਹਦੇ 'ਚ ਵੀ ਮਦਦ ਤੁਹਾਨੂੰ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ 905-600-78-1200। 905-600-78-1200 'ਤੇ ਕਾਲ ਕਰਕੇ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ। ਡਰੀਮ ਹੋਮ ਅਪਲਾਈਸਿਸ 905-805-3000 'ਤੇ ਗੱਲ ਕੀਤੀ ਜਾ ਸਕਦੀ ਹੈ। ਫਾਸਟ ਫਾਈਡ ਪੀਜ਼ਾ ਦਾ ਅੱਜ ਗੱਲ ਨਹੀਂ ਹੋ ਸਕੀ ਜੀ ਹੁਣ ਤੱਕ, ਪ੍ਰਭ ਜੀ ਜੇ ਸੁਣ ਰਹੇ ਹੋ ਤਾਂ ਮੁਆਫ਼ੀ ਚਾਹੁੰਦਾ ਜੀ, ਲੇਕਿਨ ਨੰਬਰ ਤੁਸੀਂ ਹੈਂਡੀ ਬੜਾ ਨੋਟ ਕਰਕੇ ਰੱਖ ਸਕਦੇ ਹੋ, ਇੱਕ ਵਾਰੀ ਯਾਦ ਕੀਤਾ ਮੈਨੂੰ ਲੱਗਦਾ ਨਹੀਂ ਤੁਹਾਨੂੰ ਭੁੱਲ ਜਾਣਾ, 9055509555, 905-595-55 ਟੈਲੀਫੋਨ ਨੰਬਰ ਹੈ ਫਾਸਟ ਫਾਈਡ ਪੀਜ਼ਾ ਵਾਲਿਆਂ ਦਾ। 205 ਕੁਈਨ ਸਟ੍ਰੀਟ ਐਂਡ ਕੈਨੇਡੀ ਰੋਡ ਦਾ ਮੇਜਰ ਇੰਟਰਸੈਕਸ਼ਨ ਜਿਹੜਾ ਬਣਦਾ, ਜਦੋਂ ਤੁਸੀਂ ਕੈਨੇਡੀ ਤੋਂ ਬਰੈਂਪਟਨ ਡਾਊਨਟਾਊਨ ਵਾਲੀ ਸਾਈਡ ਨੂੰ ਵੈਸਟ ਸਾਈਡ ਨੂੰ ਤੁਸੀਂ ਜਾਂਦੇ ਹੋ, ਅਤੇ ਔਨ ਦਾ ਲੈਫਟ ਹੈਂਡ ਸਾਈਡ ਦੋ ਵੱਡੀਆਂ ਬਿਲਡਿੰਗਸ ਨੇ ਜੀ, ਸੋ ਕੋਂਡੋਮੀਨੀਅਮ ਅਪਾਰਟਮੈਂਟਸ, ਔਰ ਉਹਨਾਂ ਦੀ ਮੇਨ ਫਲੋਰ 'ਤੇ ਲੋਕੇਟਡ ਹੈ ਫਾਸਟ ਫਾਈਡ ਪੀਜ਼ਾ। ਪੀਜ਼ਾ ਬੜਾ ਕਮਾਲ ਦਾ ਔਰ ਰੂਮ ਵਾਂਗੂ ਭੁਰਦਾ ਜੀ। ਅਤੇ ਦੂਸਰੀ ਗੱਲ ਇਹ ਹੈ ਕਿ ਤੁਹਾਡੇ ਸਾਹਮਣੇ ਪੱਥਰਾਂ 'ਤੇ ਕੁੱਕ ਕੀਤਾ ਜਾਂਦਾ ਇਹਨੂੰ, ਅਤੇ ਤੁਹਾਡੀ ਮਰਜ਼ੀ ਦੀਆਂ ਜਿਹੜੀਆਂ ਟੋਪਿੰਗਸ ਹੈ ਉਹ ਪਾਈਆਂ ਜਾਂਦੀਆਂ ਨੇ ਤੁਹਾਡੇ ਸਾਹਮਣੇ, ਜਿਵੇਂ ਤੁਸੀਂ ਸਬਵੇ ਵਗੈਰਾ ਤੁਸੀਂ ਚੂਜ਼ ਕਰਦੇ ਹੋ ਨਾ, ਇਹ ਜਿਹੜੀਆਂ ਆਈਟਮਸ ਆ ਇਹ ਐਡ ਕਰਨੀਆਂ, ਅਤੇ ਬਿਲਕੁਲ ਉਸੇ ਤਰ੍ਹਾਂ ਨਾਲ ਹੀ ਤੁਹਾਡੇ ਸਾਹਮਣੇ ਪੀਜ਼ਾ ਜਿਹੜਾ ਬਣਦਾ, ਅਤੇ ਪਲੱਸ ਜਿਹੜੀਆਂ ਹੋਰ ਜਿਹੜੇ ਸਾਈਡ ਸਨੈਕਸ ਤੁਸੀਂ ਲੈਣੇ ਹੁੰਦੇ ਆ ਉਹ ਬੜੇ ਸਵਾਦਲੇ ਨੇ, ਜੇਕਰ ਉੱਥੇ ਤੁਸੀਂ ਬੈਠ ਕੇ ਖਾਣਾ ਜਾਂ ਫਿਰ ਟੇਕ ਆਊਟ ਵੀ ਕਰਨਾ। ਗੋਲਗੱਪੇ ਖਾਸ ਕਰਕੇ ਜਿਹੜਾ ਗਰਮੀ ਦਾ ਸੀਜ਼ਨ ਹੈ ਅਤੇ ਬਹੁਤ ਸਾਰੇ ਸ਼ੌਕੀਨ ਹੋਣਗੇ ਕਿ ਜਿਹੜਾ ਗੋਲਗੱਪਿਆਂ ਦਾ ਪਾਣੀ ਪੂਰੀ ਵੀ ਜਿਹਨੂੰ ਤੁਸੀਂ ਕਹਿੰਦੇ ਹੋ ਜੀ, ਉਹਦਾ ਜਿਹੜਾ ਪਾਣੀ ਆ ਉਹ ਅਲੱਗ ਅਲੱਗ ਤਰ੍ਹਾਂ ਦਾ, ਉਹ ਵੀ ਤੁਹਾਨੂੰ ਉੱਥੋਂ ਮਿਲਣਾ। ਚਾਹ ਬੜੀ ਕਮਾਲ ਦੀ ਹੈ, ਕਈ ਤਰ੍ਹਾਂ ਦੀ ਚਾਹ ਇੱਕ ਤਰ੍ਹਾਂ ਦੀ ਨਹੀਂ ਹੈ, ਦੁੱਧ ਸਪੈਸ਼ਲ ਟਾਈਪ ਦਾ ਜਿਹੜਾ ਤੁਹਾਨੂੰ ਉੱਥੋਂ ਮਿਲ ਜਾਂਦਾ। ਸੋ ਤੁਸੀਂ ਫਾਸਟ ਫਾਈਡ ਪੀਜ਼ਾ ਵਾਲਿਆਂ ਨੂੰ ਕਾਲ ਕਰ ਲੈਣੀ ਆ, 905-595-55 ਟੈਲੀਫੋਨ ਨੰਬਰ ਹੈ, 9055009555 'ਤੇ ਗੱਲ ਹੋ ਸਕਦੀ ਹੈ। ਅਤੇ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੁਸੀਂ ਪ੍ਰੋਪਰਟੀ ਖਰੀਦਣੀ ਹੈ ਵੇਚਣੀ ਹੈ, ਲੀਜ਼ 'ਤੇ ਲੈਣਾ ਚਾਹੁੰਦੇ ਹੋ, ਲੀਜ਼ 'ਤੇ ਦੇਣੀ ਹੈ ਕੋਈ ਵੀ ਪ੍ਰੋਪਰਟੀ ਆਪਣੀ ਕਮਰਸ਼ੀਅਲ ਹੈ ਜਾਂ ਫਿਰ ਰੈਜੀਡੈਂਸ਼ੀਅਲ ਹੈ, ਅਤੇ ਉਹਦੇ ਲਈ ਸਾਨੂੰ ਤੁਸੀਂ ਯਾਦ ਕਰ ਸਕਦੇ ਹੋ ਜੀ। 4166691379 ਮੇਰਾ ਟੈਲੀਫੋਨ ਨੰਬਰ ਹੈ, ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਨਾਲ ਮੈਂ ਕੰਮ ਕਰਦਾ। 4166691379 'ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਅਤੇ ਇੱਕ ਸਾਨੂੰ ਲੀਜ਼ ਵਾਸਤੇ ਸਪੇਸ ਚਾਹੀਦੀ ਹੈ ਜੀ, ਉਹ ਹਾਈਵੇ 407 ਐਂਡ ਹਾਈਵੇ 410 ਦੇ ਆਸ ਪਾਸ, ਕੋਈ 5 ਕਿਲੋਮੀਟਰ ਦੇ ਜੇ ਡਾਇਆਮੀਟਰ ਦੀ ਮੈਂ ਗੱਲ ਕਰਾਂ, ਅਤੇ ਉਹਦੇ ਵਿੱਚ ਚਾਹੀਦਾ M2 ਜ਼ੋਨਿੰਗ ਦੇ ਨਾਲ 4,000 ਸਕੁਏਅਰ ਫੀਟ ਦੀ ਉਹਦੇ ਵਿੱਚ ਜਿਹੜੀ ਵਰਕਸ਼ਾਪ ਹੈ ਉਹ ਵੀ ਬਣੀ ਹੋਵੇ, ਅਤੇ ਟਰੱਕ ਟ੍ਰੇਲਰ ਪਾਰਕਿੰਗ ਲਈ ਜਗ੍ਹਾ ਕਾਫੀ, ਘੱਟੋ ਘੱਟ 20+ ਜੇ ਟਰੱਕ ਟ੍ਰੇਲਰ ਪਾਰਕ ਉੱਥੇ ਹੋ ਸਕਦੇ ਹੋਣ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 416-669-1379। ਅਤੇ ਤੁਹਾਡੇ ਪਾਸ ਕੋਈ ਵੀ GTA ਦੇ ਵਿੱਚ ਅਗਰ ਤੁਸੀਂ ਜਿਹੜੀ ਇੰਡਸਟਰੀਅਲ ਯੂਨਿਟ ਕੋਈ ਤੁਸੀਂ ਬਿਲਡਿੰਗ ਹੈ ਉਹ ਵੇਚਣੀ ਚਾਹੁੰਦੇ ਹੋ ਤਾਂ ਕੁਆਲੀਫਾਈਡ ਬਾਇਰ ਸਾਡੇ ਕੋਲ ਹੈ, ਉਹਦੇ ਲਈ ਵੀ ਤੁਸੀਂ 416-669-1379 ਟੈਲੀਫੋਨ ਨੰਬਰ, ਔਰ ਇੱਕ ਟਰੱਕ ਯਾਰਡ ਹੀ ਤਕਰੀਬਨ ਜਿਹਦਾ 1.5 ਤੋਂ 2 ਏਕੜ ਦੀ ਲੈਂਡ ਹੋਵੇ, ਕੋਈ ਛੋਟੀ ਵਰਕਸ਼ਾਪ ਉਹਦੇ ਵਿੱਚ ਬਣੀ ਹੋਵੇ, ਉਹ ਬੋਲਟਨ ਜਾਂ ਫਿਰ ਬਰੈਂਪਟਨ ਦੇ ਏਰੀਏ 'ਚ ਹੋਵੇ, ਅਤੇ ਉਹਦੇ ਲਈ ਵੀ ਕੁਆਲੀਫਾਈਡ ਵਾਇਰ ਸਾਡੇ ਕੋਲ ਹੈ ਜੀ, ਜਿਹਦੇ ਲਈ ਤੁਸੀਂ ਮੈਨੂੰ ਕਾਲ ਕਰ ਲੈਣੀ ਆ। 416-669-1379 ਟੈਲੀਫੋਨ ਨੰਬਰ ਹੈ। ਸੋ ਇਸੇ ਨੰਬਰ 'ਤੇ ਅਗਰ ਪ੍ਰੋਗਰਾਮ ਸੰਬੰਧੀ ਵੀ ਕੋਈ ਗੱਲ ਤੁਹਾਡੇ ਮਨ ਦੇ ਵਿੱਚ ਹੋਵੇ ਤਾਂ 2 ਵਜੇ ਤੋਂ ਬਾਅਦ ਮੈਨੂੰ ਤੁਸੀਂ ਕਾਲ ਕਰ ਲੈਣੀ ਹੈ ਜੀ। 416-669-1379 ਟੈਲੀਫੋਨ ਨੰਬਰ ਹੈ। ਇਸ ਵੇਲੇ ਜੁੜੇ ਹੋਏ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਅਤੇ ਸਾਡਾ CN ਟਾਵਰ ਵੀ 50 ਸਾਲਾਂ ਦਾ ਹੋ ਗਿਆ ਜੀ। ਸੋ ਲੰਘੀ 26 ਜੂਨ ਨੂੰ CN ਟਾਵਰ ਦਾ ਜਨਮਦਿਨ ਸੀ। 553.3 ਮੀਟਰ ਉੱਚਾ ਇਹ CN ਟਾਵਰ June 26, 1975 ਨੂੰ ਪਹਿਲੀ ਵਾਰੀ ਪਬਲਿਕ ਲਈ ਖੋਲ੍ਹਿਆ ਗਿਆ ਸੀ, ਔਰ ਸਮਝਿਆ ਜਾਂਦਾ ਕਿ ਟਾਵਰ ਬਣਨ ਤੋਂ ਪਹਿਲਾਂ ਟੋਰਾਂਟੋ ਇੱਕ ਬੋਰਿੰਗ ਸ਼ਹਿਰ ਦੇ ਤੌਰ 'ਤੇ ਲੋਕ ਇਹਨੂੰ ਜਾਣਦੇ ਸਨ, ਕਿ ਬਹੁਤਾ ਦਿਲ ਨਹੀਂ ਸੀ ਲੱਗਦਾ। ਲੇਕਿਨ ਇਹਦੇ ਬਣਨ ਦੇ ਨਾਲ ਜਿਹੜੇ ਰੇਡੀਓ ਸਿਗਨਲਸ ਹੈ ਉਹਨਾਂ ਨੂੰ ਬੜਾ ਜ਼ਿਆਦਾ ਬੂਸਟ ਮਿਲਿਆ। ਸਾਨੂੰ US ਦੇ ਸਿਗਨਲ ਵਰਤਣ ਤੋਂ ਇਲਾਵਾ ਸਾਨੂੰ ਆਪਣਾ ਇੱਕ ਟੋਰਾਂਟੋ ਦਾ ਜਿਹੜਾ ਬੜਾ ਸਟਰੋਂਗ ਸਿਗਨਲ, ਬਹੁਤ ਸਾਰੇ ਰੇਡੀਓ ਜਿਹੜੇ ਚੈਨਲਸ ਨੇ ਉਹ ਥਰੂ CN ਟਾਵਰ ਦੇ ਜਿਹੜੇ ਤੁਹਾਡੇ ਤੱਕ ਮੈਸੇਜ, ਤੁਹਾਡੇ ਤੱਕ ਜਿਹੜੀ ਸਾਡੀ ਗੱਲਬਾਤ ਹੈ ਉਹ ਪਹੁੰਚਦੀ ਹੈ। ਔਰ ਕਿੰਨੀ ਟੂਰਿਜ਼ਮ ਵਧੀ ਹੈ, ਭਾਵੇਂ ਇਸ ਦੀ ਉੱਚਾਈ 10ਵੇਂ ਸਥਾਨ 'ਤੇ ਇਸ ਵੇਲੇ, ਲੇਕਿਨ ਕਿਸੇ ਵੇਲੇ ਸਭ ਤੋਂ ਉੱਚੀ ਫਰੀ ਸਟੈਂਡਿੰਗ ਬਿਲਡਿੰਗ ਦਾ ਦਰਜਾ ਜਿਹੜਾ ਹਾਸਲ ਸੀਗਾ CN ਟਾਵਰ ਨੂੰ। ਰਾਮਸ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਇੱਥੇ ਸਮਾਪਤ ਹੈ ਜੀ। ਇੱਕ ਸਟੇਸ਼ਨ ID, ਉਸ ਤੋਂ ਬਾਅਦ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
2: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
5: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
6: ਗੱਲ ਮਿੱਠੀ ਮਿੱਠੀ ਬੋਲ, ਦਸਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
7: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ 2 ਲੋਕੇਸ਼ਨ ਤੋਂ, ਬ੍ਰਾਂਪਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
8: विजिटर टू कैनेडा आउट ऑफ प्रोविंस कवरेज बाय करना चाहते हो या अपने पेरेंट्स या ग्रैंड पेरेंट्स ले सुपर वीजा इंश्योरेंस दे बेस्ट रेट्स बेस्ट प्लान्स एट द बेस्ट ऑप्शन बारे या फिर 40-45% का डिस्काउंट लेना चाहते हो तो हमें कॉन्टेक्ट करो 647-400-6862
9: गार्निशमेंट पावर ऑफ सेल नोटिस बैंक वालों पैसे दी मंग उन्हें ही सानू कॉल करो फिर तो अनु कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना व्याज निकियां निकियां किश्ता कॉल करो कैनेडा कंज्यूमर क्रेडिट असिस्टेंस 416-502-3100 कर्जे तो परेशान असी करांगे कम आसान 416-502-3100

0: ਜੀ ਦੋਸਤੋ, ਜੁੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ ਤਾਂ ਫਿਰ 416-233-73-68 ਜਾਂ 82-97 ਟੈਲੀਫੋਨ ਨੰਬਰ ਹੁੰਦੇ ਨੇ, 416-233-7368 ਜਾਂ ਫਿਰ 8297। ਅਦਰਵਾਈਜ਼ 2 ਵਜੇ ਤੋਂ ਬਾਅਦ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ ਜੀ। 416-669-1379 ਟੈਲੀਫੋਨ ਨੰਬਰ ਹੈ, 416-669-1379 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਫਟਰ 2 o'clock ਰਿਗਾਰਡਿੰਗ ਦ ਰੇਡੀਓ ਪ੍ਰੋਗਰਾਮ, ਜਾਂ ਫਿਰ ਤੁਸੀਂ ਰਿਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਵੀ ਤੁਸੀਂ ਟ੍ਰਾਂਜੈਕਸ਼ਨ ਰਿਅਲ ਸਟੇਟ ਦੇ ਵਿੱਚ ਕਰਨੀ ਹੈ ਤਾਂ ਫਿਰ ਨੰਬਰ ਇਹੀ ਹੈ ਜੀ, 416-669-1379। ਅੱਜ ਟੋਰਾਂਟੋ ਦੇ ਵਿੱਚ ਪ੍ਰਾਈਡ ਪਰੇਡ ਹੋ ਰਹੀ ਹੈ, ਸੋ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਨੇ ਉਹ ਬੰਦ ਵੀ ਸਮੇਂ ਸਮੇਂ 'ਤੇ ਤੁਹਾਨੂੰ ਮਿਲ ਸਕਦੀਆਂ। ਸੋ ਅਗਰ ਤੁਸੀਂ ਟੋਰਾਂਟੋ ਵਾਲੀ ਸਾਈਡ ਜਾ ਰਹੇ ਹੋ, ਕੋਈ ਪ੍ਰੋਗਰਾਮ ਲਿਖਿਆ ਹੋਇਆ ਤਾਂ ਆਪਣਾ ਰੂਟ ਜਿਹੜਾ ਹੈ ਉਹ ਚੇਂਜ ਕਰ ਸਕਦੇ ਹੋ, ਦੇਖ ਸਕਦੇ ਹੋ ਇਨਫੈਕਟ ਪਹਿਲਾਂ, ਅਤੇ ਫਿਰ ਉਸ ਤੋਂ ਬਾਅਦ ਚੇਂਜ ਵੀ ਕਰਨਾ ਲਾਜ਼ਮੀ ਹੋ ਜਾਣਾ ਜੀ, ਕਿਉਂਕਿ ਜੇ ਤੁਸੀਂ ਟਾਈਮਲੀ ਕਿਤੇ ਵੀ ਪਹੁੰਚਣਾ ਹੈ ਤਾਂ ਫਿਰ ਡੈਫੀਨੇਟਲੀ ਤੁਹਾਨੂੰ ਅਗਾਉਂ ਜਿਹੜਾ ਇਹ ਦੇਖਣਾ ਪਏਗਾ। ਅਤੇ ਅੱਜ ਕੈਨੇਡਾ ਵਰਸਿਸ ਸਾਊਥ ਅਫਰੀਕਾ ਦੀ ਗੇਮ 3 ਵਜੇ ਸ਼ੁਰੂ ਹੋ ਜਾਣੀ ਆ, ਲੋਸ ਐਂਜਲਸ ਦੇ ਵਿੱਚ ਗੇਮ ਹੋਣ ਜਾ ਰਹੀ ਹੈ, ਸੋ ਉਸਨੂੰ ਵੀ ਤੁਸੀਂ ਜ਼ਰੂਰ ਦੇਖਣਾ ਕਿਉਂਕਿ ਕੈਨੇਡਾ ਦੀ ਸਪੋਰਟ ਆਫ ਕੋਰਸ ਅਸੀਂ ਕਰਨੀ ਆ ਜੀ, ਅਤੇ ਕੈਨੇਡਾ ਆਈ ਹੋਪ ਕਿ ਵਧੀਆ ਖੇਡੇਗਾ, ਅਤੇ ਡੈਫੀਨੇਟਲੀ ਸਾਡੀਆਂ ਸ਼ੁਭ ਇੱਛਾਵਾਂ ਕੈਨੇਡਾ ਦੀ ਟੀਮ ਦੇ ਨਾਲ ਹਮੇਸ਼ਾ ਹੀ ਨੇ। ਕ੍ਰਿਕਟ ਦੀ ਗੱਲ ਕਰੀਏ ਤਾਂ ਬੜਾ ਰੋਮਾਂਚਕ ਮੁਕਾਬਲਾ, ਅਪਸੈਟ ਇੰਡੀਆ ਦੀ ਟੀਮ ਨੂੰ ਆਇਰਲੈਂਡ ਨੇ ਕਰ ਦਿੱਤਾ ਅੱਜ, ਸੈਕਿੰਡ T20 154 ਦੌੜਾਂ ਆਇਰਲੈਂਡ ਨੇ ਬਣਾਈਆਂ ਸੀ 8 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਇੰਡੀਆ ਦੀ ਟੀਮ 153 ਦੌੜਾਂ ਹੀ ਬਣਾ ਸਕੀ, 9 ਖਿਡਾਰੀ ਉਹਦੇ ਆਊਟ ਹੋ ਗਏ, 1 ਦੌੜ ਦੇ ਨਾਲ ਆਇਰਲੈਂਡ ਜੇਤੂ ਰਿਹਾ। ਅਤੇ ਵਰਲਡ ਕੱਪ ਦੀ ਜਦੋਂ ਗੱਲ ਕਰਦੇ ਹਾਂ, ਜਿਹੜਾ ਕੁੜੀਆਂ ਦਾ ਵਰਲਡ ਕੱਪ ਚੱਲ ਰਿਹਾ ਕ੍ਰਿਕਟ ਦੇ ਵਿੱਚ ਹੀ, ਉਹਦੇ 'ਚ ਅੱਜ ਬੰਗਲਾਦੇਸ਼ ਅਤੇ ਸਾਊਥ ਅਫਰੀਕਾ ਦੇ ਦਰਮਿਆਨ ਮੈਚ ਹੋਇਆ, ਜਿਹਦੇ 'ਚ ਬੰਗਲਾਦੇਸ਼ 117 ਦੌੜਾਂ ਬਣਾ ਕੇ 5 ਖਿਡਾਰੀ ਨੁਕਸਾਨ ਉਹਨਾਂ ਦੇ ਆਊਟ ਹੋਏ ਸਨ। ਸਾਊਥ ਅਫਰੀਕਾ ਨੇ 19.2 ਓਵਰ ਦੇ ਵਿੱਚ 118 ਦੌੜਾਂ 6 ਖਿਡਾਰੀਆਂ ਦੇ ਨੁਕਸਾਨ 'ਤੇ ਬਣਾ ਕੇ 4 ਵਿਕਟਾਂ ਦੇ ਨਾਲ ਮੈਚ ਜਿੱਤਿਆ। ਅਤੇ ਦੂਸਰਾ ਮੈਚ ਜਿਹੜਾ ਇੰਡੀਆ ਅਤੇ ਆਸਟ੍ਰੇਲੀਅਨ ਕੁੜੀਆ ਦੇ ਦਰਮਿਆਨ ਖੇਡਿਆ ਗਿਆ, ਉਹਦੇ 'ਚ ਇੰਡੀਆ ਨੇ 170 ਦੌੜਾਂ ਬਣਾਈਆਂ ਸਨ 4 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਆਸਟ੍ਰੇਲੀਆ ਦੀਆਂ ਕੁੜੀਆਂ ਨੇ 19 ਓਵਰਸ ਦੇ ਵਿੱਚ 4 ਖਿਡਾਰੀ ਦੇ ਨੁਕਸਾਨ 'ਤੇ 172 ਦੌੜਾਂ ਬਣਾ ਕੇ 6 ਵਿਕਟਾਂ ਦੇ ਨਾਲ ਮੈਚ ਜਿੱਤ ਲਿਆ। ਸੋ ਇੰਡੀਆ ਦੀ ਟੀਮ 3rd ਪਲੇਸ 'ਤੇ ਆਈ ਬਲੀਵ ਕਿ ਆਪਣੇ ਗਰੁੱਪ ਦੇ ਵਿੱਚ ਖਿਸਕ ਗਈ ਹੈ ਹੁਣ, ਕਿਉਂਕਿ ਸਾਊਥ ਅਫਰੀਕਾ ਦੀ ਟੀਮ ਇਸ ਵੇਲੇ ਨੰਬਰ 2 'ਤੇ ਹੈ, ਆਸਟ੍ਰੇਲੀਆ ਆਫ ਕੋਰਸ ਨੰਬਰ 1 'ਤੇ ਹੈ ਜੀ ਗਰੁੱਪ ਏ ਦੇ ਵਿੱਚ। ਸੋ ਹੁਣ ਔਖਾ ਇੰਡੀਅਨ ਟੀਮ ਦੇ ਲਈ, ਡੈਫੀਨੇਟਲੀ ਉਹਨਾਂ ਨੂੰ ਕੁਝ ਚੰਗੀ ਪਰਫੋਰਮ ਜਿਹੜਾ ਚੰਗਾ ਪਰਫੋਰਮ ਕਰਨ ਦੀ ਹੁਣ ਅੱਗੋਂ ਜ਼ਰੂਰਤ ਹੋਏਗੀ। ਅਤੇ ਇੱਕ ਜਿਹੜਾ 3rd ਟੈਸਟ ਹੈ ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਟੀਮਾਂ ਦੇ ਵਿੱਚ ਖੇਡਿਆ ਜਾ ਰਿਹਾ। ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 438 ਦੌੜਾਂ ਬਣਾਈਆਂ ਸਨ, ਇੰਗਲੈਂਡ ਨੇ 354, ਅਤੇ ਦੂਸਰੀ ਪਾਰੀ ਜਿਹੜੀ ਨਿਊਜ਼ੀਲੈਂਡ ਨੇ ਉਹ 288 ਦੌੜਾਂ 9 ਖਿਡਾਰੀਆਂ 'ਤੇ ਡਿਕਲੇਅਰ ਕਰ ਦਿੱਤੀ। ਇੰਗਲੈਂਡ ਇਸ ਵੇਲੇ ਖੇਡ ਰਿਹਾ, 90 ਦੌੜਾਂ ਬਣ ਗਈਆਂ, 3 ਖਿਡਾਰੀ ਆਊਟ ਨੇ, ਅਤੇ 283 ਦੌੜਾਂ ਦੀ ਜ਼ਰੂਰਤ ਹੈ ਜੀ ਇੰਗਲੈਂਡ ਨੂੰ ਅਗਰ ਉਹਨਾਂ ਨੇ ਟੈਸਟ ਜਿਹੜਾ ਜਿੱਤਣਾ। ਅੱਜ ਚੌਥੇ ਦਿਨ ਦੀ ਖੇਡ ਚੱਲ ਰਹੀ ਹੈ ਹਾਲੇ, ਅਤੇ ਜ਼ਿੰਬਾਬਵੇ ਅਤੇ ਸ਼੍ਰੀਲੰਕਾ ਦੇ ਦਰਮਿਆਨ ਵੀ ਜਿਹੜਾ ਫਸਟ ਟੈਸਟ ਹੈ ਉਹ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ 308 ਦੌੜਾਂ ਬਣਾਈਆਂ ਸਨ, ਅਤੇ ਵੈਸਟ ਇੰਡੀਜ਼ ਨੇ 626, 9 ਖਿਡਾਰੀਆਂ ਦੇ ਨੁਕਸਾਨ 'ਤੇ ਉਹਨਾਂ ਨੇ ਪਾਰੀ ਜਿਹੜੀ ਆ ਡਿਕਲੇਅਰ ਕੀਤੀ ਹੈ। ਤਾਂ ਉਸ ਤੋਂ ਬਾਅਦ ਵੀ ਜਿਹੜਾ ਇਹ ਜਿਹੜਾ ਸਟਿਲ ਔਨ ਗੋਇੰਗ ਇਹ ਮੈਚ ਹੈ ਜੀ, ਇਹਦਾ ਸਕੋਰ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ, ਲੇਕਿਨ ਹਾਲੇ ਮੇਰੇ ਕੋਲ ਉਹਦੀ ਅਪਡੇਟ ਮੈਂ ਨਹੀਂ ਦੇਖ ਸਕਿਆ ਜੀ। ਅਤੇ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ, ਫੀਫਾ ਵਰਲਡ ਕੱਪ ਜਿਹੜਾ ਉਹਦਾ ਅੱਜ ਤਾਂ ਮੈਚ ਸਾਊਥ ਅਫਰੀਕਾ ਵਰਸਿਸ ਕੈਨੇਡਾ 3 ਵਜੇ ਹੋਣਾ ਹੀ ਹੈ, ਔਰ ਕੱਲ੍ਹ ਦੇ ਜਿਹੜੇ ਮੈਚਿਸ ਨੇ ਉਹਨਾਂ ਦੇ ਵਿੱਚ ਬ੍ਰਾਜ਼ੀਲ ਵਰਸਿਸ ਜਪਾਨ ਜਿਹੜਾ 1 ਵਜੇ ਹੋਏਗਾ, ਜਰਮਨੀ ਅਤੇ ਪੈਰਾਗੁਆਏ ਜਿਹੜਾ ਉਹ 4:30, ਨੈਦਰਲੈਂਡ ਮੋਰੋਕੋ ਦੀ ਜਿਹੜੀ ਗੇਮ ਹੈ ਉਹ ਕੱਲ੍ਹ ਨੂੰ 9 ਵਜੇ ਖੇਡੀ ਜਾਣੀ ਹੈ। ਅਤੇ ਜੇ ਆਪਾਂ ਗੱਲ ਕਰਦੇ ਹਾਂ ਕਿ ਕਿ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਜਿਹੜੀ ਅਗਲੀ ਗੇਮ ਹੈ ਹੁਣ ਜਿਹੜਾ ਸੌਕਰ ਦਾ ਅਗਲਾ ਮੈਚ ਹੈ ਉਹ ਜੁਲਾਈ 2 ਨੂੰ ਵੀਰਵਾਰ ਵਾਲੇ ਦਿਨ ਸ਼ਾਮੀ 7 ਵਜੇ ਪੁਰਚਗਾਲ ਵਰਸਿਸ ਕਰੋਸ਼ੀਆ ਖੇਡਿਆ ਜਾਣਾ ਜੀ ਉਹ। ਸੋ ਜ਼ਰੂਰ ਤੁਸੀਂ ਉਸ ਮੈਚ ਨੂੰ ਵੀ ਜ਼ਰੂਰ ਦੇਖੋਗੇ, ਆਫ ਕੋਰਸ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਹੋਣਾ ਜੀ। ਲੇਕਿਨ ਅੱਜ ਦਾ ਜਿਹੜਾ ਮੈਚ ਹੈ ਉਹ ਬੜਾ ਅਹਿਮ ਹੈ ਕੈਨੇਡਾ ਦੇ ਵਾਸਤੇ, ਕੈਨੇਡਾ ਵਰਸਿਸ ਸਾਊਥ ਅਫਰੀਕਾ, ਉਹ 3 ਵਜੇ ਅੱਜ ਮੈਚ ਜਿਹੜਾ ਹੋਣਾ। ਸੋ ਜ਼ਰੂਰ ਤੁਸੀਂ ਉਸਨੂੰ ਦੇਖੋਗੇ। ਇੱਕ ਤਾਜ਼ਾ ਰਿਪੋਰਟ ਆਈ ਹੈ ਜਿਹਦੇ ਮੁਤਾਬਕ ਟੋਰਾਂਟੋ ਦੇ ਵਿੱਚ ਜਿਹੜੇ ਪੋਸਟ ਸੈਕੰਡਰੀ ਪ੍ਰੋਫੈਸਰਸ ਨੇ ਯੂਨੀਵਰਸਿਟੀਜ਼ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਅਤੇ ਉਹਨਾਂ ਦੀ ਤਨਖਾਹ ਨੂੰ ਲੈ ਕੇ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਮੇਲ ਪ੍ਰੋਫੈਸਰਸ ਨੇ ਉਹਨਾਂ ਨਾਲੋਂ ਫੀਮੇਲਸ ਪ੍ਰੋਫੈਸਰਸ ਦੀ ਤਨਖਾਹ ਐਵਰੇਜ ਕੋਈ $23,000 ਦਾ ਸਾਲਾਨਾ ਫਰਕ ਹੈ ਜੀ। ਫੀਮੇਲ ਪ੍ਰੋਫੈਸਰਸ ਦੀ ਤਨਖਾਹ ਜਿਹੜੀ ਹੈ ਉਹ ਘੱਟ ਹੈ ਮੇਲ ਪ੍ਰੋਫੈਸਰਸ ਦੇ ਨਾਲੋਂ। ਔਰ ਇਸ ਰਿਪੋਰਟ ਨੂੰ ਤਿਆਰ ਕਰਨ ਦੇ ਲਈ ਯੋਰਕ ਯੂਨੀਵਰਸਿਟੀ, ਯੂਨੀਵਰਸਿਟੀ ਆਫ ਟੋਰਾਂਟੋ ਅਤੇ ਟੋਰਾਂਟੋ ਮੈਟਰੋਪੋਲੀਟਨ ਜਿਹੜੀ ਯੂਨੀਵਰਸਿਟੀ ਹੈ ਉਹਨਾਂ ਤੋਂ ਡਾਟਾ ਜਿਹੜਾ ਇਕੱਤਰ ਕੀਤਾ ਗਿਆ। ਜੇਕਰ ਐਵਰੇਜ ਗੈਪ ਦੇਖੀਏ ਤਾਂ ਯੂਨੀਵਰਸਿਟੀ ਆਫ ਓਟਵਾ ਦੇ ਵਿੱਚ 5.7 ਜੋ ਕਿ ਸਭ ਤੋਂ ਘੱਟ ਹੈ, ਲੇਕਿਨ ਮੈਕਮਾਸਟਰ ਯੂਨੀਵਰਸਿਟੀ 'ਚ 13.5% ਦਾ ਫਰਕ ਹੈ। ਔਰ ਯੂਨੀਵਰਸਿਟੀ ਟੋਰਾਂਟੋ ਦੇ ਤਿੰਨਾਂ ਲੋਕੇਸ਼ਨਸ ਦੀ ਜੇ ਗੱਲ ਕਰ ਲਈਏ ਤਾਂ ਕੋਈ 2901 ਸਟਾਫ ਮੈਂਬਰਸ ਨੇ, 2901, ਜਿਨ੍ਹਾਂ ਦੇ ਵਿੱਚ 1660 ਮੇਲ ਅਤੇ 1221 ਫੀਮੇਲ ਜਿਹੜੇ ਸਟਾਫ ਮੈਂਬਰਸ ਨੇ ਪ੍ਰੋਫੈਸਰਸ ਨੇ। ਔਰ 2024-25 ਸਕੂਲ ਈਅਰ ਦੇ ਵਿੱਚ ਜਿਹੜੀ ਮੇਲ ਪ੍ਰੋਫੈਸਰ ਸੀ ਉਹਨਾਂ ਦੀ ਤਨਖਾਹ ਸਾਲਾਨਾ $206,575 ਜਦਕਿ ਫੀਮੇਲ ਪ੍ਰੋਫੈਸਰਸ ਦੀ ਜਿਹੜੀ ਤਨਖਾਹ ਉਹ $183,350। ਕੋਈ $23,225 ਦਾ ਜਿਹੜਾ ਗੈਪ ਹੈ, ਜਿਹੜਾ ਡਿਫਰੈਂਸ ਹੈ ਉਹ ਸੀਗਾ। ਅਤੇ ਯੋਰਕ ਯੂਨੀਵਰਸਿਟੀ ਦੀ ਗੱਲ ਕਰ ਲਈਏ ਤਾਂ ਜਿਹੜਾ ਟੀਚਿੰਗ ਸਟਾਫ ਹੈ 1470 ਟੋਟਲ, ਜਿਹਦੇ ਵਿੱਚੋਂ 765 ਮੇਲ ਪ੍ਰੋਫੈਸਰਸ ਅਤੇ 702 ਜਿਹੜੇ ਫੀਮੇਲ, ਅਤੇ ਮੇਲ ਪ੍ਰੋਫੈਸਰਸ ਦੀ ਤਨਖਾਹ 208,750 ਰਹੀ ਉਸੇ ਸਾਲ ਦੀ ਗੱਲ, 2024-25 ਦੀ ਮੈਂ ਗੱਲ ਕਰ ਰਿਹਾ। ਅਤੇ ਫੀਮੇਲ ਜਿਹੜਾ 188,125, ਤਕਰੀਬਨ 20,625 ਦਾ ਡਿਫਰੈਂਸ ਸੀ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਤਕਰੀਬਨ ਟੋਟਲ 1040 ਦੇ ਕਰੀਬ ਜਿਹੜਾ ਸਟਾਫ, ਜਿਹਦੇ 'ਚ 555 ਮੇਲ ਅਤੇ 486 ਦੇ ਕਰੀਬ ਜਿਹੜੀਆਂ ਫੀਮੇਲ ਪ੍ਰੋਫੈਸਰਸ। ਔਰ ਮੇਲ ਦੀ ਜਿਹੜੀ ਤਨਖਾਹ ਉਹ 191,550 ਅਤੇ ਫੀਮੇਲ ਦੀ $177,950, $13,600 ਦਾ ਜਿਹੜਾ ਪੇ ਗੈਪ ਹੈ, ਜਿਹੜਾ ਡਿਫਰੈਂਸ ਹੈ ਉਹ ਦੇਖਣ ਨੂੰ ਮਿਲਿਆ। ਔਰ ਉਹ ਜਿਹੜੇ ਮਾਹਿਰਾਂ ਦਾ ਕਹਿ ਲਓ ਜਾਂ ਫਿਰ ਇਹਨਾਂ ਯੂਨੀਵਰਸਿਟੀਜ਼ ਦਾ ਕਹਿਣਾ ਹੈ ਕਿ ਉਹਦੇ 'ਚ ਐਕਸਪੀਰੀਅੰਸ ਵੀ ਕਾਊਂਟ ਹੁੰਦਾ। ਆਫਕੋਰਸ ਜਿਹੜਾ ਐਕਸਪੀਰੀਅੰਸ ਆ ਉਹ ਫੀਮੇਲ ਪ੍ਰੋਫੈਸਰਸ ਦਾ ਵੀ ਡੈਫੀਨੇਟਲੀ ਹੋਏਗਾ, ਲੇਕਿਨ ਉਹਨਾਂ ਦਾ ਡਰੋਬੈਕ ਇਹ ਰਹਿੰਦਾ ਕਿ ਜਿਹੜੀਆਂ ਫੀਮੇਲਸ ਨੇ ਉਹਨਾਂ ਨੇ ਬੱਚਿਆਂ ਦੀ ਲੁੱਕ ਆਫਟਰ ਜਾਂ ਫਿਰ ਜਦੋਂ ਜੇ ਲੈਟਸ ਸੇ ਕਿ ਬੱਚੇ ਜਦੋਂ ਬੋਰਨ ਹੁੰਦੇ ਨੇ ਤਾਂ ਉਹਨਾਂ ਦੇ ਵਾਸਤੇ ਵੀ ਉਹਨਾਂ ਦਾ ਜਿਹੜਾ ਟਾਈਮ ਆਫ ਹੈ ਉਹ ਚੀਜ਼ਾਂ ਜਿਹੜੀਆਂ ਉਹ ਰਿਫਲੈਕਟ ਕਰਦੀਆਂ ਨੇ ਇਸ ਸਾਈਡ 'ਤੇ, ਜਿਸ ਕਰਕੇ ਕਿਹਾ ਜਾ ਰਿਹਾ ਕਿ ਇਹ ਇੱਕ ਇਸ਼ੂ ਜ਼ਰੂਰ ਹੈ ਕਿ ਤਨਖਾਹ ਦੇ ਵਿੱਚ ਫਰਕ ਕਿਉਂ ਹੈ। ਉਹ ਕਹਿੰਦੇ ਕਿ ਇਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਲ ਦਰ ਸਾਲ ਜਿਹੜਾ ਜਿਵੇਂ ਜਿਵੇਂ ਇਹ ਗੈਪ ਹੈ ਉਹ ਹੁਣ ਘਟਦਾ ਜਾ ਰਿਹਾ ਹੈ। ਹਾਈਵੇ 410 ਐਂਡ ਸਟੀਲ ਦੇ ਨੇੜੇ ਸਵੇਰੇ ਅੱਜ ਤੜਕੇ 4 ਵਜੇ 4 ਕਾਰਾਂ ਦੀ ਟੱਕਰ ਹੋਈ ਔਰ 3 ਲੋਕਾਂ ਨੂੰ ਹਸਪਤਾਲ ਜਿਹੜਾ ਪਹੁੰਚਾਇਆ ਗਿਆ ਔਰ ਇੱਕ ਦੀ ਹਾਲਤ ਜਿਹੜੀ ਉਹ ਗੰਭੀਰ ਦੱਸੀ ਜਾ ਰਹੀ ਹੈ। ਅਤੇ ਮਕਵੀਨ ਅਤੇ ਕੰਟਰੀ ਸਾਈਡ ਦੇ ਇੰਟਰਸੈਕਸ਼ਨ 'ਤੇ ਬੀਤੀ ਰਾਤ ਤਕਰੀਬਨ 10:30 ਵਜੇ ਦੇ ਕਰੀਬ ਇੱਕ ਭਿਆਨਕ ਹਾਦਸਾ ਹੋਇਆ ਜਿਹਦੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਤਕਰੀਬਨ 6 ਲੋਕ ਇਹਦੇ 'ਚ ਸ਼ਾਮਲ ਸਨ ਦੋਨਾਂ ਕਾਰਾਂ ਦੇ ਵਿੱਚ। ਔਰ ਸਮਝਿਆ ਜਾ ਰਿਹਾ ਹੈ ਕਿ ਕਿਸੇ ਇੱਕ ਕਾਰ ਨੇ ਜਿਹੜੀ ਰੈੱਡ ਲਾਈਟ ਹੈ ਉਹ ਕ੍ਰੋਸ ਕੀਤੀ ਹੈ, ਜੋ ਕਿ ਇਸ ਹਾਦਸੇ ਦਾ ਜਿਹੜਾ ਕਾਰਨ ਉਹ ਬਣਿਆ ਅਤੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਹੁਣ ਕੀਤੀ ਜਾ ਰਹੀ ਹੈ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਹੁਣ ਇੱਥੇ ਨਾਲ ਲੱਗਦੀ ਆਪਾਂ ਸਪੀਡ ਦੀ ਵੀ ਗੱਲ ਕਰਦੇ ਹਾਂ ਕਿ ਜਿਹੜੀ ਹੁਣ ਸਾਡੀ ਅੰਟੈਰੀਓ ਸਰਕਾਰ ਨੇ ਫੈਸਲਾ ਲਿਆ ਕਿ ਇਨਫੈਕਟ ਸ਼ੁਰੂ ਹੋ ਗਿਆ ਜੀ ਇਹ 110 ਕਿਲੋਮੀਟਰ ਪਰ ਆਵਰ ਦੀ ਜਿਹੜੀ ਸਪੀਡ ਲਿਮਿਟ ਹੈ ਉਹ ਕੁਝ ਇੱਕ ਹਾਈਵੇਜ਼ 'ਤੇ ਹਾਈਵੇ ਦੇ ਜਿਹੜੇ ਸਰਟਨ ਪੋਰਸ਼ਨਸ ਨੇ ਜੀ ਕੁਝ ਹਿੱਸੇ ਨੇ ਉਹਨਾਂ ਦੇ ਉੱਤੇ ਇਹ ਲਾਗੂ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਔਰ 900 ਕਿਲੋਮੀਟਰ ਤਕਰੀਬਨ ਟੋਟਲ ਜਿਹੜੀ ਡਿਸਟੈਂਸ ਹੈ ਜਿਹੜੇ ਜਿਹੜੇ ਹਾਈਵੇਜ਼ 'ਤੇ ਸਪੀਡ ਚੇਂਜ ਹੋਣੀ ਆ ਉਹ ਬਣਦੀ ਹੈ ਜੂਨ ਤੋਂ ਲੈ ਕੇ 26 ਜੂਨ ਤੋਂ ਸ਼ੁਰੂ ਹੋ ਗਈ ਆ ਸਪਟੰਬਰ 2026 ਤੱਕ ਇਹ ਜਿਹੜੀਆਂ ਚੇਂਜਸ ਨੇ ਕਿੱਥੇ ਕਿੱਥੇ ਹੋਣੀਆਂ ਨੇ ਉਹ ਹੋ ਜਾਣੀਆਂ ਨੇ ਅਤੇ 31 ਜੁਲਾਈ 2026 ਨੂੰ ਜਿਹੜਾ ਹਾਈਵੇ 401 ਤੋਂ ਲੈ ਕੇ ਵਾਈਟ ਟੋਕ ਡਰਾਈਵ ਤੱਕ ਇੱਥੇ ਸਪੀਡ ਚੇਂਜ ਹੋਣੀ ਹੈ ਔਰ ਇਸੇ ਹੀ ਹਾਈਵੇ ਦੇ ਉੱਤੇ ਵਾਟਰਵਰਕਸ ਤੋਂ ਲੈ ਕੇ 350 ਮਾਈਲਸ ਈਸਟ ਆਫ ਕੋਲਬਰਨ ਡਰਾਈਵ ਤੱਕ ਚੇਂਜ ਹੋਣੀ ਹੈ 31 ਅਗਸਤ 2026 ਤੋਂ ਹਾਈਵੇ 7 ਐਪਲਟਨ ਸਾਈਡ ਰੋਡ ਕੰਟਰੀ ਰੋਡ 17 ਤੋਂ ਲੈ ਕੇ ਹਾਈਵੇ 417 ਤੱਕ ਹਾਈਵੇ 115 ਦੇ ਉੱਪਰ ਜਿਹੜੀ ਹੈ ਉਹ ਹਾਈਵੇ 35 ਤੋਂ ਲੈ ਕੇ ਪਾਰਕਵੇ ਇੰਟਰਚੇਂਜ ਤੱਕ ਚੇਂਜ ਹੋਣੀ ਹੈ ਹਾਈਵੇ 400 ਅਤੇ ਜਿਹੜੀ ਹਾਈਵੇ 401 ਤੋਂ ਲੇਕ ਜੋਸਫ ਰੋਡ ਤੱਕ ਸਪੀਡ ਚੇਂਜ ਹੋਣੀ ਹੈ ਅਤੇ 416 ਦੇ ਉੱਪਰ 1.5 ਕਿਲੋਮੀਟਰ ਸਾਊਥ ਆਫ ਹਾਈਵੇ 416-17 ਤੋਂ ਲੈ ਕੇ ਫੈਲੋਫੀਲਡ ਰੋਡ ਕੰਟਰੀ ਰੋਡ 12 ਤੱਕ ਜਿਹੜੀ ਇਹ 21 ਅਗਸਤ 2026 ਤੋਂ ਜਿਹੜੀ ਚੇਂਜ ਹੋਣ ਜਾ ਰਹੀ ਹੈ ਔਰ ਇਸੇ ਦਿਨ ਹੀ ਹਾਈਵੇ 417 ਤੋਂ ਜਿਹੜੀ ਲੈਟਰਿਮ ਰੋਡ ਆਟਵਾ ਰੀਜਨਲ ਰੋਡ 174 ਤੱਕ ਅਤੇ ਇਸੇ ਹਾਈਵੇ ਦੇ ਉੱਤੇ ਹੀ ਇੰਟਰਚੇਂਜ ਟੂ ਹਾਈਵੇ 7 ਤੱਕ ਵੀ ਜਿਹੜੀ ਚੇਂਜ ਹੋਣੀ ਹੈ ਅਤੇ ਫਿਰ ਉਸ ਤੋਂ ਬਾਅਦ 31 ਅਗਸਤ ਨੂੰ ਜਿਹੜੀਆਂ ਚੇਂਜਸ ਜਿਹੜੀ ਸਪੀਡ ਚੇਂਜ ਹੋਣੀ ਹੈ ਉਹ ਹਾਈਵੇ 401 ਅਤੇ ਮੋਸਟਲੀ ਹੋਣ ਜਾ ਰਹੀ ਹੈ ਪਹਿਲੀ ਹੈ ਮਰਲਿਨ ਰੋਡ ਤੋਂ ਹਾਈਵੇ 427 ਤੱਕ ਹਾਈਵੇ 404 ਤੋਂ ਲੈ ਕੇ ਹਾਈਵੇ 35 ਤੱਕ ਅਤੇ ਕੋਵਰਗ ਤੋਂ ਕੋਲਵੋਨ ਤੱਕ ਅਤੇ ਸਿਡਨੀ ਸਟ੍ਰੀਟ CNR ਓਵਰਹੈਡ ਬ੍ਰਿਜ ਇਨ ਬੈਲਵਿਲ ਉੱਥੇ ਵੀ ਚੇਂਜ ਹੋਣੀ ਹੈ ਕੰਟਰੀ ਰੋਡ 38 ਤੋਂ ਲੈ ਕੇ ਹਾਈਵੇ 15 ਤੱਕ ਅਤੇ ਹਾਈਵੇ 403 ਅਤੇ 401 ਤੋਂ ਲੈ ਕੇ ਮਿਡਲ ਟਾਊਨ ਲਾਈਨ ਤੱਕ ਇਹ 31 ਅਗਸਤ ਤੋਂ ਲੈ ਕੇ 31 ਅਗਸਤ ਤੋਂ ਸਪੀਡ ਚੇਂਜ ਹੋ ਜਾਣੀ ਹੈ ਜਿਹੜੀ 110 ਕਿਲੋਮੀਟਰ ਪਰ ਆਵਰ ਦੀ ਸਪੀਡ ਅਤੇ ਅਖੀਰਲਾ ਦਿਨ ਜਿਹੜਾ ਸਪਟੰਬਰ 30 ਹੈ 2026 ਇਸੇ ਸਾਲ ਹੀ ਸੋ ਉਹਨਾਂ ਦੇ ਵਿੱਚ ਹਾਈਵੇ 403 QW ਤੋਂ ਲੈ ਕੇ 401 ਤੱਕ ਸਪੀਡ ਚੇਂਜ ਹੋਏਗੀ 404 ਦੇ ਉੱਪਰ ਹਾਈਵੇ 401 ਤੋਂ ਲੈ ਕੇ ਮੁਲਕ ਡਰਾਈਵ ਤੱਕ ਅਤੇ ਹਾਈਵੇ 406 ਦੇ ਉੱਪਰ ਵੈਸਟਚੈਸਟਰ ਐਵੇਨਿਊ ਤੋਂ ਲੈ ਕੇ ਹਾਈਵੇ 50 ਤੱਕ ਅਤੇ 407 ਦੇ ਉੱਪਰ ਜਿਹੜੀ ਆ ਬਰੋਕ ਰੋਡ ਤੋਂ ਹਾਈਵੇ 35 ਤੱਕ ਹਾਈਵੇ 412 ਦੇ ਉੱਪਰ 401 ਤੋਂ ਲੈ ਕੇ 407 ਤੱਕ ਹਾਈਵੇ 418 ਹਾਈਵੇ 401 ਤੋਂ ਲੈ ਕੇ ਹਾਈਵੇ 407 ਤੱਕ ਸਪੀਡ ਚੇਂਜ ਹੋਣੀ ਆ ਅਤੇ QEW ਦੇ ਉੱਪਰ ਫਰੀਮੈਨ ਇੰਟਰਚੇਂਜ ਤੋਂ ਲੈ ਕੇ ਹਾਈਵੇ 403 ਤੱਕ ਅਤੇ ਕੰਸੈਸ਼ਨ ਰੋਡ ਤੋਂ ਲੈ ਕੇ ਮੈਕਲਿਓਡ ਰੋਡ ਤੱਕ ਹੋਣੀ ਹੈ ਅਤੇ ਮਾਊਂਟੇਨ ਰੋਡ ਤੋਂ ਲੈ ਕੇ ਜੋਰਡਨ ਰੋਡ ਤੱਕ ਇਹ QEW ਦੇ ਉੱਪਰ ਜਿਹੜੀ ਸਪੀਡ ਚੇਂਜ ਹੈ ਉਹ ਹੋਣੀ ਹੈ ਅਤੇ ਸਾਡੇ ਜਿਹੜੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਜੀ ਮਿਸਟਰ ਸਰਕਾਰੀਆ ਪ੍ਰਮਿਤ ਸਰਕਾਰੀਆ ਹੋਰਾ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਨਕਰੀਜ਼ ਹੈ ਐਵੀਡੈਂਸ ਬੇਸਡ ਹੈ ਅਤੇ ਅੰਟੈਰੀਓ ਨੂੰ ਉਸ ਲਾਈਨ ਦੇ ਵਿੱਚ ਲਿਆ ਰਿਹਾ ਕਿਉਂਕਿ ਪਹਿਲਾਂ ਵੀ ਜਿਹੜੇ ਪ੍ਰੋਵਿੰਸਿਸ ਸਾਡੇ ਇੱਥੋਂ ਕੈਨੇਡਾ ਦੇ ਅਲਬਰਟਾ ਸਸਕੈਚੁਅਨ ਅਤੇ ਨੋਵਾ ਸਕੋਸ਼ੀਆ ਉੱਥੇ ਆਲਰੇਡੀ 110 ਕਿਲੋਮੀਟਰ ਪਰ ਆਵਰ ਦੀ ਸਪੀਡ ਜਿਹੜੀ ਆ ਉਹ ਸਟੈਂਡਰਡ ਹੈ ਅਤੇ ਇਹ ਜਿਹੜੀਆਂ ਹਾਇਰ ਲਿਮਿਟਸ ਨੇ 2019 'ਚ ਇਹਨਾਂ ਨੂੰ ਚੈੱਕ ਕਰਨਾ ਜਿਹੜਾ ਸ਼ੁਰੂ ਹੋਇਆ ਸੀਗਾ 3 ਹਾਈਵੇ ਸੈਗਮੈਂਟਸ ਦੇ ਵਿੱਚ ਫਿਰ ਉਸ ਤੋਂ ਬਾਅਦ 2022 'ਚ ਪ੍ਰੋਗਰਾਮ ਐਕਸਪੈਂਡ ਹੋਇਆ ਫਿਰ 2024 'ਚ ਹੋਇਆ ਅਤੇ ਇਹਨਾਂ ਦੇ ਵਿੱਚ ਤਕਰੀਬਨ 860 ਕਿਲੋਮੀਟਰ ਤੱਕ ਜਿਹੜਾ 36% ਆਫ ਦਾ ਨੈਟਵਰਕ ਜਿਹੜਾ ਆਪਾਂ ਹਾਈਵੇਜ਼ ਦੀ ਗੱਲ ਕਰਦੇ ਹਾਂ 400 ਸੀਰੀਜ਼ ਦੀ ਅਤੇ ਇੰਨਾ ਜਿਹੜਾ ਕਵਰ ਹੈ ਉਹ ਕੀਤਾ ਗਿਆ ਸੀ ਸੋ ਹੁਣ ਇੱਕ ਵਾਰੀ ਫਿਰ ਤੋਂ ਇਹਨੂੰ ਜਿਹੜਾ ਇਨਕਰੀਜ਼ ਕੀਤਾ ਜਾ ਰਿਹਾ ਅਤੇ ਆਲਰੇਡੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਪਟੰਬਰ 30 ਤੱਕ ਜਿਹੜੀ ਸਪੀਡ ਚੇਂਜ ਆ ਕਿੱਥੇ ਕਿੱਥੇ ਹੋਣੀ ਆ ਕਿਹੜੇ ਕਿਹੜੇ ਹਾਈਵੇਜ਼ 'ਤੇ ਹੋਣੀ ਆ ਉਹ ਜਿਹੜੀ ਫਿਨਿਸ਼ ਹੈ ਉਹ ਕਰ ਦਿੱਤੀ ਜਾਣੀ ਆ ਮਿਸਟਰ ਟਰੰਪ ਹੋਰਾਂ ਨੇ ਇੱਕ ਵਾਰੀ ਫਿਰ ਥਰੈਟ ਕੀਤਾ ਜੀ ਕਿ ਜੇ ਜਿਹੜੀਆਂ ਕੰਟਰੀਜ਼ ਡਿਜੀਟਲ ਸਰਵਿਸਿਜ਼ ਜੋ ਅਮੈਰੀਕਾ ਤੋਂ ਲੈ ਰਹੀਆਂ ਨੇ ਅਗਰ ਉਹਨਾਂ ਦੇ ਉੱਤੇ ਕੋਈ ਵੀ ਟੈਕਸ ਲਾਇਆ ਤਾਂ ਉਹਨਾਂ ਦੇ 100% ਟੈਕਸ ਹੈ, ਉਹਨਾਂ ਦੀਆਂ ਕੋਈ ਵੀ ਉੱਥੋਂ ਇੰਪੋਰਟ ਹੋ ਰਿਹਾ US ਨੂੰ ਤਾਂ ਉਹਦੇ ਉੱਤੇ ਲੱਗੇਗਾ ਐਜ ਯੂਜ਼ੁਅਲ, ਜਿਵੇਂ ਉਹ ਹਮੇਸ਼ਾ ਹੀ ਕਰਦੇ ਨੇ ਜੀ। ਉਸੇ ਤਰ੍ਹਾਂ ਨਾਲ ਹੀ ਉਹਨਾਂ ਨੇ ਇਹ ਵੀ ਇੱਕ ਡਰਾਵਾ ਜਿਹੜਾ ਸਾਰੇ ਹੀ ਕੰਟਰੀਜ਼ ਨੂੰ ਦਿੱਤਾ ਕਿ ਅਗਰ ਤੁਸੀਂ ਸਾਡੇ ਕੰਟਰੀ ਦੀਆਂ ਜਿਹੜੀਆਂ ਡਿਜੀਟਲ ਸਰਵਿਸਿਜ਼ ਦੇ ਉੱਤੇ ਕੋਈ ਵੀ ਟੈਕਸ ਤੁਸੀਂ ਲਾਓਗੇ ਅਤੇ ਅਸੀਂ ਉਹਦਾ ਮੋੜਵਾਂ ਜਿਹੜਾ ਜਵਾਬ ਹੈ ਉਹ 100% ਟੈਕਸ ਜੋ ਤੁਹਾਡੀਆਂ ਗੁੱਡਸ ਨੇ ਉਹ ਇੰਪੋਰਟ ਅਮੈਰੀਕਾ 'ਚ ਹੁੰਦੀਆਂ ਨੇ ਅਤੇ ਉਹਨਾਂ ਦੇ ਉੱਤੇ ਅਸੀਂ ਟੈਕਸ ਲਵਾਂਗੇ। ਜੁੜੇ ਹੋਏ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਆਪਟੀਕਲ ਵਨ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਆ, ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਗਰ ਆਈ ਐਗਜ਼ਾਮ ਤੁਸੀਂ ਕਰਵਾਉਣਾ ਹੈ, ਕੰਟੈਕਟ ਲੈਂਜ਼ਸ ਤੁਸੀਂ ਲੈਣੇ ਨੇ, ਡਰਾਈ ਆਈ ਟ੍ਰੀਟਮੈਂਟ ਕਰਵਾਉਣੀ ਹੈ ਜਾਂ ਫਿਰ ਕਿਸੇ ਪ੍ਰਕਾਰ ਦੀ ਵੀ ਕੋਈ ਹੋਰ ਇਸ਼ੂ ਹੈ ਤੁਹਾਨੂੰ, ਜੇਕਰ ਈਵਨ ਸਨਗਲਾਸਿਸ ਵੀ ਤੁਸੀਂ ਲੈਣੀਆਂ, ਤਾਂ ਸਾਰੇ ਹੀ ਜਿਹੜੇ ਮੇਜਰ ਬ੍ਰਾਂਡਸ ਉਹ ਕੈਰੀ ਕਰਦੇ ਨੇ, ਡਿਜ਼ਾਈਨਰ ਫਰੇਮਸ ਕੈਰੀ ਕਰਦੇ ਨੇ ਅਤੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਆ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ ਕੋਈ ਵੀ ਇਵੈਂਟ ਤੁਸੀਂ ਉਹ ਲਿਖਿਆ ਉਹਦੀ ਕੇਟਰਿੰਗ ਕਰਵਾਉਣੀ ਆ ਅਤੇ ਸਪੈਸ਼ਲਾਈਜ਼ਡ ਸਰਵਿਸਿਜ਼ ਦਿੰਦੇ ਨੇ ਜੀ ਪੰਜਾਬੀ ਬਾਏ ਨੇਚਰ ਵਾਲੇ, ਮਲਟੀਪਲ ਫੂਡ ਟਰੱਕਸ ਦੇ ਨਾਲ, 416-937-2061 'ਤੇ ਉਹਨਾਂ ਨੂੰ ਕਾਲ ਤੁਸੀਂ ਕਰ ਲੈਣੀ ਆ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਪਲਾਇੰਸਿਸ ਖਰੀਦਣੇ ਨੇ ਤਾਂ ਫਿਰ ਡਰੀਮ ਹੋਮ ਅਪਲਾਇੰਸਿਸ, 905-805-3000 ਟੈਲੀਫੋਨ ਨੰਬਰ ਹੈ। 2915 ਅਰਜੈਂਟੀਆ ਰੋਡ ਮਿਸਿਸਾਗਾ ਦੇ ਵਿੱਚ ਯੂਨਿਟ 2 ਤੋਂ ਸਰਵਿਸਿਜ਼ ਦੇ ਰਹੇ ਨੇ ਡਰੀਮ ਹੋਮ ਅਪਲਾਇੰਸਿਸ ਵਾਲੇ, ਸਾਡੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ ਅਤੇ ਸਪੈਸ਼ਲ ਡਿਸਕਾਊਂਟ ਦੇ ਨਾਲ ਤੁਹਾਨੂੰ ਜਿਹੜੇ ਅਪਲਾਇੰਸਿਸ ਮਿਲ ਜਾਣੇ ਨੇ। 905-805-3000 ਟੈਲੀਫੋਨ ਨੰਬਰ ਹੈ। ਟੋਇੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਅਤੇ ਫਿਰ ਕਿੰਗ ਟੋਇੰਗ ਵਾਲੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ। ਪੂਰੇ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਟਰੱਕ ਟ੍ਰੇਲਰ ਤੁਹਾਨੂੰ ਟੋਅ ਕਰਵਾਉਣਾ ਪੈਂਦਾ ਅਤੇ ਫਿਰ ਕਿੰਗ ਟੋਇੰਗ 416-677-2222 'ਤੇ ਉਹਨਾਂ ਦੇ ਨਾਲ ਸੰਪਰਕ ਹੋ ਸਕਦਾ। 416-677-2222 ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ, 905-688-1200 'ਤੇ ਗੱਲ ਹੋ ਸਕਦੀ ਹੈ। ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ, 416-464-2067 'ਤੇ ਤੁਸੀਂ ਗੱਲ ਕਰ ਲੈਣੀ ਹੈ। ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਰੀਅਲ ਸਟੇਟ ਦੇ ਵਿੱਚ ਕਰਨੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਅਤੇ 416-464-2067 ਟੈਲੀਫੋਨ ਨੰਬਰ ਹੈ। ਔਰ ਤੁਸੀਂ ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਨੂੰ ਜੁਆਇਨ ਵੀ ਕਰਨਾ ਅਤੇ ਤਦ ਵੀ ਤੁਸੀਂ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ। 416-464-2067 ਟੈਲੀਫੋਨ ਨੰਬਰ ਹੈ। ਅਤੇ ਪ੍ਰੇਮ ਗਿੱਲ ਜੀ ਜੁੜੇ ਨੇ ਜੀ ਆਪਣੇ ਨਾਲ। ਪ੍ਰੇਮ ਜੀ ਨਿੱਘਾ ਸਵਾਗਤ ਜੀ।
1: ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਮਨਜੀਤ ਜੀ, ਆ ਜਿਹੜੀ ਤੁਸੀਂ ਗੱਲ ਕੀਤੀ ਹੈ ਟਰੰਪ ਦੀ, ਮੈਨੂੰ ਲੱਗਦਾ ਇਹਨਾਂ ਨੇ ਸਾਹ ਲੈਣ ਤੇ ਵੀ ਲਾ ਲੈਣਾ ਟੈਕਸ।
0: ਜੇ ਉਹ ਤਾਂ ਲਾਈ ਤੇ ਜਾਂਦੇ ਆ,
1: ਨਹੀਂ ਇਹਨਾਂ ਨੇ ਕਹਿਣਾ ਜੀ ਉਹ ਅਮਰੀਕਾ ਤੋਂ ਹੀ ਆਉਂਦਾ।
0: ਉਹ ਹਲੇ ਇਹਨਾਂ ਨੂੰ ਮੇਰੇ ਖਿਆਲ ਸ਼ਾਇਦ ਇਦਾਂ ਦੀ ਕੋਈ ਡਿਵਾਈਸ ਤਿਆਰ ਕੀਤੀ ਨਹੀਂ ਉਹਨਾਂ ਨੇ, ਕੀਤੀਆਂ ਆ ਪਰ ਮੈਨੂੰ ਲੱਗਦਾ ਕਿ ਉਹ ਲੋਕਾਂ ਨੂੰ ਸਿਰੇ ਲਾਉਣ ਦਾ ਇੱਕ ਜ਼ਰੀਆ ਜ਼ਰੂਰ ਹੈ ਪਰ ਸਾਹ ਦਿੰਦੇ ਤਾਂ ਨਹੀਂ।
1: ਜੀ ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਇਹਨਾਂ ਨੇ ਕਹਿਣਾ ਜੀ ਅਸੀਂ ਇੱਧਰ ਮਸ਼ੀਨ ਲਾਈ ਆ ਇਹ ਹਵਾ ਦੀ, ਹਵਾ ਫਿਲਟਰ ਹੋ ਕੇ ਸਾਡੇ ਤੋਂ ਆਉਂਦੀ ਇੱਧਰੋਂ, ਉੱਤੇ ਵੀ ਟੈਕਸ ਦਿਓ।
0: ਉਹ ਕਹਿੰਦੇ ਨੇ ਜੀ ਉਹ ਹਰ ਸਾਲ ਹੀ ਤਕਰੀਬਨ ਗੱਲ ਹੁੰਦੀ ਹੈ ਕਿ ਦਿੱਲੀ ਜਿਹੜਾ ਧੂੰਆਂ ਪਹੁੰਚਦਾ ਉਹ ਪੰਜਾਬ ਤੋਂ ਜਾਂਦਾ ਜਦਕਿ ਹਰਿਆਣਾ ਰਸਤੇ ਚ ਆਉਂਦਾ, ਉਹਨਾਂ ਨੂੰ ਲੱਗਦਾ ਹੀ ਨਹੀਂ ਉਹ।
1: ਬਿਲਕੁਲ ਜੀ ਬਿਲਕੁਲ। ਮਨਜੀਤ ਜੀ ਮੈਂ ਤੁਹਾਨੂੰ ਦੱਸਿਆ ਸੀ ਐਕਚੁਅਲੀ ਆਉਂਦੀ ਹੈ ਕਿ ਆਪਾਂ ਰੀਜਨਲ ਕੌਂਸਲ ਵੀ ਆ ਰਹੇ
0: ਹਾਂ। ਅੱਛਾ ਜੀ, ਮੁਬਾਰਕਬਾਦ ਜੀ ਤੁਹਾਡੇ ਲਈ, ਸ਼ੁਭ ਸ਼ਾਮਾਂ।
1: ਧੰਨਵਾਦ ਜੀ, ਧੰਨਵਾਦ। 2 & 6 ਅਵਾਰਡ ਵਿੱਚੋਂ।
0: ਅੱਛਾ ਜੀ,
1: ਐਜ਼ ਏ ਰੀਜਨਲ ਕੌਂਸਲਰ ਮੈਂ ਆ ਰਿਹਾ ਜੀ ਇਸ ਵਾਰ। ਕਾਰਨ ਇੱਕੋ ਹੀ ਹੈ ਜੀ ਆਉਣ ਦਾ ਕਿ ਲਾਸਟ ਸਮੇਂ ਆਪਾਂ ਕਾਫੀ ਪ੍ਰੋਟੈਸਟ ਕੀਤੇ, ਸਿਟੀ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਦੇ ਡਿਡ ਨਾਟ ਲਿਸਨ, ਨੈਵਰ ਲਿਸਨ। ਟੈਕਸ ਬਹੁਤ ਜ਼ਿਆਦਾ ਵੱਧ ਚੁੱਕੇ ਆ, ਹੋਰ ਐਕਸਟੋਰਸ਼ਨ ਬੜੀਆਂ ਹੋ ਵੱਧ ਚੁੱਕੀਆਂ, ਸੇਫਟੀ ਦਾ ਇਸ਼ੂ ਹੈ ਜੀ। ਅਕਾਊਂਟੇਬਿਲਟੀ ਕੋਈ ਹੈ ਨਹੀਂ ਗੀ ਤੇ ਬੜਾ ਕੁਛ ਹੈਗਾ ਜੀ, ਇਸ ਕਰਕੇ ਆਉਣਾ ਪੈ ਰਿਹਾ ਜੀ. ਆਪਾਂ ਬਸ ਇੱਕ ਬੇਨਤੀ ਕਰਦੇ ਹਾਂ ਜੀ ਆਪਣੀ ਕਮਿਊਨਿਟੀ ਨੂੰ, ਇਸ ਵਾਰ ਵੋਟ ਜ਼ਰੂਰ ਪਾਇਓ ਜੀ.
0: ਗੱਲ ਇਹੀ ਆ ਪ੍ਰੇਮ ਜੀ ਕਿ ਜਦੋਂ ਮਿਊਂਸੀਪਲ ਇਲੈਕਸ਼ਨਸ ਹੁੰਦੀ ਹੈ ਨਾ, ਸਾਡੀ ਟਰਨਆਊਟ ਬਹੁਤ ਥੋੜ੍ਹੀ ਰਹਿੰਦੀ ਹੈ, ਕਿ ਅਸੀਂ ਮੇਰਾ ਖਿਆਲ ਹੈ ਕਿ 30% ਦੇ ਆਸ ਪਾਸ ਹੀ ਰਹਿ ਜਾਂਦੇ, ਕਈ ਵਾਰੀ ਤਾਂ ਇਸ ਤੋਂ ਵੀ ਘੱਟ ਜਾਂਦਾ, ਜਦਕਿ ਸਭ ਤੋਂ ਵੱਧ ਜੇ ਸਰਵਿਸਿਜ਼ ਆ ਸਾਨੂੰ ਉਹ ਮਿਊਂਸੀਪਲਟੀ ਤੋਂ ਹੀ ਮਿਲਦੀਆਂ ਨੇ, ਸਾਨੂੰ ਸਿਟੀ ਤੋਂ ਮਿਲਦੀਆਂ. ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਸਾਡਾ ਜਿਹੜਾ ਉੱਠ ਕੇ ਵਾਹ ਪਹਿਲਾਂ ਸਿਟੀ ਨਾਲ ਹੀ ਪੈਂਦਾ ਜਦੋਂ ਅਸੀਂ ਪਾਣੀ ਦੀ ਟੂਟੀ ਖੋਲਦੇ ਹਾਂ.
1: ਬਿਲਕੁਲ ਜੀ, ਬਿਲਕੁਲ ਬਿਲਕੁਲ. ਸ਼ੁਰੂਆਤ ਸਾਡੀ ਇੱਥੋਂ ਸਿਟੀ ਤੋਂ ਹੁੰਦੀ ਹੈ, ਸਾਡੀਆਂ ਤਕਰੀਬਨ ਸਾਰੀਆਂ ਲੋੜਾਂ ਜਿਹੜੀਆਂ ਆ ਆਲਮੋਸਟ ਜਿਹੜੀਆਂ ਸਰਵਿਸਿਸ ਜਿੰਨੀਆਂ ਵੀ ਆ ਉਹ ਸਿਟੀ ਨਾਲ ਰਿਲੇਟਡ ਹੀ ਆ. ਜਿੱਦਾਂ ਹੁਣ ਅੱਗੇ ਸਨੋ ਪੈਣੀ ਸ਼ੁਰੂ ਹੋਣੀ ਆ, ਫਿਰ ਸਾਡੀਆਂ ਕੰਪਲੇਂਟ ਸ਼ੁਰੂ ਹੋ ਜਾਣੀਆਂ ਕਿ ਬੱਟਾਂ ਬਣਾ ਜਾਂਦੇ ਆ ਨਾ. ਪਰ ਆਉਂਦਾ ਕੋਈ ਨੀ, ਦੇਖਿਆ ਜਾਵੇ ਤੇ ਤਕਰੀਬਨ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਗੱਲ ਕਰਦੇ ਨੂੰ ਬੱਟਾ ਬਣਾ ਜਾਂਦੇ ਆ ਨਾ. ਦੂਸਰੀ ਸਿਟੀ ਦੇ ਵਿੱਚ ਇਕਿਉਪਮੈਂਟ ਹੈਗੇ ਆ ਬੜੇ ਵਧੀਆ, ਇਹ ਕਿਉਂ ਨੀ. ਔਰ ਦੂਸਰੀ ਗੱਲ ਹੈ ਮਨਜੀਤ ਜੀ, ਸਿਟੀ ਦਾ ਬਜਟ ਵੀ ਜਿਹੜਾ ਘੱਟ ਹੀ ਜਾ ਰਿਹਾ ਨਾ ਇੰਨੇ ਸਾਲਾਂ ਤੋਂ, ਇੰਨੇ ਟੈਕਸ ਵਧਣ ਦੇ ਬਾਵਜੂਦ ਵੀ ਜੇ ਬਜਟ ਘੱਟ ਤੇ ਜਾ ਰਿਹਾ ਤੇ ਫਿਰ ਪੈਸਾ ਜਾਂਦਾ ਕਿੱਥੇ ਆ, ਸਵਾਲ ਪੈਦਾ ਹੁੰਦੇ ਜੀ. ਇਸ ਕਰਕੇ ਇਸ ਵਾਰ ਬੇਨਤੀ ਆ ਜੀ ਕਿ ਆਪਣੇ ਗਿਲੇ ਸ਼ਿਕਵੇ ਦੋ ਤਾਂ ਹੀ ਹੋ ਸਕਦੇ ਆ ਜੇ ਆਪਾਂ ਵੋਟ ਪਾਉਣ ਜਾਵਾਂਗੇ. ਤੇ ਪਿਛਲੀ ਵਾਰ ਤਕਰੀਬਨ 22% ਵੋਟ ਪਈ ਸੀਗੀ, ਤੇ ਬਹੁਤ ਘੱਟ ਆ
0: 22%.
1: ਨਹੀਂ
0: ਮੈਂ ਤਾਂ 30% ਵੀ ਜ਼ਿਆਦਾ ਕਹਿ ਗਿਆ ਸੀ ਫਿਰ.
1: ਤੇ ਬੇਨਤੀ ਆ ਜੀ ਕਿ ਇਸ ਵਾਰ ਵੋਟ ਪਾਵਾਂਗੇ ਤੇ ਸਾਡੇ ਹੱਕ ਮਿਲੂਗੇ ਨਾ. ਜਿਹੜਾ ਵੀ ਤੁਹਾਡਾ ਕੈਂਡੀਡੇਟ ਲੱਗਦਾ ਕਿ ਤੁਹਾਨੂੰ ਵਧੀਆ ਔਰ ਲੱਗਦਾ ਕਿ ਜੇ ਨਵੇਂ ਕਿਸੇ ਕੈਂਡੀਡੇਟ ਨੂੰ ਮੌਕਾ ਦੇਣਾ ਤੇ ਪਲੀਜ਼ ਪਲੀਜ਼ ਵੋਟ ਜ਼ਰੂਰ ਪਾਓ ਜੀ.
0: ਜੀ ਬਿਲਕੁਲ. ਸੋ ਇਸ ਤੋਂ ਇਲਾਵਾ ਕੁਛ ਪ੍ਰੇਮ ਜੀ ਹੋਰ ਐਡ ਕਰਨਾ ਚਾਹੁੰਦੇ ਹੋ?
1: ਜੀ ਪੰਜੀਤ ਜੀ, ਬਾਕੀ ਜਿੱਦਾਂ ਤੁਸੀਂ ਦੱਸਿਆ ਗਿਆ ਕਿ ਆਪਣੇ ਟਰੰਪ ਸਾਹਿਬ ਹਰੇਕ ਕੰਮ ਦੇ ਉੱਤੇ, ਜਿੱਦਾਂ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ ਕਿ ਇਹ ਕੰਨ ਕਿਤੇ ਹੋਰ ਪਾਸੇ ਮਰੋੜਿਆ ਜਾ ਰਿਹਾ, ਇਹ ਖੁਦ ਨੀ ਟਰੰਪ ਸਾਹਿਬ ਆਪਣੀਆਂ ਕੀਤੀਆਂ ਕਰ ਰਿਹਾ. ਤੇ ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਵੀ ਸੀਗੀ ਕਿ ਇਲੂਮੀਨਾਟੀ ਗਰੁੱਪ ਆ ਉਹਨੇ ਇੱਕ ਨੋਟ ਵੀ ਬਣਾਇਆ ਜਿਹੜਾ $1 ਦਾ ਨੋਟ ਹੈਗਾ ਆ ਅਮੈਰੀਕਾ ਦਾ, ਤੇ ਉਹ ਨੋਟ ਦੇਖ ਲਓ ਤੁਸੀਂ. ਜੇ ਹੁਣ ਅਮੈਰੀਕਾ ਐਡਾ ਵੱਡਾ ਕੰਟਰੀ ਜਿਹੜਾ ਪਾਵਰਫੁਲ ਕੰਟਰੀ ਕਹਿ ਰਿਹਾ ਆਪਣੇ ਆਪ ਨੂੰ, ਉਹ ਇੱਕ ਏਦਾਂ ਦੇ ਗਰੁੱਪ ਦੇ ਅੰਡਰ ਆ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਚਾਹੁੰਦਾ, ਤੇ ਫਿਰ ਦੂਸਰੇ ਕੰਟਰੀ ਦਾ ਆਪ ਹੀ ਕੰਟਰੋਲ ਹੋਵੇ ਜੀ. ਇਹ ਰੁਝਾਨ ਜਿਹੜਾ ਇਹ ਕੋਈ ਵਧੀਆ ਰੁਝਾਨ ਨੀ ਹੈਗਾ. ਇਹਦੇ ਵਾਸਤੇ ਇੰਨਾ ਨੀ ਹੋ ਸਕਦਾ ਕਿ ਜਿਹੜੀ ਦੁਨੀਆਂ ਦਾ ਉਹਨੂੰ ਜਾਗਣਾ ਪੈਣਾ ਜੀ, ਬਿਨਾ ਜਾਗੇ ਤੋਂ ਗੱਲ ਬਣਨੀ ਨੀ. ਜਦੋਂ ਤੱਕ ਆਪਾਂ ਜਾਗਾਂਗੇ ਨੀ ਉਦੋਂ ਤੱਕ ਗੱਲ ਬਣਨੀ.
0: ਬਿਲਕੁਲ,
1: ਇਹੀ ਕਿ ਜ਼ਰੂਰ ਜਾਗੋ ਜੀ.
0: ਜੀ
1: ਤੇ ਆਪ ਜਾਗੋ ਤੇ ਫਿਰ ਦੂਸਰੇ ਨੂੰ ਤਾਂ ਆਪਾਂ ਫਿਰ ਜਗਾ ਹੀ ਸਕਦੇ, ਜੇ ਆਪ ਨੀ ਜਾਗਾਂਗੇ ਤੇ ਦੂਸਰੇ ਨੂੰ ਕਿੱਦਾਂ ਜਗਾ ਸਕਦੇ ਜੀ.
0: ਚੜਦਾ ਸੂਰਜ ਆਪ ਹੀ ਨੀ ਕਦੇ ਦੇਖਿਆ ਤਾਂ ਲੋਕਾਂ ਨੂੰ ਉਹਦੀ ਰੋਸ਼ਨੀ ਬਾਰੇ ਕਿੱਥੋਂ ਬਿਆਨ ਕਰ ਪਾਉਂਗੇ ਹਨਾ.
1: ਬਿਲਕੁਲ ਜੀ ਬਿਲਕੁਲ, ਜਿਹਨੇ ਆਪ ਕਦੀ ਮਿੱਠਾ ਨਾ ਖਾਧਾ ਹੋਵੇ ਤੇ ਫਿਰ ਉਹ ਸ਼ੂਗਰ ਦੀਆਂ ਗੱਲਾਂ ਕਰੇ.
0: ਹਾਂਜੀ ਹਾਂਜੀ, ਨਹੀਂ ਕਈ ਵਾਰੀ ਉਹ ਹਟਾਉਣਾ ਵੀ ਹੋਵੇ ਫਿਰ ਵੀ ਹੈ ਨਾ, ਉਹ ਗੁੜ ਖਾਣ ਵਾਲੀ ਕਹਾਵਤ ਜਿਹੜੀ ਉਹ ਸੁਣੀ ਆ ਸਾਰਿਆਂ ਨੇ, ਪਹਿਲਾਂ ਆਪ ਉਦਾਂ ਦੇ ਬਣਨਾ ਪੈਂਦਾ ਫਿਰ ਹੀ ਤੁਸੀਂ ਕਿਸੇ ਨੂੰ ਸਲਾਹ ਦੇ ਸਕਦੇ ਹੋ ਕਿ ਵੀ ਇੱਦਾਂ ਦੇ ਬਣੋ, ਮੈਂ ਬਣਿਆ ਤੁਸੀਂ ਵੀ ਬਣ ਕੇ ਦਿਖਾਓ. ਸੋ ਡੈਫੀਨੇਟਲੀ ਜੀ ਪ੍ਰੇਮ ਜੀ, ਸ਼ੁਭ ਸ਼ਾਮਾਂ ਜੀ ਤੁਹਾਡੇ ਵਾਸਤੇ ਇੱਕ ਵਾਰੀ ਫਿਰ ਤੋਂ, ਔਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਤੁਸੀਂ ਇੱਦਾਂ ਦੇ ਚੰਗੇ ਕੰਮ ਜਿਹੜੇ ਕਰਦੇ ਰਹੋ. ਬਾਕੀ ਮੈਂ ਵੈਸੇ ਪਹਿਲਾਂ ਪੁੱਛਣ ਹੀ ਲੱਗਾ ਸੀ ਕਿ ਤੁਸੀਂ ਪੰਗਾ ਕੀ ਸੋਚ ਕੇ ਲਿਆ, ਪਰ ਤੁਸੀਂ ਆਪ ਹੀ ਹੁਣ ਸਾਰਾ ਕੁਛ ਦੱਸ ਦਿੱਤਾ ਵੀ ਜੋ ਕੁਝ ਹੋ ਰਿਹਾ, ਅਗਰ ਉਸ ਤੋਂ ਤੁਸੀਂ ਬਚਣਾ ਤੇ ਜਿਹੜੀ ਤੁਸੀਂ ਬੱਟਾਂ ਦੀ ਗੱਲ ਕੀਤੀ, ਬੱਟਾਂ ਤੋਂ ਬਾਅਦ ਦੀ ਗੱਲ ਹੈ, ਪਹਿਲਾਂ ਬੱਟਾਂ ਪਾਉਣ ਹੀ ਨਹੀਂ ਆਉਂਦੇ. ਜੇ ਹੁਣ ਤੁਸੀਂ ਪਿਛਲੇ 2 ਸਾਲ ਤੋਂ ਦੇਖ ਲਓ ਜੋ ਸਰਵਿਸਿਸ ਪਹਿਲਾਂ, ਜਿਵੇਂ ਜੇ ਮੈਂ ਪਿਛਲੇ ਸਾਲ ਇਸ ਸਾਲ ਨੂੰ ਪਿਛਲੇ ਸਾਲ ਨਾਲ ਵੀ ਕੰਪੇਅਰ ਕਰਕੇ ਦੇਖਾਂ ਨਾ, ਤੇ ਜਿਹੜਾ ਸਨੋ ਰਿਮੂਵਲ ਦਾ ਜਿਹੜਾ ਕੰਮ ਸੀਗਾ ਨਾ ਉਹ ਬੜੀ ਜਲਦੀ ਸ਼ੁਰੂ ਹੋ ਜਾਂਦਾ ਸੀ। ਤੇ ਜੇ ਹੁਣ ਅੰਦਰਲੀਆਂ ਸਟਰੀਟ ਸੀ ਜਦੋਂ ਆਪਾਂ ਗੱਲ ਕਰਦੇ, ਮੈਂ ਆਪਣੇ ਏਰੀਏ ਦੀ ਖਾਸ ਕਰਕੇ ਗੱਲ ਕਰਾਂ, ਔਰ ਮੈਨੂੰ ਉਹ ਕੰਮ ਢਿੱਲਾ ਲੱਗਿਆ ਇਸ ਵਾਰੀ ਕਿ ਤੁਹਾਨੂੰ ਕਾਲ ਕਰਨੀ ਪੈਂਦੀ ਹੈ ਔਰ ਅੱਗੋਂ ਆਂਸਰ ਪਤਾ ਕੀ ਮਿਲਦਾ ਕਿ ਭਾਵੇਂ ਉਹ ਸਨੋ, ਪਹਿਲੀ ਗੱਲ ਤਾਂ ਹੈ ਕਿ ਉਹ ਮਿਨੀਮਮ ਜਿਹੜੀ ਲਿਮਿਟ ਹੈ ਉਹ ਅਗਰ ਉਸ ਤੋਂ ਕ੍ਰੋਸ ਹੁੰਦੀ ਹੈ ਤਾਂ ਫਿਰ ਹੀ ਉਹ ਜਿਹੜੀ ਪਲੋਇੰਗ ਦਾ ਕੰਮ ਹੈ ਸ਼ੁਰੂ ਹੁੰਦਾ, ਉਹਨੂੰ ਰਿਮੂਵ ਕਰਨ ਦਾ ਸ਼ੁਰੂ ਹੁੰਦਾ, ਜਿਹੜਾ ਸਨੋ ਹਟਾਉਣ ਦਾ ਕੰਮ ਸ਼ੁਰੂ ਹੁੰਦਾ। ਅਤੇ ਉਸ ਤੋਂ ਬਾਅਦ ਫਿਰ ਉਹ 48 hours ਦੀ ਜਿਹੜੀ ਇੱਕ ਲਿਮਿਟ ਰੱਖੀ ਹੈ ਕਿ ਉਸ ਟਾਈਮ ਦੇ ਵਿੱਚ ਵਿੱਚ ਜਿਹੜਾ ਹੈ ਪਲੋਜ਼ ਜਿਹੜੇ ਨੇ ਉਹ ਸਨੋ ਹਟਾਉਣ ਵਾਲੇ ਜਿਹੜੇ ਟਰੱਕ ਨੇ ਜਾਂ ਜਿਹੜੇ ਸਾਲਟਰਸ ਨੇ ਉਹ ਆਉਣਗੇ, ਅਤੇ ਉਹ ਜੇ ਤੁਸੀਂ ਸਿਟੀ ਨੂੰ ਕਾਲ ਕਰਦੇ ਤਾਂ ਵੀ ਉਹ

0: ਜਾਂ ਤਾਂ ਦੋਨਾਂ ਨੂੰ ਸੇਮ ਰੱਖੋ ਜਾਂ ਫਿਰ ਇਹ ਵੀ ਕਹੋ ਕਿ ਵੀ ਸਿਟੀ ਨੇ ਵੀ ਜਿਹੜੇ ਉਹ ਜ਼ਿਆਦਾ ਇੰਨੀ ਪਈ ਵੀ ਹੈ ਨਹੀਂ ਸਨੋਅ ਵੀ ਥੋੜ੍ਹੀ ਹੈ ਅਤੇ ਉਹਨਾਂ ਨੇ ਇੰਨੇ ਚਿਰ ਦੇ ਵਿੱਚ ਜੇ 24 ਘੰਟੇ ਉਹਨਾਂ ਲਈ ਆ ਤਾਂ 24 ਉਹਨਾਂ ਲਈ ਵੀ 24 ਹੀ ਹੋਣੇ ਚਾਹੀਦੇ ਆ। ਔਰ ਉਹਨਾਂ ਦਾ ਆਂਸਰ ਫਿਰ ਮੈਨੂੰ ਇਹੀ ਸੀ, ਉਹ ਕਹਿੰਦੇ ਕਿ ਮੈਂ ਵੀ ਤੁਹਾਡੇ ਸ਼ੂਜ਼ ਦੇ ਵਿੱਚ ਹੀ ਹਾਂ ਕਿ ਠੀਕ ਹੈ ਉਹ ਇੰਪਲੋਈਜ਼ ਨੇ ਉਹਨਾਂ ਨੇ ਜੋ ਸਾਹਮਣੇ ਲਿਖਿਆ ਉਹੀ ਤੁਹਾਨੂੰ ਦੱਸਣਾ, ਪਰ ਜਿਹੜੀ ਸਾਡੀ ਕੌਂਸਲ ਆ ਉਹਦਾ ਫਰਜ਼ ਬਣਦਾ ਇਹ ਕਿ ਉਹ ਨਿਪਟੇ ਲੋਕਾਂ ਦੇ ਨਾਲ ਕਿ ਉਹ ਉਹਨਾਂ ਨੂੰ ਦੱਸ ਨੋਟ ਓਨਲੀ ਦੱਸੇ ਉਹ ਕੋਸ਼ਿਸ਼ ਕਰਨ ਕਿ ਹਾਂ ਜਿੰਨੀ ਵਧੀਆ ਸਰਵਿਸ ਹੈ ਜਾਂ ਜਿਹੜੇ ਕੰਟਰੈਕਟਰਸ ਨੇ ਉਹ ਇੱਦਾਂ ਦੇ ਹਾਇਰ ਕਰੋ ਕਿ ਜਿਹੜੇ ਟਾਈਮਲੀ ਬੇਸਿਸ ਦੇ ਉੱਤੇ ਜਿਹੜਾ ਲੋਕਾਂ ਦੇ ਜਾਂ ਸਰਵਿਸਿਜ਼ ਆ ਉਹ ਪ੍ਰੋਵਾਈਡ ਕਰ ਸਕਣ, ਨਾ ਕਿ ਉਹ ਲੋਕ ਜਿਹੜੇ ਮੈਂ ਸ਼ਾਇਦ ਇੱਥੇ ਰੋਂਗ ਵੀ ਹੋ ਸਕਦਾ ਕਿ ਤੁਹਾਡੇ ਚਹੇਤੇ ਨੇ ਜੇ ਉਹਨਾਂ ਨੂੰ ਤੁਸੀਂ ਹਾਇਰ ਕੀਤਾ ਹੋਇਆ ਅਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਫਿਰ ਉਹ ਸਰਵਿਸਿਜ਼ ਜਿਹੜੀਆਂ ਲੋਕਾਂ ਨੂੰ ਦੇਣੀਆਂ ਨੇ, ਜਦਕਿ ਅਸੀਂ ਆਪਾਂ ਜਿਹੜੇ ਸਾਡੀ ਇਹ ਕਹਿ ਲਓ ਕਿ ਜਿਹੜੀਆਂ ਸਾਡੀਆਂ ਲੋੜਾਂ ਨੇ ਉਹ ਬਿਲਕੁਲ ਉਸ ਟਾਈਮ 'ਤੇ ਸਾਨੂੰ ਮਿਲਣੀਆਂ ਵੀ ਚਾਹੀਦੀਆਂ। ਜੇ ਸਾਡੀਆਂ ਕੋਈ ਰਿਸਪੋਂਸੀਬਿਲਟੀਜ਼ ਨੇ ਤਾਂ ਸਾਡੇ ਰਾਈਟਸ ਵੀ, ਉਹ ਸਾਡੇ ਰਾਈਟਸ ਤਾਂ ਹੀ ਸਾਨੂੰ ਮਿਲਣਗੇ ਜੇ ਸਿਟੀ ਕੌਂਸਲ ਸਾਡੇ ਵਾਸਤੇ ਕੰਮ ਕਰ ਰਹੀ ਹੈ ਤਾਂ।
1: ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਹਾਂ ਜੀ। ਅਸਲ 'ਚ ਜਿਹੜੀ ਆ ਤੁਸੀਂ ਸਾਈਡ ਵਾਕ ਦੀ ਗੱਲ ਕੀਤੀ ਨਾ, ਮੈਂ ਇੱਥੋਂ ਤੱਕ ਜਿਹੜੀਆਂ ਦੂਸਰੀ ਕਈ ਸਿਟੀਜ਼ ਦੇ ਵਿੱਚ
0: ਯੂਰਕ ਵਾਲੀ ਸਾਈਡ ਦੇ ਉੱਤੇ ਤੇ ਹੋਰ ਬਹੁਤ ਸਾਰੀਆਂ ਸਿਟੀਜ਼ ਵੀ ਏਦਾਂ ਦੀਆਂ ਹੋਣਗੀਆਂ ਜਿੱਥੇ ਡੈਫੀਨੇਟਲੀ ਉਹ ਇਕੁਇਪਮੈਂਟ ਜਿਹੜੇ ਨੇ ਉਹ ਯੂਜ਼ ਕਰਦੇ ਹੋਣਗੇ, ਤੇ ਕਿਉਂ ਨੀ ਬ੍ਰੈਂਪਟਨ ਸਿਟੀ ਵੀ ਕਿਉਂ ਨੀ ਕਰ ਸਕਦੀ। ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ। ਆਪਣਾ ਨੰਬਰ ਸਾਂਝਾ ਕਰ ਸਕਦੇ ਹੋ ਜੇ ਕੁਛ ਹੋਰ ਐਡ ਕਰਨਾ ਤੇ ਕੀਤਾ ਜਾ ਸਕਦਾ ਜੀ।
1: ਹਾਂਜੀ, ਬਸ ਇਹੀ ਆ ਜੀ ਕਿ ਜਿਹੜੇ ਪੈਸਾ ਜਿਹੜਾ ਉਹ ਸਹੀ ਜਗ੍ਹਾ ਤੇ ਲੱਗਿਆ ਜਾਵੇ ਤੇ ਬਹੁਤ ਕੁਛ ਹੋ ਸਕਦਾ।
0: ਹਾਂਜੀ,
1: ਉਹਦੀ ਅਕਾਊਂਟੇਬਿਲਟੀ ਹੋਣੀ ਜ਼ਰੂਰੀ ਹੈ ਜੀ। ਤੇ ਬਸ ਇਹੀ ਕਹਿਣਾ ਚਾਹੁੰਦਾ ਜੀ ਕਿ ਪਲੀਜ਼ ਪਲੀਜ਼ ਵੋਟ ਜ਼ਰੂਰ ਪਾਇਓ ਜੀ। ਮੈਂ ਨੰਬਰ ਆਪਣਾ ਸ਼ੇਅਰ ਕਰਦਾ ਜੀ, 6476064931, 647-606-3931। ਪਲੀਜ਼ ਵੋਟ ਐਂਡ ਸਪੋਰਟ ਜ਼ਰੂਰ ਕਰਿਓ ਜੀ। ਤੇ ਮੈਨੂੰ ਮਨਜੀਤ ਜੀ ਵਲੰਟੀਅਰ ਦੀ ਵੀ ਲੋੜ ਹੈਗੀ ਆ
0: ਜੀ ਜੀ,
1: ਬੇਨਤੀ ਆ ਜੀ ਕਿ ਜੇ ਕਿਸੇ ਨੇ ਕੋਈ ਵਲੰਟੀਅਰ ਕੰਮ ਕਰਨਾ ਤੇ ਬੱਚਿਆਂ ਨੇ ਅੱਜ ਕੱਲ੍ਹ ਛੁੱਟੀਆਂ ਹੋਈਆਂ ਤੇ ਪਲੀਜ਼ ਕੰਟੈਕਟ ਮੀ।
0: ਬਹੁਤ ਬਹੁਤ
1: 6076-4931।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
2: Welcome to GLITZ by Gills Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, GLITZ by Gills Banquet Hall has exactly what you need. Moments become a memory, memories become treasures. Call 905-724-7100, 2131 Williams Parkway, GLITZ by Gills Banquet Hall.
3: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਿਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚੋਂ ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next hot deal, Harjinder Gill is the name to call at 647-400-6862 or visit teamharjindergill.com, helping you to fulfill your real estate plans.
4: Premium Auto Repairs and Used Car Sales, Gurpreet Adda Horan da phone number 416-747-6800. ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼, ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ, ਨੌਰਥ ਯਾਰਕ, ਗੁਰਪ੍ਰੀਤ ਰੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ ਤੋਂ 416-747-6800, 416-747-6800, 7476800, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ।

0: worldwide. Honey Sweets and Restaurant, the largest Indian vegetarian restaurant chain in Canada. Find out more at ridehoneysweets.ca.
1: ਜੀ ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਅਵਤਾਰ ਸਿੰਘ ਜੀ ਬਡਿਆਲ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਅਲਟੀ ਤੋਂ ਆਪਣੇ ਨਾਲ ਜੁੜ ਗਏ ਜੀ। ਅਵਤਾਰ ਜੀ, ਨਿੱਘਾ ਸਵਾਗਤ ਜੀ।
2: ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਨਜ਼ਰੀਆ ਓਪੀਨੀਅਨ ਦੇ ਸਾਰੇ ਹੀਰਾਂ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। 416-464-2067 ਅਵਤਾਰ ਜੀ ਦਾ ਟੈਲੀਫੋਨ ਨੰਬਰ ਹੈ। ਤੇ ਕੀ ਖਾਸ ਹੈ ਜੀ ਅੱਜ?
2: ਇੱਕ ਦੋ ਲਿਸਟਿੰਗ ਤੁਹਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਦਿੰਦਾ ਜੀ।
1: ਪਲੀਜ਼।
2: ਰਿਕੁਐਸਟ ਹੈਗੀ ਆ, ਜੇ ਕੋਈ ਮੇਰਾ ਭੈਣ ਭਰਾ ਕਿਸੇ ਵੀ ਏਰੀਏ ਦੇ ਵਿੱਚ ਪ੍ਰੋਪਰਟੀ ਵੇਚਣਾ ਚਾਹੁੰਦਾ ਜਾਂ ਫਿਰ ਆਪਣੀ ਪ੍ਰੋਪਰਟੀ ਦਾ ਇਵੈਲੂਏਸ਼ਨ ਕਰਾਉਣਾ ਚਾਹੁੰਦਾ ਤੇ ਆਪਣੇ ਕੋਲ ਕੁਛ ਬਾਇਰਸ ਹੈਗੇ ਆ ਸਪੈਸੀਫਿਕ, ਜੇ ਤੁਸੀਂ ਪ੍ਰੋਪਰਟੀ ਨੂੰ ਆਪਣੇ ਨੂੰ ਵਧੀਆ ਤਰੀਕੇ ਦੇ ਨਾਲ ਵੇਚ ਕੇ ਵੇਚਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੈਗੇ ਜੀ। 416-416-2067। ਆਪਣੇ ਕੋਲ ਕੁਛ ਕਮਰਸ਼ੀਅਲ ਪ੍ਰੋਪਰਟੀਜ਼ ਹੈਗੀਆਂ ਮਨਜੀਤ ਭਾਜੀ, ਜਿਹੜੀਆਂ ਲੀਜ਼ ਦੇ ਲਈ ਹੈਗੀਆਂ। ਇੱਕ ਆਪਣੇ ਕੋਲ ਇੰਡਸਟਰੀਅਲ ਯੂਨਿਟ ਹੈ ਮੈਲਨੀ ਡਰਾਈਵ ਦੇ ਉੱਤੇ, ਸਟੀਲਸ ਔਰ ਮੈਲਨੀ ਦੇ ਏਰੀਏ ਦੇ ਵਿੱਚ। ਮੋਸਟਲੀ ਵੈਸੇ ਛੋਟੇ ਯੂਨਿਟ ਵਿਦ ਡਰਾਈਵ ਇਨਡੋਰ ਲੱਭਣੇ ਬਹੁਤ ਮੁਸ਼ਕਲ ਹੈਗੇ ਆ। ਸੋ ਜੇ ਕੋਈ ਮੇਰਾ ਭੈਣ ਭਰਾ ਉਸ ਏਰੀਏ ਦੇ ਵਿੱਚ ਕੋਈ ਛੋਟਾ ਯੂਨਿਟ ਦੇਖ ਰਿਹਾ ਸੀਗਾ, ਇਹ ਤਕਰੀਬਨ 1600 ਸਕੁਅਰ ਫੁੱਟ ਦਾ ਯੂਨਿਟ ਹੈਗਾ ਵਿਦ ਡਰਾਈਵ ਇਨਡੋਰ, ਆਫਿਸ ਸਪੇਸ ਹੈਗੀ ਹੈ ਫਰੰਟ ਦੇ ਉੱਤੇ, ਬਹੁਤ ਵਧੀਆ ਬਿਲਡਿੰਗ ਹੈਗੀ ਹੈ। ਜੇ ਕੋਈ ਮੇਰਾ ਭੈਣ ਭਰਾ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦਾ ਜਾਂ ਫਿਰ ਇਹਦੀ ਹੋਰ ਜਾਣਕਾਰੀ ਲੈਣਾ ਚਾਹੁੰਦਾ ਤੇ ਮੈਨੂੰ ਕਾਲ ਕਰ ਸਕਦੇ ਆ। ਕੁਛ ਆਪਣੇ ਕੋਲ ਆਫਿਸ ਸਪੇਸਿਸ ਅਵੇਲੇਬਲ ਹੈਗੀਆਂ ਜੀ ਏਅਰਪੋਰਟ ਔਰ ਡਰਿਊ ਰੋਡ ਏਰੀਆ ਦੇ ਵਿੱਚ, ਇੰਡੀਵਿਜੁਅਲ ਆਫਿਸ ਵੀ ਹੋ ਸਕਦਾ ਹੈਗਾ ਜਾਂ ਫਿਰ ਇੱਕ ਆਪਣੇ ਕੋਲ ਇੰਡੀਪੈਂਡੈਂਟ 5 ਰੂਮਸ ਦੇ ਨਾਲ ਉਹਦੇ ਨਾਲ ਹੀ ਰਿਸੈਪਸ਼ਨ ਏਰੀਆ ਹੈਗਾ। ਸੋ ਜੇ ਕਿਸੇ ਮੇਰੇ ਭੈਣ ਭਰਾ ਨੇ ਆਫਿਸ ਸਪੇਸ ਦੇਖ ਰਿਹਾ ਹੈਗਾ, ਉਹ ਕਿਸੇ ਵੀ ਯੂਜ਼ ਦੇ ਲਈ ਹੋ ਸਕਦੀ ਹੈ, ਇਮੀਗ੍ਰੇਸ਼ਨ ਦਾ ਆਫਿਸ ਹੋ ਸਕਦਾ, ਲੋਇਰ ਦਾ ਆਫਿਸ ਹੋ ਸਕਦਾ, ਮੌਰਗੇਜ ਦਾ ਆਫਿਸ ਹੋ ਸਕਦਾ, ਜਾਂ ਈਵਨ ਕਿਸੇ ਨੇ ਰੀਅਲ ਇਸਟੇਟ ਦਾ ਆਫਿਸ ਵੀ ਖੋਲ੍ਹਣਾ ਹੈਗਾ ਤੇ ਉਹਨਾਂ ਦੇ ਲਈ ਬਹੁਤ ਢੁੱਕਵੀਂ ਲੋਕੇਸ਼ਨ ਹੈਗੀ ਆ। ਸੋ ਇਹਨਾਂ ਪ੍ਰੋਪਰਟੀ ਦੀ ਜਾਣਕਾਰੀ ਦੇ ਲਈ ਮੈਨੂੰ ਤੁਸੀਂ ਕਾਲ ਕਰ ਸਕਦੇ ਹੈਗੇ ਜੀ। 416-464-2067 ਇੱਕ ਓਪਨ ਹਾਊਸ ਲੱਗਿਆ ਹੋਇਆ ਮਨਜੀਤ ਭਾਜੀ ਆਪਣਾ, ਇਹ ਮਕਲੋਗਲਨ ਔਰ ਸੈਂਡਲਵੁੱਡ ਦੇ ਏਰੀਏ ਦੇ ਵਿੱਚ। ਇਹ 4 ਬੈਡਰੂਮ ਦਾ ਤਕਰੀਬਨ 3000 ਸਕੁਅਰ ਫੁੱਟ ਦਾ ਘਰ ਹੈਗਾ, ਰਵੀਨ ਲੋਟ ਹੈਗਾ, 47x126 ਫੁੱਟ ਦਾ ਲੋਟ ਹੈਗਾ। ਸੋ ਵੈਰੀ ਵੈਰੀ ਨਾਈਸ ਹਾਊਸ। ਜੇ ਕੋਈ ਮੇਰਾ ਭੈਣ ਭਰਾ ਰਵੀਨ ਲੋਟ ਦੇ ਉੱਤੇ ਜਾਂ ਫਿਰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਮਤਲਬ ਆਪਣੀ ਸੋਚ ਰਿਹਾ ਸੀਗਾ ਤੇ ਮੈਨੂੰ ਕਾਲ ਕਰ ਸਕਦੇ ਆ। ਇਹ 1 ਤੋਂ ਲੈ ਕੇ 4 ਵਜੇ ਤੱਕ ਸਾਡਾ ਓਪਨ ਹਾਊਸ ਹੈਗਾ ਉੱਥੇ। ਜੇ ਤੁਸੀਂ ਇਹਦਾ ਐਡਰੈਸ ਲੈਣਾ ਹੈਗਾ ਜਾਂ ਫਿਰ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਆ। ਮੇਨ ਫਲੋਰ ਦੇ ਉੱਤੇ ਇਹਦੇ ਆਫਿਸ ਹੈਗਾ, ਲਿਵਿੰਗ ਰੂਮ ਡਾਇਨਿੰਗ ਰੂਮ ਕੰਬਾਈਂਡ ਹੈਗਾ, ਓਪਨ ਕੌਨਸੈਪਟ ਕਿਚਨ ਵਿਦ ਫੈਮਿਲੀ ਰੂਮ ਗੈਸ ਫਾਇਰ ਪਲੇਸ ਦੇ ਨਾਲ, ਅਤੇ ਉੱਪਰ 4 ਬੈਡਰੂਮ ਹੈਗੇ ਆ, ਸਕਾਈ ਲਾਈਟ ਹੈਗੀ ਆ, ਬੇਸਮੈਂਟ ਇਹਦੀ ਫਿਨਿਸ਼ ਹੈਗੀ ਆ ਇੱਕ ਬੈਡਰੂਮ ਦੇ ਨਾਲ। ਸੋ ਜੇ ਕੋਈ ਮੇਰਾ ਭੈਣ ਭਰਾ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦਾ ਜਾਂ ਇਹਦੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦਾ ਤਾਂ ਮੈਨੂੰ ਕਾਲ ਕਰ ਸਕਦੇ ਆ। 416-464-2067 ਇੱਕ ਆਪਣੇ ਕੋਲ ਕਸਟਮ ਮੇਡ ਘਰ ਹੈਗਾ ਜੀ ਕੈਸਲ ਮੋਰ ਔਰ ਗੋਰਵੇ ਦੇ ਏਰੀਏ ਦੇ ਵਿੱਚ। ਇਹ ਤਕਰੀਬਨ 9200 ਸਕੁਅਰ ਫੁੱਟ ਦਾ, 6 ਬੈਡਰੂਮ ਦਾ, 7 ਵਾਸ਼ਰੂਮ ਦੇ ਨਾਲ ਕਸਟਮ ਘਰ ਪਿਛਲੇ 8 ਸਾਲ ਪਹਿਲਾਂ ਬਣਿਆ ਹੈਗਾ। 2.5 ਏਕੜ ਦਾ ਇਹਦਾ ਲੋਟ ਹੈਗਾ। ਜੇ ਕੋਈ ਮੇਰਾ ਭੈਣ ਭਰਾ ਕਸਟਮ ਘਰ ਸਿਟੀ ਦੇ ਵਿੱਚ ਦੇਖ ਰਿਹਾ ਸੀਗਾ ਤੇ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੈਗੇ ਜੀ। ਨੰਬਰ ਤੁਸੀਂ ਵੀ ਸ਼ੇਅਰ ਕੀਤਾ, ਮੈਂ ਵੀ ਕਰ ਦਿੰਦਾ, 416-464-2067 ਅੰਤ ਦੇ ਵਿੱਚ ਇੱਕ ਸੁਨੇਹਾ ਜਿਹੜਾ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਡੇ 1 ਤੋਂ ਸਾਂਝਾ ਕਰਦੇ ਆ ਰਹੇ ਹੋ ਕਿ ਜੇ ਕੋਈ ਮੇਰਾ ਭੈਣ ਭਰਾ ਰੀਅਲ ਇਸਟੇਟ ਦੇ ਫੀਲਡ ਨੂੰ ਜੁਆਇਨ ਕਰਨਾ ਚਾਹੁੰਦਾ, ਇਹਦਾ ਲਾਇਸੈਂਸਿੰਗ ਪ੍ਰੋਸੈਸ ਕੀ ਹੈਗਾ, ਜਾਂ ਫਿਰ ਤੁਹਾਡੇ ਕੋਲ ਰੀਅਲ ਇਸਟੇਟ ਦਾ ਲਾਇਸੈਂਸ ਹੈਗਾ ਤੇ ਇੱਕ ਵਧੀਆ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਕਿਉਂਕਿ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਿਟੀ ਪਿਛਲੇ 15 ਸਾਲ ਤੋਂ ਇੱਕੋ ਹੀ ਲੋਕੇਸ਼ਨ ਤੋਂ ਫੁੱਲ ਫਲੈਜ ਆਫਿਸ ਦੇ ਨਾਲ ਲੇਟੈਸਟ ਟੈਕਨੋਲੋਜੀ ਦਾ ਆਫਿਸ ਹੈਗਾ ਆਪਣਾ, ਵਧੀਆ ਟੀਮ ਹੈਗੀ ਹੈ। ਜੇ ਕੋਈ ਮੇਰਾ ਭੈਣ ਭਰਾ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦਾ ਜਾਂ ਫਿਰ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਬਾਰੇ ਜਾਂ ਫਿਰ ਕਮਰਸ਼ੀਅਲ ਪ੍ਰੋਪਰਟੀਜ਼ ਦੇ ਬਾਰੇ, ਸਾਡੇ ਕੋਲ ਐਕਸਕਲੂਸਿਵ ਕੁਛ ਲਿਸਟਿੰਗਸ ਹੈਗੀਆਂ, ਜੇ ਤੁਸੀਂ ਉਹਨਾਂ ਬਾਰੇ ਵੀ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ। ਇੱਕੋ ਇੱਕ ਨੰਬਰ ਜੀ, 416-464-2067 ਅੰਤ ਦੇ ਵਿੱਚ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ। ਹੈਵ ਅ ਵੰਡਰਫੁਲ ਡੇ।
1: ਥੈਂਕ ਯੂ ਸੋ ਮਚ ਭਾਜੀ। 416-464-2067 अवतार सिंह जी बडियाल होरां दा टैलीफोन नंबर है। तो पंजाबी विरसा 2026 25 जुलाई नूं होण जा रहा है जी, दी थिएटर एट ग्रेट कनेडियन कसीनो रिजोर्ट टोरंटो, जो कि वुडवाइन रेस ट्रैक के बिल्कुल नाल है। हाईवे 427 तो अगर ईस्ट साइड तुसीं रैक्सडेल जाते हो, रैक्सडेल बुलेवर्ड के उपर, तो ऑन द राइट हैंड साइड बड़ा कमाल का जिहड़ा ये थिएटर है, इत्थे तुसीं मानना है जुलाई 25 नूं पंजाबी विरसा 2026। तो हरजिंदर गिल भी अपने नाल जुड़ गए हैं जी, उन्हां दा भी एक बार स्वागत करते हैं उन्हां दा एक बार फिर तो। हरजिंदर
3: जी मंजीत जी बहुत शुक्रिया, थैंक यू सो मच, जिन्हें भी साडे परिवार अपने प्रोग्राम सुन रहे एक बार फिर सारे प्यार सत्कार दे नाल सत श्री अकाल। और जिवें तुसीं गल कीती है कि पंजाबी विरसा 2026 25 जुलाई दिन शनिवार नूं द थिएटर एट ग्रेट कनेडियन टोरंटो विखे हो रहा है, सो असीं रिमाइंडर देने लई हाजिर होए हां। इस शो दीआं टिकट्स 50-55% ऑलरेडी सोल्ड हो गईआं, महीना अजे बाकी रहिंदा है, सो इस करके असीं रिक्वेस्ट करांगे कि कोशिश करो कि जिन्नी छेती हो सके जे तुसीं प्लान बनाया होया ਤਾਂ ਇਹਦੀਆਂ ਟਿਕਟਸ ਜ਼ਰੂਰ ਰਿਜ਼ਰਵ ਕਰ ਲਓ, ਰੱਖਵੀਆਂ ਕਰ ਲਓ। ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ ਜੇ ਤੁਸੀਂ 10 ਜਾਂ 10 ਤੋਂ ਵੱਧ ਟਿਕਟਸ ਦੀ ਭਾਲ ਦੇ ਵਿੱਚੋਂ, ਕੋਈ ਕੰਪਨੀ ਦੇ ਤੌਰ ਤੇ ਆਪਣੇ ਸਟਾਫ ਲਈ, ਆਪਣੇ ਕਲਾਇੰਟਸ ਦੇ ਲਈ ਤੁਸੀਂ ਇੱਕ ਗਰੁੱਪ ਦੇ ਵਿੱਚ ਟਿਕਟਸ ਬਾਏ ਕਰਨੀਆਂ, ਤਾਂ ਸਾਨੂੰ 647-4662-6802 ਤੇ ਟੀਮ ਫੋਰ ਐਂਟਰਟੇਨਮੈਂਟ ਦੀ ਸਾਡੀ ਟੀਮ ਨਾਲ ਗੱਲ ਕੀਤੀ ਜਾ ਸਕਦੀ ਹੈ, ਤੇ ਅਸੀਂ ਤੁਹਾਨੂੰ ਇੱਕ ਸਪੈਸ਼ਲ ਪੈਕੇਜ ਦੇ ਤਹਿਤ ਗਰੁੱਪ ਦੇ ਵਿੱਚ ਟਿਕਟਸ ਲੈ ਕੇ ਦੇ ਸਕਦੇ ਹਾਂ। ਅਦਰਵਾਈਜ਼ ਜੇ ਤੁਸੀਂ 2-4-5 ਟਿਕਟਸ ਆਪਣੇ ਲਈ ਬਾਏ ਕਰਨੀ ਹੈ, ਆਪਣੀ ਫੈਮਿਲੀ ਲਈ ਕਿਤੇ ਵੀ ਬੈਠੇ ਹੋ, ਤਾਂ ticketmaster.ca ਬਹੁਤ ਸੌਖਾ ਤਰੀਕਾ ਹੈ। ਉਹਦੇ ਤੇ ਜਾ ਕੇ ਤੁਸੀਂ ਆਪਣੀ ਮਨਪਸੰਦ ਦਾ ਸੈਕਸ਼ਨ, ਆਪਣੀ ਮਨਪਸੰਦ ਦੀ ਰੋ, ਆਪਣੀ ਮਨਪਸੰਦ ਦੀ ਸੀਟ ਚੂਜ਼ ਕਰ ਸਕਦੇ ਹੋ। 3 ਡਿਫਰੈਂਟ ਸੈਕਸ਼ਨਸ ਨੇ, ਇੱਕ ਫਲੋਰ ਸੈਕਸ਼ਨ ਹੈ, ਇੱਕ ਗ੍ਰੈਂਡ ਸਟੈਂਡ ਜਿਹਦੇ ਵਿੱਚ ਸਟੈਂਡ ਸਟੈਪਸ ਬਣੇ ਹੋਏ ਨੇ, ਬਰੀਚਰਸ ਟਾਈਪ ਬਣੇ ਹੁੰਦੇ ਆ, ਤੇ ਇੱਕ ਬਾਲਕਨੀ ਦਾ ਏਰੀਆ। ਸੋ ਜਿਹੜੇ ਵੀ ਏਰੀਏ ਦੇ ਵਿੱਚ ਤੁਹਾਡੇ ਲਈ, ਕਿਉਂਕਿ ਹੁਣ ਜਿੱਦਾਂ ਜਿੱਦਾਂ ਸਮਾਂ ਲੰਘਦਾ ਜਾ ਰਿਹਾ, ਜਿਹੜੀਆਂ ਘੱਟ ਤੋਂ ਘੱਟ ਪ੍ਰਾਈਸ ਵਾਲੀਆਂ ਟਿਕਟ ਸੀਗੀਆਂ ਉਹ ਕਾਫੀ ਘੱਟ ਰਹਿ ਗਈਆਂ, ਕੁਛ ਸੈਕਸ਼ਨਸ ਤਾਂ ਬਿਲਕੁਲ ਸੋਲਡ ਆਊਟ ਹੋ ਗਿਆ ਜਿਹੜੀਆਂ ਬੇਸ ਪ੍ਰਾਈਸ ਦੇ ਉੱਤੇ ਟਿਕਟ ਸੀਗੀਆਂ, ਪਰ ਸਟਿਲ ਅਜੇ ਬਹੁਤ ਵੱਡੀ ਗਿਣਤੀ ਦੇ ਵਿੱਚ ਟਿਕਟਸ ਤੁਸੀਂ ਆਪਣੀ ਪਸੰਦ ਦੀਆਂ ਪਿੱਕ ਕਰ ਸਕਦੇ ਹੋ। ticketmaster.ca ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ, ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਵਿਖੇ, ਵੁੱਡਵਾਈਨ ਮਾਲ ਤੇ ਰੇਸ ਟਰੈਕ ਦੇ ਬਿਲਕੁਲ ਨੇੜੇ ਆ ਇਹ ਥੀਏਟਰ, ਬਹੁਤ ਖੂਬਸੂਰਤ ਬਣਿਆ ਹੋਇਆ ਹਾਲ ਹੈ, ਤੇ ਪੰਜਾਬੀ ਵਿਰਸੇ ਦੀ ਵਾਰਿਸ ਹੋਣਾ ਦੀ ਗਾਇਕੀ ਦੀ ਤਾਂ ਆਪਾਂ ਹਰ ਬੰਦੇ ਨੂੰ, ਹਰ ਪਰਿਵਾਰ ਨੂੰ, ਹਰ ਪੰਜਾਬੀ ਨੂੰ ਇੱਕ ਤਾਂਘ ਰਹਿੰਦੀ ਹੈ, ਸੋ ਉਹਨੂੰ ਮਾਨਣ ਦੇ ਲਈ ਅਸੀਂ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦੇ ਰਹੇ ਹਾਂ। ਜੀ ਮਨਜੀਤ ਜੀ
1: ਜੀ, ਹਰਜਿੰਦਰ ਜੀ ਬਿਲਕੁਲ ਜੀ, ਸੋ 647-400-6862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਤੇ ਜੇ ਕੋਈ ਜਾਣਕਾਰੀ ਲੈਣੀ ਹੈ ਅਦਰਵਾਈਜ਼ ticketmaster.ca ਤੇ ਜਾ ਕੇ ਤੁਸੀਂ ਪੰਜਾਬੀ ਵਿਰਸਾ 2026 ਨੂੰ ਮਾਨਣਾ, ਤੇ ਹੁਣੇ ਟਿਕਟਾਂ ਜਿਹੜੀਆਂ ਜੀ ਆਪਣੀਆਂ ਬੁੱਕ ਕੀਤੀਆਂ ਜਾ ਸਕਦੀਆਂ ਜਿੰਨਾ ਜਲਦੀ। ਮੇਰੇ ਖਿਆਲ ਹਰਜਿੰਦਰ, ਵੈਸੇ ਤਾਂ ਤੁਸੀਂ ਕਹਿੰਦੇ ਹੋ ਕਿ ਕਹਿੰਦੇ ਨਹੀਂ ਕਿਉਂਕਿ ਥੀਏਟਰ ਬਣੇ ਇੱਦਾਂ ਦਾ, ਮੈਂ ਵੀ ਉੱਥੇ ਉਹ ਸ਼ੋਜ਼ ਜਿਹੜੇ ਮਾੜੇ ਨੇ, ਤੋ ਉਹ ਕਿਤੇ ਵੀ ਤੁਸੀਂ ਬੈਠੇ ਹੋ ਤੁਹਾਨੂੰ ਜਿਹੜਾ ਉਹ ਮਜ਼ਾ ਇਵੈਂਟ ਦੇਖਣ ਦਾ, ਮਾਨਣ ਦਾ, ਸੁਣਨ ਦਾ, ਓਨਾ ਹੀ ਆਉਣਾ ਜਿੰਨਾ ਭਾਵੇਂ ਤੁਸੀਂ ਅੱਗੇ ਬੈਠੇ ਹੋ, ਪਿੱਛੇ ਬੈਠੇ ਹੋ, ਸਾਈਡ ਤੇ ਬੈਠੇ ਹੋ, ਜਿੱਥੇ ਵੀ ਮਰਜ਼ੀ ਬੈਠੇ ਹੋ।
3: ਔਰ ਇਹਦੇ ਸੰਬੰਧੀ ਜੀ, ਅਸੀਂ ਖਾਸ ਤੌਰ ਦੇ ਉੱਤੇ ਜਿਹੜੀ ਸਾਡੀ ਸਾਊਂਡ ਜਾਂ ਲਾਈਟਿੰਗ ਜਾਂ ਪ੍ਰੋਡਕਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਉਹਦੀ ਵੀ ਇੱਕ ਸਪੈਸ਼ਲ ਵਿਸ਼ੇਸ਼ ਤਿਆਰੀ ਕੀਤੀ ਜਾਂਦੀ ਹੈ। ਸੋ ਇਨ ਹਾਊਸ ਜੋ ਅਰੇਂਜਮੈਂਟਸ ਹੈਗੇ ਨੇ ਉਹ ਤਾਂ ਹੋਇਆ ਹੀ ਹੈ, ਲਾਜਵਾਬ ਹੈ, ਪਰ ਉਹਦੇ ਵਿੱਚ ਹੋਰ ਅਡੀਸ਼ਨਲ ਅਸੀਂ ਆਪਣੇ ਵੱਲੋਂ ਪ੍ਰੋਡਕਸ਼ਨ ਦੇ ਉੱਪਰ ਵੀ ਐਫਰਟ ਕਰੀ ਦੇ। ਸੋ ਟੀਮ ਫੋਰ ਐਂਟਰਟੇਨਮੈਂਟ ਦਾ ਇਹ ਜਿਹੜਾ ਸ਼ੋਅ ਹੈ ਪੰਜਾਬੀ ਵਿਰਸਾ ਦਾ 6ਵਾਂ ਸ਼ੋਅ ਹੈ। ਸੋ ਬੇਸ਼ੱਕ 2004 ਤੋਂ ਪੰਜਾਬੀ ਵਿਰਸਾ ਸ਼ੋਅ ਹੁੰਦੇ ਆ ਰਹੇ ਨੇ, ਪਰ ਇਸ ਹਾਲ ਦੇ ਵਿੱਚ ਹੀ ਇਹ ਆਪਣਾ ਦੂਸਰੀ ਵਾਰੀ ਕਰਵਾਉਣ ਲੱਗੇ ਹਾਂ, ਇਸੇ ਹਾਲ ਦੇ ਵਿੱਚ ਜਿੱਥੇ ਇਹ ਆਪਣਾ ਟੀਮ ਫੋਰ ਐਂਟਰਟੇਨਮੈਂਟ ਦਾ 4ਵਾਂ ਸ਼ੋਅ ਹੋਣਾ। ਪਿਛਲੇ ਸਾਲ ਆਪਾਂ ਹਰਭਜਨ ਮਾਨ ਹੋਰਾਂ ਦਾ ਸ਼ੋਅ ਮਾਣਿਆ ਸੀ, 24 ਦੇ ਵਿੱਚ ਰਾਹਤ ਫਤਿਹ ਅਲੀ ਖਾਨ, ਤੇ ਪੰਜਾਬੀ ਵਿਰਸਾ 2024, ਤੇ ਉਸ ਤੋਂ ਪਹਿਲਾਂ ਜਿਹੜੇ 2014 ਤੋਂ ਲੈ ਕੇ ਹੁਣ ਤੱਕ ਦੇ ਟੀਮ ਫੋਰ ਐਂਟਰਟੇਨਮੈਂਟ ਦੇ ਆਪਣੇ ਜਿੰਨੇ ਵੀ ਸ਼ੋਅਜ਼ ਹੋਏ ਨੇ, ਸਾਨੂੰ ਸਾਰੇ ਪਰਿਵਾਰਾਂ ਨੇ ਬਹੁਤ ਪਿਆਰ ਦਿੱਤਾ। ਸੋ ਸਾਰਿਆਂ ਦਾ ਜਿੱਥੇ ਧੰਨਵਾਦ ਕਰਦੇ ਹਾਂ। ਉੱਥੇ ਸਪੋਂਸਰਸ਼ਿਪ ਦੇ ਲਈ ਵੀ ਸਾਡੇ ਕੋਲ ਵੱਖਰੇ ਵੱਖਰੇ ਆਪਸ਼ਨਸ ਨੇ, ਜਿਹਦੇ ਵਿੱਚ ਤੁਸੀਂ VVIP ਟਿਕਟਸ ਜਾਂ VIP ਫਲੋਰ ਦੀਆਂ ਜਾਂ ਆਪਣੇ ਜਿਸ ਤਰ੍ਹਾਂ ਦੀਆਂ ਵੀ ਸਟਾਫ ਦੇ ਲਈ ਟਿਕਟਸ ਨੇ ਉਹਦੇ ਲਈ ਪੈਕੇਜ ਬਣ ਜਾਂਦਾ, ਪਲੱਸ ਤੁਹਾਡੇ ਕਾਰੋਬਾਰ ਨੂੰ, ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਦਾ ਵੀ ਇੱਕ ਮੌਕਾ ਹੁੰਦਾ। ਸੋ ਉਹਦੇ ਲਈ 647-4-6862 ਸਾਨੂੰ ਇਸ ਨੰਬਰ ਦੇ ਉੱਪਰ ਕਾਲ ਕਰ ਲਓ, ਤੇ ਅਸੀਂ ਬਾਕੀ ਸਾਰੇ ਵੇਰਵੇ ਡਿਸਕਸ ਕਰ ਲਾਂਗੇ। ਤੇ ਕੱਲ੍ਹ ਜਾਂ ਪਰਸੋਂ ਤੋਂ ਥੋੜੀਆਂ ਬਹੁਤੀਆਂ ਸਾਡੇ ਕੋਲ ਕੁਛ ਲਿਮਿਟਡ ਟਿਕਟਸ ਹੋਣਗੀਆਂ, ਜਿਹੜੀਆਂ ਪ੍ਰਿੰਟ ਕੀਤੀਆਂ ਹੋਈਆਂ ਆਪਣੇ ਹੈੱਡ ਆਫਿਸ ਹੈ ਜੀ, ਟੀਮ ਫੋਰ ਐਂਟਰਟੇਨਮੈਂਟ ਦਾ ਫਰੈਂਡਸ ਵੀਡੀਓ, ਉੱਥੋਂ ਅਵੇਲੇਬਲ ਹੋਣਗੀਆਂ। ਪਰ ਜੇ ਤੁਸੀਂ ਆਉਣਾ ਹੋਇਆ ਪਹਿਲਾਂ ਕਾਲ ਕਰਕੇ ਹੀ ਆਇਓ, ਕਿਉਂਕਿ ਬਹੁਤ ਲਿਮਿਟਡ ਟਿਕਟਸ ਨੇ ਤੇ ਉਹ ਕਾਫੀ ਸਾਡੇ ਕੋਲ ਪਹਿਲਾਂ ਵੀ ਬੁਕਿੰਗਸ ਹੋ ਚੁੱਕੀਆਂ ਨੇ। ਸੋ ਅਸੀਂ ਜਿਹੜੀਆਂ ਪ੍ਰਿੰਟਡ ਟਿਕਟਸ ਨੇ ਉਹ ਕੁਛ ਰਾਖਵੀਆਂ ਰੱਖੀਆਂ, ਸੋ ਉਹ ਵੀ ਦੇ ਸਕਦੇ ਹਾਂ। ਸੋ ਨੰਬਰ ਟੂ ਕਾਲ ਇਜ 647-400-6862, ਇਸ ਨੰਬਰ ਦੇ ਉੱਪਰ ਹੀ ਤੁਸੀਂ ਸਾਡੇ ਨਾਲ ਰੀਅਲ ਸਟੇਟ ਨਾਲ ਸੰਬੰਧਿਤ ਵੀ ਕੋਈ ਵੀ ਗੱਲਬਾਤ ਕਰਨੀ ਹੋਈ ਤਾਂ ਟੀਮ ਹਰਜਿੰਦਰ ਗਿੱਲ ਰੀਮੈਕਸ ਗੋਲਡ ਦੀ ਟੀਮ ਤੋਂ ਅਸੀਂ ਰੀਅਲ ਸਟੇਟ ਦੀਆਂ ਸੇਵਾਵਾਂ ਵੀ ਦਿੰਦੇ ਹਾਂ, ਸਾਨੂੰ ਜ਼ਰੂਰ ਕਾਲ ਕਰੋ। ਸੋ ਬੇਸਿਕ ਟੂ ਹਾਈ ਐਂਡ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਰਿਕੁਆਇਰਮੈਂਟ ਹੈ, ਕੋਈ ਪ੍ਰੋਪਰਟੀ ਖਰੀਦਣੀ ਹੈ, ਤੇ ਇਸ ਵੇਲੇ ਮਨਜੀਤ ਜੀ ਬ੍ਰੈਂਪਟਨ ਦੇ ਵਿੱਚ ਹੀ 500,000 ਤੋਂ ਵੀ ਘੱਟ ਪ੍ਰਾਈਸ ਰੇਂਜ ਦੇ ਵਿੱਚ ਕੁਛ ਇੱਕ ਘਰ ਤੁਹਾਨੂੰ ਲੈ ਕੇ ਦੇ ਸਕਦੇ ਹਾਂ, ਜਿਹੜੇ ਬਿਲਕੁਲ ਬੇਸ ਟੂ ਬੇਸ ਇੱਕ ਫਸਟ ਟਾਈਮ ਹੋਮ ਬਾਇਰ ਦੇ ਲਈ ਜਾਂ ਇਨਵੈਸਟਰ ਦੇ ਤੌਰ ਦੇ ਉੱਤੇ ਜੇਕਰ ਕੋਈ ਪ੍ਰੋਪਰਟੀ ਲੱਭ ਰਹੇ ਹੋ। ਇੱਕ ਆਪਣੀ ਟੀਮ ਦੀ ਲਿਸਟਿੰਗ ਹੈ ਜੀ ਬ੍ਰੈਂਬਲੀ ਐਂਡ ਕੁਈਨ ਦੇ ਏਰੀਏ ਦੇ ਵਿੱਚ, ਜਿਹੜੀ ਕਿ 6,20,000 ਦੇ ਵਿੱਚ ਲਿਸਟ ਕੀਤੀ ਗਈ ਹੈ, ਤੇ ਉੱਥੇ ਮਲਟੀਪਲ ਆਪਸ਼ਨ ਦੇ ਲਈ ਉਹਨੂੰ ਵਰਤਿਆ ਜਾ ਸਕਦਾ। ਸੋ ਉੱਥੇ ਤੁਸੀਂ ਆਪਣੇ ਲਈ ਘਰ ਬਣਾ ਸਕਦੇ ਹੋ, ਕਸਟਮੇਡ ਘਰ ਬਣਾਇਆ ਜਾ ਸਕਦਾ, ਜਾਂ ਈਵਨ 3 ਵੱਖਰੇ ਵੱਖਰੇ ਯੂਨਿਟਸ ਬਣਾ ਕੇ ਅਗਰ ਇਨਵੈਸਟਰ ਦੇ ਪੁਆਇੰਟ ਆਫ ਵਿਊ ਤੋਂ ਵੀ ਦੇਖਣੇ ਹੋਣ ਤਾਂ ਬਹੁਤ ਪ੍ਰਾਈਮ ਲੋਕੇਸ਼ਨ ਹੈ ਬ੍ਰੈਂਬਲੀ ਗੋ ਸਟੇਸ਼ਨ ਦੇ, ਮਾਫ ਕਰਨਾ, ਆਪਣਾ ਸਿਟੀ ਸੈਂਟਰ ਦੇ ਨੇੜੇ। ਸੋ ਇਹਦੇ ਲਈ 6474,00,68,62 ਦੇ ਇੱਕ ਲਾਸਟ ਬਟ ਨੋਟ ਦ ਲੀਸਟ ਪ੍ਰੋਪਰਟੀ ਦੱਸ ਦਿੰਦਾ ਜੀ, ਇਸ ਵੇਲੇ ਕੁਈਨ ਸਟਰੀਟ ਅਤੇ ਹੋਰਨਟੇਰੀਓ ਦੇ ਏਰੀਏ ਦੇ ਵਿੱਚ 4,90,000 ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਤੁਹਾਡੇ ਲਈ 4 ਬੈਡਰੂਮ ਦਾ ਘਰ ਲੈ ਕੇ ਦੇ ਸਕਦੇ ਹਾਂ। 4,90,000 ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਲਿਸਟਡ ਇਹ ਪ੍ਰੋਪਰਟੀ ਹੈ ਕੁਈਨ ਅਤੇ ਮੇਨ ਸਟਰੀਟ ਦੇ ਏਰੀਏ ਦੇ ਵਿੱਚ। ਅਗਰ ਇਹਦੇ ਬਾਰੇ ਚ ਕੋਈ ਗੱਲਬਾਤ ਕਰਨੀ ਹੈ ਤਾਂ 6474,00,68,62 ਇਸ ਤਰ੍ਹਾਂ ਹਰ ਤਰ੍ਹਾਂ ਦੀਆਂ ਵੱਡੀਆਂ ਛੋਟੀਆਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਲਈ ਸਾਨੂੰ ਜ਼ਰੂਰ ਯਾਦ ਰੱਖੋ। ਬਹੁਤ ਧੰਨਵਾਦ ਮਨਜੀਤ ਜੀ, ਤੇ ਵੀਕਐਂਡ ਦੀਆਂ ਬਹੁਤ ਸ਼ੁਭਕਾਮਨਾਵਾਂ।
1: ਸ਼ੁਕਰੀਆ ਹਰਜਿੰਦਰ। 6474,00,68,62 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ।

0: ਜੀ ਦੋਸਤੋ, ਇਸ ਆਵਾਜ਼ ਨੂੰ ਮੰਨਣ ਦੇ ਲਈ ਔਰ ਕਮਲ ਹੀਰ ਸੰਗਤਾਰ ਪੂਰੇ ਗਰੁੱਪ ਨੂੰ ਤੁਸੀਂ ਦੇਖਣਾ ਅਤੇ 25 ਜੁਲਾਈ ਨੂੰ ਦੇਖ ਸਕਦੇ ਹੋ ਟੋਰਾਂਟੋ ਦੇ ਵਿੱਚ। ticketmaster.ca 'ਤੇ ਜਾ ਕੇ ਆਪਣੀਆਂ ਟਿਕਟਾਂ ਬੁੱਕ ਕਰ ਲਿਓ। ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ ਜੀ। ਮੇਰੇ ਨਾਲ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ 416-669-1379 'ਤੇ ਕਰ ਸਕਦੇ ਹੋ। ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ 416-669-1379 'ਤੇ ਗੱਲ ਹੋ ਸਕਦੀ ਹੈ। ਦਿਓ ਛੁੱਟੀਆਂ, ਤੁਹਾਡਾ ਸਾਡਾ ਸਭ ਦਾ ਰੱਬ ਰੱਖਾ। ਸਤਿ ਸ੍ਰੀ ਅਕਾਲ ਜੀ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਆਨੰਦ ਮਾਣੋਗੇ। 28 ਜੂਨ 2026 ਮਿਲ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਢੀਂਡਸਾ ਸਾਹਿਬ ਦਾ ਮੈਪਲ ਕਲੀਨ ਕਰੋ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਮਾਨ ਸਾਹਿਬ ਜੀ, ਆਇਆਂ ਨੂੰ ਮੂਜ਼ ਬਲਾਈਂਡ ਤੋਂ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।
0: ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਨੇ ਜੀ, ਵਧੀਆ। ਸੰਡੇ ਦਾ ਦਿਨ ਹੈ, ਮੌਸਮ ਬਹੁਤ ਸੋਹਣਾ ਅਤੇ ਸਟੂਡੀਓ
0: ਇਸ ਵਾਰੀ ਮਾਨ ਸਾਹਿਬ ਦੇਖੋ ਆਪਣਾ ਇੰਡੀਆ ਜਾਣ ਦੀ ਗੱਲਾਂ ਬਾਤਾਂ ਲੋਕ ਕਰਦੇ ਨੇ, ਹਰੇਕ ਦਾ ਇੱਕ ਪਰਪਜ਼ ਹੁੰਦਾ ਕਿ ਮੇਰਾ ਯਾਰ ਆਹ ਰੀਜ਼ਨ ਆ, ਮੈਂ ਤਾਂ ਕਰਕੇ ਇੰਡੀਆ ਜਾਣਾ, ਮੇਰੇ ਚਾਚੇ ਦਾ ਵਿਆਹ ਗਾ, ਅਸੀਂ ਘਰ ਆ, ਕੋਈ ਪਾਠ ਦਾ ਭੋਗ ਆ। ਪਰ ਢੀਂਡਸਾ ਸਾਹਿਬ ਨੇ ਮੇਰੇ ਨਾਲ ਸਾਂਝੀ ਕੀਤੀ, ਕਹਿੰਦੇ ਮੈਂ ਇੰਡੀਆ ਇਸ ਵਾਰੀ ਜ਼ਰੂਰ ਜਾਊਂਗਾ, ਕਹਿੰਦੇ ਭਗਵੰਤ ਮਾਨ ਦੀ ਸਪੋਰਟ ਕਰਨੀ ਆ ਤੇ ਉਹਨਾਂ ਨੂੰ ਜਾ ਕੇ ਕਹਿੰਦੇ ਮੈਂ ਆਪਦਾ ਵੋਟ ਪਾ ਕੇ ਆਉਣੀ ਆ। ਕਹਿੰਦੇ ਅਕਾਲੀ ਦਲ ਦਾ ਵਫ਼ਦ ਤੋਰੇ ਆ ਗਿਆ ਤੇ ਮੈਂ ਵੀ ਕਹਿੰਦਾ ਆਪਦੀ ਹੁਣ ਸਪੋਰਟ ਦੇ ਲਈ ਜ਼ਰੂਰ ਮੈਂ ਜਾਣਾਗਾ ਪੰਜਾਬ।
1: ਨਹੀਂ ਬਾਈ ਜੀ, ਪਲੀਜ਼ ਮੈਨੂੰ ਮਾਫ਼ ਕਰੋ ਜੀ, ਮੈਂ ਪੋਲੀਟਿਕਸ ਵਾਲਾ ਬੰਦਾ ਹੀ ਨਹੀਂ ਹੈਗਾ ਜੀ।
0: ਅੱਛਾ ਜੀ।
1: ਹਾਂਜੀ, ਬਹੁਤ ਦੂਰ ਆ ਇਹਨਾਂ ਚੀਜ਼ਾਂ ਤੋਂ, ਕਿਉਂਕਿ ਜਿਹੜਾ ਮੇਰਾ ਮੰਨਣਾ ਇਹ ਡਿਵੀਜ਼ਨ ਕ੍ਰੀਏਟ ਕਰਦੇ ਆ, ਕਿਉਂਕਿ ਵਿਦਾਊਟ ਡਿਵੀਜ਼ਨ ਕ੍ਰੀਏਟ ਕਰੇ ਵੋਟਾਂ ਨਹੀਂ ਲੈ ਸਕਦੇ। ਅਤੇ ਪਿੰਡ ਦੇ ਵਿੱਚ ਤੁਸੀਂ ਦੇਖ ਲਓ, ਨਿੱਕਾ ਜਿਹਾ ਪਿੰਡ ਹੁੰਦਾ ਅਤੇ ਦੋ ਦੋ ਤਿੰਨ ਤਿੰਨ ਪਾਰਟੀਆਂ ਧੜੇ ਬਣੇ ਹੁੰਦੇ ਆ, ਉਹ ਰੀਜ਼ਨ ਕੀ ਹੈ? ਲੀਡਰਾਂ ਦੇ ਪਿੱਛੇ ਲੱਕ ਹੀ ਬਣਦੇ ਆ ਨਾ, ਜਦੋਂ ਉਹਨਾਂ ਦੀ ਆਪਾਂ ਜਾ ਕੇ ਚਾਪਲੂਸੀ ਕਰਦੇ ਹਾਂ। ਜੇ ਨਹੀਂ ਕਰਾਂਗੇ ਤਾਂ ਆਪੇ ਪਿਆਰ ਬਣਿਆ ਰਹੂਗਾ।
0: ਸੋ ਉਹ ਪੋਲੀਟਿਕਸ ਉੱਪਰਲੇ ਲੈਵਲ ਦੀ ਆ, ਜਿਹੜੇ ਲੜਾਈਆਂ ਨੇ ਉਹ ਗਰਾਊਂਡ ਲੈਵਲ ਤੇ ਹੁੰਦੀਆਂ
1: ਨੇ। ਬਿਲਕੁਲ ਜੀ, ਬਿਲਕੁਲ।
0: ਪਰ ਇਸ ਵਾਰੀ ਜੇ ਆਪਾਂ ਵੈਸੇ ਚਲੋ ਦੇਖੀਏ ਨਿਊਟਰਲ ਰਹਿ ਕੇ, ਕਿ ਇਸ ਵਾਰੀ ਜਿਹੜੀ ਪੋਲੀਟਿਕਸ ਉਹ ਕਾਫੀ ਤਿੰਨ ਖੂਨ ਜੀ, ਪਹਿਲਾਂ ਇੱਕ ਦੋ ਹੁੰਦੇ ਸੀ ਕਿ ਭਾਈ ਕਾਂਗਰਸ ਵਸ ਅਕਾਲੀ ਆ, ਆਮ ਆਦਮੀ ਆ ਗਈ, ਹੁਣ ਬੀਜੇਪੀ ਆ ਗਈ ਤੇ ਉੱਧਰ ਅੰਮ੍ਰਿਤਪਾਲ ਜੀ ਦੀ ਵੀ ਆ ਗਈ। ਸੋ ਇਹ ਹੁਣ ਮੁਕਾਬਲਾ ਕਿਵੇਂ ਲੱਗ ਰਿਹਾ ਤੁਹਾਡਾ, ਟਿੱਪਣੀ ਕੀ ਆ?
1: ਮੁਕਾਬਲਾ ਸਰ ਦੇਖੋ, ਜਿਵੇਂ ਕਹਿੰਦੇ ਹੁੰਦੇ ਆ ਵੀ ਕੁਛ ਵੀ ਹੋ ਸਕਦਾ, ਉਹ ਕੁਛ ਵੀ ਹੋ ਸਕਦਾ ਹੈ, ਕਿਉਂਕਿ ਮੈਂ ਤਾਂ ਹੁਣ ਮਤਲਬ ਹਰ ਇੱਕ ਦੇ ਆਪਣੇ ਪਰਸਨਲ ਵਿਚਾਰ ਹੁੰਦੇ ਹੈਗੇ, ਪਰ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਜਿਹੜੇ ਲੋਕ ਹੈ ਉਹ ਪੰਜਾਬ ਦੇ ਇਹਨਾਂ ਤੋਂ ਵੀ ਬਦਲਾਅ ਤੋਂ ਵੀ ਅੱਕ ਚੁੱਕੇ ਹੈ, ਪੁਰਾਣਿਆਂ ਤੋਂ ਵੀ ਅੱਕੇ ਹੋਏ ਸੀ। ਹੁਣ ਤਾਂ ਇਹ ਹੈ ਵੀ ਕੋਈ ਨਵੀਂ ਪਾਰਟੀ, ਕੋਈ ਲੀਡਰ ਹੀ ਇਹੋ ਜਿਹਾ ਮੂਹਰੇ ਆ ਜਾਵੇ।
0: ਚਲੋ ਵੈਸੇ ਦੱਸਦੇ ਆ ਆਪਾਂ ਨਾ ਕੌਲਾਂ ਵੀ ਲਵਾਂਗੇ ਪਰਿਵਾਰਾਂ ਦੀਆਂ, ਤੁਸੀਂ ਕਿਹੜੇ ਹਲਕੇ ਨੂੰ ਬਿਲੋਂਗ ਕਰਦੇ ਹੋ? ਤੁਹਾਡੇ ਹਲਕੇ ਦੇ ਵਿੱਚ ਮੌਜੂਦਾ MLA ਜਾਂ MP ਕਿਹੜੀ ਪਾਰਟੀ ਦਾ ਅਤੇ ਕੀ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਨੇ?
1: ਸਰ ਸਾਡੇ ਹਲਕੇ ਦੇ ਵਿੱਚ ਮੌਜੂਦਾ MLA ਆ ਜਿਹੜਾ ਉਹ ਜਸਵੰਤ ਸਿੰਘ ਗੱਜਣ ਮਾਜਰਾ ਨੇ, ਅਮਰਗੜ੍ਹ ਹਲਕੇ ਤੋਂ।
0: ਓਕੇ।
1: ਤੇ ਉਹ ਵੀ ਰੀਸੈਂਟਲੀ ਸ਼ਾਇਦ ਹੁਣ ਬਾਹਰ ਆ ਗਏ, ਹੁਣ ਤਾਂ ਪਤਾ ਨਹੀਂ, ਜੇਲ੍ਹ 'ਚ ਸੀਗੇ ਕੋਈ, ਮਤਲਬ ਉਹਨਾਂ ਦਾ ਵੀ ਚੱਕਰ ਪਿਆ ਸੀਗਾ। ਕਾਫੀ ਰਿਚ ਬੰਦੇ ਨੇ, ਕਾਫੀ ਸਿਆਣੇ ਸੀਗੇ, ਮਤਲਬ ਆਮ ਆਦਮੀ ਨਾਲ ਜੁੜਨ ਤੋਂ ਪਹਿਲਾਂ ਤਾਂ ਉਹਨਾਂ ਦੀ ਰਿਸਪੈਕਟ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਸੀਗੀ, ਕਿਉਂਕਿ ਉਹਨਾਂ ਦੇ ਸਕੂਲ ਵੀ ਨੇ, ਕਾਲਜ ਵੀ ਨੇ ਅਤੇ ਤਾਰਾ ਫੀਡ ਵੀ ਆ, ਕਾਫੀ ਫੇਮਸ ਆ। ਬਟ ਹੁਣ ਕੁਛ ਕਹਿ ਨਹੀਂ ਸਕਦੇ ਜੀ, ਮੇ ਬੀ ਕਈ ਵਾਰ ਬੰਦੇ ਦੇ ਹੱਥ ਬੰਨੇ ਜਾਂਦੇ ਆ, ਜਦੋਂ ਇੱਕ ਪਾਰਟੀ ਦੇ ਨਾਲ ਆਪਾਂ ਜੁੜ ਜਾਂਦੇ ਹਾਂ ਤਾਂ ਆਪਾਂ ਉਸ ਤਰੀਕੇ ਨਾਲ ਆਪਣੀ ਮਰਜ਼ੀ ਦੇ ਨਾਲ ਉਹ ਕੰਮ ਨਹੀਂ ਕਰ ਸਕਦੇ। ਤਾਂ ਮਤਲਬ ਪਹਿਲਾਂ ਤਾਂ ਬਹੁਤ ਚੰਗੇ ਸੀਗੇ ਜੀ, ਬਟ ਹੁਣ ਦਾ ਰਿਵਿਊ ਉਹਨਾਂ ਦੇ ਕੋਈ ਬਾਲੇ ਚੰਗੇ ਨਹੀਂ ਆ ਰਹੇ।
0: ਮਿਲੂਗੀ ਜੇ ਦੁਬਾਰਾ ਲੋਕ ਰੀਇਲੈਕਟ ਕਰਨਗੇ?
1: ਸਰ ਮੈਨੂੰ ਨਹੀਂ ਲੱਗਦਾ ਜੀ ਦੁਬਾਰਾ ਰੀਇਲੈਕਟ ਕਰਨਗੇ ਜੀ।
0: ਓਕੇ। ਮਨ ਸਰ ਤੁਹਾਡਾ, ਤੁਸੀਂ ਕਿਹੜੇ ਹਲਕੇ ਤੋਂ ਬਿਲੋਂਗ ਕਰਦੇ ਹੋ ਅਤੇ ਤੁਹਾਡੇ ਹਲਕੇ ਦਾ ਕੌਣ ਆ ਮੌਜੂਦਾ ਅਤੇ ਉਹਨਾਂ ਤੋਂ ਰਾਤ ਤੋਂ ਲੋਕ ਖੁਸ਼ ਨੇ?
2: ਹਾਂਜੀ, ਮੇਰਾ ਹਲਕਾ ਪੈ ਜਾਂਦਾ ਜੀ ਛਤਰਾਣਾ। ਹੋ ਸਕਦਾ ਜੀ ਰੇਡੀਓ ਸੁਣਨ ਵਾਲੇ ਅੱਧੇ ਤੋਂ ਬਾਅਦ ਕਹਿ ਲਓ ਤਕਰੀਬਨ ਸਾਰੇ ਆਪਣੇ ਸਰੋਤਿਆਂ ਨੂੰ ਆਪਾਂ ਪਤਾ ਹੀ ਨਾ ਹੋਵੇ ਛਤਰਾਣਾ ਵੀ ਕੋਈ ਹਲਕਾ ਹੈ, ਕਿਉਂਕਿ ਛਤਰਾਣਾ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਹਲਕੇ ਬਾਰੇ ਦੱਸ ਦੇਵਾਂ, ਇਹ ਛੋਟਾ ਜਿਹਾ ਪਿੰਡ ਹੈ। ਜ਼ਿਆਦਾਤਰ ਹਲਕੇ ਕਿੱਦਾਂ ਹੁੰਦਾ, ਜਿੱਦਾਂ ਬਾਈ ਨੇ ਦੱਸਿਆ ਅਮਰਗੜ੍ਹ
1: ਸਾਡਾ ਵੀ ਕਸਬਾ
2: ਸ਼ਹਿਰ ਆ, ਤੁਹਾਡਾ ਜਿਵੇਂ ਭਦੌੜ ਆ ਜਾਂਦਾ
0: ਜੀ,
2: ਭਦੌੜ ਆ ਗਿਆ, ਸੰਗਰੂਰ, ਸਮਾਣਾ, ਦੜਬਾ, ਸਾਰੇ ਸ਼ਹਿਰ ਹੋ ਗਏ, ਕਸਬੇ ਹੋ ਗਏ। ਛਤਰਾਣਾ ਇੱਕੋ ਮੇਰੇ ਖਿਆਲ ਬਹੁਤ ਇਕੱਲਾ ਹੀ ਹੈਗਾ ਹੋਣਾ, ਜਿੱਥੇ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਇਹ ਪੰਜਾਬ ਤੋਂ ਹਰਿਆਣੇ ਦੀ ਹੱਦ 'ਤੇ ਆਖਰੀ ਪਿੰਡ ਹੈ ਜੀ।
0: ਓਕੇ।
2: ਅਤੇ ਉੱਥੋਂ ਦੇ ਜਿਹੜੀ MLA ਨੇ ਜੀ ਹੈਗੇ ਆਮ ਆਦਮੀ ਪਾਰਟੀ ਦੇ ਨੇ, ਪਰ ਇਸ ਟਾਈਮ ਮੇਰੇ ਦਿਮਾਗ 'ਚ ਇਹਨਾਂ ਦਾ ਨਾਮ ਨਹੀਂ ਆ ਰਿਹਾ।
0: ਕੰਮ ਕੀ ਕੀਤੇ ਹੋਣਗੇ?
2: ਕੰਮ ਵੀ ਕੀ ਕੀਤੇ ਹੋਣਗੇ ਜੀ, ਮੈਨੂੰ ਹਲਕੇ ਦਾ ਬੰਦਾ ਹੋ ਕੇ ਨਹੀਂ ਨਾਮ ਯਾਦ ਆ ਰਿਹਾ, ਤਾਂ ਚਲੋ ਹੋਰ ਤਾਂ ਕਿਸੇ ਨੂੰ। ਇੱਕ ਉਹਨਾਂ ਦਾ ਪਿੱਛੇ ਜੀ ਬਿਆਨ ਬਹੁਤ ਵਾਇਰਲ ਹੋਇਆ ਸੀਗਾ, ਜਿਹੜੀ ਅਪੋਜਿਟ ਪਾਰਟੀ ਨੇ ਬਹੁਤ ਚੱਕਿਆ ਸੀਗਾ, ਤੇ ਉਹ ਕਹਿ ਰਹੇ ਸੀਗੇ ਜਦੋਂ ਪਿੱਛੇ ਜੇ ਐਮ ਸੀ ਦੀਆਂ ਵੋਟਾਂ ਹੋਈਆਂ ਸੀ ਪਤਾ ਨਹੀਂ ਕੁਛ ਐਵੇਂ ਜੇ ਦੀਆਂ, ਉਹ ਕਹਿੰਦੇ ਜੀ ਤੁਸੀਂ ਵੋਟਾਂ ਪਾਉਣੀਆਂ ਨੇ ਪਾ ਦਿਓ, ਨਹੀਂ ਤਾਂ ਫਿਰ ਅਸੀਂ ਅੰਦਰ ਵੜ ਕੇ ਪਵਾ ਲਵਾਂਗੇ। ਮੀਨਸ ਬੂਥ ਕੈਪਚਰਿੰਗ ਦਾ ਉਹਨਾਂ ਤੇ ਇਲਜ਼ਾਮ ਲਾਇਆ ਸੀਗਾ ਵਿਰੋਧੀ ਧੜਿਆਂ ਨੇ। ਤੇ ਹੁਣ ਮੇਰੇ ਦਿਮਾਗ ਚ ਨਾਮ ਨੀ ਆ ਰਿਹਾ, ਮੈਂ ਹੋ ਸਕਦਾ ਤੁਹਾਨੂੰ ਦੱਸ ਦੇਵਾਂ ਸ਼ੋਅ ਦੇ ਵਿੱਚ।
0: ਤੇ ਦੂਸਰਾ ਤੁਹਾਡੇ ਏਰੀ ਦੀ ਗੱਲ ਹੀ ਆ ਜਿਹੜੇ ਉਹ ਖਾਲਸਾ ਜੀ ਉੱਤੇ ਟਾਵਰ ਤੇ ਚੜੇ ਸੀ।
2: ਹਾਂਜੀ ਹਾਂ, ਏਰੀਆ ਆਪਣਾ ਆ ਜਾਂਦਾ ਪਰ ਹਲਕਾ ਉਹ ਸਮਾਣਾ ਆ ਜਾਂਦਾ।
0: ਅੱਛਾ।
2: ਤੇ ਉਹ ਗੁਰਜੀਤ ਸਿੰਘ ਖਾਲਸਾ ਜੀ ਪਿੰਡ ਆਪਣਾ ਜਿਵੇਂ ਆਪਣਾ ਪਿੰਡ ਆ ਨਾਲ ਹੀ 2 ਕਿਲੋਮੀਟਰ ਦਾ ਪਿੰਡ ਆ, ਉੱਥੇ ਉਹਨਾਂ ਦਾ ਉੱਥੋਂ ਦੇ ਸੀਗੇ ਉਹ। ਤੇ ਉਹਨਾਂ ਨੇ
0: ਉਹਨਾਂ ਨੂੰ ਵੀ ਦੇਣਗੇ ਟਿਕਟ ਟੁਕਟ?
2: ਦੇਖੋ ਜੀ ਉਹ ਤਾਂ ਉਹਨਾਂ ਦਾ ਹੁਣ ਨਿੱਜੀ ਮਾਮਲਾ ਜਾਂ ਪਾਰਟੀ ਵਾਲਿਆਂ ਦਾ ਮਾਮਲਾ, ਆਪਾਂ ਤਾਂ ਕੁਝ ਦੱਸ ਨਹੀਂ ਸਕਦੇ ਇਹਦੇ ਚ।
0: ਮੈਨੂੰ ਲੱਗਦਾ ਟਿਕਟ ਤਾਂ ਉਹਨਾਂ ਨੂੰ ਕਿਤਨੋ ਕਿਤਾ ਖੜਾਉਣਾ।
2: ਤੇ ਉਹਨਾਂ ਨੇ ਪਿੱਛੇ ਜੇ ਮੇਰਾ ਖਿਆਲ ਸਾਲ ਪਤਾ ਨਹੀਂ 1.5 ਸਾਲ ਦੇ ਕਰੀਬ ਉਹ ਇੱਕ BSNL ਦੇ ਟਾਵਰ ਤੇ
0: ਡੇਰਾ ਲਾ ਲਿਆ ਸੀ,
2: ਡੇਰਾ ਲਾ ਲਿਆ ਸੀਗਾ। ਤੇ ਉਸ ਤੋਂ ਬਾਅਦ ਬਹੁਤ ਉੱਥੇ ਧਰਨਾ ਲੱਗਿਆ ਜੀ, 6 ਮਹੀਨੇ ਤਕਰੀਬਨ ਜਿਹੜਾ ਸਮਾਣਾ ਸ਼ਹਿਰ ਬੰਦ ਰਿਹਾ। ਇੱਕ ਪਾਸੇ ਟ੍ਰੈਫਿਕ ਆਉਂਦਾ ਸੀਗਾ, ਜਿੱਥੇ ਸਮਾਣੇ ਵਿੱਚ ਦੀ ਜਾਣਾ ਤੁਸੀਂ ਬਾਈਪਾਸ ਹੋ ਕੇ ਜਾਣਾ ਪੈਂਦਾ ਸੀਗਾ ਪਿੰਡਾਂ ਵਿੱਚ ਦੀ। ਇਹ ਚੀਜ਼ ਮੀਡੀਆ ਦੇ ਵਿੱਚ ਘੱਟ ਆਈ ਆ, ਬਟ ਇਹ ਹੈ ਕਿ ਬਹੁਤ ਵੱਡੇ ਲੈਵਲ ਉੱਥੇ ਧਰਨਾ ਲੱਗਿਆ ਸੀਗਾ ਉੱਥੇ ਸਾਰੇ। ਫਿਰ ਉੱਥੇ ਆਪਣੇ ਪੰਜਾਬ ਵਿਧਾਨ ਸਭਾ ਦੇ, ਹਾਂਜੀ ਉਹ ਵੀ ਪਹੁੰਚੀ ਵਿਧਾਨ ਸਭਾ ਦੇ ਆਪਣੇ ਸਪੀਕਰ ਉਹ ਪਹੁੰਚੇ ਸੀਗੇ। ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਇੱਕ ਕਾਨੂੰਨ ਬਣਾਇਆ ਬੇਅਦਬੀ ਦੇ ਜੋ ਉਹ ਹੁੰਦੇ ਆ ਜਦੋਂ ਜ਼ਿੰਮੇਵਾਰ ਹੁੰਦੇ ਆ ਉਹਨਾਂ ਨੂੰ ਸਜ਼ਾ ਦੇਣ ਵਾਸਤੇ
0: ਭਗਵੰਤ ਮਾਨ ਨੇ ਇਹ ਆਪਣਾ ਬੇਅਦਬੀਆਂ ਦਾ ਕਾਨੂੰਨ ਬਣਾਇਆ, ਕਿਤੇ ਨਾ ਕਿਤੇ ਇਹਨਾਂ ਦਾ ਕਿੰਨਾ ਕੁ ਵੱਡਾ ਰੋਲ ਹੈ ਜਾਂ ਨਹੀਂ, ਕ੍ਰੈਡਿਟ ਜਾਂਦਾ ਇਹਨਾਂ ਨੂੰ?
2: ਹਾਂਜੀ ਬਹੁਤ ਵੱਡਾ ਜੀ, ਕਿਉਂਕਿ ਉਹ ਤੁਸੀਂ ਦੇਖੋ 1.5 ਸਾਲ ਇੱਕ ਟਾਵਰ 'ਤੇ ਚੜ੍ਹ ਕੇ ਬੈਠੇ ਰਹਿਣਾ, ਧੁੱਪ ਕਣੀ ਮੀਂਹ ਛਾਂ ਠੰਡ ਗਰਮੀ ਧੁੱਪ ਦੇ ਵਿੱਚ ਕਹਿ ਲਓ 1.5 ਸਾਲ ਉਹ ਟਾਵਰ ਦੇ ਉੱਤੇ ਬੈਠੇ ਰਹੇ ਸੀਗੇ, ਖਾਣਾ ਪੀਣਾ ਸਭ ਉਹਨਾਂ ਦਾ ਉੱਤੇ ਹੀ ਪਹੁੰਚਦਾ ਕਰਦੇ ਸੀਗੇ। ਅਤੇ ਬਹੁਤ ਵੱਡੇ ਲੈਵਲ ਦਾ ਉੱਥੇ ਝੜਪਾਂ ਵੀ ਬਹੁਤ ਹੋਈਆਂ ਸੀ ਉਸ ਟਾਈਮ ਦੇ ਵਿੱਚ, ਮੈਂ ਪੰਜਾਬ ਦੇ ਵਿੱਚ ਹੀ ਸੀਗਾ। ਅਤੇ ਕਿਉਂਕਿ ਆਪਣੇ ਪਿੰਡ ਨੂੰ ਮੇਨ ਜਿਹੜਾ ਸ਼ਹਿਰ ਲੱਗਦਾ ਉਹ ਸਮਾਣਾ ਹੀ ਲੱਗਦਾ ਜੀ।
0: ਵੈਰੀ ਗੁੱਡ।
2: ਅਤੇ ਸਮਾਣੇ ਆਉਣਾ ਜਾਣਾ ਹੀ ਇੰਨਾ ਮੁਸ਼ਕਿਲ ਹੋ ਗਿਆ ਸੀਗਾ ਕਿ ਜੇ ਕੋਈ ਕੰਮ ਹੁੰਦਾ ਸੀਗਾ ਤਾਂ ਅਸੀਂ ਸੋਚਦੇ ਸੀ ਅਵੋਇਡ ਹੀ ਕਰੀਏ, ਆਪਾਂ ਕਿਤੇ ਹੋਰ ਹੀ ਕਰਕੇ ਜਾਂਦੇ ਹੁੰਦੇ ਸੀ, ਬਟ ਤਹਿਸੀਲ ਸਮਾਣਾ ਲੱਗਦੀ ਆ, ਸੋ ਕੰਮ ਵੀ ਕਈ ਵਾਰੀ ਸਰਦਾ ਵੀ ਨਹੀਂ ਸੀਗਾ।
0: ਸੋ ਮੈਂ ਜ਼ਰੂਰ ਸਰੋਤੇ ਨੂੰ ਕਹੂੰਗਾ ਤੁਸੀਂ ਦੱਸੋ ਤੁਹਾਡਾ ਹਲਕਾ ਕਿਹੜਾ ਹੈਗਾ, ਤੇ ਤੁਹਾਡੇ ਹਲਕੇ ਤੋਂ ਮੌਜੂਦਾ MLA MP ਕੌਣ ਨੇ, ਤੇ ਉਹਨਾਂ ਦੇ ਕੀਤੇ ਕੰਮਾਂ ਤੋਂ ਲੋਕ ਖੁਸ਼ ਨੇ। ਉੱਥੇ ਆਪਾਂ ਨੂੰ ਆਈਡੀਆ ਮਿਲ ਜੂ ਕਿ ਸਰਕਾਰ ਰਿਪੀਟ ਹੋਊਗੀ ਜਾਂ ਬਦਲਾਅ ਇੱਕ ਵਾਰੀ ਫੇਰ ਆਊਗਾ। ਤੁਸੀਂ ਜ਼ਰੂਰ ਇਹਦੇ ਵਿੱਚ ਪਾਰਟੀਸਪੇਟ ਕਰਿਓ। 416-233-7368 ਸਟੂਡੀਓ ਨੰਬਰ ਆ, 416-233-7368, 416-233-7368, 416-233-7368।

0: ਆਉਣ ਵਾਲੇ ਟਾਈਮ ਦੇ ਵਿੱਚ ਤਾਂ ਮੈਨੂੰ ਲੱਗਦਾ ਹੁਣ ਪੱਗਾਂ ਦੇ ਰੰਗ ਕਾਫੀ ਬਦਲਦੇ ਦੇਖੇ ਜਾਣਗੇ ਤੇ ਇਹ ਰਾਜਨੀਤੀ ਵੀ ਬੜੀ ਜ਼ੋਰਾਂ ਤੇ ਆ।
1: ਬਿਲਕੁਲ ਜੀ ਬਿਲਕੁਲ ਜੀ, ਪੱਗਾਂ ਦੇ ਰੰਗ ਤਾਂ ਹੁਣ ਆਪਾਂ ਦੇਖਦੇ ਹਾਂ ਵੀ ਕਈ ਵਾਰੀ ਜਿਹੜੇ ਬਹੁਤ ਸਮਾਜ ਸੇਵੀ ਪਹਿਲਾਂ ਜਿਹੜੀਆਂ ਪਾਰਟੀਆਂ ਨੂੰ ਭੰਡਦੇ ਸੁਣਿਆ ਆਪਾਂ ਨੇ ਤੇ ਹੁਣ ਉਹ ਨਾਲ ਰਲੇ ਫਿਰਦੇ ਆ ਤਾਂ ਕੁਛ ਵੀ ਹੋ ਸਕਦਾ ਜੀ।
2: ਇੱਕ ਭੁੱਲਰ ਸਾਹਿਬ ਮੈਂ ਰਿਲੇਟਡ ਗੱਲ ਦੱਸਣੀ ਚਾਹੁੰਦਾ। ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਸਾਡੇ ਏਰੀਏ ਸਵਾਣੇ ਦੇ ਵਿੱਚ ਆਏ ਸੀਗੇ, ਰੈਲੀ ਹੋਈ ਸੀ ਉਹਨਾਂ ਦੀ, ਬਹੁਤ ਵੱਡੀ ਸਟੇਜ ਸੀ। ਮੈਂ ਖਬਰਾਂ ਦੇ ਵਿੱਚ ਹੀ ਦੇਖਿਆ ਬਟ ਮੈਨੂੰ ਥੋੜ੍ਹੀ ਜ਼ਿਆਦਾ ਅਪਡੇਟ ਨਹੀਂ ਹੈਗੀ, ਪਰ ਜਿੰਨੀ ਕੁ ਮੈਂ ਖਬਰਾਂ ਦੇ ਵਿੱਚ ਦੇਖਿਆ ਜਿੱਦਾਂ ਤੁਸੀਂ ਕਿਹਾ ਵੀ ਦਸਤਾਰਾਂ ਦੇ ਨੇ ਤਿਰੰਗ ਬਦਲਦੇ, ਤਾਂ ਸੁਰਜੀਤ ਸਿੰਘ ਰੱਖੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਕਹਿ ਸਕਦੇ ਹਾਂ, ਬਹੁਤ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਜੁੜੇ ਹੋਏ ਆ,
1: ਬਿਲਕੁਲ,
2: ਤੇ ਉਹ ਪਿੱਛੇ ਜੇ ਅੱਜ ਤੋਂ 3-4 ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀਗੇ, ਤੇ ਕੱਲ੍ਹ ਪਰਸੋਂ ਭਗਵੰਤ ਮਾਨ ਸਾਹਿਬ ਆਏ ਸਮਾਣੇ, ਉਹਨਾਂ ਦੀ ਰੈਲੀ ਸੀਗੀ। ਉਸ ਰੈਲੀ ਦੇ ਸਟੇਜ 'ਤੇ ਮੇਨ ਭਗਵੰਤ ਮਾਨ ਸਾਹਿਬ ਦੀ ਕੁਰਸੀ ਨਾਲ ਸੁਰਜੀਤ ਸਿੰਘ ਰੱਖੜਾ ਜੀ ਦੀ ਕੁਰਸੀ ਸੀ, ਜੋ ਵੀ ਦੂਜੀ ਪਾਰਟੀ 'ਚੋਂ ਆਏ ਸੀ, ਜਿਹੜੇ ਕਿ ਸਿਟਿੰਗ MLA ਨੇ, ਜੋ ਕਿ ਮੌਜੂਦਾ MLA ਸਮਾਣੇ ਦੇ, ਉਹ ਕਿਤੇ ਸਟੇਜ 'ਤੇ ਕਹਿੰਦੇ ਦਿਖੇ ਵੀ ਹੈ ਨਹੀਂ।
1: ਸਰ ਕਈ ਥਾਵਾਂ ਇਹ ਚੀਜ਼ਾਂ ਹੋ ਰਹੀਆਂ ਨੇ ਜੀ, ਜਿਵੇਂ ਜਿਨ੍ਹਾਂ ਨੂੰ ਹੁਣ ਸਿੱਧਾ ਕਹਿੰਦੇ ਸੀ ਭਮੱਕੜ ਆਮ ਆਦਮੀ ਦੇ, ਉਹ ਭਮੱਕੜਾਂ ਨੂੰ ਵੀ ਹੁਣ ਮਾਨ ਸਾਹਿਬ ਦੇ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਜੀ। ਉਹ ਮਤਲਬ ਇਹਨਾਂ ਦਾ ਸਟ੍ਰੈਟਜੀ ਉਹ ਨਹੀਂ ਸਮਝ ਆ ਰਹੀ ਵੀ ਚੱਲ
0: ਕਿਹੜੇ ਜੀ ਕਹਿ ਰਹੇ ਕਿ ਕਾਫੀ ਉਹਨਾਂ ਦੇ MLA ਨੇ ਜਿਹੜੇ ਉਹ ਕੰਪਰੋਮਾਈਜ਼ ਵੀ ਹੋ ਰਹੇ ਨੇ
2: ਵਿੱਚ, ਕਹਿੰਦੇ ਜੀ ਰਾਘਵ ਚੱਡਾ ਨਾਲ ਜਿਹੜੇ ਨੇੜੇ ਦੇ ਸੀ MLA ਕਿ ਉਹਨਾਂ ਨੂੰ ਸਾਇਲੈਂਟ ਸਾਈਡ ਤੇ ਕੀਤਾ ਜਾ ਰਿਹਾ ਜਾਂ ਕੁਛ ਵੀ, ਜੋ ਵੀ ਇਹਨਾਂ ਦੇ ਕਾਰਨ ਹੈਗੇ ਨੇ। ਸੋ ਪੋਲੀਟਿਕਸ ਦਾ ਹੀ ਆਪਾਂ ਤਾਂ ਕੁਛ ਪਤਾ ਨਹੀਂ ਨਾ।
0: NRI ਨੂੰ ਦੀ ਸਪੋਰਟ ਮਿਲੀ ਸੀ ਆਮ ਆਦਮੀ ਪਾਰਟੀ ਨੂੰ,
1: ਬਿਲਕੁਲ,
0: ਇਸ ਵੋਟਾਂ ਦੇ ਵਿੱਚ ਵੀ ਉਨੀ ਸਪੋਰਟ ਮਿਲੂਗੀ?
1: ਨਹੀਂ ਸਰ, ਮੈਨੂੰ ਨਹੀਂ ਲੱਗਦਾ ਇਸ ਵਾਰ, ਕਿਉਂਕਿ ਆਪਣੇ NRI ਜ਼ਿਆਦਾਤਰ ਕੈਨੇਡਾ ਨੇ ਸਪੋਰਟ ਕੀਤੀ ਸੀ ਆਮ ਆਦਮੀ ਪਾਰਟੀ ਦੀ, ਜਿਹੜੀ ਫਾਈਨੈਂਸ਼ਲੀ ਕੀਤੀ ਸੀਗੀ, ਪਰ ਇਸ ਵਾਰ ਜਿਵੇਂ ਹੁਣ ਸਾਰੀ ਉਸ ਟਾਈਮ ਹਨੇਰੀ ਉਹ ਇੱਦਾਂ ਦੀ ਆਈ ਸੀ, ਲੋਕ ਬਦਲਾਅ ਚਾਹੁੰਦੇ ਸੀਗੇ, ਹੁਣ ਲੋਕਾਂ ਨੇ ਬਦਲਾਅ ਦੇਖ ਲਿਆ, ਤੇ ਆਪਾਂ ਜਿਹੜੇ ਇੱਥੇ ਜਿੰਨੇ ਵੀ ਬੈਠੇ ਹਾਂ ਆਪਣੇ ਦਿਲ 'ਚ ਦਰਦ ਹੈ ਪੰਜਾਬ ਲਈ, ਤੇ ਆਪਾਂ ਹਮੇਸ਼ਾ ਸੋਚਦੇ ਹਾਂ ਕਿ ਵੀ ਉੱਥੇ ਕੁਛ ਨਾ ਕੁਛ ਭਲਾ ਕਰ ਲਈਏ, ਇੱਥੋਂ ਕਿਸੇ ਨੇ ਆਪਣੀ ਨੀਯਤ ਮਾੜੀ ਨਾਲ ਨਹੀਂ ਹੈਲਪ ਕੀਤੀ ਸੀ ਵੀ ਅਸੀਂ ਕੋਈ ਲਾਹਾ ਲਵਾਂਗੇ ਜਾਂ ਉੱਦਾਂ ਕਰਾਂਗੇ, ਉਹਨਾਂ ਨੇ ਸਾਰਿਆਂ ਨੇ ਪੰਜਾਬ ਨੂੰ ਹੱਸਦਾ ਵੱਸਦਾ ਦੇਖਣਾ ਸੀਗਾ, ਪਰ ਇਹਨਾਂ ਨੇ ਪਤੰਦਰਾਂ ਨੇ ਕਰਜ਼ਾ ਦਿਨੋਂ ਦਿਨ ਚੱਕੀ ਜਾਂਦੇ, ਹੁਣ ਬੀਬੀਆਂ ਦੇ ਲਈ ਵੀ ਸਪੈਸ਼ਲ ਪਤਾ ਨਹੀਂ 10,000 ਦਾ ਲਿਆ ਕਰਜ਼ਾ ਕਰੋੜ ਦਾ, ਤੇ ਜ਼ਮੀਨਾਂ
0: ਜਿਵੇਂ ਕਹਿੰਦੇ ਹੁੰਦੇ ਸੀ ਕਿ ਖਜ਼ਾਨੇ ਦਾ ਨਾਮ ਖਜ਼ਾਨਾ ਕਿਉਂ ਆ, ਜੇ ਖਜ਼ਾਨਾ ਖਾਲੀ ਆ ਤਾਂ ਇਹਨੂੰ ਪੀਪਾ ਕੋ ਮਿਲਾ ਦਾ, ਹੁਣ ਬਣੂ ਪੀਪਾ,
1: ਮੇਰੇ ਹਿਸਾਬ ਨਾਲ ਪੀਪਾ ਵੀ ਨਹੀਂ ਰਹਿਣਾ ਜੀ, ਇਹ ਪੀਪਾ ਵੀ ਵੇਚ ਦੇਣਗੇ।
0: ਸਟੂਡੀਓ ਨੰਬਰ 416-233-7068, ਤੁਸੀਂ ਦੱਸੋ ਵੀ ਤੁਹਾਨੂੰ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ, 416-233-7068। ਕੈਨੇਡਾ ਡੇ 'ਤੇ ਸਪੈਸ਼ਲ ਜਿਹੜਾ ਇਹ ਡੀਲਾਂ ਚੱਲ ਰਹੀਆਂ ਨੇ, ਮਾਨ ਸਾਹਿਬ ਵੀ ਆਪਣੀ ਡੀਲਾਂ ਪੈੱਨ ਕਾਪੀ 'ਤੇ ਲਿਖ ਰਹੇ ਨੇ, ਇਹਨਾਂ ਦੀ ਡੀਲਾਂ ਵੀ ਤੁਹਾਡੇ ਰੂ ਕਰਦੇ ਮੂਜ਼ਬਲੈਂਡ ਤੋਂ, ਅਤੇ ਦਾ ਮੈਪਲ ਕਲੀਨਿੰਗ ਦੀ ਸਰਵਿਸ ਬਾਰੇ ਵੀ ਜਾਣਕਾਰੀ ਦੇਵਾਂਗੇ। ਇਸ ਤੋਂ ਪਹਿਲਾਂ ਤੁਹਾਨੂੰ ਲੈ ਕੇ ਜਾਂਦੇ ਗ੍ਰੈਂਡ ਹੋਮ ਫਰਨੀਚਰ 'ਤੇ, ਸੁੱਖ ਬਾਈ ਜੀ ਲੰਘਿਓ ਜੀ ਆਇਆਂ ਨੂੰ, ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਅੱਜ ਜਿਹੜੀਆਂ ਡੀਲਾਂ ਪਰਿਵਾਰਾਂ ਵਾਸਤੇ ਚੱਲ ਰਹੀਆਂ ਨੇ, ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਜਿਹੜੀਆਂ ਪਰਿਵਾਰਾਂ ਦਿੱਤੀਆਂ ਜਾ ਰਹੀਆਂ ਨੇ, ਤੇ ਬਹੁਤ ਸਾਰੇ ਪਰਿਵਾਰ ਜਿਹੜੇ ਇਨਸਟੋਰ ਸ਼ਾਪਿੰਗ ਕਰ ਰਹੇ ਨੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੇ ਸ਼ਾਮ ਦੇ 7 ਵਜੇ ਤੱਕ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਐਸਟ ਪ੍ਰਾਈਜ਼ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ। ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਟਰਕੀ ਦੇ ਸੁਪਰ ਸੈੱਟ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਗੱਡੀਆਂ ਘੁਮਾਓ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ, ਜਿਹਦੀ $500-600 ਕੀਮਤ ਸੀ, $299 ਦਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦੇ ਵਿੱਚ, ਤੇ ਪਹਿਲੇ 5 ਪਰਿਵਾਰਾਂ ਨੂੰ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਬਾਏ ਕਰਨਾ, ਟੇਬਲ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ ਲੈ ਜਾਓ ਅੱਜ ਕੈਨੇਡਾ ਡੇ ਸਪੈਸ਼ਲ ਸ਼ਾਮ 7 ਵਜੇ ਤੱਕ, $399 ਦਾ, ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, $399, $399, $399, ਤੇ ਪਹਿਲੇ 5 ਪਰਿਵਾਰਾਂ ਨੂੰ ਮਾਈਕ੍ਰੋਵੇਵ ਫ੍ਰੀ ਫ੍ਰੀ ਫ੍ਰੀ, ਪਹਿਲੇ 5 ਪਰਿਵਾਰ ਰਾਈਟ ਵਿਨ ਸਟੋਰ ਆ ਜਾਓ, $100-150 ਦਾ ਮਾਈਕ੍ਰੋਵੇਵ ਤੁਸੀਂ ਨਾਲ ਫ੍ਰੀ ਲੈ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਇੰਤਜ਼ਾਰ ਕਰ ਰਹੀਆਂ। 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ। ਕੈਨੇਡਾ ਡੇ, ਕੈਨੇਡਾ ਡੇ, ਸੇਲ ਸੇਲ ਸੇਲ ਭਾਜੀ।
0: ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ ਸਰ। ਸੋ ਮਾਨ ਸਾਹਿਬ, ਤੇ ਕੀ ਕੈਨੇਡਾ ਡੇ ਸਪੈਸ਼ਲ ਤੁਸੀਂ ਕਹਿ ਰਹੇ ਸੀ ਕਿ ਪਰਦੇ ਲਵਾਉਣੇ ਆ ਜਿਹੜੇ ਘਰ ਪਰਿਵਾਰਾਂ ਨੇ ਉਹਨਾਂ ਲਈ ਰਾਈਟ ਟਾਈਮ ਆ ਚੁੱਕੇ ਆ, ਆਉਣ ਤੋਂ ਜਾਣਕਾਰੀ।
2: ਤੁਸੀਂ ਕਹਿੰਦੇ ਸੀ ਕਾਪੀ ਪੈਨ ਨੇ ਚੱਕ ਮੈਂ ਬੈਠਿਆ, ਮੈਂ ਡੀਲਾਂ ਲਿਖੀ ਜਾਂਦਾ। ਭੁੱਲਰ ਸਾਹਿਬ, ਡੀਲਾਂ ਤੁਸੀਂ ਲਿਖਦੇ ਹੋ, ਅਸੀਂ ਤਾਂ ਸਿਰਫ ਅਨਾਊਂਸ ਕਰਦੇ ਹਾਂ।
0: ਨਹੀਂ ਨਹੀਂ, ਇਹ ਤਾਂ ਪ੍ਰਿਪੇਅਰੇਸ਼ਨ ਤਾਂ ਤੁਹਾਡੀ ਆਪਣੇ, ਆਪਾਂ ਮਾਈਕ ਦੇ ਤਾ, ਹੁਣ ਤੁਸੀਂ ਖੁਸ਼ ਕਰ ਦਿਓ ਅੱਜ ਪਰਿਵਾਰਾਂ ਨੂੰ, ਇਹ ਸੁਪਰ ਸੰਡੇ ਬਣਾ ਦਿਓ।
2: ਸੁਪਰ ਸੰਡੇ ਇਹੀ ਹੈ ਜੀ, ਕੈਨੇਡਾ ਡੇ ਲੌਂਗ ਵੀਕਐਂਡ ਜਾਂ ਕੈਨੇਡਾ ਡੇ ਵੀਕ ਚੱਲ ਰਿਹਾ ਹੈ। 1 ਜੁਲਾਈ ਨੂੰ ਬੁੱਧਵਾਰ ਨੂੰ ਕੈਨੇਡਾ ਡੇ ਆ, ਉਹਦੀ ਖੁਸ਼ੀ 'ਚ ਕੈਨੇਡਾ ਡੇ ਸਾਰੀ ਡੀਲਸ ਲਾ ਰਹੇ ਆ। ਆਪਾਂ ਵੀ ਬਹੁਤ ਸੋਹਣੀ ਡੀਲ ਲੈ ਕੇ ਆਏ ਆਪਣੇ ਭੈਣਾਂ ਦੇ ਭਰਾਵਾਂ ਵਾਸਤੇ। ਪਹਿਲਾਂ ਤਾਂ ਜਿਹੜੇ ਓਜੀਬਰਾ ਬ੍ਰਾਂਡਸ ਨੇ ਜੀ, ਇਹ 5 ਸਾਲ ਦੀ ਵਾਰੰਟੀ ਦੇ ਨਾਲ ਅਸੀਂ ਇੰਸਟਾਲ ਕਰਦੇ ਹਾਂ, ਕੋਈ ਆਮ ਕੁਆਲਿਟੀ ਨਹੀਂ ਹੈਗੀ, ਪ੍ਰੀਮੀਅਮ ਕੁਆਲਿਟੀ ਆ। ਕਸਟਮ ਮੇਡ ਅਤੇ ਕੈਨੇਡੀਅਨ ਮੇਡ ਬ੍ਰਾਂਡਸ ਨੇ ਜੀ, ਅਸੀਂ ਆਪ ਬਣਾਉਂਦੇ ਹਾਂ, ਕਿਤੋਂ ਬਾਹਰ ਇੰਪੋਰਟ ਨਹੀਂ ਕਰਦੇ, ਕਿਤੋਂ ਅਸੀਂ ਆਰਡਰ ਨਹੀਂ ਕਰਦੇ, ਆਪ ਬਣਾਉਂਦੇ ਹਾਂ। ਵਿੰਡੋਜ਼ ਨੂੰ ਮੈਜਰ ਕਰਾਂਗੇ, ਉਸ ਹਿਸਾਬ ਨਾਲ ਤੁਹਾਡੀਆਂ ਵਿੰਡੋਜ਼ 'ਤੇ ਬ੍ਰਾਂਡਸ ਅਸੀਂ ਲਾ ਕੇ ਜਾਵਾਂਗੇ।
0: ਵੈਰੀ ਗੁੱਡ।
2: 50 ਤਰ੍ਹਾਂ ਤੁਹਾਡੇ ਕੋਲ ਕਲਰ ਆਪਸ਼ਨ ਹੈ ਜੀ, ਤੁਸੀਂ ਮੈਚ ਕਰਨਾ ਫਰਨੀਚਰ ਨਾਲ, ਫਲੋਰਿੰਗ ਨਾਲ, ਕੈਬਨਿਟਸ ਨਾਲ, ਵਾਲ ਨਾਲ, ਪੇਂਟ ਨਾਲ, ਜਿਵੇਂ ਵੀ ਤੁਸੀਂ ਮੈਚ ਕਰਨਾ ਤੁਸੀਂ ਕਰ ਸਕਦੇ ਹਾਂ। ਡੀਲ ਆਫ ਦਾ ਵੀਕ ਇਹ ਹੈ ਜੀ, ਤੁਸੀਂ ਤੁਹਾਡੇ ਜੇ ਸਾਡੇ ਤੋਂ ਬਲਾਇੰਟਸ ਲਗਵਾਉਣੇ ਆ, 6 ਬਲਾਇੰਟਸ ਲਗਵਾਓ, 5 ਦਾ ਪੇ ਕਰੋ, 12 ਬਲਾਇੰਟਸ ਲਵਾਓ, 10 ਦਾ ਪੇ ਕਰੋ,
0: ਯਾਨੀ ਕਿ ਹਰ 5 ਬਲਾਇੰਟ ਪਿੱਛੇ 6ਵੀਂ ਬਲਾਇੰਟ ਫ੍ਰੀ ਆ।
2: 5 ਲਵਾਓ, 6ਵੀਂ ਫ੍ਰੀ, 10 ਲਵਾਓ, 2 ਫ੍ਰੀ,
0: 15 ਲਵਾਓ,
2: 3 ਫ੍ਰੀ, 1 5 ਬਲਾਇੰਟਸ ਨਾਲ 1 ਬਲਾਇੰਟ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਲਾ ਕੇ ਦਾਂਗੇ, ਇੰਸਟਾਲ ਕਰਕੇ। ਆਲਰੇਡੀ
0: ਤੁਹਾਡੀ ਜਿਹੜੀ ਬੇਸਿਕ ਕੋਟੇਸ਼ਨ ਆ, ਕਿਉਂਕਿ ਹੋਲਸੇਲ ਵਾਲੇ ਪ੍ਰਾਈਸ ਹੀ ਨੇ ਤੁਹਾਡੇ ਮਾਰਕੀਟ ਨੂੰ, ਤਾਂ ਪਹਿਲਾਂ ਤੁਸੀਂ ਪ੍ਰਾਈਸ ਬੀਟ ਕਰਦੇ ਹੋ, ਇੰਸਟਾਲੇਸ਼ਨ ਵੀ ਫ੍ਰੀ ਕਰਦੇ ਹੋ, ਇਹ ਇੱਕ ਐਕਸਟਰਾ ਜਿਵੇਂ ਕਹਿੰਦੇ ਹੁੰਦੇ ਆ ਟੋਕਨ ਆਫ ਲਵ ਹੀ ਆ।
2: ਹਾਂਜੀ, ਜੇ ਤੁਸੀਂ ਸਾਨੂੰ ਰੇਡੀਓ ਦਾ ਰੈਫਰੈਂਸ ਦਿਓਗੇ, ਇਹ ਡੀਲ ਤੁਹਾਨੂੰ ਫੇਰ ਹੀ ਮਿਲਣੀ ਆ। ਤੁਸੀਂ ਸਾਨੂੰ ਕਾਲ ਕਰੋ, ਸਾਨੂੰ ਦੱਸੋ ਕਿ ਅਸੀਂ ਰੇਡੀਓ ਚੜ੍ਹਦੀ ਕਲਾ ਹਰਵੀਰ ਜੀ ਦਾ ਰੇਡੀਓ ਸ਼ੋਅ ਸੁਣਿਆ ਸੀਗਾ, ਉਸ 'ਤੇ ਤੁਹਾਡੀ ਡੀਲ ਸੁਣੀ ਸੀ, ਤੁਸੀਂ ਸਾਨੂੰ ਰੇਡੀਓ ਦਾ ਰੈਫਰੈਂਸ ਦਿਓਗੇ, ਅਸੀਂ ਤੁਹਾਨੂੰ ਇਹ ਡੀਲ ਦੇਵਾਂਗੇ। ਕਿਉਂਕਿ ਇਹ ਡੀਲ ਅਸੀਂ, ਆਪਾਂ ਹਰ ਕਿਸੇ ਨੂੰ ਨਹੀਂ ਦੇ ਸਕਦੇ, ਇਹ ਸਪੈਸ਼ਲ ਡੀਲ ਹੁੰਦੀ ਹੈ, ਸਪੈਸ਼ਲ ਸਰੋਤਿਆਂ ਵਾਸਤੇ ਹੁੰਦੀ ਹੈ।
0: ਸੋ ਦੋਸਤੋ, ਤੁਸੀਂ ਆਪਣੇ ਘਰ ਦੇ ਵਿੱਚ ਪਰਦੇ ਲਵਾਉਣੇ ਸੀ ਜੈਬਰਾ ਬਲਾਇੰਡ ਰੋਲਰ ਸ਼ੇਡ ਤੇ, ਇਹ ਆਮ ਇਹਨਾਂ ਦੀ ਕੁਆਲਿਟੀ ਇੰਨੀ ਹਾਈ ਆ, 5 ਸਾਲ ਦੀ ਤੁਹਾਨੂੰ ਵਾਰੰਟੀ ਦੇਣਗੇ, ਕਸਟਮਾਈਜ਼ ਬਲਾਇੰਡ ਤੁਹਾਡੇ ਘਰੇ ਬਣਨਗੇ, ਕੈਨੇਡੀਅਨ ਮੇਡ ਬਲਾਇੰਡ ਇੰਸਟਾਲ ਕਰਕੇ ਦੇਣਗੇ, 1 ਹਫ਼ਤੇ ਦੇ ਵਿੱਚ ਬਣਾ ਕੇ ਇਹਨਾਂ ਨੇ ਇੰਸਟਾਲ ਕਰ ਦੇਣਾ ਗਾ, ਹੋਲਸੇਲ ਵਾਲਾ ਪ੍ਰਾਈਸ ਤੁਹਾਨੂੰ ਦਿੱਤਾ ਜਾਊਗਾ, ਪਲੱਸ ਰੇਡੀਓ ਦੇ ਰੈਫਰੈਂਸ ਦੇਣ ਤੇ 5 ਦਾ ਪੇ ਕਰੋ, 6ਵੀਂ ਬਲਾਇੰਡ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 6473-399-4646, 6473-399-4646, 6473-399-4646, 6473-399-4646, 6473-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤਿੰਨ ਸਰ ਸਾਹਿਬ ਜੀ, ਵੈਸੇ ਅੱਜ ਥੋੜ੍ਹਾ ਕਾਹਲੀ 'ਚ ਨੇ, ਇਹਨਾਂ ਨੇ ਟੋਰਾਂਟੋ ਜਾਣਾ ਸੀਗਾ, ਪਰ ਬਾਈ ਜੀ ਤੁਸੀਂ ਇਹ ਦੱਸੋ,
1: ਮੈਨੂੰ ਪਤਾ ਤੁਸੀਂ ਕਿੱਥੋਂ ਬੋਲਦੇ ਹੋ,
0: ਤੇ ਬਾਈ ਜੀ ਆਪਣਾ ਦਮ ਐਪਲ ਕਲੀਨਿਕ ਦੀ,
2: ਬਾਈ ਵੀ ਟੋਰਾਂਟੋ ਤੇ ਹੀ ਬੋਲਦੇ ਨੇ,
1: ਨਹੀਂ ਬੈਠੇ ਤਾਂ ਟੋਰਾਂਟੋ 'ਚ ਹੀ ਆ, ਚਲੋ ਰਾਈਟ,
2: ਉਹ ਵੀ ਡਾਊਨ ਟਾਊਨ 'ਚ।
0: ਸੋ ਆਪਣੀਆਂ ਦਮ ਐਪਲ ਕਲੀਨਿਕ ਦੀ ਸਰਵਿਸ ਬਾਰੇ ਵੀ ਦੱਸੋ, ਤੇ ਕੈਨੇਡਾ ਡੇ ਦੀ ਸਪੈਸ਼ਲ ਡੀਲ ਬਾਰੇ ਵੀ ਦੱਸੋ।
1: ਸਰ, ਸਰਵਿਸਿਜ਼ ਸਾਡੀਆਂ ਹੈਗੀਆਂ ਨੇ ਵੀ, ਇੱਕੋ ਛੱਤ ਹੇਠਾਂ ਸਾਰੇ ਸਲਿਊਸ਼ਨ ਨੇ ਆਪਣੇ ਕੋਲ, ਚਾਹੇ ਤੁਸੀਂ ਡੀਪ ਕਲੀਨਿੰਗ ਕਰਵਾਉਣੀ ਹੈ, ਚਾਹੇ ਰੈਗੂਲਰ ਕਲੀਨਿੰਗ ਵੀਕਲੀ, ਬਾਏ ਵੀਕਲੀ, ਮੰਥਲੀ, ਚਾਹੇ ਉਹ ਬਿਜ਼ਨਸ ਦੀ ਹੈ, ਚਾਹੇ ਤੁਹਾਡੇ ਘਰ ਦੀ ਹੈ, ਚਾਹੇ ਤੁਸੀਂ ਬਾਹਰੇ ਡਰਾਈਵੇ ਵਾਸ਼ ਕਰਵਾਉਣਾ, ਗਰਾਜ ਵਾਸ਼ ਕਰਵਾਉਣਾ, ਜਾਂ ਫਿਰ ਬੈਕਯਾਰਡ ਵਾਸ਼ ਕਰਵਾਉਣਾ, ਸੀਲਰ ਮਰਵਾਉਣਾ, ਚਾਹੇ ਤੁਸੀਂ ਤੁਹਾਡਾ ਫਲੋਰ ਜਿਹੜਾ ਉਹ ਦੂਜਾ ਵੁੱਡਨ ਹੈ ਅਤੇ ਤੁਸੀਂ ਪੋਲਿਸ਼ ਕਰਵਾਉਣੀ ਹੈ ਜੀ, ਇਹ ਸਾਰੀਆਂ ਸਰਵਿਸਿਜ਼ ਆਪਾਂ ਦਿੰਦੇ ਹਾਂ। ਮੂਵ ਇਨ ਮੂਵ ਆਊਟ, ਜਾਂ ਕੋਈ ਤੁਹਾਡੇ ਘਰ 'ਚ ਪਾਰਟੀ ਪ੍ਰੋਗਰਾਮ ਹੋਣਾ ਹੈ ਜਾਂ ਹੋ ਚੁੱਕਿਆ ਹੈ, ਤੁਸੀਂ ਉਹਦੀ ਕਲੀਨਿੰਗ ਪਹਿਲਾਂ ਜਾਂ ਬਿਫੋਰ ਆਫਟਰ ਕਰਵਾਉਣੀ ਹੈ, ਮਤਲਬ ਟੋਟਲ ਏ ਟੂ ਜੈੱਡ ਸਲਿਊਸ਼ਨ ਹੈ ਜੀ ਆਪਣੇ ਕੋਲ, ਆਪਣੀਆਂ ਟੀਮਾਂ ਨੇ ਜਿਹੜੀਆਂ ਪੂਰੀਆਂ ਪ੍ਰੋਫੈਸ਼ਨਲ ਨੇ, ਅਤੇ ਵੱਟ ਕੱਢ ਦਿੰਦੇ ਆ ਜੀ ਕੰਮ ਦੇ।
0: ਇੱਕ ਮਿੰਟ ਜ਼ਰੂਰ ਦੱਸਦਾ ਦੋਸਤੋ, ਇਹਨਾਂ ਦੀਆਂ ਜਦੋਂ ਅਸੀਂ ਰੇਡੀਓ 'ਤੇ ਜੁਆਇਨ ਕੀਤਾ, 3 ਟੀਮਾਂ ਕੰਮ ਕਰਦੀਆਂ ਸੀ, ਫਿਰ ਇਹਨਾਂ ਨੇ ਬੜਾ ਜਲਦੀ 4th ਅਤੇ ਪਿੱਛੇ ਜੇ ਇਹਨਾਂ ਨੇ 5ਵੀਂ ਟੀਮ ਵੀ ਹਾਇਰ ਕੀਤੀ ਆ। 1 ਦਿਨ 'ਚ ਇਹ ਕਹਿੰਦੇ ਮੈਕਸੀਮਮ ਅਸੀਂ 5 ਜੋਬਾਂ ਹੀ ਕਰਦੇ ਹਾਂ, ਕਈ ਵਾਰ 6ਵੀਂ ਜੋਬ, 7ਵੀਂ ਜੋਬ, 8ਵੀਂ ਜੋਬ, 10ਵੀਂ ਜੋਬ ਆ ਜਾਂਦੀ ਆ, ਤਾਂ ਉਹਨਾਂ ਨੂੰ ਇਹ ਹੱਥ ਜੋੜ ਕੇ ਕਹਿੰਦੇ ਨੇ ਕਿ ਜੀ ਅਸੀਂ ਅਗਲੇ ਦਿਨ ਕਰ ਦਾਂਗੇ, ਅੱਜ ਦੇ ਦਿਨ, ਕਿਉਂਕਿ ਉਹਦੇ ਚ ਕੀ ਹੁੰਦਾ ਜੀ ਫਿਰ ਫਾਹਾ ਵੱਢਣਾ ਪੈਂਦਾ
1: ਸਰ ਪਤਾ ਕੀ ਹੈ ਜੀ ਜੇ ਹੁਣ ਅਸੀਂ ਮਤਲਬ ਕਿ ਵੀ ਜੋਬਾਂ ਫੜੀ ਜਾਵਾਂਗੇ ਪਰ ਉਹ ਕੁਆਲਿਟੀ ਘੱਟ ਜਾਂਦੀ ਹੈ ਅਸੀਂ ਜਿੰਨੀ ਕੁ ਸਾਡੀ ਕਪੈਸਿਟੀ ਹੈ ਕਪੈਸਿਟੀ ਸਾਡੀ 5 ਦੀ ਉਹ ਇਸ ਟਾਈਮ ਤਾਂ ਇੱਕ ਦਿਨ ਚ ਅਸੀਂ 5 ਹੀ ਜੋਬਾਂ ਕਰ ਸਕਦੇ ਹਾਂ
0: ਡੀਪ ਕਲੀਨਿੰਗ ਦਾ ਕਿਉਂਕਿ ਜੀ ਇਹ ਨਹੀਂ ਮਤਲਬ 5 6 8 8 ਘੰਟੇ ਇੱਕ ਟੀਮ ਨੂੰ ਇੱਕ ਦਿਨ ਚ ਲੱਗੇ ਆ
1: ਸਰ ਕਈ ਵਾਰੀ ਤਾਂ 12 12 ਘੰਟੇ ਵੀ ਲੱਗ ਜਾਂਦੇ ਆ ਕਿਉਂਕਿ ਉਹ ਡਿਪੈਂਡ ਕਰਦਾ ਪ੍ਰੋਪਰਟੀ ਦੀ ਕੰਡੀਸ਼ਨ ਕਿੱਦਾਂ ਦੀ ਹੈ ਸਾਡਾ ਇਹ ਕਲੀਅਰਲੀ ਇੰਸਟਰਕਸ਼ਨ ਆ ਟੀਮ ਨੂੰ ਕਿ ਵੀ ਤੁਸੀਂ ਇਹ ਨਹੀਂ ਦੇਖਣਾ ਵੀ ਅਸੀਂ ਇੰਨੇ ਵਜੇ ਸ਼ੁਰੂ ਕੀਤਾ ਸੀ ਤੇ 2 ਵਜੇ ਨੂੰ ਡਨ ਕਰਨਾ ਨਾ ਨਾ ਨਾ ਅਸੀਂ ਦੇਖਣਾ ਹੈ ਕੁਆਲਿਟੀ ਕੀ ਹੈ ਵੀ ਟਾਈਮ ਜਿੰਨਾ ਲੱਗਦਾ ਲੱਗਣ ਦੋ
0: ਕਹੋਗੇ ਵੀ 2 ਵਜੇ ਨੂੰ ਬਈ ਇਹ ਜੋਬ ਡਨ ਕਰ ਦਿਓ ਇਹ ਦੁਆ ਤੁਸੀਂ 4 ਵਜੇ ਦੂਜੀ ਤੇ ਪਹੁੰਚ ਜਾਓ
1: ਉਹ ਪ੍ਰੈਸ਼ਰਾਈਜ਼ ਨਹੀਂ ਅਸੀਂ ਕਰਦੇ
0: ਪਹਿਲੀ ਜੋਬ 'ਚ ਵੀ ਉਹਨਾਂ ਨੇ ਫਾਵਟ ਨਾ ਦੂਜੀ ਜੋਬ 'ਚ ਥੱਕ ਜਾਣਾ ਉਹ ਜੋਬ ਵੀ ਸਹੀ ਨਹੀਂ ਹੋਣੀ
1: ਸਹੀ ਨਹੀਂ ਹੋਣੀ ਜੀ ਤਾਂ ਕਰਕੇ ਇੱਕ ਟੀਮ ਨੂੰ ਇੱਕ ਦਿਨ 'ਚ ਇੱਕੋ ਜੋਬ ਅਸਾਈਨ ਕਰਦੇ ਆ
0: ਵਧੀਆ ਤੁਹਾਡਾ
1: ਉਹ ਮਤਲਬ ਕਿ ਵੀ ਪ੍ਰੋਪਰ ਉੱਥੋਂ ਕਰਕੇ ਨਿਕਲਦੇ ਆ ਤੇ ਕਸਟਮਰ ਦੀ ਸੈਟੀਸਫੈਕਸ਼ਨ
0: ਚਲੋ ਇਹ ਤਾਂ ਹੋ ਗਿਆ ਕਿ ਆਪਣਾ ਚਾਹੇ ਫੰਕਸ਼ਨ ਤੋਂ ਪਹਿਲਾਂ ਬਾਅਦ ਚ ਮੂਵ ਇਨ ਮੂਵ ਆਊਟ ਆ ਜਾਂ ਵੈਸੀ ਘਰ ਨੂੰ ਆਪਾਂ ਡੀਪ ਕਲੀਨਿੰਗ ਕਰਵਾਉਣੀ ਆ ਜਾਂ ਫਿਰ ਆਪਣਾ ਕੋਈ ਰੈਂਟਲ ਪ੍ਰੋਪਰਟੀ ਆ ਉਹਦੀ ਕਲੀਨਿੰਗ ਕਰਵਾਉਣੀ ਆ ਇਹਦੇ ਵਿੱਚ ਤੁਸੀਂ ਫਲੋਰ ਹੋ ਗਿਆ ਬਾਥਰੂਮ ਹੋ ਗਈ ਕਿਚਨ ਹੋ ਗਈ ਬੇਸਬੋਰਡ ਹੋ ਗਈ ਕੀ ਕਵਰ ਕਰਦੇ
1: ਸਰ ਜਿਹੜੀ ਡੀਪ ਕਲੀਨਿੰਗ ਹੈ ਜੀ ਡੀਪ ਕਲੀਨਿੰਗ ਟੋਪ ਟੂ ਬੋਟਮ ਪ੍ਰੋਪਰਟੀ ਰੀਸੈਟ ਹੁੰਦਾ ਉਹਦੇ 'ਚ ਇਕੱਲਾ ਸਾਡਾ ਮੋਟਿਵ ਇਹ ਨਹੀਂ ਵੀ ਅਸੀਂ ਪ੍ਰੋਪਰਟੀ ਨੂੰ ਸੋਹਣਾ ਦਿਖਾਉਣਾ ਹੈਗਾ ਨਾਲ ਅਸੀਂ ਉੱਥੋਂ ਦਾ ਜਿਹੜਾ ਇਨਵਾਇਰਮੈਂਟ ਆ ਉਹਨੂੰ ਵੀ ਸਾਫ਼ ਸੁਥਰਾ ਬਣਾਉਣਾ ਉਹ ਸਾਫ਼ ਸੁਥਰਾ ਕਿੱਦਾਂ ਬਣਦਾ ਹੈ ਜਿੱਦਾਂ ਆਪਣੇ ਵਾਸ਼ਰੂਮ ਦੇ ਫੈਨ ਕਲੋਗ ਹੋਏ ਹੁੰਦੇ ਆ ਉਹਨਾਂ ਦੀ ਜਦੋਂ ਪ੍ਰੋਪਰ ਕਵਰ ਉਤਾਰ ਕੇ ਕਲੀਨਿੰਗ ਹੋਣੀ ਹੈ ਉਹਨਾਂ 'ਚੋਂ ਮਟੀਰੀਅਲ ਕੱਢਣਾ ਹੈ ਨਾ ਅਤੇ ਫਿਰ ਉਹ ਆਪਣੇ ਆਪ ਹਵਾ ਨੂੰ ਕੈਚ ਕਰਦੇ ਆ ਕਿਉਂਕਿ ਜਦੋਂ ਉਹ ਕਲੋਗ ਹੋ ਜਾਂਦੇ ਆ ਫਿਰ ਮੋਲਡ ਸਟਾਰਟ ਹੋ ਜਾਂਦੀ ਹੈ ਜੀ ਮੋਲਡ ਤੋਂ ਆਪਣਾ ਸਾਹ ਦੀਆਂ ਪ੍ਰੋਬਲਮਾਂ ਜਾਂ ਹੋਰ ਸਟਾਰਟ ਹੁੰਦੀਆਂ ਨੇ ਫਿਰ ਸਰ ਆ ਜਾਂਦੀ ਹੈ ਕਿਚਨ ਦੀ ਡੀਗਰੀਸਿੰਗ ਕਿਚਨ ਦੀ ਡੀਗਰੀਸਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉੱਥੇ ਜਿਹੜਾ ਓਇਲ ਜੰਮ ਜਾਂਦਾ ਉਹ ਓਇਲ 'ਤੇ ਫਿਰ ਮਿੱਟੀ ਘੱਟਾ ਜੰਮਣਾ ਸ਼ੁਰੂ ਹੋ ਜਾਂਦਾ ਉੱਥੋਂ ਵੀ ਪ੍ਰੋਬਲਮਸ ਸਟਾਰਟ ਹੁੰਦੀਆਂ ਨੇ ਨਾਲ ਹੀ ਪ੍ਰੋਪਰਟੀ ਡੈਮੇਜ ਹੋਣੀ
0: ਕੋਲ ਕੈਮੀਕਲ ਅਤੇ ਕੈਮੀਕਲ ਫ੍ਰੀ ਕਲੀਨਿੰਗ ਵੀ
1: ਦੋਨੇ ਸਲਿਊਸ਼ਨ ਹੈ ਸਰ
0: ਅਤੇ ਜਿਹੜੇ ਇਹ ਕੈਮੀਕਲ ਨੇ ਇਹ ਕਿਵੇਂ ਯੂਜ਼ ਕਰਦੇ ਹੋ ਕੋਈ ਵੀ ਕੈਮੀਕਲ ਕਿਤੇ ਵੀ
1: ਨਹੀਂ ਨਹੀਂ ਸਰ ਅਸੀਂ ਪ੍ਰੋਪਰ ਟ੍ਰੇਨਿੰਗ ਦਿੰਦੇ ਹਾਂ ਕਿਹੜਾ ਕੈਮੀਕਲ ਕਿੱਥੇ ਯੂਜ਼ ਹੋਣਾ ਉਹਦਾ ਪ੍ਰੋਪਰ ਸਾਡੀ ਟੀਮ ਨੂੰ ਪਤਾ ਹੁੰਦਾ ਉਹਦੇ ਅਕੋਰਡਿੰਗ ਹੀ ਉਹ ਯੂਜ਼ ਕਰਦੇ ਆ ਅਤੇ ਆਪਣੇ ਜਿਹੜੇ ਕੈਮੀਕਲ ਆ ਉਹ ਕੈਮੀਕਲ ਪੂਰੇ ਇਨਵਾਇਰਮੈਂਟ ਸੇਫਲੀ ਕੈਮੀਕਲ ਹੈ ਇਹ ਨਹੀਂ ਹੈਗਾ ਕਿ ਵੀ ਕਸਟਮਰ ਨੂੰ ਪ੍ਰੋਬਲਮ ਆਊਗੀ ਜਾਂ ਕੋਈ ਇੱਦਾਂ ਹੋਊਗਾ ਜੇ ਕਿਸੇ ਨੇ ਉਹ ਤੋਂ ਇਲਾਵਾ ਸਟੀਮ ਕਲੀਨ ਕਰਾਉਣਾ ਸਟੀਮ ਕਲੀਨ ਥੋੜ੍ਹਾ ਜਿਹਾ ਪ੍ਰੋਸੈਸ ਲੌਂਗ ਹੋ ਜਾਂਦਾ ਜੀ ਆਪਾਂ ਪ੍ਰੋਪਰ ਸਟੀਮ ਕਲੀਨਿੰਗ ਵੀ ਕਰਦੇ ਹਾਂ ਉਹਦੇ 'ਚ ਨੋ ਕੈਮੀਕਲ ਐਟ ਆਲ ਹੁੰਦਾ ਆ ਅਤੇ ਇਹ ਸਾਰਾ ਮਤਲਬ ਕਿ ਵੀ ਹੁਣ ਡੀਪ ਕਲੀਨ ਦੇ ਵਿੱਚ ਜਿਹੜਾ ਹੁੰਦਾ ਬਾਕੀ ਏਰੀਆਜ਼ ਰਹਿ ਗਏ ਜਿਵੇਂ ਸਟੋਵ ਦੇ ਥੱਲੋਂ ਫਰਿੱਜ ਦੇ ਥੱਲੋਂ ਫਰਿੱਜ ਦਾ ਟੋਪ ਕਾਊਂਟਰ ਟੋਪ ਇਹ ਏਰੀਆਜ਼ ਵੀ ਬਹੁਤ ਜ਼ਿਆਦਾ ਡਸਟ ਇਹਨਾਂ 'ਤੇ ਜੰਮੀ ਹੁੰਦੀ ਹੈ ਹੈਰੀ ਜੀ ਇਹ ਪ੍ਰੋਪਰ ਆਪਣੀ ਟੀਮ ਕਲੀਨ ਕਰੂਗੀ ਕਿਉਂਕਿ ਜਦੋਂ ਇਹ ਏਰੀਆਜ਼ ਹਮੇਸ਼ਾ ਹੀ ਅਣਦੇਖੇ ਰਹਿ ਜਾਂਦੇ ਆ ਕਿ ਆਪਾਂ ਜਦੋਂ ਰੈਗੂਲਰ ਕਲੀਨਿੰਗ ਡੇਲੀ ਕਰਦੇ
0: ਹਾਂ ਬੱਚੇ ਛੋਟੇ ਨੇ ਉਹ ਰੁੜਦੇ ਫਿਰਦੇ ਨੇ ਉਹ ਕਿਤੇ ਵੀ ਟੱਚ ਕਰਦੇ ਨੇ
1: ਕਿਤੇ ਵੀ ਕਰ ਦਿੰਦੇ ਨੇ ਜੀ
0: ਸੋ ਦੋਸਤੋ ਦਾ ਮੈਪਲ ਕਲੀਨਿੰਗ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਡੀਪ ਕਲੀਨਿੰਗ ਲਈ ਹਾਇਰ ਕਰਨਾ ਬਿਜ਼ਨਸ ਆ ਚਾਹੇ ਤੁਹਾਡਾ ਰੈਜੀਡੈਂਸ਼ੀਅਲ ਆ ਕਮਰਸ਼ੀਅਲ ਆ ਪੋਸਟ ਕੰਸਟਰਕਸ਼ਨ ਕਲੀਨਿੰਗ ਆ ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਸਰਵਿਸ ਲਈ ਦਾ ਮੈਪਲ ਕਲੀਨਿੰਗ ਕਾਲ ਕਰੋ ਅੱਛਾ ਜੇ ਅੱਜ ਰਾਈਟ ਨਾਓ ਕਾਲ ਕਰਦੇ ਨੇ ਕੋਟ ਬੁੱਕ ਕਰਦੇ ਨੇ ਤੁਹਾਡੇ ਲਈ ਕੀ ਸਪੈਸ਼ਲ ਹੈ
1: ਸਰ ਜੇ ਰੇਡੀਓ ਚੜ੍ਹਦੀ ਕਲਾ ਦੀ ਮਤਲਬ ਰੈਫਰੈਂਸ 'ਤੇ ਕੋਈ ਵੀ ਸਾਨੂੰ ਕਾਲ ਅੱਜ ਆਊਗੀ ਡੀਪ ਕਲੀਨ ਦੇ ਲਈ ਸਾਨੂੰ ਬੁੱਕ ਕਰਦੇ ਆ ਅੱਜ ਤਾਂ ਉਹਨਾਂ ਨੂੰ ਕਾਰ ਕਲੀਨਿੰਗ ਕਿੱਟ ਬਿਨਾਂ ਕਿਸੇ ਉਹ ਤੋਂ ਮਤਲਬ ਫ੍ਰੀ ਆਫ ਕੋਸਟ ਅਸੀਂ ਗਿਫਟ ਦੇਵਾਂਗੇ ਕੈਨੇਡਾ ਦੇ ਕਰਕੇ
0: ਕਾਲ ਕਰ ਲੈਣ ਕਲੀਨਿੰਗ ਚਾਹੇ ਹਫ਼ਤੇ ਨੂੰ ਕਰਾਉਣੀ ਹੈ ਤਾਂ ਜਿਹੜਾ ਨੂੰ ਕਰਾਉਣੀ ਹੈ ਚਾਹੇ 15 ਦਿਨਾਂ ਨੂੰ ਕਰਾਉਣੀ ਹੈ
1: ਕਾਲ ਜਿਨ੍ਹਾਂ ਦੀ ਅੱਜ ਆ ਗਈ ਚਾਹੇ ਉਹ ਕਲੀਨਿੰਗ ਕਦੋਂ ਵੀ ਕਰਵਾ ਰਹੇ ਆ ਸਾਤੋਂ ਵਿਦ ਇਨ ਕਮਿੰਗ ਮੰਥ ਤਾਂ ਆਪਾਂ ਉਹਨਾਂ ਨੂੰ ਕਾਰ ਕਲੀਨਿੰਗ ਕਿੱਟ ਫ੍ਰੀ ਆਫ ਕੋਸਟ ਉਹਦੇ ਵਿੱਚ ਵੈਕਿਊਮ ਹੁੰਦਾ ਬ੍ਰਸ਼ ਹੁੰਦੇ ਆ ਮਤਲਬ
0: ਘਰ ਤੁਸੀਂ ਕਲੀਨ ਕਰ ਦੋਗੇ ਕਾਰ ਕਲੀਨਿੰਗ ਕਿੱਟ ਤੁਸੀਂ ਫ੍ਰੀ ਦੇ ਦੋਗੇ
1: ਫ੍ਰੀ ਆਫ ਕੋਸਟ
0: ਜਿਹੜੀਆਂ ਵਿੰਡੋ ਬਾਹਰਲੀ ਸਾਈਡ ਤੋਂ ਕਲੀਨਿੰਗ ਕਰਦੇ ਹੋ ਤੁਸੀਂ
1: ਹਾਂਜੀ ਸਰ ਜਿਹੜੀਆਂ ਬਾਹਰਲੀ ਸਾਈਡ ਤੋਂ ਵਿੰਡੋਜ਼ ਆਪਾਂ ਕਲੀਨ ਕਰਦੇ ਹਾਂ ਉਹ ਸਰ 3-stage ਪਿਊਰੀਫਿਕੇਸ਼ਨ ਦੇ ਨਾਲ ਆਪਾਂ ਪਾਣੀ ਜਿਹੜਾ ਪਾਣੀ ਨੂੰ ਪਿਊਰੀਫਾਈ ਕਰਕੇ ਵਾਸ਼ ਕਰਦੇ ਹਾਂ ਵਿੰਡੋਜ਼ ਅਤੇ ਉਹਦਾ ਵੀ ਸਰ ਕੈਨੇਡਾ ਡੇ ਦੇ ਕਰਕੇ ਅਤੇ ਤੁਹਾਡੇ ਹੁਕਮ 'ਤੇ ਆਪਾਂ ਜੀ ਉਹਦੇ ਲਈ 50% ਔਫ ਹੈ ਡੀਪ ਕਲੀਨ ਦੇ ਨਾਲ ਜੇ ਕੋਈ ਵੀ ਬਾਹਰੋਂ ਵਿੰਡੋਜ਼ ਕਲੀਨ ਕਰਵਾਉਣਾ ਚਾਹੁੰਦਾ
0: ਲੋ ਦੋਸਤੋ ਬਣ ਗਈ ਗੱਲ ਤੁਹਾਨੂੰ ਕਲੀਨਿੰਗ ਘਰ ਕਲੀਨ ਵੀ ਵਧੀਆ ਘੈਂਟ ਤਰੀਕੇ ਨਾਲ ਹੋਊਗਾ ਅਤੇ ਕਾਰ ਕਲੀਨਿੰਗ ਕਿੱਟ ਵੀ ਤੁਹਾਨੂੰ ਫ੍ਰੀ ਦਿੱਤੀ ਜਾਏਗੀ ਦਾ ਮੈਪਲ ਕਲੀਨਿੰਗ ਨੂੰ ਰਾਈਟ ਵੇ ਕਾਲ ਕਰ ਲਓ ਨੰਬਰ ਟੂ ਕਾਲ 647-286-0077 647-286-0077 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਸੈਲੈਂਜਾ ਚੁੱਕਿਆ ਕਟਾਰੀਆ ਟੂਰਸ ਐਂਡ ਟਰੈਵਲ ਤੇ। ਕਟਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ ਜੀ। ਜਰੂਰ ਦੱਸੋ ਕਿ ਪਿੰਡ ਜਾਣਾ, ਚਾਹੇ ਅਗਸਤ ਚ ਜਾਣਾ, ਸਤੰਬਰ ਜਾਣਾ, ਅਕਤੂਬਰ ਜਾਣਾ, ਦੁਬਈ ਸਟੋਪ ਦੇ ਨਾਲ ਜਾਓ। ਫਲਾਈਟ ਵੀ ਚੋਟੀ ਦੀ ਹੁੰਦੀ ਆ, ਸਟੇ ਵੀ ਚੋਟੀ ਦਾ, ਤੇ ਉੱਥੇ ਘੁੰਮਣਾ ਫਿਰਨਾ ਤਾਂ ਬਹੁਤ ਸਸਤਾ ਹੋ ਜਾਊਗਾ, ਉਹਦੇ ਬਾਰੇ ਜਰੂਰ ਦੱਸੋ।
4: ਬਿਲਕੁਲ ਜੀ, ਆਪਾਂ ਇੰਡੀਆ ਤੋਂ ਜਾਣਾ ਹੀ ਜਾਣਾ ਹੈਗਾ, ਚਾਹੇ ਦੁਬਈ ਚਲੇ ਜਾਓ, ਚਾਹੇ ਆਬੂਧਾਬੀ ਚਲੇ ਜਾਓ। ਉੱਥੋਂ ਮੈਂ ਤੁਹਾਨੂੰ ਦੁਬਈ ਦਾ ਵੀ ਟੂਰ ਬਣਾ ਲਾਂਗਾ, ਆਬੂਧਾਬੀ ਦਾ ਵੀ ਟੂਰ ਬਣਾ ਲਾਂਗੇ, ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਇਹ ਲੈਂਡ ਪੈਕੇਜ ਦਾ ਪ੍ਰਾਈਸ ਹੋਏਗਾ ਜੀ। ਲੈਂਡ ਪੈਕੇਜ ਦੇ ਵਿੱਚ ਇਹ ਹੈ ਵੀ ਉੱਥੋਂ ਦਾ ਸਾਰਾ ਰਹਿਣ ਸਹਿਣ ਦਾ ਖਰਚਾ, ਹੋਟਲ ਦਾ ਖਰਚਾ ਪਏਗਾ। ਇਹਦੇ ਵਿੱਚ ਕੀ ਹੈ, 699 ਦੇ ਵਿੱਚ ਹੈਰੀ ਆਪਾਂ 2-3 ਫਰਵਰੀ ਤੋਂ ਪਹਿਲਾਂ ਅਨਾਊਂਸ ਕੀਤੇ ਸੀ, ਜਿਹੜੇ ਆਲਰੇਡੀ ਲੜਾਈ ਕਰਕੇ ਕੈਂਸਲ ਹੋ ਗਏ ਸੀ ਉਹ ਦੁਬਾਰਾ ਰੀਬੁੱਕ ਕਰ ਦਿੱਤੇ ਗਏ ਆ। ਸਾਰਾ ਕੁਛ ਅਸੀਂ ਪਹਿਲਾਂ ਰਿਫੰਡ ਲੈਤਾ ਸੀਗਾ, ਪਰ ਉਹ ਫੇਰ ਦੇਖੋ ਜਾਣਾ ਤਾਂ ਹੁੰਦਾ ਹੀ, ਇਸ਼ਕ ਹੁੰਦੇ ਆ ਲੋਕ, ਹਨਾ। ਸੋ ਉਹ ਦੁਬਾਰਾ ਅਸੀਂ ਰੀਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਹਦੇ ਵਿੱਚ $699 ਦੇ ਵਿੱਚ ਤੁਹਾਨੂੰ ਉੱਥੇ 4 ਰਾਤਾਂ 5 ਦਿਨਾਂ ਦਾ ਟੂਰ ਮਿਲ ਜਾਂਦਾ ਹੈਗਾ, ਜਿਹਦੇ ਵਿੱਚ ਕਿ 4-star ਹੋਟਲ ਹੋਏਗਾ, ਬ੍ਰੇਕਫਾਸਟ ਹੋਏਗਾ ਐਵਰੀ ਡੇ, ਔਰ ਉਸ ਤੋਂ ਬਾਅਦ ਏਅਰਪੋਰਟ ਟ੍ਰਾਂਸਫਰ ਹੋਏਗੀ, ਨਾਲ ਹੀ ਬੁਰਜ ਖਲੀਫਾ ਦੀ ਟਿਕਟ ਹੋਏਗੀ 124ਵੀਂ ਮੰਜ਼ਿਲ ਦੀ, ਨਾਲ ਕਰੂਜ਼ ਦੇ ਨਾਲ ਡਿਨਰ, ਉਸ ਤੋਂ ਬਾਅਦ ਸਫਾਰੀ ਦੇ ਨਾਲ ਡਿਨਰ, ਤੇ 1 ਦਿਨ ਦਾ ਆਬੂਧਾਬੀ ਦਾ ਟੂਰ ਵੀ ਦਿੱਤਾ ਜਾਊਗਾ। ਇਹਦੇ ਵਿੱਚੋਂ ਹੈਰੀ ਸਾਹਿਬ ਬੜੇ ਲੋਕ ਹੈ ਜਿਹੜੇ ਕਹਿੰਦੇ ਜੀ ਅਸੀਂ 499 ਦਾ ਕਰਾ ਦਾਂਗੇ, 399 ਦਾ ਕਰਾ ਦਾਂਗੇ। ਉਹ ਪਰ ਕੀ ਹੁੰਦਾ, ਜਦੋਂ ਜਾਊਂਗੇ ਉੱਥੇ ਕਹਿਣਗੇ ਜੀ ਹੋਟਲ ਤੇ ਬ੍ਰੇਕਫਾਸਟ ਆ, ਤੁਹਾਡੀ ਏਅਰਪੋਰਟ ਟ੍ਰਾਂਸਫਰ ਦੇ ਪੈਸੇ ਵੱਖਰੇ ਆ, ਬੁਰਜ ਖਲੀਫਾ ਦੀ ਟਿਕਟ ਦੇ ਪੈਸੇ ਵੱਖਰੇ ਆ, ਇੱਥੋਂ ਦੇ ਪੈਸੇ ਵੱਖਰੇ ਆ। ਸੋ ਉਹ ਉਦੋਂ ਵੀ ਜ਼ਿਆਦਾ ਮਹਿੰਗਾ ਪਾ ਦਿੰਦੇ ਆ, ਤੁਹਾਨੂੰ ਇਹ ਗੱਲ ਦਾ ਖਿਆਲ ਰੱਖਿਆ ਜੀ। ਕਿਉਂਕਿ ਮੇਰਾ ਕੰਮ ਆ ਜੀ ਤੁਹਾਨੂੰ ਉਹ ਚੀਜ਼ ਇਨਫੋਰਮੇਸ਼ਨ ਦੇਣਾ ਜਿਹੜਾ ਮੈਂ ਡਿਲੀਵਰ ਕਰ ਸਕਾਂ, ਬਸ ਮੇਰੀ ਇਹੀ ਹੈ ਜੀ ਜਿਹੜੀ ਮੈਂ।
0: ਠੀਕ ਹੈ ਸਾਹਿਬ, ਕੀ ਦੱਸੋ ਜਿਹਦੇ ਕੋਲ ਕੈਨੇਡੀਅਨ ਪਾਸਪੋਰਟ ਆ ਉਹਨਾਂ ਦੇ ਲਈ ਇਹ ਜੇ ਦੁਬਈ ਲੈਂਡ ਕਰਨਾ ਤਾਂ ਵੀਜ਼ਾ ਔਨ ਅਰਾਈਵਲ ਆ, ਜਾਂ ਫਿਰ ਜੇ ਇੰਡੀਅਨ ਪਾਸਪੋਰਟ ਆ ਉਹਨਾਂ ਲਈ ਕੀ ਪ੍ਰੋਸੈਸ ਆ, ਤੇ ਵੀਜ਼ਾ ਸੰਬੰਧੀ ਵੀ ਤੁਸੀਂ ਹੈਲਪ ਕਰਦੇ?
4: ਬਿਲਕੁਲ ਜੀ 100% ਵੀਜ਼ਾ ਸੰਬੰਧੀ ਆਏ ਆ ਜੀ। ਜੇ ਕੈਨੇਡੀਅਨ ਪਾਸਪੋਰਟ ਆ, ਅਮੈਰੀਕਨ ਪਾਸਪੋਰਟ ਆ, ਔਨ ਅਰਾਈਵਲ ਵੀਜ਼ਾ ਹੈਗਾ ਜੀ। ਜਿਹੜਾ ਇੰਡੀਅਨ ਪਾਸਪੋਰਟ ਆ, ਜੇ ਉਹਦੇ ਤੇ ਅਮੈਰੀਕਾ ਦਾ ਵੀਜ਼ਾ ਲੱਗਾ ਫਿਰ ਵੀ ਔਨ ਅਰਾਈਵਲ ਵੀਜ਼ਾ ਜੀ ਦੁਬਈ ਦਾ। ਤੇ ਉਸ ਤੋਂ ਬਾਅਦ ਜੇ ਇੰਡੀਅਨ ਪਾਸਪੋਰਟ ਆ, PR ਕਾਰਡ ਆ, ਉਹਦੇ ਲਈ ਕੁਛ ਟਾਈਮ ਲਈ ਉਹਨਾਂ ਨੇ ਫ੍ਰੀ ਕੀਤਾ ਹੋਇਆ, ਪਰ ਜਦੋਂ ਤੁਸੀਂ ਜਾਣਾ ਹੈਗਾ ਤੁਸੀਂ ਸਾਡੇ ਨਾਲ ਚੈੱਕ ਜ਼ਰੂਰ ਕਰ ਲੈਣਾ ਵੀ ਤੁਸੀਂ ਕਦੋਂ ਜਾ ਰਹੇ ਹੋ, ਕਿਉਂਕਿ ਹਰ ਟਾਈਮ ਦਾ ਵੱਖਰਾ ਵੱਖਰਾ ਇਹਨਾਂ ਦਾ ਚੀਜ਼ ਹੁੰਦਾ ਵਾ। ਪਰ ਕੀ ਆ, ਵੀਜ਼ਾ ਤੁਹਾਨੂੰ ਲੈਣਾ ਪੈਂਦਾ ਦੁਬਈ ਦਾ, ਪਰ ਕੁਛ ਸਮੇਂ ਲਈ ਉਹ ਫ੍ਰੀ ਕਰ ਦਿੰਦੇ ਆ ਵੀ ਆਹ ਸਮੇਂ ਦੇ ਵਿੱਚ ਫ੍ਰੀ ਹੈ ਜੀ ਵੀਜ਼ਾ। ਸੋ ਆਪਾਂ ਉਸ ਹਿਸਾਬ ਨਾਲ ਚੈੱਕ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਜੀ।
0: ਵੈਰੀ ਗੁੱਡ। ਸੋ 905-678-1200 ਦੋਸਤੋ ਨੰਬਰ ਆ, ਤੁਸੀਂ ਕਾਲ ਕਰੋ ਕਟਾਰੀਆ ਸਾਹਿਬ ਨੂੰ, ਤੁਹਾਨੂੰ ਇਹ ਪੈਕੇਜ ਬਣਾ ਕੇ ਦੇਣਗੇ। ਕਿਹੜੀਆਂ ਡੇਟਾਂ ਤੇ ਕਦੋਂ ਜਾਣਾ ਗਾ ਸਾਰੀ ਡਿਟੇਲ ਲਈ 905-678-1200 905-678-1200 ਤੇ ਹੋਰ ਕੁਝ ਐਡ ਕਰਨਾ ਚਾਹੁੰਦੇ ਕਟਾਰੀਆ ਸਾਹਿਬ?
4: ਬਿਲਕੁਲ ਜੀ, ਇਸ ਤੋਂ ਬਾਅਦ ਆਪਾਂ ਹੁਣ ਜਿਵੇਂ ਇੰਡੀਆ ਤੇ ਜਾਣਾ ਜਾਣਾ ਹੈਗਾ, ਇੰਡੀਆ ਦੇ 1-way ਰੇਟ ਜਿਹੜਾ ਹੈਗਾ $1,059 ਤੋਂ ਆਪਾਂ ਜੂਨ ਜੁਲਾਈ ਅਗਸਤ ਸਤੰਬਰ ਦੇ ਵਿੱਚ ਆਪਣੇ ਕੋਲ ਰੇਟ ਪਿਆ ਵਾ, ਤੇ ਇਹੀ ਸਤੰਬਰ ਤੋਂ ਬਾਅਦ ਜਾਣਾ ਹੈ ਜੀ $989 ਦਾ 1-way ਪ੍ਰਾਈਸ ਆ, ਤੇ $1,275 ਦਾ ਅੰਮ੍ਰਿਤਸਰ ਦਾ ਪ੍ਰਾਈਸ ਸਟਾਰਟ ਹੋ ਜਾਂਦਾ ਹੋਣ ਵਾਲੇ ਸਮੇਂ ਦੇ ਵਿੱਚ, ਤੇ ਅੱਗੇ ਜਿਹੜਾ ਹੈਗਾ ਹਾਈ ਸੀਜ਼ਨ ਦੇ ਵਿੱਚ $1,350 ਤੱਕ ਸਾਡੇ ਕੋਲ 1-way ਪ੍ਰਾਈਸ ਆ। ਤੇ ਇਹੀ ਰਿਟਰਨ ਟਿਕਟ ਲੈਣੀ ਹੋਵੇ ਅੰਮ੍ਰਿਤਸਰ ਦੀ $2,199 ਤੋਂ ਸ਼ੁਰੂ ਹੋ ਜਾਂਦੀ ਹੈ ਜੀ, ਤੇ ਜਿਹੜੀ ਦਿੱਲੀ ਦੀ ਟਿਕਟ $1,799 ਦੀ ਹੈਗੀ ਹੈ ਜੀ। ਉਸ ਤੋਂ ਬਾਅਦ ਜਿਵੇਂ ਕਹਿੰਦੇ ਵੀ ਲਹਿੰਦੇ ਪੰਜਾਬ ਵੱਲ ਨੂੰ ਆ ਜਾਈਏ, ਤੇ ਅਸੀਂ $1,150 ਤੋਂ ਲੈ ਕੇ $1,199 ਤੱਕ 1-way ਇਸਲਾਮਾਬਾਦ, ਲਾਹੌਰ, ਕਰਾਚੀ ਵਗੈਰਾ ਦੇ ਦਿੰਦੇ ਹਾਂ। ਤੇ ਆਪਾਂ ਇਹੀ ਰਿਟਰਨ ਟਿਕਟ ਲੈਣੀ ਹੋਵੇ $2,000 ਸ਼ੁਰੂ ਹੋ ਕੇ $2,199 ਇਸਲਾਮਾਬਾਦ, ਕਰਾਚੀ, ਲਾਹੌਰ ਦੇ ਵਿੱਚ ਰਿਟਰਨ ਟਿਕਟ ਮਿਲ ਜਾਂਦੀ ਹੈ। ਇਹ ਨਹੀਂ ਹੈਗਾ ਹਰੀ ਸਾਹਿਬ ਕਿ ਆਪਾਂ ਇਕੱਲਾ ਇੰਡੀਆ ਜਾਂ ਪਾਕਿਸਤਾਨ ਕਰਦੇ ਹਾਂ, ਪਰ ਰਾਊਂਡ ਦਾ ਵਰਲਡ ਜਿੱਥੇ ਤੁਸੀਂ ਉਂਗਲ ਰੱਖੋਗੇ ਤੁਹਾਡੇ ਲਈ ਉਹੋ ਜਿਹਾ ਇੰਤਜ਼ਾਮ ਕਰਕੇ ਦੇਵਾਂਗੇ ਬੈਸਟ ਪ੍ਰਾਈਸ ਦੇ ਵਿੱਚ। ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ ਸੱਤੋ ਦਿਨ ਦੋਨੇ ਆਫਿਸ ਡੈਰੀ ਐਂਡ ਏਅਰਪੋਰਟ ਤੇ, ਔਰ ਦੂਸਰਾ ਆਫਿਸ ਹੈਗਾ ਜੀ ਗੌਰ ਐਂਡ ਮਨੇਜਰ ਤੇ ਬ੍ਰਾਂਟਨ ਦੇ ਵਿੱਚ। ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਔਨ ਕਾਲ ਹੁੰਦੇ ਆ, ਤੇ ਸਵੇਰੇ 9:30 ਤੋਂ ਲੈ ਕੇ 7 ਵਜੇ ਤੱਕ ਅਸੀਂ ਔਨ ਉੱਥੇ ਔਨ ਲੋਕੇਸ਼ਨ ਤੇ ਹੁੰਦੇ ਹਾਂ, ਜਦੋਂ ਮਰਜ਼ੀ ਸਾਡੇ ਦੋਨੇ ਆਫਿਸਾਂ ਦੇ ਵਿੱਚ ਸੱਤੋ ਦਿਨ ਵਿਜ਼ਿਟ ਕਰ ਸਕਦੇ ਹੋ। ਵੇਖੋ ਜੀ, ਉਸ ਤੋਂ ਬਾਅਦ ਤੁਹਾਨੂੰ ਪਤਾ ਟਰੈਵਲ ਰਿਲੇਟਡ ਕੋਈ ਵੀ ਕੰਮ ਹੋਵੇ, ਤੁਹਾਨੂੰ ਵੀਜ਼ੇ ਦੀ ਲੋੜ ਆ, ਇੰਡੀਆ ਦਾ ਵੀਜ਼ਾ ਚਾਹੀਦਾ, ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ, ਚਾਹੇ OCI ਅਪਡੇਟ ਕਰਾਉਣੀ ਹੈ ਜਾਂ ਰਿਨਿਊ ਕਰਾਉਣੀ ਪੇਪਰ ਵਰਕ ਕਰਾਉਣਾ, ਜਾਂ PCC ਲੈਣੀ ਹੈ, ਜਾਂ ਕਿਸੇ ਅਮੈਰੀਕਾ ਦਾ ਵੀਜ਼ਾ ਲੈਣਾ ਤੇ ਫਾਸਟ ਡੇਟਾ ਲੈਣੀ ਹੈਗੀਆਂ, ਉਹ ਵੀ ਸਾਡੇ ਕੋਲ ਇੰਤਜ਼ਾਮ ਆ ਜੀ। ਜੇ ਕਿਸੇ ਨੇ ਮਿਡਲ ਈਸਟ ਜਾਣਾ ਹੈਗਾ, ਚਾਹੇ ਨੇਪਾਲ ਜਾਣਾ, ਚਾਈਨਾ ਜਾਣਾ, ਕਿਤੇ ਵੀ ਵਰਲਡ ਵਾਈਡ ਜਾਣਾ ਹੋਵੇ, ਜਾਂ PR ਕਾਰਡ ਐਕਸਪਾਇਰ ਹੋ ਗਿਆ ਤੁਹਾਡਾ, ਜਾਂ ਸਿਟੀਜ਼ਨ ਦੇ ਪੇਪਰ ਬਣਾਉਣੇ ਆ, ਇੱਕੋ ਛੱਤ ਥੱਲੇ ਕਟਾਰੀਆ ਟੂਰ ਐਂਡ ਟਰੈਵਲ ਦਾ ਸੱਤੋ ਦਿਨ ਖੁੱਲੇ। ਇਹ ਸਾਰੀਆਂ ਚੀਜ਼ਾਂ ਕਰਕੇ ਪਲੀਜ਼ ਇੰਸ਼ੋਰੈਂਸ ਵੀ ਜ਼ਰੂਰ ਪੁੱਛ ਲਿਆ ਕਰੋ, ਬਹੁਤ ਫਾਇਦੇਮੰਦ ਚੀਜ਼ ਆ। ਕਿਉਂਕਿ ਹਰੀ ਸਾਹਿਬ ਅੱਜ ਕੱਲ੍ਹ ਟਿਕਟਾਂ ਤੇ ਬਹੁਤ ਕੁਛ ਆ ਜਿਹੜਾ ਟਿਕਟਾਂ ਨੋਨ ਰਿਫੰਡੇਬਲ, 90% ਤੋਂ 95% ਨੋਨ ਰਿਫੰਡੇਬਲ ਟਿਕਟਾਂ ਵੀ ਪੈਕੇਜਿਸ ਵੀ ਹੁੰਦੇ ਆ। ਇੰਸ਼ੋਰੈਂਸ ਜ਼ਰੂਰ ਬਾਏ ਕਰਿਆ ਕਰੋ ਨਾਲ, ਜਿਹੜੀ ਮੈਡੀਕਲ ਵੀ ਹੁੰਦੀ ਹੈ, ਕੈਂਸਲੇਸ਼ਨ ਵੀ ਹੁੰਦੀ ਹੈ, ਉਸ ਤੋਂ ਬਾਅਦ ਵਿਜ਼ਿਟ ਟੂ ਕੈਨੇਡਾ ਵੀ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਹੈ, ਜਿਹੜਾ ਕਿ ਸਿੱਧਾ ਕੰਪਨੀਆਂ ਡੀਲਾਂ ਕਰਦੀਆਂ ਇੰਸ਼ੋਰੈਂਸ ਕੰਪਨੀਆਂ, ਉਹਨਾਂ ਦੇ ਨਾਲ
0: ਜੇ
4: ਵੀ ਲੋੜ ਹੋਵੇ ਤੁਹਾਨੂੰ ਤੇ ਕਾਲ ਕਰ ਲਓ ਨੰਬਰ 1-1-905-678-1200
0: 905-678-1200 ਮੁਕਦੀ ਗੱਲ, 100 ਹੱਥ ਰੱਸਾ ਸਿਰੇ ਤੇ ਗੰਢ। ਚਾਹੇ ਤੁਹਾਨੂੰ ਸਸਤੀਆਂ ਟਿਕਟਾਂ ਦੇ ਨਾਲ ਵਧੀਆ ਸਰਵਿਸ ਚਾਹੀਦੀ ਆ, ਟਰੈਵਲ ਪੈਕੇਜ ਚਾਹੀਦੇ ਨੇ, ਟਰੈਵਲ ਇੰਸ਼ੋਰੈਂਸ, ਵੀਜ਼ੇ ਜਾਂ ਫਿਰ ਡਾਕੂਮੈਂਟੇਸ਼ਨ ਦਾ ਕੋਈ ਕੰਮ, ਕਟਾਰੀਆ ਟੂਰਸ ਐਂਡ ਟਰੈਵਲ ਤੁਹਾਡੀ ਹੈਲਪ ਕਰਨਗੇ। 905-678-1200 905-678-1200 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ ਜੀ। ਅਤੇ ਕੈਨੇਡਾ ਡੇ ਸਪੈਸ਼ਲ ਪ੍ਰੋਗਰਾਮ ਅੱਜ ਦਾ ਇਹ ਕੀਤਾ ਜਾ ਰਿਹਾ, ਜਿੱਥੇ ਕਿ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਮੈਪਲ ਕਲੀਨਿਕ ਤੋਂ ਢੀਂਡਸਾ ਸਾਹਿਬ, ਉੱਥੇ ਹੀ ਮੋਜ਼ ਬਲਾਈਂਡ ਤੋਂ ਮਾਨਸਾ ਪਹੁੰਚੇ ਹੋਏ ਨੇ, ਜੋ ਕਿ ਆਪਣੇ ਪਰਦਿਆਂ ਅਤੇ ਕਲੀਨਿੰਗ ਸੰਬੰਧੀ ਜਾਣਕਾਰੀ ਡੀਲਾਂ ਤੁਹਾਡੇ ਤੱਕ ਸਾਂਝੇ ਕਰ ਰਹੇ ਨੇ। ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਦੀ ਡੀਲਾਂ ਲੈ ਕੇ ਹਾਜ਼ਰ ਹੋਣਗੇ। ਅਤੇ ਹੁਣ ਵਾਰੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, ਕਿਉਂਕਿ ਅਪਲਾਇੰਸ ਇੱਕ ਅਜਿਹੀ ਚੀਜ਼ ਆ ਜਿੱਥੇ ਬੰਦਾ ਸੋਚਦਾ ਕਿ 8,000, 10,000, 15,000 ਡਿਪੈਂਡ ਅਪੋਨ ਹਰੇਕ ਦੇ ਬਜਟ ਲਈ ਅਪਲਾਇੰਸ ਨੇ। ਚਾਹੇ ਤੁਸੀਂ ਜੋ ਵੀ ਤੁਹਾਡਾ ਬਜਟ ਆ ਉਹ ਬਜਟ ਦੇ ਵਿੱਚ ਤੁਹਾਨੂੰ ਅਪਲਾਇੰਸ ਮਿਲ ਜਾਣਗੇ, ਬਿਲਟਨ ਅਪਲਾਇੰਸ ਚਾਹੀਦੇ ਆ ਜਾਂ ਫਿਰ ਤੁਹਾਨੂੰ ਸਿੰਗਲ ਅਪਲਾਇੰਸ ਚਾਹੀਦੇ ਆ, ਟੈਲੀਵਿਜ਼ਨ ਚਾਹੀਦੇ ਨੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਕੱਲ੍ਹ ਜਦੋਂ ਸੁਲਤਾਨ ਜੀ ਨੇ 199 ਦੀ ਡੀਲ ਅਨਾਊਂਸ ਕੀਤੀ ਨਾ, 4 ਵਾਰੀ ਰੇਡੀਓ ਸੁਣਨਾ ਪਿਆ ਸਾਨੂੰ, ਤੇ ਕਿ ਅੱਜ ਵੀ ਸਟਾਕ ਹੈਗਾ, ਇਨਵੈਂਟਰੀ ਹੈਗੀ ਆ ਸੁਲਤਾਨ ਜੀ ਤੋਂ ਜਾਣਦੇ। ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵੈਲਕਮ।
5: ਥੈਂਕ ਯੂ ਵੈਰੀ ਮੱਚ ਜੀ, ਸਤਿ ਸ੍ਰੀ ਅਕਾਲ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਕੈਨੇਡਾ ਡੇ ਸਪੈਸ਼ਲ ਸੇਲ ਹੈ ਜੀ। ਔਰ ਭੁੱਲਰ ਸਾਹਿਬ, ਤੁਸੀਂ ਕੱਲ ਦੀ ਗੱਲ ਕੀਤੀ ਹੈ ਤੇ ਉਹ ਜਿਹੜਾ ਡੀਲ ਹੈ $400 ਵਾਲਾ 40 ਇੰਚ ਦਾ ਟੀਵੀ ਹੈ ਜਿਹੜਾ ਅਸੀਂ 199 ਕੈਨੇਡਾ ਡੇ ਸਪੈਸ਼ਲ ਸੇਲ ਤੇ ਦੇ ਰਹੇ ਹਾਂ। ਕੋਈ ਵੀ ਕਸਟਮਰ 40 ਇੰਚ ਲੈਣਾ ਚਾਹੁੰਦੇ 199 ਚ, ਸਿਰਫ 2 ਜਾਂ 3 ਟੀਵੀ ਸਟਾਕ ਰਹਿ ਗਏ ਹੋਣਗੇ। ਫਸਟ ਕਮ ਫਸਟ ਸਰਵ ਇਹ 40 ਇੰਚ ਟੀਵੀ 199 ਦਾ ਲਿਆ ਜਾ ਸਕਦਾ। ਜਦੋਂ ਟੀਵੀ ਸੈਕਸ਼ਨ ਦੀ ਗੱਲ ਕਰਦੇ ਹਾਂ ਤੇ ਸੋਨੀ ਬਰੇਵੀਆ ਮਾਡਲ ਦੀ ਗੱਲ ਕਰਦੇ ਹਾਂ, ਸੋਨੀ ਬਰੇਵੀਆ 3 ਇਹ ਲੇਟੈਸਟ ਤੇ ਅਪਡੇਟਡ ਟੈਕਨੋਲੋਜੀ ਹੈ। ਸੋਨੀ ਬਰੇਵੀਆ 3 ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਦੇ ਨਾਲ, X1 ਪ੍ਰੋਸੈਸਰ ਦੇ ਨਾਲ ਤੁਹਾਨੂੰ ਮਿੰਨੀ LED ਚ ਨਵੀਂ ਅਪਡੇਟਡ ਟੈਕਨੋਲੋਜੀ ਮਿਲ ਰਹੀ ਹੈ, ਜਿਹੜੀ ਕਿ $2300 ਤੋਂ ਸੋਨੀ ਕੰਪਨੀ ਨੇ ਸਿਰਫ ਕੈਨੇਡਾ ਡੇ ਸਪੈਸ਼ਲ ਤੇ 1599 ਦਾ 85 ਇੰਚ ਤੁਹਾਡੇ ਲਈ ਆਫਰ ਕੀਤਾ। ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ ਜੀ, ਤੇ 1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਵੈਸੇ ਤਾਂ ਕੈਨੇਡਾ ਡੇ ਦੇ ਉੱਪਰ ਐਵਰੀ ਆਲ ਸਾਈਜ਼ ਆਫ ਟੀਵੀ ਦੇ ਉੱਪਰ ਤੁਸੀਂ ਐਟਲੀਸਟ ਮਿਨੀਮਮ 200 ਤੋਂ ਲੱਗ ਕੇ $600 ਤੱਕ ਸੇਵ ਕਰੋਗੇ। ਫੋਰ ਐਗਜਾਂਪਲ, ਤੁਸੀਂ 55 ਇੰਚ ਲੈਣਾ, $700 ਵਾਲਾ ਤੁਹਾਨੂੰ 399 ਚ ਮਿਲਣਾ, $400 ਤੁਸੀਂ 55 ਇੰਚ ਚ ਸੇਵ ਕਰਨਾ, ਤੇ 399 ਵੀ ਤੁਸੀਂ 6 ਮਹੀਨੇ ਚ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। 65 ਇੰਚ ਦੀ ਗੱਲ ਕਰੀਏ ਤੇ ਇਹ ਵੀ ਤੁਹਾਨੂੰ $1000 ਵਾਲਾ 699 ਦਾ ਮਿਲਣਾ, ਇਹਦੇ ਚ ਵੀ ਤੁਹਾਨੂੰ ਐਟਲੀਸਟ ਮਿਨੀਮਮ $400 ਸੇਵ ਹੋ ਰਹੇ ਆ। ਤੇ ਜੇ 75 ਇੰਚ ਦੀ ਗੱਲ ਕਰੀਏ ਤੇ $1200 ਵਾਲਾ 899 ਚ 75 ਇੰਚ ਇਹ ਮਿਲ ਰਿਹਾ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਸੇਲ ਤੇ। ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਆਉਣਾ ਹੈ ਤੁਸੀਂ। 905-450-2828 ਨੰਬਰ ਹੈ, 905-450-2828। ਬੜਾ ਸਿੰਪਲ ਜਿਹਾ ਫਾਰਮੈਟ ਹੈ, ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਜਿਹੜਾ ਪ੍ਰੋਡਕਟ ਚਾਹੀਦਾ ਕੈਨੇਡਾ ਡੇ ਸੇਲ ਦਾ ਹੋਲਡ ਕਰਾ ਲੈਣਾ, ਸ਼ੋਰੂਮ ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਾਉਣਾ ਜੀ। 905-450-2828, 905-450-2828 ਜੀ,
0: 905-450-2828 ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਗੱਲਬਾਤ ਕੀਤੀ ਜਾ ਸਕਦੀ। ਇੱਕ ਸੁਲਤਾਨ ਜੀ, ਟਾਈਮਿੰਗ ਦੀ ਅਪਡੇਟ ਵੀ ਜ਼ਰੂਰ ਦੇ ਦਿਓ ਕਿ ਕੈਨੇਡਾ ਦੇ 1 ਜੁਲਾਈ ਵਾਲੇ ਦਿਨ, ਦਿਸ ਵੀਕਐਂਡ, ਅਗਲੇ ਵੀਕਐਂਡ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਦੀ ਬ੍ਰਾਂਚ ਖੁੱਲ੍ਹੀ ਰਹੇਗੀ ਜੀ, ਤੇ ਅਪਲਾਇੰਸ ਦੇ ਬਾਰੇ ਜਾਣਕਾਰੀ ਦੇ ਦਿਓ। ਤੇ ਇਹ ਵੀ ਦੱਸ ਦਿਓ ਜੇ ਕਿਸੇ ਨੇ ਕੈਨੇਡਾ ਡੇ ਦੀ ਡੀਲ ਦਾ ਫਾਇਦਾ ਚੱਕਣਾ ਪਰ ਕਲੋਜ਼ਿੰਗ ਉਹਨਾਂ ਦੀ 2 ਮਹੀਨਿਆਂ ਨੂੰ, ਤੇ ਜਿਹੜੀ ਉਹ ਕਿਸ਼ਤ ਦੀ ਪੇਮੈਂਟ ਸਟਾਰਟ ਹੋਣੀ ਹੈ ਕੀ ਉਹ 2 ਮਹੀਨੇ ਤੋਂ ਹੋ ਜਾ ਉਹ ਰਾਈਟ ਟੂ ਸਟਾਰਟ ਹੋ ਜੇ?
5: ਨਹੀਂ ਨਹੀਂ ਭੁੱਲਰ ਸਾਹਿਬ, ਇਹ ਤਾਂ ਜੁਲਾਈ ਅਗਸਤ ਸਪਤੰਬਰ ਦੀ ਤੁਸੀਂ ਬੁਕਿੰਗ ਕਰ ਲਓ, 10% ਡਿਪੋਜ਼ਿਟ ਦੇ ਕੇ $300-400 ਨਾਲ ਤੁਹਾਡੀਆਂ ਲੋਐਸਟ ਪ੍ਰਾਈਸ ਲੌਕ ਹੋ ਜਾਣੀਆਂ। ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ ਤੁਸੀਂ ਜਦੋਂ ਡਿਲੀਵਰੀ ਲੈਣੀ ਹੈ ਤੁਹਾਡਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ ਹੈ। ਫੋਰ

0: ਵੱਡੀਆਂ ਕੰਪਨੀਆਂ ਵੱਡੇ ਵੱਡੇ ਡਿਸਕਾਊਂਟ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਤੁਹਾਨੂੰ ਡਾਲਰ ਸੇਵ ਕਰਾ ਰਹੇ ਆ ਜੀ। ਖਾਸ ਤੌਰ ਤੇ ਜਿਨ੍ਹਾਂ ਨੇ ਇਕੱਲਾ ਫਰਿੱਜ ਵੀ ਲੈਣਾ ਉਹਨਾਂ ਨੂੰ ਬੰਡਲ ਪੈਕੇਜ ਵਾਲਿਆਂ ਨੂੰ ਤਾਂ $5,000-4,000 ਦੀ ਸੇਵਿੰਗ ਹੋ ਹੀ ਜਾਣੀ ਆ, ਪਰ ਇਕੱਲਾ ਫਰਿੱਜ ਲੈਣ ਤੇ ਵੀ $2,500 ਵਾਲਾ $17.99 ਦਾ $700 ਤੁਸੀਂ ਸੇਵ ਕਰ ਲੈਣੇ। ਤੇ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ ਜੀ। ਜੇ ਇਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਉਹ ਵੀ ਕਨਵੈਕਸ਼ਨ ਓਵਨ ਦੇ ਨਾਲ ਅਪਡੇਟਡ ਟੈਕਨੋਲੋਜੀ ਹੈ, ਤੁਹਾਨੂੰ ਅੱਜ ਮਿਲਣਾ ਜੀ $1,400 ਵਾਲਾ ਸਿਰਫ $8.99 ਦਾ ਕੈਨੇਡਾ ਡੇ ਸਪੈਸ਼ਲ ਤੇ ਹੈ। ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਆ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਤੁਹਾਨੂੰ $2,200 ਵਾਲਾ ਕੈਨੇਡਾ ਡੇ ਸਪੈਸ਼ਲ ਤੇ $14.99 ਦਾ ਮਿਲ ਰਿਹਾ। $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ। ਸੋ ਮਿਸ ਨਾ ਕਰਨਾ ਜੀ, ਸਾਡੀ ਵੈਬਸਾਈਟ ਹੈ brampton appliances.com। ਤੇ ਮੈਂ ਇਸ ਕਰਕੇ ਤੁਹਾਨੂੰ ਕਹੂੰਗਾ ਕਿ ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ, ਕਿਉਂਕਿ 2-3 ਫਾਇਦੇ ਉਹਦੇ ਤੁਹਾਡੇ ਹੋ ਜਾਣਗੇ। ਇੱਕ ਤਾਂ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਹੋ ਜਾਏਗੀ, ਕੰਪੇਅਰ ਕਰ ਲਓਗੇ ਤੁਸੀਂ। ਦੂਸਰਾ, ਉੱਥੇ ਜਦੋਂ ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ, ਤੁਹਾਨੂੰ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50%, ਯਾਨੀ ਅੱਧੀ ਪ੍ਰਾਈਸ ਤੇ ਵੀ ਮਿਲਣਗੀਆਂ। ਤੇ ਤੀਸਰਾ ਫਾਇਦਾ ਇਹ ਹੋਏਗਾ ਕਿ ਡਾਇਰੈਕਸ਼ਨ ਆਫ ਦਾ ਸਟੋਰ ਵੀ ਤੁਸੀਂ ਸਾਡੀ ਵੈਬਸਾਈਟ ਤੋਂ ਲੈ ਸਕਦੇ ਹੋ ਜੀ, brampton appliances.com। 9054502828 905-450-2828 ਨੰਬਰ ਹੈ। ਅੱਧੇ ਪ੍ਰਾਈਸ ਤੇ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹਦੇ ਚ ਡਿਸ਼ ਵਾਸ਼ਰ ਆ ਜਾਂਦਾ ਜੀ, $1,000 ਵਾਲਾ ਸਟੇਨਲੈਸ ਸਟੀਲ ਦਾ ਡਿਸ਼ ਵਾਸ਼ਰ ਅੱਧੀ ਪ੍ਰਾਈਸ ਤੇ ਸਿਰਫ $4.99 ਦਾ ਮਿਲ ਰਿਹਾ। ਜੇ ਮਾਈਕ੍ਰੋਵੇਵ ਦੀ ਗੱਲ ਕਰੀਏ, ਪੈਨਾਸੋਨਿਕ ਦਾ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਮਿਲ ਰਿਹਾ। ਜੇ ਨਿੰਜਾ ਜੂਸਰ ਦੀ ਗੱਲ ਕਰੀਏ ਤਾਂ ਤੁਹਾਨੂੰ ਨਿੰਜਾ ਪ੍ਰੀਮੀਅਮ ਬ੍ਰਾਂਡ ਦੇ ਵਿੱਚ ਜੂਸਰ 2 ਅਟੈਚਮੈਂਟਾਂ ਦੇ ਨਾਲ, ਇੱਕ ਅਟੈਚਮੈਂਟ ਵਿਦ ਪਲਪ ਜੂਸ ਐਂਡ ਇੱਕ ਅਟੈਚਮੈਂਟ ਹੈ ਵਿਦਆਊਟ ਪਲਪ ਜੂਸ, ਦੋਨੋਂ ਅਟੈਚਮੈਂਟਾਂ ਦੇ ਨਾਲ ਤੁਹਾਨੂੰ $400 ਵਾਲਾ ਅੱਧੀ ਪ੍ਰਾਈਸ ਤੇ $199 ਦਾ ਮਿਲ ਰਿਹਾ। ਸੋ ਮਿਸ ਨਾ ਕਰਨਾ ਕੈਨੇਡਾ ਡੇ ਸਪੈਸ਼ਲ ਸੇਲ ਤੇ। ਤੁਸੀਂ ਪਹੁੰਚਣਾ ਹੈ ਸੁਬਹਾ 11 ਵਜੇ ਤੋਂ ਲੱਗ ਕੇ ਸ਼ਾਮ 7 ਵਜੇ ਤੱਕ, 7 ਡੇਜ਼ ਅ ਵੀਕ ਸਟੋਰ ਖੁੱਲਦਾ। ਵੈਨਸਡੇ ਵਾਲੇ ਦਿਨ, ਕੈਨੇਡਾ ਡੇ ਵਾਲੇ ਦਿਨ ਵੀ ਸੇਮ ਹੀ ਟਾਈਮਿੰਗ ਹੈ, ਸਟੋਰ ਓਪਨ ਹੋਏਗਾ। ਪਹੁੰਚਣਾ ਹੈ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 9054502828 905-450-2828 ਜੀ।
1: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: 905-450-2828 ਤੇ ਦੋਸਤੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਬਵੇਡ ਐਂਡ ਚੰਗਿਊਜ਼ੀ ਤੇ ਵਿਜ਼ਿਟ ਕਰ ਸਕਦੇ ਹੋ। ਚਾਹੇ ਅਪਲਾਇੰਸ ਚਾਹੀਦੇ ਨੇ, ਟੈਲੀਵਿਜ਼ਨ ਚਾਹੀਦੇ ਨੇ ਜਾਂ ਕਾਊਂਟਰ ਟੋਪ ਜਿਹੜੇ ਅਪਲਾਇੰਸ ਨੇ ਉਹ 50% ਔਫ ਤੇ ਤੁਹਾਨੂੰ ਮਿਲਣਗੇ। ਤੁਹਾਨੂੰ ਪੀਜ਼ਾ ਮੇਕਰ ਚਾਹੀਦਾ, ਤੁਹਾਨੂੰ ਮਾਈਕ੍ਰੋਵੇਵ ਚਾਹੀਦਾ, ਉਹਨਾਂ ਤੇ 50% ਔਫ ਹੀ ਤੁਹਾਨੂੰ ਮਿਲੇਗਾ। ਸੋ ਵਿਜ਼ਿਟ ਕਰੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ।

ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਅਜਿਹੇ ਸ਼ਖਸ ਜੁੜੇ ਨੇ ਪਹੁੰਚੇ ਨੇ ਸਾਡੇ ਸਪੈਸ਼ਲ ਸੱਦੇ ਦੇ ਉੱਤੇ ਪਹੁੰਚੇ ਨੇ ਨਾਗਪਾਲ ਜੀ ਜਿਹੜੇ ਕਿ ਤੁਹਾਨੂੰ ਕੋਈ ਪ੍ਰੋਡਕਟ ਵੇਚਣ ਨਹੀਂ ਆਏ ਤੁਹਾਡੇ ਖਾਤੇ ਦੇ ਵਿੱਚ ਪੈਸੇ ਪਾਉਣ ਆਏ ਆ ਪੈਸੇ ਵੀ 2,000-4,000 ਨੇ ਕਹਿੰਦੇ 40,000-80,000 ਲੱਖ ਡਾਲਰ ਤੱਕ ਪੈਸੇ ਇਹਨਾਂ ਨੇ ਨਹੀਂ ਪਾਉਣੇ ਪੈਸੇ ਗੌਰਮੈਂਟ ਨੇ ਪਾਉਣੇ ਆ ਇਹ ਇੱਕ ਜ਼ਰੀਆ ਨੇ ਇਹ ਤੁਹਾਡੀ ਹੈਲਪ ਕਰਨਗੇ ਤੁਹਾਨੂੰ ਗਾਈਡ ਕਰਨਗੇ ਸੋ ਇਹਦੇ ਵਿੱਚ ਅੱਜ ਨਾਗਪਾਲ ਜੀ ਅਚੇਚੇ ਤੌਰ 'ਤੇ ਪਹੁੰਚੇ ਨੇ ਤੁਸੀਂ ਇਹ ਮੈਸੇਜ ਸੁਨੇਹਾ ਸੁਣਦੇ ਆ ਰਹੇ ਸੀ ਕਿ ਭਾਈ ਗੌਰਮੈਂਟ ਕਹਿ ਰਹੀ ਆ ਤੁਸੀਂ ਪੜ੍ਹੋ ਅਸੀਂ ਤੁਹਾਨੂੰ ਗ੍ਰਾਂਟ ਦੇਵਾਂਗੇ ਲੋਨ ਦੇਵਾਂਗੇ ਅੱਜ ਆਪਣੇ ਕੋਲ ਖੁੱਲ੍ਹਾ ਟਾਈਮ ਆ ਚੰਗੀ ਤਰ੍ਹਾਂ ਜਾਣਦੇ ਆ ਪ੍ਰੋਗਰਾਮ ਹੈ ਕਿ ਕਿਉਂਕਿ

0: ਹੁਣ ਡੈਡਲਾਈਨ ਬਿਲਕੁਲ ਨੇੜੇ ਆ ਚੁੱਕੀ ਆ। ਨਾਗਪਾਲ ਜੀ, ਪਹਿਲਾਂ ਤਾਂ ਸਵਾਗਤ ਹੈ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਵੈਲਕਮ ਜੀ।
1: ਥੈਂਕ ਯੂ ਜੀ, ਸਭੀ ਨੂੰ ਸਤਿ ਸ਼੍ਰੀ ਅਕਾਲ ਜੀ।
0: ਸੋ ਪਹਿਲਾਂ ਤਾਂ ਇਹ ਦੱਸੋ, ਐਲੀਜੀਬਿਲਟੀ, ਇਹ ਮੈਸੇਜ ਬਹੁਤ ਲੋਕ ਸੁਣਦੇ ਆ ਰਹੇ ਸੀ, ਕਈ ਵਾਰ ਲੋਕ ਅਵੇਸਲੇ ਹੋ ਜਾਂਦੇ ਆ, ਕਈ ਵਾਰ ਲੱਗਦਾ ਉਹਨਾਂ ਨੂੰ ਕਿ ਯਾਰ ਇਹਦੇ ਵਿੱਚ ਕੋਈ ਕੈਚ ਨਾ ਹੋਵੇ, ਇਹ ਮੈਸੇਜ ਪਤਾ ਨਹੀਂ ਕਿੰਨਾ ਲਈ ਆ ਕਿੰਨਾ ਲਈ ਨਹੀਂ। ਪਹਿਲਾਂ ਤਾਂ ਇਹ ਚੀਜ਼ ਕਲੀਅਰ ਕਰ ਦਿਓ, ਇਹ ਮੈਸੇਜ ਕਿੰਨਾ ਲਈ ਆ, ਕਿਹੜੇ ਕਿਹੜੇ ਇਹਦੇ ਵਿੱਚ ਭਾਗੀਦਾਰ ਨੇ?
1: ਹਾਂਜੀ, ਸੋ ਇਸਮੇ ਲਾਈਕ ਜਿਨਕੀ ਫੈਮਿਲੀ ਇਨਕਮ 2024 ਕਾ ਨੋਟਿਸ ਆਫ ਅਸੈਸਮੈਂਟ ਮੇ 70,000 ਡਾਲਰ ਸੇ ਕਮ ਹੈ,
0: ਓਕੇ,
1: ਉਨ੍ਹੀਂ ਕੋ ਇਸਕਾ ਐਡਵਾਂਟੇਜ ਹੈ। ਬਾਕੀ ਸਟੇਟਸ ਹੋਣਾ ਚਾਹੀਏ, ਪੀ ਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ, ਚਾਹੇ ਆਪ ਓਨਟਾਰੀਓ ਮੇਂ ਸਕਾਰਬਰੋ ਮੇਂ ਰਹਤੇ ਹੈ, ਓਨਟਾਰੀਓ ਮੇਂ, ਚਾਹੇ ਆਪ ਨਾਇਗਰਾ ਰਹਤੇ ਹੈ, ਚਾਹੇ ਆਪ ਜੀ ਟੀ ਏ ਰਹਤੇ ਹੈ, ਆਪ ਐਲੀਜੀਬਲ ਹੈ। ਕੋਈ ਏਜ ਲਿਮਿਟ ਨਹੀਂ ਹੈ ਜੀ ਇਸਮੇ।
0: ਓਕੇ,
1: ਹਮਾਰੇ ਕਲਾਇੰਟ 75 ਈਅਰਸ ਕੇ ਪੈਨਸ਼ਨ ਵਾਲੇ ਵੀ ਹੈ, 30-40 ਈਅਰਸ ਕੇ ਵੀ ਹੈ, ਹਾਊਸ ਵਾਈਫ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਮੇਨਲੀ ਸੈਲਫ ਇੰਪਲੋਇਡ ਲੋਕ, ਜੋ ਉਨਕੋ ਜ਼ਿਆਦਾ ਫਾਇਦਾ ਹੈ ਇਸਮੇ। ਔਰ ਫੰਡਿੰਗ ਕਾ ਵਰਡ ਸੁਣ ਕੇ ਮੈਂ ਲੱਗਤਾ ਹੈ ਕੁਛ ਕੁਸ਼ਚਨ ਮਾਰਕ, ਕੁਛ ਪੱਕਾ, ਕੁਛ ਕੈਚ ਹੋਗਾ, ਕੁਛ ਹਿਡਨ ਹੋਗਾ, ਇਸਮੇ ਕੁਛ ਹਿਡਨ ਨਹੀਂ ਹੈ।
0: ਜਿਹੜਾ ਕਈ ਵਾਰ 2024 ਦੇ ਵਿੱਚ ਮੰਨ ਲਓ ਸਟਰਗਲਿੰਗ ਈਅਰ ਚੱਲ ਰਹੇ ਨੇ ਪਿਛਲੇ 2-3 ਸਾਲ, ਤੇ ਕੋਈ ਬੰਦਾ ਜੋਬ ਕਰ ਰਿਹਾ ਤੇ ਉਹਦੀ ਜਾਂ ਵਾਈਫ ਕਹਿ ਲਓ ਜਾਂ ਬੰਦਾ ਖੁਦ ਕਹਿ ਲਓ EI ਤੇ ਆ, ਉਹ ਇਨਕਮ ਕਾਊਂਟ ਹੁੰਦੀ ਆ?
1: ਯੈਸ,
0: ਓਕੇ,
1: EI ਕੀ ਇਨਕਮ ਕਾਊਂਟ ਹੋਤੀ ਹੈ।
0: ਓਕੇ,
1: ਲੇਕਿਨ ਉਸਮੇ ਉਸਕਾ ਇਨਕਮ ਲਾਈਕ 20,000 ਹੀ ਬਣਤਾ ਉਸਕਾ ਇਨਵੇ। ਹਾਂ
0: ਹਾਂ,
1: ਦੈਟਸ ਗੁੱਡ,
0: ਬੰਦ
1: ਕਿਉਂਕਿ 70,000 ਸੇ ਕਮ ਹੈ।
0: ਯਾ,
1: ਤੋ ਭਾਈ ਮਤਲਬ ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇ ਡੀਲ ਕਰਤੇ ਹੈ, ਆਪ ਸਕਿੱਲ ਹਾਸਿਲ ਕਰਤੇ, ਆਸਾਨ ਸੇ ਕੋਰਸ ਕਰਤੇ, ਘਰ ਕੇ ਕੰਫਰਟ ਸੇ ਫੁੱਲੀ ਆਨਲਾਈਨ ਕੋਰਸਿਸ ਹੈ, ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਕੋਰਸਿਸ ਕੀ, ਔਰ ਸਾਥ ਹੀ ਸਾਥ ਆਪਕੋ ਅਲਗ ਸੇ ਆਪਕੇ ਖਾਤੇ ਮੇਂ ਫੀਸ ਤੋ ਨਹੀਂ ਗਈ ਨਾ ਜੇਬ ਸੇ ਲੋਗੋ ਕੇ, ਨਹੀਂ ਗਈ, ਫੰਡਿੰਗ ਔਰ ਆ ਗਈ 30,000-100,000 ਕੀ ਫੰਡਿੰਗ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ, ਜੋ ਵਾਪਿਸ ਹੀ ਨਹੀਂ ਕਰਨਾ ਹਮ ਕਿਸੀ ਔਰ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ, ਜਿਸਮੇ ਕੈਚ ਹੋਤਾ, ਜਿਸਮੇ ਸੈਟਿੰਗ ਹੋਤੀ ਹੈ, ਜਿਸਮੇ ਨੰਬਰ ਹਿਲਤੇ ਹੈ, ਯਹਾਂ ਪੇ ਗਵਰਨਮੈਂਟ ਕੋ ਕਾਗਜ਼ ਸਬਮਿਟ ਹੋਤੇ, ਗਵਰਨਮੈਂਟ ਕੇ ਪਾਸ ਆਪਕੇ ਕਾਗਜ਼ ਪਹਿਲੇ ਸੇ ਹੀ ਹੈ, ਕਿਆ ਹੇਰੇ ਫੇਰੀ ਕਰੇਂਗੇ, ਤੋ ਸੈਟਿੰਗ ਨਹੀਂ ਹੈ ਤੋ ਕਮਿਸ਼ਨ ਨਹੀਂ ਹੈ,
0: ਕੋਈ ਕ੍ਰੈਡਿਟ ਸਕੋਰ ਵਾਲਾ ਚੱਕਰ,
1: ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ, ਕੋਈ ਕ੍ਰੈਡਿਟ ਚੈੱਕ ਹੋਤਾ ਹੀ ਨਹੀਂ ਹੈ ਇਸਮੇ।
0: ਓਕੇ, ਸੋ ਸਾਰਿਆਂ ਨਾਲ ਮੇਨ ਚੀਜ਼ ਐਲੀਜੀਬਿਲਟੀ, ਇੱਕ ਤਾਂ ਬੰਦਾ ਚਲੋ ਕੈਨੇਡਾ ਚ ਰਹਿੰਦੇ ਇੰਗਲਿਸ਼ ਤਾਂ ਆਉਂਦੀ ਹੀ ਹੋਊਗੀ ਜਾਂ ਆਉਣੀ ਚਾਹੀਦੀ ਹੈ, ਬੇਸਿਕ ਇੰਗਲਿਸ਼। ਨੰਬਰ 2 ਆ ਉਹਨਾਂ ਦੇ PR ਜਾਂ ਸਿਟੀਜ਼ਨ ਹੋਣੇ ਚਾਹੀਦੇ,
1: ਬਿਲਕੁਲ।
0: ਨੰਬਰ 3 ਆ ਫੈਮਿਲੀ ਇਨਕਮ 70,000 ਜਾਂ ਇਸ ਤੋਂ ਘੱਟ,
1: ਬਿਲਕੁਲ।
0: ਜਿਹੜੇ 3 ਬਾਕਸ ਜਿਨ੍ਹਾਂ ਦੇ ਟਿਕ ਹੁੰਦੇ ਨੇ ਉਹ ਤੁਹਾਨੂੰ ਕਾਲ ਕਰ ਲੈਣ,
1: ਬਿਲਕੁਲ ਜੀ, ਅਭੀ ਕਾਲ ਕਰੇ।
0: ਸੋ ਜੇ 2024 ਚ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਸੀ, 25 ਚ ਵਧੀਆ ਹੋ ਗਏ, 26 ਚ ਵਧ ਗਈ,
1: ਓਕੇ। ਅਬ ਇਸਮੇ ਕਿਆ ਚੀਜ਼ ਹੈ, ਅਭੀ ਅਕੈਡਮੀ ਕੇ ਚੱਲ ਰਿਹਾ 25-26, ਇਸ ਪਰ 24 ਕਾ NOA ਦੇਖਾ ਜਾਤਾ ਹੈ ਗਵਰਨਮੈਂਟ ਦੁਆਰਾ, ਔਰ 1 ਅਗਸਤ ਕੇ ਬਾਅਦ 2025 ਕਾ ਨੋਟਿਸ ਆਫ ਅਸੈਸਮੈਂਟ ਗਵਰਨਮੈਂਟ ਚੈੱਕ ਕਰੇਗੀ।
0: 1 ਅਗਸਤ
1: ਕੇ ਬਾਅਦ ਜਬ ਨੈਕਸਟ ਅਕੈਡਮੀ ਕੇ ਸੈਸ਼ਨ ਸਟਾਰਟ ਹੋਗਾ 26-27 ਕਾ,
0: ਪਰ ਉਦੋਂ ਕਲਾ ਲੋਨ ਮਿਲੂ,
1: ਉਸਮੇ ਕਭੀ ਇਸਮੇ ਲੋਨ ਮਿਲੇਗਾ ਸਿਰਫ, ਤੋ ਆਜ ਹੀ ਫਾਇਦਾ ਹੈ ਆਪਕੋ ਗ੍ਰਾਂਟ ਕਾ, ਜਬ ਗਵਰਨਮੈਂਟ LGBT ਕਮਿਊਨਿਟੀ ਕੋ 100 ਮਿਲੀਅਨ ਕੀ ਫੰਡਿੰਗ ਦੇ ਸਕਤੀ ਹੈ ਗ੍ਰਾਂਟ ਮੇਂ, ਤੋ ਆਪਕੋ ਐਜੂਕੇਸ਼ਨ ਕੀ ਫੰਡਿੰਗ ਦਿਖ ਰਹੀ ਹੈ, ਤੋ ਆਪਕੋ ਯਹੀ ਲੱਗ ਰਿਹਾ ਯਹੀ ਕੁਛ ਕੈਚ ਹੋਗਾ, ਜਬ ਇਤਨਾ ਲਾਈਕ ਗਵਰਨਮੈਂਟ ਇਧਰ ਉਧਰ ਲਗਾਤੀ ਰਹਤੀ ਹੈ, ਤੋ ਫੰਡਿੰਗ ਹਾਸਿਲ ਕਰੇ, ਐਜੂਕੇਸ਼ਨ ਕੇ ਲਈ ਫੰਡਿੰਗ ਹੈ, ਹਮ ਕੁਛ ਔਰ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ, ਉਨਮੇਂ ਸੈਟਿੰਗ ਹੋਤੀ ਹੈ, ਸੈਟਿੰਗ ਨਹੀਂ ਹੈ।
0: ਇੱਕ ਵਾਰੀ ਨੰਬਰ ਜ਼ਰੂਰ ਮੈਂ ਸਾਂਝਾ ਕਰ ਦੂੰਗਾ ਦੋਸਤੋ, ਬੜਾ ਕਲੀਅਰ ਤਰੀਕੇ ਨਾਲ ਨਾਗਪਾਲ ਜੀ ਨੇ ਸਮਝਾਤਾ। ਸੋ ਜੇ ਤੁਸੀਂ ਇਹ ਬਾਕਸ ਟਿਕ ਕਰਦੇ ਹੋ, ਕਾਲ ਕਰੋ ਤੇ ਤੁਹਾਡੇ ਖਾਤੇ ਪੈਸੇ ਆ ਜਾਣਗੇ। ਤਾਂ ਕਹਿੰਦੇ ਸਿੰਪਲ ਆ, ਤੇ ਕਰਨਾ ਕੀ, ਪੜ੍ਹਾਈ ਕਰਨੀ ਹੈ, ਤੇ ਉਹ ਪੜ੍ਹਾਈ ਵੀ ਇੰਨੀ ਸਿੰਪਲ, ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। 437-264-3175 ਇਹਨਾਂ ਦਾ ਨੰਬਰ ਆ, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਓਕੇ, ਗੌਰਮੈਂਟ ਕਹਿ ਰਹੀ ਹੈ ਕਿ ਤੁਸੀਂ ਪੜ੍ਹੋ, ਅਸੀਂ ਤੁਹਾਨੂੰ ਹੈਲਪ ਕਰਾਂਗੇ ਪੈਸੇ ਦੀ, ਜੇ ਤੁਹਾਡੀ ਇਨਕਮ ਘੱਟ ਆ, ਕਿਉਂਕਿ ਓਬੀਅਸ ਆ ਜੇ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਨਾਲ ਆਪਣੀ ਸਕਿੱਲ ਵੀ ਵੱਧਦੇ ਆ ਤੇ ਜੋਬ ਆਪਾਂ ਨੂੰ ਵਧੀਆ ਮਿਲਦੀ ਆ। ਹੁਣ ਬਹੁਤ ਭੈਣਾਂ ਨੇ, ਸਾਡੇ ਨੌਂ ਨੇ, ਉਹਨਾਂ ਨੇ ਭੈਣ ਨੇ PS, ਕਿਉਂਕਿ ਬੰਦਾ ਉਹਨਾਂ ਦੇ ਜਿਹੜੇ ਮੇਰੇ ਦੋਸਤ ਆ ਉਹਨਾਂ ਦੇ ਉਹ ਚਲਾਉਂਦੇ ਸੀ ਟਰੱਕ, ਤੇ ਟਰੱਕਿੰਗ ਇੰਡਸਟਰੀ ਪਿਛਲੇ ਕਾਫੀ ਟਾਈਮ ਤੋਂ ਡਾਵਾਡੋਲ ਰਹੀ ਆ, ਉਹਨਾਂ ਦੇ ਵਾਈਫ ਨੂੰ ਜੋਬ ਨਹੀਂ ਮਿਲੀ, ਉਹਨਾਂ ਨੇ ਇਹ ਤੁਹਾਡੇ ਤੋਂ ਹੈਲਪ ਲੈਤੀ, PSW ਦਾ ਕੋਰਸ ਕੀਤਾ, ਠੀਕ ਆ ਜੀ, ਹੁਣ 40-45 ਡਾਲਰ ਘੰਟੇ ਤੇ ਜੋਬ ਕਰ ਰਹੇ ਨੇ।
1: ਹਾਂਜੀ, ਅਗਰ ਲਾਈਕ ਇਸ ਹਮਾਰੇ ਪਾਸ ਆਸਾਨ ਵਾਲੇ ਕੋਰਸਿਸ ਵੀ ਹੈ, ਜੈਸੇ ਕੁਛ ਹਾਊਸ ਵਾਈਫ ਉਨਕੋ ਬੱਚੇ ਸੰਭਾਲਨੇ ਹੋਤੇ ਹੈ, ਵੋ ਫੁੱਲੀ ਆਨਲਾਈਨ ਕੋਰਸ ਲੇਤੇ ਹੈ, ਜੋ ਘਰ ਕੇ ਕੰਫਰਟ ਸੇ 2-3 ਘੰਟੇ ਲਗਾਤੇ ਹੈ, ਟਰੱਕ ਡਰਾਈਵਰ, ਊਬਰ ਡਰਾਈਵਰ, ਸੈਲਫ ਇੰਪਲੋਇਡ, ਹਾਊਸ ਵਾਈਫ, ਅਨਇੰਪਲੋਇਡ ਲੋਕ ਆਸਾਨ ਸੇ ਕੋਰਸ ਕਰਨਾ ਚਾਹਤੇ ਹੈ, 2-3 ਘੰਟੇ ਲਗਾਤੇ ਮੰਡੇ ਟੂ ਫਰਾਈਡੇ,
0: ਓਕੇ,
1: ਸਕਿੱਲ ਵੀ ਆ ਗਈ, ਪੈਸੇ ਗਵਰਨਮੈਂਟ ਨੇ ਪੇ ਕਰੇ, ਫੰਡਿੰਗ ਅਲੱਗ ਸੇ
0: 30,000 ਡਾਲਰ, ਕੋਰਸ ਤੇ ਡਿਪੈਂਡ ਵੀ ਡੇਲੀ ਲੱਗਦੀਆਂ ਨੇ, ਕਿੰਨੇ ਘੰਟੇ
1: ਕਲਾਸਿਸ, ਆਲਮੋਸਟ ਡੇਲੀ ਹੈ, तीन घंटे है, फुली ऑनलाइन है।
0: अच्छा, 3 घंटे बस।
1: एग्जामिनेशन नहीं है सबसे अच्छा, बड़ी बात।
0: ओके,
1: असाइनमेंट्स है, आसान असाइनमेंट्स, आसान बेसिक इंग्लिश।
0: ओके,
1: तो आप लोग
0: बेसिकली अटेंडेंस ला लो तो पास हो जाओगे
1: कह सकते हो,
0: असाइनमेंट एंड अटेंडेंस।
1: यस, दैट्स द कोर, और वो बहुत इजी है।
0: सो केडे कोर्स नहीं जी, एक बारी।
1: हाँ जी, सो जो इजी वाले हैं वो है मैनेजमेंट, बिजनेस मैनेजमेंट हो गया, हॉस्पिटैलिटी हो गया, सप्लाई चेन में है एक कोर्स, और लाइक
0: सो एक कोर्स तो बड़े प्रोजेक्ट मैनेजमेंट वगैरह
1: इजी है,
0: इजी होंगे,
1: इजी है जी।
0: इस तो आज पीएसडब्ल्यू एचवैक
1: ईसीए अर्ली चाइल्डहुड असिस्टेंट,
0: अकाउंटिंग का भी है जी?
1: अकाउंटिंग का भी बड़ा फेमस प्रोग्राम है। यस, वो लोग करते हैं क्योंकि अकाउंटेंट, आप साल का कोर्स करा आपने, आप खुद का स्मॉल बिजनेस खोल सकते हैं। कैनेडा इज फॉर ऑल फॉर सर्विस इंडस्ट्री, जितने भी बिजनेसमैन है रेस्टोरेंट वाले वो सारे सूखे पड़े आज के डेट में। चाहे कोई बिजनेसमैन है, बड़े से बड़ी, अभी मैं आपके पास आया हूँ, बड़े बड़े वेयरहाउस पे लिखा हुआ फॉर लीज फॉर लीज फॉर लीज आपने, और अकाउंटेंट इतने बिजी है आज के टाइम में, मेरे अकाउंटेंट अभी तक मेरा टैक्स नहीं भरा।
0: अकाउंटिंग की पढ़ाई करनी है तो फ्री है,
1: बिल्कुल पढ़ाई फ्री है, फंडिंग अलग से मिल रही है, जिसका मेजर पोर्शन ग्रांट्स है, फैमिली ऑफ फोर है, अकाउंटिंग का कोर्स करते हैं हस्बैंड वाइफ दोनों, 80,000 की फंडिंग मिलती है, 40,000 उसमें से ग्रांट है और 40,000 ऑप्शनल लोन है 0% पे।
0: तो जेडी ग्रांट तो वापस करनी नहीं,
1: वो तो करनी नहीं है, मतलब आपने
0: लोन है वो किमें वापस करना, कितने टाइम से करना।
1: हाँ जी, जो लोन 40,000 का आया फैमिली ऑफ फोर को, 40,000 तो ग्रांट है, साइड में रख दो, वो तो आपका पैसा ही है। जो डेस 40,000 है वो 0% पे एक साल तक, जब तक आप एनरोल्ड है, 1.5 साल बाद जब आप वापस देना स्टार्ट करते हो उसे किस्तों में, तब ब्याज क्या है 2.5% पूरे साल का, मतलब 40,000 का आपने 44,000 वापस करना है 10 साल में।
0: 44 तो बस
1: 4,000 बचा 10 साल का,
0: 4,000।
1: अच्छा एक बार बताओ, अब ऐसा भी नहीं है कि आपने, क्वेश्चन मार्क लोगों को आया होगा, मैं बताता हूँ क्या क्वेश्चन मार्क होगा, कि अगर जॉब नहीं लगी मेरी पैसे वापस नहीं कर सकता फिर, तो जी लोन डेफर जाता है।
0: अच्छा,
1: 1 साल डेफर,
0: ओके,
1: 2 साल डेफर, 3 साल डेफर,
0: बाप रे बाप,
1: और मैक्सिमम टाइम लोन पे करने का 14.5 साल है। यहाँ पे आप गवर्नमेंट से लोन ले रहे हैं, बैंक से नहीं ले रहे, जो आपकी गाड़ी उठा के भाग जाएंगे, है ना, तो इट्स अ वेरी गुड थिंग।
0: तला दा 300 साल दे मंच भी आए यार, भी चेक करन 2024 दी असेसमेंट किन्नी आ
2: ओही है जी, जे हुण एलिजिबल होंदे फिर तां नागपाल साहब नूं जरूर आपां रिक्वेस्ट कर दे। पर हाँ, मैं एक रिव्यू जरूर देना चाहुंना जी, मैं जिद्दां आपां इत्थे रेडियो आउंदे आ, नागपाल साहब नूं अज ही मैं मिलिया पहली बार, पर तुहाडे कोले इत्थे इन्हां दीआं गल्लां सुण के मैं अगे किसे नूं रेफरेंस पाई सी, उन्हां दा कम होया, कम होण तों बाद ओह मेरे घरे डब्बा चक के आ गए।
0: अच्छा,
2: मैं क्या भाई जी किदां, कहिंदे वी भाजी साडा कम होया ते असीं इक तां पढ़ भी रहे आ ते उपरों नाल पैसे मिले आ सानूं। मैं क्या भाजी तुसीं सानूं नहीं नागपाल साहब कोल डब्बा लैके पहुंचो,
0: उन्हां ने फिर
2: हाँ असीं तां इक दस्सिया जस्ट, उन्हां नूं लग्गिया वी मैं बहुत वड्डा कम कराता, पर हुण इह नागपाल साहब तां इक सेवा ही कर रहे
0: ने। ऑनेस्ट रिव्यू है नागपाल साहब, इह क्योंकि ना तुहाडी गल्लबात क्लैरिटी नाल तुसीं बोलदे हो ते परिवारां दा फायदा हो रिहा, पुन्न नाल फलियां, वधिया कॉज लई कम कर रहे हो। सो ਕਿਹੜੇ ਨੰਬਰ ਤੇ ਕਾਲ ਕਰੀਏ ਤੁਹਾਨੂੰ?
1: ਹਾਂਜੀ, ਨੰਬਰ ਹੈ ਜੀ 437-264-3175, ਤੁਸੀਂ ਹੁਣੇ ਵੀ ਕਾਲ ਕਰ ਸਕਦੇ ਹੋ ਜੀ, 437-264-3175, 437-264-3175।
0: ਸੋ ਦੋਸਤੋ, ਇਹ ਗੌਰਮੈਂਟ ਦਾ ਪ੍ਰੋਗਰਾਮ ਆ, ਜੇ ਤੁਹਾਡੀ ਇਨਕਮ 70,000 ਜਿਸ ਤੋਂ ਘੱਟ ਆ, ਇੰਗਲਿਸ਼ ਆਉਂਦੀ ਆ ਤੇ ਤੁਹਾਡਾ ਸਟੇਟਸ PR ਜਾਂ ਸਿਟੀਜ਼ਨ ਆ, ਤਾਂ ਗੌਰਮੈਂਟ ਦਾ ਇਹ ਪ੍ਰੋਗਰਾਮ ਆ ਕਿ ਤੁਸੀਂ ਆਪਣੇ ਸਕਿੱਲ ਵਧਾਓ, ਤੁਸੀਂ ਪੜ੍ਹੋ ਲਿਖੋ, ਐਂਡ ਉਹਦੇ ਵਿੱਚ ਗੌਰਮੈਂਟ ਤੁਹਾਨੂੰ ਗ੍ਰਾਂਟ ਅਤੇ ਲੋਨ, ਆਪਸ਼ਨਲ ਲੋਨ ਦੇ ਰਹੀ ਆ, ਐਂਡ ਅਤੇ ਤੁਹਾਨੂੰ ਖਾਤੇ 'ਚ 40,000 ਤੋਂ ਲੈ ਕੇ $1,00,000 ਤੱਕ ਪੈਸਾ ਵੀ ਆ ਰਿਹਾ, ਅਤੇ ਜਿਹੜਾ ਕਿ ਤੁਹਾਨੂੰ ਨਾਲ ਪੜ੍ਹਾਈ ਦੀ ਪੜ੍ਹਾਈ ਹੋ ਜੂਗੀ। ਸੋ ਇਹ ਪ੍ਰੋਗਰਾਮ ਬੜਾ ਜਲਦੀ ਐਂਡ ਹੋ ਰਿਹਾ, ਤੁਸੀਂ ਇਸ ਸਕੀਮ ਦਾ ਫਾਇਦਾ ਚੱਕਣਾ ਚਾਹੁੰਦੇ ਤਾਂ ਨਾਗਪਾਲ ਜੀ ਨੂੰ ਕਾਲ ਕਰਨੀ ਹੈ, 437-264-3175, 437-264-3175, 437-264-3175। ਨਾਗਪਾਲ ਜੀ, ਹੁਣ ਸਾਨੂੰ ਦੱਸੋ, ਜਿਹੜੇ ਇੱਕ ਐਗਜ਼ਾਮਪਲ ਦਿਓ, ਜੇ ਕੋਈ ਬੰਦਾ ਟਰੱਕ ਚਲਾਉਂਦਾ, ਦੋ ਬੱਚੇ ਨੇ, ਕੋਈ ਇੱਦਾਂ ਦਾ ਸਨੈਰੀਓ ਬਣਾ ਕੇ ਸਾਨੂੰ ਕੋਈ ਐਗਜ਼ਾਮਪਲ ਦੱਸੋ ਕਿ ਉਹ ਕਿੰਨੀ ਫੰਡਿੰਗ ਦੇ ਲਈ ਐਲੀਜੀਬਲ ਹੈ।
1: ਇੱਕ ਦਿਨ ਮੈਂ ਕਮ ਸੇ ਕਮ 12 ਕੇਸ ਐਸੇ ਹੀ ਆਤੇ ਹੈ, ਜਿਨਕੇ ਜੋ ਟਰੱਕ ਡਰਾਈਵਰ ਹੀ ਹੋਤੇ, ਜ਼ਿਆਦਾਤਰ ਸੈਲਫ ਇੰਪਲੋਇਡ ਲੋਕ ਹੀ ਹੋਤੇ ਹੈ। ਸੋ ਇਸ ਮੈਂ ਆਪ ਮਾਨ ਕੇ ਚਲੇ, ਲਾਈਕ ਅਗਰ ਆਪ ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਹੈ, 3 ਬੱਚੇ ਹੈ ਆਪਕੇ, ਯੂਨੀਵਰਸਿਟੀ ਕਾਲਜ ਜਾ ਰਹੇ ਬੱਚੇ, ਦੇ ਆਰ ਕਾਊਂਟਡ ਐਜ਼ ਡਿਪੈਂਡੈਂਟਸ, ਯਾਨੀ ਕਿ ਬੱਚਾ ਅੱਜ ਹੀ ਪੈਦਾ ਹੋਇਆ, ਅਗਰ ਯੂਨੀਵਰਸਿਟੀ ਕਾਲਜ ਜਾ ਰਹੇ ਹੈ ਉਹ ਡਿਪੈਂਡੈਂਟ ਹੀ ਕਾਊਂਟ ਹੋਤੇ ਹੈ। ਤੋ ਉਸ ਮੈਂ ਫੈਮਿਲੀ 5 ਕੋ ਅਪ ਟੂ 100,000 ਕੀ ਫੰਡਿੰਗ ਆਤੀ ਹੈ, 50,000 ਗ੍ਰਾਂਟ, 50,000 ਆਪਸ਼ਨਲ ਲੋਨ, ਫੈਮਿਲੀ ਆਫ 4 ਕੋ 80,000, 40,000 ਗ੍ਰਾਂਟ, ਟੈਕਸ ਫਰੀ, टैक्स फ्री ग्रांट है, ग्रांट टैक्स फ्री फेडरल गवर्नमेंट की
0: जी,
1: 40,000 ऑप्शनल लोन 0% पे, जो कि 1.5 साल बाद 2.5% ब्याज है सिर्फ साल का। फैमिली ऑफ टू जो रिटायर्ड कपल है, बड़े सारे रिटायर्ड कपल है, जो कहते हैं कि सर ताश खेलते थे टाइम पास होता था, अब पढ़ाई करके टाइम पास आता है, पैसे भी आ रहे हैं, उनकी 45,000 की फंडिंग बनती है, उसमें से 25,000 तो ग्रांट है, रेस्ट $20 ऑप्शनल लोन एट 0% जो कि 1.5 साल बाद 2.5% ब्याज है। मतलब ऐसे रैंडम केस बनते हैं, इतना ही है अगर कोई भी इनकम कम हो। ओके, हमारी फीस है सिर्फ $199 या $499
0: ओके,
1: काम होने के बाद देनी है, बिल्कुल बिल्कुल, हमें लालच है ही
0: नहीं। परिवार के खाते च आउणगे 40,000 तो लेके लाख डॉलर,
1: बिल्कुल
0: तुसी लेना 200 या 500।
1: हम
0: वो भी बाद जो तो पैसे आ गए,
1: हम टेचोट कॉस्को की तरह काम करते हैं।
0: हाँ।
1: हम अपनी गुल्लक देखते हैं छोटी सी, बस हमें आपकी फंडिंग से देने देने कुछ है ही नहीं। 30 से 90 डेज में आपके खाते में पैसे आते हैं, हमारे खाते में तो आते नहीं।
0: आउन के कितना बनो, सीधा
1: क्लाइंट के खाते में जाते हैं।
0: ओके,
1: आज आप ज्वाइन करते हैं, आपको ईमेल आते हैं गवर्नमेंट से, आप खुद अपना बैंक सेटअप करते हैं। हमारे पास अंकल आंटी आते हैं बहुत, उनको थोड़ा सा हार्ड मुश्किल है सेटअप करने में, हम कहते हैं बच्चों से कराओ, उनके बच्चे होते हैं यहाँ के पैदा हुए, वो ठाठ अगर खुद ही सेट करते थे घर पे।
0: हाँ।
1: हम नहीं हाथ गंदे करते, बैंक अपना खुद सेट करो।
0: हाँ।
1: आप खाते में पैसे आते हैं, उसके बाद जाके आप अपनी ईमानदारी से हमारी फीस देते हैं, चाहे ऑफिस आए, जैसे कल आपको बताया मैंने कि लाइक $100 एक्स्ट्रा देके गए।
0: हाँ।
1: आप पिज्जा खा लेना
0: ते जी, ओके जी, किसी ने अकाउंटिंग दा कर लिया, किसी ने PSW दा कर लिया, किसी ने उन्हां नूं की सेम फील्ड दे विच जॉब करनी जरूरी है?
1: बिल्कुल नहीं।
0: अच्छा,
1: बिल्कुल नहीं।
0: ओके,
1: मतलब इसमें मैं जो मैं कह रहा हूँ वही है, मैंने बात नहीं कही तो नहीं है। और बाकी सब 8 साल से काम कर रहे हैं, हजारों को असिस्ट कर चुके हैं, बाल सफेद हो गए करते हुए।
0: वो जो पैसे आएंगे वो भी कोई जरूरी है कि ये आही जगह तक लगने चाहिए ना?
1: कहीं भी लगा सकते हो उस पैसे को आप।
0: अच्छा, ईदी बीच भी कोई कैच?
1: कोई कैच नहीं है, कुछ हिडन नहीं है। आप पैसे को कहीं भी लिविंग एक्सपेंसेस के लिए गवर्नमेंट दे रही है, आपके बच्चों के लिए ग्रोसरी करना आपके लिविंग एक्सपेंसेस करें, बैक होम भेजना है भेजें, कोई रिस्ट्रिक्शन नहीं है उस पर। और ऐसा भी नहीं आपने उस फील्ड में जॉब करनी है, उल्टा जो हमारे क्लाइंट हैं वो सेकंड ईयर में कोर्स करके फिर से फंडिंग ले चुके हैं, थर्ड ईयर में ले चुके हैं।
0: ओके,
1: तो देयर इज नो हिडन इन दिस।
0: सो नंबर दोस्तों 437-264-3175 437-264-3175 एक होर दस दिओ, जे अज असीं राइट वे कॉल करदे हां कि ओवर द कॉल ही सानूं दस दोंगे कि असीं एलिजिबल हां, किन्ने पैसे लिए एलिजिबल हां, ते कदों तक साडा अप्लाई हो जाऊ, कदों तक पैसे आ जाणगे,
1: ओके,
0: सारी चीज ओवर द कॉल पता लग जाऊ।
1: बिल्कुल जी, अभी अभी अभी 7 की जगह सिर्फ एक स्टाफ काम कर रहा है कॉल्स के लिए, अभी कॉल इनटेक कर रहे हैं हम। मंडे को आपको कल रिप्लाई कर देंगे असेसमेंट करके हम, और बाकी अब 7 बंदों का काम एक बंदे से कराऊंगा तो फिर वो भी शोषण है, हमको काम करते नहीं खींचने वाला, तो इसमें अभी वो इनटेक ले लेंगे, आपको ऊपर से बता देंगे आपको बेनिफिट है या नहीं है इनिशियल, बट बाकी कल आपको 6 बजे के बाद असेसमेंट मिल जाएगी अपनी। और आप कॉल करें, और बड़ी इंपॉर्टेंट बात, आज मैं यहाँ पे स्टूडियो में स्पेशल क्यों आया हूँ, सिर्फ आप मान के चल 3 हफ्ते रह गए हैं, और 22 जुलाई के बाद जो आज फैमिली ऑफ 5 को 100,000 की फंडिंग आ रही है, फैमिली 4 को 80,000 की फंडिंग आ रही है, जिसमें से हाफ पोर्शन तो नॉन रिफंडेबल ग्रांट्स है, 3 हफ्ते बाद गवर्नमेंट ग्रांट्स में कट कर रही है, कट्स कट्स कट्स।
0: ओके,
1: सारा लोन आएगा, ग्रॉस इज सेम, लाख का लाख लोन, 80,000 का 80,000 लोन,
0: नाउ और नेवर।
1: बिल्कुल सही कहा।
0: 437-264-3175 शुक्रिया नागपाल साहब, अगले आवर दे विच होर गल्लां बातां करदे आं। 437-264-3175 दोस्तों इन्हां दा नंबर आ, तुसीं सुनेहा सुंदे आ रहे सी, ते नाओ और नेवर वाली गलबात आ, राइट नाओ कॉल करके इन्हां तों जानकारी लो, ते अपनी जिहड़ी इह स्कीम दा फायदा जो कि हुण बिल्कुल लास्ट स्टेज ते उहदा चक सकदे हो, 437-264-3175 437-264-3175 437-264-3175 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ 4 ਵਜੇ ਤੱਕ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣੋਗੇ। ਬਾਈ ਸੁੱਖ ਜੀ ਸੁਨੇਹਾ ਲੈ ਕੇ ਹਾਜ਼ਰ ਹੋਏ ਨੇ, ਸੁੱਖ ਬਾਈ ਜੀ ਜੀ ਆਇਆਂ ਨੂੰ
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁਰਾ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਅੱਜ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ, ਤੇ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ। ਜੀ ਹਾਂ, ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਦੇ ਉੱਪਰ ਫਰਨੀਚਰ ਤੁਸੀਂ ਆਪਣਾ ਘਰ ਲੈ ਕੇ ਜਾ ਸਕਦੇ ਹੋ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਨੇ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਸਾਰੇ ਅਪਲਾਇੰਸਸ ਦੇ ਤੋਹਫੇ ਜਿਹੜੇ ਫ੍ਰੀ ਆਫ ਕਾਸਟ ਮਿਲ ਰਹੇ ਆ ਕੈਨੇਡਾ ਡੇ ਸਪੈਸ਼ਲ ਪ੍ਰਾਈਸ ਦੇ ਉੱਪਰ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ ਬੈਂਬੋ ਹਾਈਬ੍ਰਿਡ ਵਾਲਾ ਮੈਟਰਸ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲੋ ਟੋਪ ਦੇ ਨਾਲ $500-600 ਜਿਹੜੀ ਕੀਮਤ ਸੀ $199 ਦਾ, ਜੀ ਹਾਂ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲੋ ਟੋਪ ਦੇ ਨਾਲ $199 ਦਾ, ਤੇ ਨਾਲ ਟੋਸਟਰ ਟੋਸਟਰ ਟੋਸਟਰ ਫ੍ਰੀ ਫ੍ਰੀ ਫ੍ਰੀ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲੋ ਟੋਪ ਦੇ ਨਾਲ $199 ਦਾ, ਤੇ ਨਾਲ ਜਿਹੜਾ ਤੁਹਾਨੂੰ ਟੋਸਟਰ ਫ੍ਰੀ ਤੋਹਫਾ ਦਿੱਤਾ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਹਾਈ ਐਂਡ ਫਰਨੀਚਰ ਦੇ ਉੱਪਰ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕਾਫੀ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕਾਫੀ ਟੇਬਲ $150 ਦਾ, ਜੀ ਹਾਂ, $150 ਦਾ ਸੋਲਿਡ ਵੁੱਡ ਦਾ ਕਾਫੀ ਟੇਬਲ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗੀ ਹੋਈ ਆ ਫਰਨੀਚਰ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਸੇਲ ਸੇਲ ਬੁਲਸਾ।
4: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਰੇਡੀਓ ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਢਿੱਲੋਂ ਵੀਡੀਓ ਵੱਲੋਂ। ਕੈਨੇਡਾ ਡੇ ਦਾ ਸਪੈਸ਼ਲ ਪ੍ਰੋਗਰਾਮ ਆ ਅਤੇ ਉਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਕੈਨੇਡਾ ਡੇ ਦੀ ਵਿਸ਼ ਕਰਨ ਅਤੇ ਕੈਨੇਡਾ ਡੇ ਬਾਰੇ ਦੱਸਣ ਅਤੇ ਨਾਲ ਦੇ ਨਾਲ ਆਪਣੇ ਪ੍ਰੋਡਕਟ ਦੀ ਜਾਣਕਾਰੀ ਦੇਣ ਲਈ ਹਾਜ਼ਰ ਹੋ ਚੁੱਕੇ ਨੇ ਢਿੱਲੋਂ ਸਾਹਿਬ। ਵੈਸੇ ਅੱਜ ਸੁਪਰ ਸੰਡੇ ਸੀ ਕ੍ਰਿਕਟ ਦੇ ਮੈਦਾਨ ਦੇ ਵਿੱਚ ਵੀ, ਜਿੱਥੇ ਕਿ ਇੰਡੀਆ ਅਤੇ ਆਸਟ੍ਰੇਲੀਆ ਦਾ T20 ਮੈਚ, ਵੁਮੈਨਸ T20 ਮੈਚ ਖੇਡਿਆ ਗਿਆ। ਉੱਥੇ ਟੀਮ ਇੰਡੀਆ ਦੀ ਹਾਰ ਹੋਈ। ਉੱਥੇ ਹੀ T20 ਮੈਨਸ ਦਾ ਮੈਚ ਆਇਰਲੈਂਡ ਨਾਲ ਸੀ ਅਤੇ ਉੱਥੇ ਵੀ ਟੀਮ ਇੰਡੀਆ ਦੀ ਹਾਰ ਹੋਈ ਅਤੇ ਅੱਜ ਇਹ ਜਿਹੜਾ ਮੈਚ ਦੋਨੇ ਹਾਰੇ ਨੇ। ਪਰ ਉਮੀਦ ਆ ਅੱਗੇ ਚੱਲ ਕੇ ਸਪੋਰਟਸ ਜਗਤ ਦੇ ਵਿੱਚ ਚੰਗੀਆਂ ਖਬਰਾਂ ਆਉਣਗੀਆਂ ਅਤੇ ਫੀਫਾ ਵਰਲਡ ਕੱਪ ਨੂੰ ਵੀ ਤੁਸੀਂ ਬਹੁਤ ਆਨੰਦ ਮਾਣ ਰਹੇ ਹੋ ਅਤੇ ਉਹਦੇ ਲਈ ਵੀ ਤੁਸੀਂ ਢਿੱਲੋਂ ਵੀਡੀਓ ਦਾ IPTV ਬਾਕਸ ਘਰ ਲੈ ਕੇ ਜ਼ਰੂਰ ਆਉਣਾ ਗਾ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
1: ਬਿਲਕੁਲ ਹੈਰੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ AM 530 ਤੇ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸੋ ਕੈਨੇਡਾ ਡੇ ਆ ਰਿਹਾ ਹੈਗਾ ਆ ਬੁੱਧਵਾਰ ਨੂੰ, July 1 ਨੂੰ, ਔਰ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿੰਨੇ ਵੀ ਪੁਰਾਣੇ ਲੋਕ ਆਪਾਂ ਨੂੰ ਸੁਣ ਰਹੇ ਆ, ਜਿਹੜੇ ਕਹਿੰਦੇ ਹੁੰਦੇ ਆ ਕਿ 2-3-4 ਦਹਾਕੇ ਤੋਂ ਹੋ ਸਕਦਾ ਉਹ ਕੈਨੇਡਾ ਆਏ ਹੋਣ, ਕਿਹੜੇ ਨਵੇਂ ਆਏ ਹੈਗੇ ਆ ਜੀ, ਉਹਨਾਂ ਨੂੰ ਵੀ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਕੈਨੇਡਾ ਇੱਕ ਇੰਨੀ ਖੂਬਸੂਰਤ ਕੰਟਰੀ ਹੈਗੀ ਆ ਜੀ, ਜਿਹਦੇ ਵਿੱਚ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਹਿੰਦੇ ਹੁੰਦੇ ਆ ਕਿ ਖੁਸ਼ਹਾਲੀ ਦੇ ਨਾਲ ਆਪਣਾ ਜੀਵਨ ਜਿਹੜਾ ਹੈਗਾ ਉਹ ਬਤੀਤ ਕਰ ਸਕਦੇ ਹੋ। ਸੋ ਹਮੇਸ਼ਾ ਆਪਾਂ ਤਾਂ ਇਸ ਕੰਟਰੀ ਦੇ ਬਹੁਤ ਹੀ ਰਿਣੇ ਹਾਂ ਜੀ, ਖਾਸ ਕਰਕੇ ਜਿੰਨਾ ਵੀ ਆਪਾਂ ਇਮੀਗ੍ਰੈਂਟ ਆਏ ਸੀਗੇ। ਸੋ ਹਮੇਸ਼ਾ ਉਹ ਮਾਨ ਸਾਹਿਬ ਦਾ ਗਾਣਾ ਨਾ ਵੀ ਜਿਸ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਤੱਕੀ ਦਾ। ਸੋ ਕੈਨੇਡਾ ਦਾ ਤਾਂ ਹਮੇਸ਼ਾ ਅਸੀਂ ਕਹਿੰਦੇ ਹੁੰਦੇ ਆ ਵੀ ਇਸ ਮਿੱਟੀ ਨੂੰ ਸਲਾਮ ਆ ਜੀ, ਜਿਨ੍ਹਾਂ ਨੇ ਸਾਨੂੰ ਰਿਜ਼ਕ ਦਿੱਤਾ, ਸਾਨੂੰ ਰੋਟੀ ਦਿੱਤੀ, ਔਰ ਸਾਡੇ ਪਰਿਵਾਰਾਂ ਦੇ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਦਿੱਤੀ। ਸੋ ਕੈਨੇਡਾ ਡੇ ਦੀਆਂ ਬਹੁਤ ਬਹੁਤ ਬਹੁਤ ਮੁਬਾਰਕ।
0: ਜਦੋਂ ਆਪਣੀ ਕਮਿਊਨਿਟੀ ਇਸ ਕੰਟਰੀ ਦੇ ਵਿੱਚ ਆਉਂਦੀ ਹੈ, ਵੱਧਦੀ ਫੁੱਲਦੀ ਹੈ, ਤੇ ਪਹਿਲਾਂ ਇੰਟਰਟੇਨਮੈਂਟ ਦੇ ਸਾਧਨ ਬਹੁਤ ਘੱਟ ਹੁੰਦੇ ਸੀ, ਢਿੱਲੋਂ ਸਾਹਿਬ ਤੁਹਾਡਾ ਇਨੀਸ਼ੀਏਟਿਵ 4 ਦਹਾਕੇ ਪਹਿਲਾਂ ਜਿਹੜਾ ਸ਼ੁਰੂ ਕੀਤਾ ਇੰਟਰਟੇਨਮੈਂਟ ਫੀਲਡ ਦੇ ਵਿੱਚ, ਤੇ ਉਹਨੂੰ ਨਵੇਂ ਯੁੱਗ ਦੇ ਨਾਲ ਹੁਣ OTT ਪਲੇਟਫਾਰਮ ਤੱਕ ਦਾ ਸਫ਼ਰ ਤੈਅ ਕੀਤਾ, ਇਹਦੇ ਲਈ ਤੁਸੀਂ ਮੁਬਾਰਕਬਾਦ ਹੋ। ਤੇ ਢਿੱਲੋਂ ਵੀਡੀਓ IPTV ਸਮੇਂ ਦੇ ਨਾਲ ਅਪਗ੍ਰੇਡ ਬਹੁਤ ਵੱਡੇ ਤਰੀਕੇ ਨਾਲ ਹੋਇਆ, OTT ਪਲੇਟਫਾਰਮ ਆਇਆ, ਤੇ ਇਸ ਦੇ ਨਾਲ ਤੁਸੀਂ ਗੁਰਬਾਣੀ ਰੇਡੀਓ ਜੋ ਅਨਾਊਂਸ ਕੀਤਾ ਸੀਗਾ ਉਹ ਇੱਕ ਕੱਲਾ ਇੱਥੋਂ ਨਹੀਂ, ਉਹ ਦੁਨੀਆ ਭਰ ਦੇ ਵਿੱਚ ਉਹ ਪ੍ਰੋਡਕਟ ਨੇ ਆਪਣੀ ਜਗ੍ਹਾ ਬਣਾਈ ਹੈ ਜੀ।
1: ਬਿਲਕੁਲ ਜੀ, ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ ਜੀ। ਜਦੋਂ ਅੱਜ ਤੋਂ ਤਕਰੀਬਨ 4 ਦਹਾਕੇ ਪਹਿਲਾਂ, 4.5 ਦਹਾਕੇ ਪਹਿਲਾਂ ਹੈਰੀ, ਉਦੋਂ ਤਾਂ ਜਦੋਂ ਤੁਸੀਂ ਹੁਣ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਆਪਾਂ ਵੀਕਐਂਡ ਦਾ ਪ੍ਰੋਗਰਾਮ ਕਰ ਰਹੇ ਹਾਂ, ਠੀਕ ਹੈ ਜੀ, ਸੈਟਰਡੇ ਤੁਸੀਂ ਪ੍ਰੋਗਰਾਮ ਕਰਦੇ ਹੋ, ਸੰਡੇ ਪ੍ਰੋਗਰਾਮ ਕਰਦੇ ਹੋ, ਉਹਨਾਂ ਟਾਈਮਾਂ ਦੇ ਵਿੱਚ ਸਿਰਫ ਵੀਕਐਂਡ ਤੇ ਹੀ ਪ੍ਰੋਗਰਾਮ ਹੁੰਦੇ ਸੀਗੇ, ਠੀਕ ਹੈ ਜੀ, ਔਰ ਇੱਕ ਜਾਂ 2 ਅਖਬਾਰ ਜਿਹੜੇ ਹੁੰਦੇ ਸੀਗੇ ਫਰਾਈਡੇ ਵਾਲੇ ਦਿਨ ਉਹ ਆਉਂਦੇ ਹੁੰਦੇ ਸੀਗੇ। ਸੋ ਜਿਹੜੀ ਵੀ ਕੋਈ ਪੰਜਾਬ ਦੀ ਖਬਰ ਹੁੰਦੀ ਸੀਗੀ ਉਹ ਸਿਰਫ ਸੈਟਰਡੇ ਜਾਂ ਸੰਡੇ ਨੂੰ ਮਿਲਦੀ ਸੀ, ਕਿਉਂਕਿ ਸੰਡੇ ਨੂੰ ਹੀ ਇੱਕ ਜਾਂ ਅੱਧੇ ਘੰਟੇ ਦਾ ਮਿਲਦਾ, 1980 ਦੇ ਵਿੱਚ ਇੱਕ ਸਿਰਫ ਤੇ ਸਿਰਫ ਅੱਧੇ ਘੰਟੇ ਦਾ ਪ੍ਰੋਗਰਾਮ ਹੁੰਦਾ ਸੀਗਾ ਜਿਹਦੇ ਨਾਲ ਲੋਕ ਜਿਹੜੇ ਕਨੈਕਟਡ ਰਹਿੰਦੇ ਸੀਗੇ। ਸੋ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਖਬਰ ਹੋਣੀ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਜਦੋਂ ਚਮਕੀਲਾ ਸਾਹਿਬ ਦੀ ਡੈਥ ਹੋਈ ਹੈ ਜੀ, ਮੇਰਾ ਖਿਆਲ ਹੈ ਕਿ ਮੰਗਲਵਾਰ ਜਾਂ ਬੁੱਧਵਾਰ ਨੂੰ ਹੋਈ ਆ, ਔਰ ਸਾਨੂੰ ਫਰਾਈਡੇ ਵਾਲੇ ਦਿਨ ਜਾ ਕੇ ਪਤਾ ਲੱਗਾ ਸੀਗਾ ਕਿ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਸੋ ਜਿਹੜੀ ਹੁਣ ਦੇਖੋ ਇਲੈਕਟ੍ਰੋਨਿਕ ਯੁੱਗ ਇੰਨਾ ਤੇਜ਼ ਹੋ ਚੁੱਕਿਆ ਆ ਕਿ ਮਤਲਬ ਕਿ ਪੰਜਾਬ ਦੇ ਵਿੱਚ 5-7 ਮਿੰਟਾਂ ਦੇ ਅੰਦਰ ਅੰਦਰ ਜਿਹੜੀ ਹੈਗੀ ਆ ਖਬਰ ਦੁਨੀਆਂ ਦੇ ਵਿੱਚ ਪਹੁੰਚ ਜਾਂਦੀ ਆ। ਸੋ ਡੈਫੀਨਿਟਲੀ ਇਲੈਕਟ੍ਰੋਨਿਕ ਯੁੱਗ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ, ਔਰ ਸਮੇਂ ਸਮੇਂ ਦੇ ਵਿੱਚ ਹਰੇਕ ਬਿਜ਼ਨਸ ਨੇ ਉਸ ਚੀਜ਼ ਨੂੰ ਯੂਟੀਲਾਈਜ਼ ਕੀਤਾ ਆ। ਸੋ ਇਸੇ ਤਰ੍ਹਾਂ ਢਿੱਲੋਂ ਵੀਡੀਓ ਨੇ ਵੀ ਕਹਿੰਦੇ ਹੁੰਦੇ ਆ ਕਿ ਨਵੀਂ ਟੈਕਨੋਲੋਜੀ ਨੂੰ ਅਸੀਂ ਅਪਣਾਇਆ, ਨਵੀਂ ਟੈਕਨੋਲੋਜੀ ਨੂੰ ਅਪਣਾਉਣ ਕਰਕੇ ਹੀ ਅਸੀਂ ਇਸ ਵਕਤ ਬਿਜ਼ਨਸ ਦੇ ਵਿੱਚ ਹੈਗੇ ਹਾਂ। ਜਿੱਦਾਂ ਤੁਸੀਂ ਕਿਹਾ ਕਿ ਸਾਡਾ OTT ਪਲੇਟਫਾਰਮ ਆ, ਬਿਲਕੁਲ ਜੀ, ਅੱਜ ਸਾਨੂੰ ਟੈਕਨੋਲੋਜੀ ਅਲਾਓ ਕਰਦੀ ਆ ਕਿ ਸਾਡਾ ਜਿਹੜਾ ਕਸਟਮਰ ਆ ਉਹ ਰਜਾਈਨਾ ਦੇ ਵਿੱਚ ਵੀ ਬੈਠਾ ਆ, ਵਿਨੀਪੈਗ ਦੇ ਵਿੱਚ ਵੀ ਬੈਠਾ ਆ, ਅਲਬਰਟਾ ਦੇ ਵਿੱਚ ਵੀ ਬੈਠਾ ਆ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਬੈਠਾ ਆ, ਯੂਬਾ ਸਿਟੀ ਦੇ ਵਿੱਚ ਬੈਠਾ ਆ, ਟੈਕਸਸ ਦੇ ਵਿੱਚ ਬੈਠਾ ਆ, ਫਲੋਰਿਡਾ ਦੇ ਵਿੱਚ ਬੈਠਾ ਆ, ਨਿਊਯਾਰਕ ਦੇ ਵਿੱਚ ਬੈਠਾ ਆ। ਸੋ ਇਹ ਜਿਹੜੀ ਟੈਕਨੋਲੋਜੀ ਆ ਜੇਕਰ ਸਾਨੂੰ ਅਲਾਓ ਕਰਦੀ ਆ ਤੇ ਅਸੀਂ ਸਾਡਾ ਬਿਜ਼ਨਸ ਜਿਹੜਾ ਹੈਗਾ ਆ ਉਹਨੂੰ ਇਸ ਤਰੀਕੇ ਤਰੀਕੇ ਦੇ ਨਾਲ ਐਕਸਪੈਂਡ ਕਰ ਚੁੱਕੇ ਹਾਂ। ਸੋ ਡੈਫਨਿਟਲੀ ਤੁਸੀਂ ਜੇਕਰ ਫੀਫਾ ਕੱਪ ਹਾਲੇ ਨਹੀਂ ਮਾਈਂਡ ਬਣਾਇਆ, ਤੁਹਾਡੇ ਘਰੇ ਆਈ ਪੀ ਟੀਵੀ ਬਾਕਸ ਨਹੀਂ ਹੈਗਾ ਕ੍ਰਿਸਟਲ ਕਲੀਅਰ ਕੁਆਲਿਟੀ ਵਾਲਾ, ਤਾਂ ਡੈਫਨਿਟਲੀ ਤੁਸੀਂ ਢਿੱਲੋ ਵੀਡੀਓ ਤੇ ਪਹੁੰਚੋ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਹੈ ਜੀ, ਜਿਹੜੀ ਕਿ ਪੂਰੇ ਨੌਰਥ ਅਮਰੀਕਾ ਨੂੰ ਅਸੀਂ ਸਰਵ ਕਰਦੇ ਹਾਂ। ਆਈ ਪੀ ਟੀਵੀ ਤੋਂ ਇਲਾਵਾ ਗੁਰਬਾਣੀ ਰੇਡੀਓ ਸਾਡੇ ਸਟੋਰ ਤੇ ਹਮੇਸ਼ਾ ਅਵੇਲੇਬਲ ਹੁੰਦੇ ਆ। ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਇੱਕ ਸਾਡਾ ਪ੍ਰੋਡਕਟ ਹੈਗਾ ਆ। ਬਾਕੀ ਜਿੱਦਾਂ ਅਸੀਂ ਹਰ ਹਫ਼ਤੇ ਦੱਸੀਦਾ ਆ ਕਿ ਜਿਹੜੇ ਅੱਜ ਦੀ ਡੇਟ ਦੇ ਵਿੱਚ ਆਪਣੇ ਸਾਰਿਆਂ ਦੇ ਘਰੇ ਸਮਾਰਟ ਟੀਵੀਜ਼ ਆ, ਔਰ ਜੇਕਰ ਤੁਹਾਡੀਆਂ ਪੁਰਾਣੀਆਂ ਵੀ ਐੱਚ ਐੱਸ ਟੇਪਾਂ ਜਾਂ ਹਾਈ ਏਟ ਦੀਆਂ ਟੇਪਾਂ ਜਿਨ੍ਹਾਂ ਦੇ ਉੱਤੇ ਤੁਹਾਡੇ ਬੱਚਿਆਂ ਦੀਆਂ ਬਰਥਡੇ ਪਾਰਟੀਜ਼ ਜਾਂ ਤੁਹਾਡੇ ਖੁਦ ਦੀਆਂ ਵਿਆਹ ਸ਼ਾਦੀ ਦੀਆਂ ਪੁਰਾਣੀਆਂ, ਭਾਵੇਂ ਉਹ ਕਿਸੇ ਵੀ ਸਿਸਟਮ ਦੇ ਵਿੱਚ ਹੋਣ, ਇੰਡੀਆ ਜਾਂ ਕੈਨੇਡਾ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ ਤੇ ਕੱਲ ਦੇਖਣਾ ਚਾਹੁੰਦੇ ਹੋ, ਤਾਂ ਇੱਕ ਵਾਰੀ ਢਿੱਲ ਵੀਡੀਓ ਤੋਂ ਲੈ ਕੇ ਆਓ। ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਸਾਰੀਆਂ ਦੀ ਸਾਰੀਆਂ ਟੇਪਾਂ ਤੁਹਾਡੇ ਸਮਾਰਟ ਟੀਵੀ ਤੇ ਚੱਲਦਾ ਕਰਾਂਗੇ। ਸੋ 1980 ਤੋਂ ਲੈ ਕੇ ਹੁਣ ਤੱਕ ਅਸੀਂ ਵੀ ਐੱਚ ਐੱਸ ਟੇਪਸ ਦਾ ਯੁੱਗ ਵੀ ਦੇਖਿਆ ਜੀ, ਸੀਡੀਜ਼ ਦਾ ਯੁੱਗ ਵੀ ਦੇਖਿਆ, ਰੈਕਡ ਪਲੇਅਰ ਦਾ ਯੁੱਗ ਵੀ ਦੇਖਿਆ ਆ, ਰਾਈਟ ਨਾਓ ਸਟ੍ਰੀਮਿੰਗ ਦਾ ਯੁੱਗ ਆ। ਸੋ ਸਟ੍ਰੀਮਿੰਗ ਦੇ ਵਿੱਚ ਵੀ ਢਿੱਲੋਂ ਵੀਡੀਓ ਪਹਿਲ ਕਦਮੀ ਦੇ ਵਿੱਚ ਅੱਗੇ ਆ ਜੀ। ਸੋ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਅਸੀਂ ਆਪਣੇ ਕਸਟਮਰਸ ਨੂੰ ਸਰਵ ਕਰਦੇ ਹਾਂ, ਔਰ ਕਸਟਮਰਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਮੇਸ਼ਾ ਢਿੱਲੋਂ ਵੀਡੀਓ ਨੂੰ ਸਹਿਯੋਗ ਦਿੱਤਾ ਆ। ਸੋ ਇੱਕ ਵਾਰ ਫਿਰ ਸਾਡੇ ਵੱਲੋਂ ਸਾਰਿਆਂ ਨੂੰ ਹੈਰੀ, ਤੁਹਾਨੂੰ ਆਈ ਨੋ ਤੁਸੀਂ ਨਵੇਂ ਆਏ ਹੋ ਕੈਨੇਡਾ ਦੇ ਵਿੱਚ, ਤੁਸੀਂ ਵੀ ਆਪਣੀਆਂ ਤਰੱਕੀਆਂ ਕਹਿੰਦੇ ਹੁੰਦੇ ਆ ਨਾ ਕਿ ਹੌਲੀ ਹੌਲੀ ਤਰੱਕੀਆਂ ਕਰ ਰਹੇ ਹੋ, ਔਰ ਸਾਰਿਆਂ ਨੂੰ ਜਿਹੜਾ ਕੋਈ ਪੁਰਾਣਾ ਬੰਦਾ ਆਇਆ ਜਾਂ ਨਵੇਂ ਆਏ ਹੈਗੇ ਆ, ਉਹਨਾਂ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਬਹੁਤ ਮੁਬਾਰਕਾਂ।
0: ਬਹੁਤ ਬਹੁਤ ਮੁਬਾਰਕਾਂ ਜੀ, ਧੰਨਵਾਦ ਤੁਹਾਡਾ ਢਿੱਲੋਂ ਸਾਹਿਬ, ਤੁਹਾਡਾ ਸਾਥ, ਤੁਹਾਡੀ ਗਾਈਡੈਂਸ ਦੇ ਨਾਲ ਲੱਗੇ ਹੋਏ ਆ। ਸੋ ਤੁਸੀਂ ਢਿੱਲੋਂ ਸਾਹਿਬ ਨੂੰ ਗੱਲਬਾਤ ਕਰਨੀ ਚਾਹੁੰਦੇ ਹੋ, ਸੱਤੇ ਅੱਛਾ ਕੈਨੇਡਾ ਡੇ ਵਾਲੇ ਦਿਨ ਵੀ ਆਫਿਸ ਓਪਨ ਹੋ ਗਏ?
1: ਬਿਲਕੁਲ ਜੀ ਬਿਲਕੁਲ, ਢਿੱਲੋਂ ਵੀਡੀਓ 365 ਦਿਨ ਜੀ, ਅਸੀਂ ਨਿਊ ਈਅਰਸ ਵਾਲੇ ਦਿਨ ਵੀ ਖੁੱਲੇ ਹੁੰਦੇ ਹਾਂ, ਕੈਨੇਡਾ ਡੇ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ ਉਹ ਓਪਨ ਹੈ ਹੋਏਗਾ ਜੀ, ਰੈਗੂਲਰ ਆਫਿਸ ਆਵਰਸ ਹੋਣਗੇ ਸਾਡੇ। ਸੋ ਨੰਬਰ ਸਾਡਾ ਆਪਾਂ ਸ਼ੇਅਰ ਕਰ ਦਈਏ, 905-204-1313, 905-204-1313।
0: ਬਹੁਤ ਬਹੁਤ ਧੰਨਵਾਦ ਜੀ। 905-204-1313 'ਤੇ ਦੋਸਤੋ ਗੱਲਬਾਤ ਕੀਤੀ ਜਾ ਸਕਦੀ ਹੈ, 905-204-1313, 905-204-1313। ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਸਟੂਡੀਓ 'ਚ ਸਾਡੇ ਨਾਲ ਪਹੁੰਚੇ ਹੋਏ ਨੇ ਮਾਨ ਸਾਹਿਬ ਮੋਜ਼ਮ ਲਾਈਨ ਤੋਂ। ਮਾਨ ਸਾਹਿਬ, ਪਰਮਾ ਹੰਗਾਰਾ ਤੁਹਾਨੂੰ ਪਰਿਵਾਰਾਂ ਜਿਹੜੇ ਡੀਲ ਨੂੰ ਦੇ ਰਹੇ ਨੇ, ਕਿਉਂਕਿ ਦੋਸਤੋ ਪਰਦੇ ਘਰ ਨੂੰ ਇੱਕ ਨਵੀਂ ਲੁੱਕ ਵੀ ਦਿੰਦੇ ਨੇ, ਤੇ ਇਹਨਾਂ ਦੇ ਫਾਇਦੇ ਬਹੁਤ ਨੇ। ਤੇ ਮਾਨ ਸਾਹਿਬ ਜਿਹੜੇ ਪਰਦੇ ਜਿਹੜੇ ਬਲਾਇੰਡਸ ਤੁਹਾਡੇ ਘਰੇ ਇੰਸਟਾਲ ਕਰਨਗੇ, ਕੈਨੇਡੀਅਨ ਮੇਡ ਬਲਾਇੰਡ, ਕੈਨੇਡਾ ਡੇ ਆ, ਕੈਨੇਡੀਅਨ ਮੇਡ ਬਲਾਇੰਡ ਤੁਹਾਡੇ ਘਰ ਲਾਉਣਗੇ, ਕਸਟਮਾਈਜ਼ ਬਲਾਇੰਡ ਲਾਉਣਗੇ, ਤੇ ਕੁਆਲਿਟੀ ਇੰਨੀ ਜ਼ਬਰਦਸਤ ਆ, 5 ਸਾਲ ਦੀ ਵਾਰੰਟੀ ਆ। ਇਹ ਕਹਿੰਦੇ ਕੁਛ ਵੀ ਹੋਊਗਾ ਅਸੀਂ ਬੈਠੇ ਹਾਂ, 5 ਸਾਲ ਦੀ ਵਾਰੰਟੀ ਆ, ਤੇ ਹੋਲ ਸੇਲ ਵਾਲਾ ਪ੍ਰਾਈਜ਼ ਦਿੱਤਾ ਜਾਂਦਾ, ਤੇ ਕੈਨੇਡਾ ਡੇ ਤੇ ਸਪੈਸ਼ਲ ਆ ਜੀ, ਉਹ ਵੀ ਇੱਕ ਵਾਰੀ ਸਾਂਝਾ ਕਰੋ।
2: ਹਾਂਜੀ ਬਿਲਕੁਲ, ਜਿਹੜੀ ਜ਼ੇਬਰਾ ਬਲੈਂਡਸ ਦੀ ਕੁਆਲਿਟੀ ਨਾਲ ਅਸੀਂ ਬਿਲਕੁਲ ਕੰਪਰੋਮਾਈਜ਼ ਨਹੀਂ ਕਰਦੇ, ਪਲੱਸ ਉਸ ਦੇ ਨਾਲ ਨਾਲ ਇਹ ਕਸਟਮ ਮੇਡ
0: ਜ਼ੇਬਰਾ ਬਲੈਂਡ ਨਾ, ਜਿਹੜੀ ਮੈਨੂਅਲ ਦੇ ਵਿੱਚ ਉਹ ਤਾਰ ਜੀ ਹੁੰਦੀ ਹੈ ਸਾਈਡ ਤੇ ਖਿੱਚੋ, ਬੜਾ ਛੇਤੀ ਟੁੱਟ ਜਾਂਦੀ ਹੈ।
2: ਆਪਣੀ ਨਹੀਂ ਟੁੱਟਦੀ ਜੀ?
0: ਅੱਛਾ,
2: ਕਿਉਂਕਿ ਆਪਣੀ ਜਿਹੜੀ ਚੇਨ ਹੁੰਦੀ ਉਹ ਮੈਟਲ ਦੀ ਹੁੰਦੀ ਹੈ, ਕੁਛ ਉਹਦੇ ਚ ਪਲਾਸਟਿਕ ਨਹੀਂ ਹੋਏਗਾ, ਕੁਛ ਉਹਦੇ ਚ ਥਰੈਡ ਨਹੀਂ ਹੋਏਗਾ।
0: ਓਕੇ,
2: ਤੇ ਈਜ਼ੀ ਟੂ ਰਿਪਲੇਸ ਵੀ ਹੁੰਦੀ ਆ, ਬਾਏ ਚਾਂਸ ਤੁਸੀਂ ਕੱਲ ਨੂੰ ਚੁਕਾਉਣ ਚਾਹੁੰਦੇ ਹੋ ਕਿ ਸਾਨੂੰ ਚੇਨ ਚੇਂਜ ਕਰਕੇ ਵੱਡੀ ਪਾ ਦਿਓ ਜਾਂ ਛੋਟੀ ਪਾ ਦਿਓ, ਉਹ ਅਸੀਂ ਚੇਂਜ ਵੀ ਕਰ ਦਿੰਦੇ ਹਾਂ, ਕਿਉਂਕਿ ਉਹ ਸੇਮ ਜਿਹੜੀ ਚੇਨ ਹੁੰਦੀ ਆ ਅਸੀਂ ਉਹਨੂੰ ਚੇਂਜ ਵੱਡੀ ਤੋਂ ਛੋਟੀ ਵੀ ਕਰ ਸਕਦੇ ਹਾਂ।
0: ਓਕੇ,
2: ਬਟ ਜਿਹੜੀ ਪਲਾਸਟਿਕ ਦੀ ਹੁੰਦੀ ਉਹ ਇੱਕ ਵਾਰ ਟੁੱਟ ਗਈ ਤੁਹਾਨੂੰ ਨਵੀਂ ਪਵਾਉਣੀ ਪੈਣੀ ਹੈ, ਤੇ ਗਰੰਟੀ ਵੀ ਨਹੀਂ ਆਫਰ ਕਰਦੇ ਅਸੀਂ, ਚੇਂਜ ਤੇ ਵੀ ਗਰੰਟੀ ਆਫਰ ਕਰਦੇ ਆ 5 ਸਾਲ ਦੀ।
0: ਤੇ ਕਈ ਵਾਰ ਉਹ ਅੰਦਰੋਂ ਮੋਟਰ ਜੀ ਵਿੱਚ ਸਟੱਕ ਹੋ ਜਾਂਦੀ ਹੈ, ਵੀ ਆਪਾਂ ਖਿੱਚਦੇ ਆ ਉਹ ਆਪਣੀ ਹੁੰਦੇ ਜਾਂ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜੇ ਮੋਟਰ 'ਚ ਆ ਜੇ ਜਾਂ
2: ਨਹੀਂ ਜੀ, ਆਪਾਂ ਆਪਣੇ ਸਾਰੇ ਪ੍ਰੋਡਕਟ 'ਤੇ ਚਾਹੇ ਉਹ ਹਾਰਡਵੇਅਰ ਆ ਚਾਹੇ ਉਹ ਫੈਬਰਿਕ ਆ ਚੇਨ ਆ, ਸਾਰੀ ਚੀਜ਼ ਤੇ ਆਪਣੀ 5 ਸਾਲ ਦੀ ਵਾਰੰਟੀ ਹੈ ਜੀ, ਕਿਉਂਕਿ ਅਸੀਂ ਇਹ ਆਪ ਬਣਾਉਂਦੇ, ਆਪਾਂ ਕਿਤੋਂ ਬਾਏ ਨਹੀਂ ਕਰਦੇ ਬਣੇ ਬਣਾਏ, ਆਪਾਂ ਕਿਤੇ ਆਰਡਰ ਨਹੀਂ ਪਲੇਸ ਕਰਦੇ, ਆਪਾਂ ਕਿਤੋਂ ਇਹ ਇੰਪੋਰਟ ਨਹੀਂ ਕਰਦੇ,
0: ਅਸੀਂ ਆਪ ਘੱਟ ਹੋ ਜਾਂਦਾ ਨਾ।
2: ਬਿਲਕੁਲ, ਜਦੋਂ ਆਪਾਂ ਆਪ ਬਣਾਉਂਦੇ ਹਾਂ ਸਾਨੂੰ ਈਜ਼ੀ ਟੂ ਰਿਪਲੇਸ, ਜੇ ਕੱਲ ਨੂੰ ਕੋਈ ਦਿੱਕਤ ਆਉਂਦੀ ਵੀ ਆ ਤਾਂ ਵਾਰੰਟੀ ਇਸੇ ਚੀਜ਼ ਦੀ ਹੁੰਦੀ ਹੈ, ਜਦੋਂ ਆਪਾਂ ਕਿਸੇ ਚੀਜ਼ ਨੂੰ ਆਪਾਂ ਕਵਰ ਕਰ ਸਕਦੇ ਹੁੰਦੇ ਹਾਂ। ਆਪਾਂ ਕਹਿ ਨੂੰ, ਮੈਂ ਕਹਿ ਦਵਾਂ ਲਾਈਫ ਟਾਈਮ ਦੀ ਵਾਰੰਟੀ ਹੈ ਜੀ, ਬਹੁਤ ਤੁਸੀਂ ਮਾਰਕੀਟ ਦੇ ਵਿੱਚ ਦੇਖਣਾ ਲਾਈਫ ਟਾਈਮ ਦੀ ਵਾਰੰਟੀ, ਕੱਲ ਨੂੰ ਅਸੀਂ ਫੋਨ ਲਾਉਂਦੇ ਹਾਂ ਤੁਹਾਡੇ ਫੋਨ ਚੱਕਦੇ ਵੀ ਨਹੀਂ।
0: ਜੀ ਜੀ ਜੀ।
2: ਸੋ ਜ਼ੇਬਰਾ ਬਲੈਂਡਸ ਦੀ ਗੱਲ ਕਰੀਏ, ਪ੍ਰੀਮੀਅਮ ਕੁਆਲਿਟੀ, 5 ਸਾਲ ਦੀ ਵਾਰੰਟੀ ਆ, ਕੈਨੇਡੀਅਨ ਮੇਡ ਬਲੈਂਡਸ ਨੇ ਤੇ ਕਸਟਮ ਮੇਡ ਬਲੈਂਡਸ ਨੇ, ਕੋਈ ਸਟੈਂਡਰਡ ਸਾਈਜ਼ ਨਹੀਂ ਹੈਗੇ, ਇਹ ਨਹੀਂ ਹੋਏਗਾ ਕਿ ਜੋ ਆਲਰੇਡੀ ਬਣੇ ਬਣਾਏ ਨੇ।
0: ਅੱਛਾ, ਇਹਦੇ ਵਿੱਚ ਜੇ ਕਲਰ ਤੁਸੀਂ ਜਿਹੜੀ ਤੁਹਾਡੇ ਕੋਲ, ਮੈਂ ਉਹ ਵੀ ਦੇਖੀ ਸਾਡੀ ਬੁੱਕਲੈਟ ਜੀ ਆ ਤੁਹਾਡੇ ਕੋਲ, ਹੁਣ ਜੇ ਕਿਸੇ ਦੇ ਬੱਚਿਆਂ ਦੇ ਰੂਮ 'ਚ ਇੱਕ ਅਲੱਗ ਕਲਰ ਆ, ਰੂਮ ਦੇ ਵਿੱਚ ਅਲੱਗ ਆ, ਲੋਬੀ ਦੇ ਵਿੱਚ ਅਲੱਗ ਆ, ਅਤੇ ਉਹ ਫਿਰ ਜੇ ਕਲਰ ਅਲੱਗ ਅਲੱਗ ਆਪਾਂ ਲਵਾ ਲਈਏ ਉਹਦੇ ਨਾਲ ਪ੍ਰਾਈਸ ਤੇ ਕੋਈ ਫਰਕ
2: ਨਹੀਂ? ਬਿਲਕੁਲ ਸੇਮ ਪ੍ਰਾਈਸ ਦੇ ਵਿੱਚ ਤੁਸੀਂ ਮਿਕਸ ਐਂਡ ਮੈਚ ਵੀ ਕਰ ਸਕਦੇ ਹੋ।
0: ਓਕੇ,
2: ਤੁਸੀਂ ਰੂਮਸ ਦੇ ਵਿੱਚ ਅਲੱਗ ਲਗਵਾ ਲਓ, ਲਿਵਿੰਗ ਰੂਮ, ਫੈਮਿਲੀ ਰੂਮ ਚ ਅਲੱਗ ਲਗਵਾ ਲਓ, ਬੱਚਿਆਂ ਦੇ ਰੂਮ ਚ ਅਲੱਗ ਲਗਵਾਉਣੇ ਹੋ ਅਲੱਗ ਲਗਵਾ ਲਓ।
0: ਤੇ ਜੇ ਅਸੀਂ ਦੋ ਜਗ੍ਹਾ ਤੇ ਰੋਲਰ ਸ਼ੇਡ ਲਵਾ ਲਿਆ ਕੁਛ, ਤੇ
2: ਤੁਸੀਂ ਉਹ ਵੀ ਮਿਕਸ ਐਂਡ ਮੈਚ ਕਰ ਸਕਦੇ ਹੋ ਜੀ। ਤੁਸੀਂ ਰੋਲਰ ਸ਼ੇਡ ਤੇ ਜ਼ੈਬਰਾ ਬਲੈਂਡਸ ਨੂੰ ਮਿਕਸ ਐਂਡ ਮੈਚ ਕਰ ਸਕਦੇ ਹੋ, ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਕਿ ਐਕਸਟਰੀ ਫੀਸ ਨਹੀਂ ਹੈਗੀ।
0: ਵੈਰੀ ਗੁੱਡ। ਤੇ ਜਿਹੜਾ ਤੁਸੀਂ ਹੁਣ ਦੱਸਿਆ ਕਿ 5 ਬਲੈਂਡਾਂ ਪਿੱਛੇ 6ਵੀਂ ਬਲੈਂਡ ਫ੍ਰੀ ਲਾ ਰਹੇ ਹੋ ਕੈਨੇਡਾ ਲਈ, ਤੇ ਸਪੈਸ਼ਲ ਆਫਰ ਹੈ ਤੁਹਾਡਾ।
2: ਹਾਂਜੀ ਹਾਂਜੀ।
0: ਸੋ ਇੱਕ ਵਾਰ ਨੰਬਰ ਨੋਟ ਜ਼ਰੂਰ ਕਰ ਲਓ,
2: ਪਰ 6 ਬਲੈਂਡਾਂ ਲਵਾਓ ਤੁਸੀਂ, ਸਾਨੂੰ 5 ਦਾ ਹੀ ਪੇ ਕਰਨਾ, 6ਵੀਂ ਬਲੈਂਡ ਦਾ ਤੁਸੀਂ ਪੇ ਹੀ ਨਹੀਂ ਕਰਨਾ, ਨਾ ਤੁਸੀਂ ਉਹਦਾ ਕੋਈ ਖਰਚਾ ਪੇ ਕਰਨਾ, ਬਣ ਦਾ ਖਰਚਾ ਪੇ ਕਰਨਾ, ਨਾ ਉਹਦਾ ਕੋਈ ਇੰਸਟਾਲੇਸ਼ਨ ਕਾਸਟ ਤੁਸੀਂ ਪੇ।
0: ਜਿਵੇਂ ਜਹਾਜ਼ ਜਾਂਦੇ ਟਿਕਟਾਂ ਵੇਲੇ ਬੱਚੇ ਦੀ ਟਿਕਟ ਫ੍ਰੀ ਹੁੰਦੀ ਹੈ, ਪਰ ਉਹ ਟੈਕਸਿਸ ਲੈ ਲੈਂਦੇ ਨੇ।
2: ਕੋਈ ਟੈਕਸ ਨਹੀਂ ਜੀ,
0: ਤੁਹਾਡੀ ਇੰਸਟਾਲੇਸ਼ਨ ਵੀ ਨਹੀਂ,
2: ਕੋਈ 5-6 ਮਿੰਟ ਦਾ ਕੋਈ ਖਰਚਾ ਲੈਣਾ ਹੀ ਨਹੀਂ, 1 ਰੁਪਈਆ ਨਹੀਂ ਲੈਣਾ ਜੀ।
0: ਸੋ 12 ਵਿੰਡੋਆਂ ਨੇ 10 ਦਾ ਪੇ ਕਰਨਾ, 18 ਵਿੰਡੋਆਂ ਨੇ 15 ਦਾ ਪੇ ਕਰਨਾ, 3 ਫ੍ਰੀ,
2: 5 ਵਿੰਡੋ ਪਿੱਛੇ 1 ਫ੍ਰੀ ਆਈ ਹੈ।
0: 647-399-4646 ਦੋਸਤੋ, ਇਹਨਾਂ ਦਾ ਨੰਬਰ ਆ 647-399-4646 6473894646 647-399-4646 ਅੱਛਾ, ਕਈ ਵਾਰ ਕੀ ਅਜਿਹੇ ਘਰ ਦੇ ਖੂੰਜੇ ਹੁੰਦੇ ਨੇ ਜਿੱਥੇ ਬਲਾਈਂਡਸ ਲੱਗ ਹੀ ਨਹੀਂ ਸਕਦੇ, ਕੋਈ ਰਾਊਂਡ ਸ਼ੇਪ ਦੇ ਵਿੱਚ ਵਿੰਡੋ ਦੇ ਉੱਪਰ ਰਾਊਂਡ ਸ਼ੇਪ ਦੇ ਵਿੱਚ ਹੁੰਦਾ, ਕੋਈ ਡੋਰ ਦੇ ਉੱਤੇ ਛੋਟੇ ਛੋਟੇ ਜਿਹੇ ਗਲਾਸ ਹੁੰਦੇ ਨੇ ਫਰੰਟ ਡੋਰ 'ਤੇ, ਫਿਰ ਉੱਥੇ ਕਿਵੇਂ ਬਲਾਈਂਡ ਲੱਗਦੇ ਨੇ?
2: ਦੇਖੋ ਜੀ, ਬਲਾਈਂਡ ਜਿਵੇਂ ਬੇ ਵਿੰਡੋ ਤੁਸੀਂ ਗੱਲ ਕਰ ਰਹੇ ਹੋ ਜਿਹਦੇ ਵਿੱਚ ਐਂਗਲ ਹੁੰਦੇ,
0: ਨਹੀਂ ਬੇ ਵਿੰਡੋ ਤਾਂ ਤੁਸੀਂ ਲਾ ਦਿੰਦੇ ਹੋ, ਤਾਂ ਮੈਂ ਤੁਹਾਡੀ ਵੀਡੀਓ ਦੇਖੀ ਸੀ। ਕਈ ਵਾਰ ਫਰੰਟ ਡੋਰ 'ਤੇ ਤੁਸੀਂ ਕਹਿੰਦੇ ਪਤਾ ਨਹੀਂ ਫਰੋਸਟਿੰਗ ਵਾਲਾ ਤੁਸੀਂ ਦੱਸ ਰਹੇ ਸੀ, ਅਤੇ ਉਹ ਫਿਰ ਤੁਸੀਂ ਉਹ ਵੀ ਕਰਵਾ ਦਿੰਦੇ?
2: ਬਿਲਕੁਲ ਜੀ, ਉਹ ਵੀ ਆਪਣੀ ਹੀ ਟੀਮ ਆ।
0: ਓਕੇ,
2: ਤੁਸੀਂ ਅਸੀਂ ਰੈਕਮੈਂਡ ਕਰਦੇ ਹੁੰਦੇ ਹਾਂ ਕਿ ਕਈ ਵਾਰੀ ਜਿੱਦਾਂ
0: ਅਜਿਹੇ ਪਾਰਟ ਨੇ ਇੱਥੇ ਨਹੀਂ ਲੱਗ ਸਕਦਾ,
2: ਸਲਾਈਡਿੰਗ ਡੋਰ ਆ ਜਿਸ 'ਤੇ ਆਪਾਂ ਉੱਥੇ ਥੋੜ੍ਹੀ ਜਗ੍ਹਾ ਹੁੰਦੀ ਉਹਨੂੰ ਟ੍ਰਾਂਜ਼ਮ ਕਹਿ ਦਿੰਦੇ ਆ ਜਾਂ ਸਾਈਡ ਲਾਈਟ ਕਹਿ ਦਿੰਦੇ ਆ, ਅਤੇ ਉਹਨਾਂ 'ਤੇ ਕਹਿ ਦਿੰਦੇ ਵੀ ਬਲਾਈਂਡ ਲਾ ਦਿਓ। ਆਪਾਂ ਉੱਥੇ ਰੈਕਮੈਂਡ ਕਰਦੇ ਤੁਸੀਂ ਬਲਾਈਂਡ ਨਾ ਲਗਵਾਓ, ਤੁਸੀਂ ਇੱਥੇ ਫਰੋਸਟਿੰਗ ਕਰਾ ਲਓ। ਉਹਦੇ ਨਾਲ ਕੀ ਹੁੰਦੀ ਹੈ, ਤੁਹਾਡੀ ਲਿਵਿੰਗ ਏਰੀਆ ਦੇ ਵਿੱਚ ਰੋਸ਼ਨੀ ਵੀ ਆਉਂਦੀ ਰਹਿੰਦੀ ਹੈ, ਪ੍ਰਾਈਵੇਸੀ ਵੀ 100% ਰਹਿੰਦੀ ਹੈ।
0: ਸੋ ਇਹ ਸਾਰੀਆਂ ਡੀਲਾਂ ਤੁਸੀਂ ਕਰ ਦਿਓ। ਅਤੇ ਜਿਵੇਂ ਆਫਿਸ ਆ, ਕਈ ਵਾਰ ਆਫਿਸ ਦੇ ਵਿੱਚ ਹੁੰਦਾ ਗਾ ਕਿ ਪਾਰਟੀਸ਼ਨ ਕੀਤੀ ਹੁੰਦੀ ਹੈ ਗਲਾਸ ਦੇ ਨਾਲ, ਸੋ ਉਹਦੇ ਵਿੱਚ ਵੀ ਆਪਾਂ ਪ੍ਰਾਈਵੇਟ ਸਪੇਸ ਵੀ ਦੇਣੀ ਹੁੰਦੀ ਹੈ ਬੰਦੇ ਨੂੰ, ਤੇ ਇਕੱਲੀ ਗਲਾਸ ਦੇ ਨਾਲ ਪ੍ਰਾਈਵੇਸੀ ਨਹੀਂ ਬਣਦੀ, ਤਾਂ ਉਹ ਫਰੋਸਟਿੰਗ ਉੱਥੇ ਹੋਏ
2: ਉੱਥੇ ਆਫਿਸ ਦੇ ਵਿੱਚ, ਕਮਰਸ਼ੀਅਲ ਬਿਲਡਿੰਗਸ ਦੇ ਵਿੱਚ ਫਰੋਸਟਿੰਗ ਬਹੁਤ ਵਧੀਆ ਸੋਲੂਸ਼ਨ ਹੈ ਜੀ।
0: ਵੈਰੀ ਗੁੱਡ। ਸੋ ਦੋਸਤੋ, ਤੁਸੀਂ ਆਪਣੇ ਘਰ ਦੇ ਵਿੱਚ ਬਲਾਈਂਡ ਲਵਾਉਂਦੇ ਆ ਤਾਂ ਕੈਨੇਡਾ ਡੇ 'ਤੇ ਸਪੈਸ਼ਲ ਬਾਈ ਜੀ ਕਹਿੰਦੇ 5 ਬਲਾਈਂਡ ਲਵਾਓ, 6ਵੀਂ ਫ੍ਰੀ, 5 ਬਲਾਈਂਡ ਦਾ ਪੇ ਕਰਨਾ, 6ਵੀਂ ਹਰ 5ਵੀਂ ਬਲਾਈਂਡ ਬਾਅਦ 6ਵੀਂ ਬਲਾਈਂਡ ਫ੍ਰੀ ਆ। ਸੋ ਕਾਲ ਕਰ ਲਓ, 5 ਸਾਲ ਦੀ ਵਾਰੰਟੀ ਦੇ ਨਾਲ ਪਰਦੇ ਤੁਹਾਡੇ ਘਰੇ ਲੱਗਣਗੇ। ਨੰਬਰ ਟੂ ਕਾਲ 647-399-4646 647-399-4646 647-389-4646 647-399-4646 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਮੈਂ ਵੀ ਮੈਪਲ ਕਲੀਨਿੰਗ ਵਾਲੇ ਕਦੇ ਵਿਹਲੇ ਨਹੀਂ ਦੇਖੇ, ਇਹ ਵੀ ਮੈਨੂੰ ਮਸ਼ੀਨਾਂ ਹੀ ਲੱਗਦੇ ਨੇ ਬਾਈ ਜੀ। ਢੀਂਡਸਾ ਸਾਹਿਬ ਤੁਹਾਡੀਆਂ ਟੀਮਾਂ ਵੀ ਕੋਈ ਲੌਂਗ ਵੀਕਐਂਡ ਨਹੀਂ ਕੋਈ ਵੀਕਐਂਡ, ਵੀਕਐਂਡ 'ਤੇ ਤਾਂ ਸਮਾਂ ਦੀ ਤੁਹਾਡੀਆਂ ਟੀਮਾਂ ਜਿਹੜੀਆਂ ਨੇ ਉਹ ਜ਼ਿਆਦਾ ਬਿਜੀ ਹੁੰਦੀਆਂ ਨੇ।
1: ਸਰ ਵੀਕਐਂਡ ਹੋਵੇ ਚਾਹੇ ਮੰਥ ਐਂਡ ਹੋਵੇ, ਉਦੋਂ ਤਾਂ ਮਤਲਬ ਕਿ ਵੀ ਤੁਹਾਨੂੰ ਜਿਵੇਂ ਅਸੀਂ ਦੱਸ ਕੇ ਹਟੇ ਹਾਂ ਕਿ ਵੀ ਕਈ ਵਾਰੀ ਕਸਟਮਰ ਨੂੰ ਹੱਥ ਜੋੜਨੇ ਪੈ ਜਾਂਦੇ ਆ ਕਿਉਂਕਿ
0: ਇੱਕ ਦਿਨ ਲੇਟ ਕਰਾਂਗੇ।
1: ਹਾਂਜੀ ਵੀ ਇੱਕ ਦਿਨ ਲੇਟ ਕਰਾਂਗੇ ਕਿਉਂਕਿ ਉਹਦਾ ਰੀਜ਼ਨ ਇਹ ਹੈ ਵੀ ਆਪਾਂ ਕਾਹਲੀ ਨਹੀਂ ਕਰਦੇ ਕੋਈ ਵੀ ਕੰਮ ਦੇ ਵਿੱਚ। ਆਪਣੀਆਂ ਪੰਜ ਟੀਮਾਂ ਨੇ ਤਾਂ ਆਪਾਂ ਨੇ ਪੰਜ ਹੀ ਜੋਬਾਂ ਦੇਣ ਦੀਆਂ ਕੈਚ ਕਰਨੀਆਂ ਨੇ ਜੀ, ਅਤੇ ਉਹ ਪੰਜ ਨੂੰ ਕਿਉਂਕਿ ਜੇ ਅਸੀਂ ਸੈਟਿਸਫੈਕਸ਼ਨ ਕਸਟਮਰ ਨੂੰ ਨਹੀਂ ਦੇ ਰਹੇ ਤਾਂ ਫਿਰ ਸਾਨੂੰ ਰਿਪੀਟ ਨਹੀਂ ਜੋਬ ਕਦੇ ਵੀ ਹੋਣੀ। ਰਿਪੀਟ ਜੋਬ ਉਦੋਂ ਹੁੰਦੀ ਹੈ ਜਦੋਂ ਆਪਾਂ ਕੁਆਲਿਟੀ ਦਿੰਦੇ ਹਾਂ, ਅਤੇ ਸਾਡਾ ਧਿਆਨ ਕੁਆਲਿਟੀ 'ਤੇ ਜ਼ਿਆਦਾ ਹੁੰਦਾ।
0: ਜੇ ਆਪਾਂ ਕਹਿ ਲਈਏ ਤੁਸੀਂ ਕਿਸੇ ਕਸਟਮਰ ਨੂੰ ਸਰਵ ਕੀਤਾ, ਲੈਟਸ ਸੋ $500 ਦੀ ਜੋਬ ਆ, ਉਹ $300 ਲੇਬਰ ਚਾਰਜ ਨਿਕਲ ਗਏ, $100 ਦੀ ਸਪਲਾਈ ਰਹੇਗੀ, ਤੁਸੀਂ ਹੁਣ ਉਹ $100 ਲਈ ਕੰਮ ਨਹੀਂ ਕਰੋਗੇ। ਤੁਹਾਨੂੰ ਤਾਂ ਫਾਇਦਾ ਤਾਂ ਹੈਗਾ ਜੇ ਉਹ ਕਸਟਮਰ ਰਿਪੀਟ ਹੋ
1: ਰਿਪੀਟ ਹੋ,
0: ਫੇਰ ਹੀ ਫਾਇਦਾ।
1: ਬਿਲਕੁਲ ਜੀ ਬਿਲਕੁਲ,
0: ਉਹ ਤਾਂ ਹੀ ਹੋਊਗਾ ਜੇ ਤੁਸੀਂ ਕੁਆਲਿਟੀ ਦਿਓ,
1: ਜੇ ਕੁਆਲਿਟੀ ਦੇਵਾਂਗੇ। ਤੇ ਸਰ ਜਿਹੜਾ ਆਪਣਾ ਹੁਣ ਕੁਆਲਿਟੀ ਕਿੱਦਾਂ ਦਿੰਦੇ ਆ ਜੀ, ਜਿਹੜੀ ਡੀਪ ਕਲੀਨ ਦੇ ਵਿੱਚ ਸ਼ਾਵਰ ਗਲਾਸ ਹੈ ਉਹ ਤੇ ਬਹੁਤ ਜ਼ਿਆਦਾ ਪਾਣੀ ਦੇ ਧੱਗੇ ਧੱਬੇ ਪਏ ਹੁੰਦੇ ਆ ਜੀ, ਉਹਨਾਂ ਦਾ ਮਤਲਬ ਨੋਰਮਲ ਆਪਾਂ ਜੇ ਕਹੀਏ ਘਰੇ ਕਲੀਨ ਕਰਨੇ ਉਹ ਬਹੁਤ ਡਿਫੀਕਲਟ ਨੇ ਜੀ। ਉਹਦੇ ਲਈ ਇੱਕ ਪ੍ਰੋਪਰ ਸੋਲਿਊਸ਼ਨ ਹੁੰਦਾ, ਕੋਈ ਮੈਥਡ ਹੈ, ਉਹ ਯੂਜ਼ ਕਰਕੇ ਕਲੀਨ ਹੁੰਦੇ ਆ ਜੀ। ਬਾਕੀ ਸ਼ਾਵਰ ਦੇ ਵਿੱਚ ਜਿਹੜਾ ਆਪਣਾ ਫੈਨ ਹੁੰਦਾ, ਫੈਨ ਦਾ ਕਮਰ ਰਿਮੂਵ ਕਰਕੇ ਕਵਰ ਨੂੰ ਆਪਾਂ ਵਾਸ਼ ਕਰਦੇ ਹਾਂ, ਅਤੇ ਜਿਹੜਾ ਅੰਦਰ ਉਹਦੇ ਮਿੱਟੀ ਘੱਟਾ ਡਰਾਈ ਹੁੰਦਾ ਉਹਨੂੰ ਬ੍ਰੱਸ਼ ਦੇ ਨਾਲ ਪ੍ਰੋਪਰ ਕਲੀਨ ਕਰਕੇ ਫੈਨ ਨੂੰ ਦੁਬਾਰਾ ਤੋਂ ਉਹਦੀ ਵਰਕਿੰਗ ਐਫੀਸ਼ੀਐਂਸੀ ਆ ਜਿਹੜੀ ਬੈਕ ਲੈ ਕੇ ਆਉਂਦੇ ਹਾਂ, ਕਿਉਂਕਿ ਉਹਦੇ ਨਾਲ ਹੀ ਜੇ ਫੈਨ ਕਲੋਗ ਹੁੰਦਾ ਫਿਰ ਹੀ ਵਾਸ਼ਰੂਮ 'ਚ ਪ੍ਰੋਬਲਮ ਸਟਾਰਟ ਹੁੰਦੀ ਹੈ, ਜਿਹੜੀ ਸਲਾਬ ਆਉਣੀ ਸ਼ੁਰੂ ਹੋ ਜਾਂਦੀ ਹੈ ਮੋਲਡ ਸ਼ੁਰੂ।
0: ਜਿਹੜੀ ਆਪਾਂ ਨਾ ਮੇਰੀ ਪੈਸਟ ਕੰਟਰੋਲ ਤੁਹਾਡੇ ਨਾਲ ਇੱਕ ਵਾਰੀ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ, ਪੈਸਟ ਕੰਟਰੋਲ ਤੋਂ ਬਾਈ ਜੀ ਸੀ, ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਚਲੋ ਇੱਕ ਤਾਂ ਪ੍ਰੋਪਰਟੀ ਪੁਰਾਣੀ ਹੋ ਜਾਂਦੀ ਹੈ,
1: ਬਿਲਕੁਲ,
0: ਤਾਂ ਬੱਗ ਪੈਣੇ ਸਟਾਰਟ ਹੋ ਜਾਂਦੇ ਨੇ। ਕਹਿੰਦੇ ਕਈ ਵਾਰ ਅਸੀਂ ਨੋਟ ਕਰਦੇ ਹਾਂ 5 ਸਾਲ ਪੁਰਾਣੀ ਪ੍ਰੋਪਰਟੀ ਆ, 6 ਸਾਲ ਪੁਰਾਣੀ ਪ੍ਰੋਪਰਟੀ ਆ, ਉਹਦੇ ਵਿੱਚ ਬੱਗ ਪੈ ਜਾਂਦੇ ਨੇ, ਤੇ ਉਹਦੇ ਵਿੱਚ ਜਿਹੜੀ ਉਹਨਾਂ ਦੀ ਆਬਜ਼ਰਵੇਸ਼ਨ ਸੀ ਉਹ ਕਹਿੰਦੇ ਜੀ ਪਰਿਵਾਰ ਨੇ ਇਨਵੈਸਟਮੈਂਟ ਲਈ ਇੱਕ ਘਰ ਲੈ ਲਿਆ ਤੇ ਉਹਨੂੰ ਰੈਂਟ ਤੇ
1: ਚੜਾ,
0: ਐਂਡ ਉਹਦੇ ਚ ਕਿ ਚਲੋ ਰੈਂਟ ਟੈਨੈਂਟ ਰਹਿ ਰਹੇ ਨੇ ਉਹ ਸਫਾਈ ਕਰਨਗੇ, ਅਸੀਂ ਤਾਂ ਫੈਮਿਲੀ ਨੂੰ ਦਿੱਤਾ ਹੁਣ ਪਰਿਵਾਰ ਨੇ ਆਪੇ ਸਫਾਈ ਕਰਨੀ ਆ, ਪਰ ਉਹ ਕਹਿੰਦੇ ਡੀਪ ਕਲੀਨਿੰਗ ਨੀ ਕਦੇ ਕੀਤੀ, ਫਰਿੱਜ ਨੂੰ ਅੱਗੇ ਕਰਕੇ ਕਦੇ ਮੂਵ ਨੀ ਕੀਤਾ, ਕਦੇ ਕੈਬਨਿਟ ਨੀ। ਇੰਡੀਆ ਚ ਤਾਂ ਫਿਰ ਵੀ ਆਪਾਂ ਕਹਿੰਦੇ ਕਿ ਦੀਵਾਲੀ ਆ ਗਈ ਦੀਵਾਲੀ ਤੇ ਸਫਾਈਆਂ ਕਰ ਲਓ, ਉਰੇ ਤਾਂ ਦੀਵਾਲੀ ਤੇ ਉਵੇਂ ਸਫਾਈਆਂ ਦਾ ਕਲਚਰ ਵੀ ਨੀ ਹੈਗਾ, ਤੇ ਉਹ ਡੀਪ ਕਲੀਨਿੰਗ ਨਾ ਹੋਣ ਦੀ ਵਜ੍ਹਾ ਨਾਲ ਸਿੰਕ ਦੇ ਹੇਠਾਂ ਬਾਥਰੂਮ ਕਿਚਨ ਤੋਂ ਉਹ ਬੱਗ ਪੈਣੇ ਸਟਾਰਟ ਹੋ ਜਾਂਦੇ ਨੇ ਤੇ ਪ੍ਰੋਪਰਟੀ ਦੀ ਵੈਲਿਊ ਜਮਾ ਡੈਡ ਹੋ ਜਾਂਦੀ।
1: ਸਰ ਕੋਈ ਵੀ ਸਮਾਨ ਆ ਉਹਨੂੰ ਮੂਵ ਕਰਕੇ ਕਲੀਨਿੰਗ ਹੋਣੀ ਬਹੁਤ ਜ਼ਰੂਰੀ ਹੁੰਦੀ ਹੈਗੀ, ਐਟਲੀਸਟ ਸਾਲ ਦੇ ਵਿੱਚ ਇੱਕ ਵਾਰ ਤਾਂ ਬਹੁਤ ਜ਼ਰੂਰੀ ਹੈ, ਜੇ 6 ਮਹੀਨੇ ਬਾਅਦ ਕਰਾ ਲਓ ਫਿਰ ਤਾਂ ਹੋਰ ਵੀ ਚੰਗਾ, ਕਿਉਂਕਿ ਜਿੱਥੇ ਕਿਤੇ ਬਾਕਸ ਬੈੱਡ ਹੁੰਦਾ ਉਹ ਆਪਾਂ ਮੂਵ ਨਹੀਂ ਕਰਦੇ, ਉਹਦੇ ਵਿੱਚ ਦੀ ਏਅਰ ਦਾ ਵੀ ਫਲੋ ਨਹੀਂ ਰਹਿੰਦਾ, ਤਾਂ ਉਹ ਏਰੀਆ ਉੱਥੋਂ ਸਲਾਬ ਸ਼ੁਰੂ ਹੁੰਦੀ ਹੈ, ਜਿਹੜੀ ਆਪਣੇ ਰੂਮਸ ਦੇ ਵਿੱਚ ਬੇਸ ਬੋਰਡ ਖਰਾਬ ਹੋਣੇ ਸ਼ੁਰੂ ਹੁੰਦੇ ਆ। ਪਰ ਜੇ ਆਪਾਂ ਇੱਕ ਵਾਰ ਉਹਨੂੰ ਪ੍ਰੋਪਰ ਡੀਪ ਕਲੀਨ ਕਰਦੇ ਹਾਂ, ਮੂਵ ਕਰਕੇ ਜਦੋਂ ਸਾਰੇ ਕਿਤੇ ਹੱਥ ਫਿਰ ਜਾਂਦਾ ਤਾਂ ਉਹ ਚੀਜ਼ 'ਤੇ ਸਟੋਪ ਲੱਗ ਜਾਂਦੀ ਹੈ ਜੀ, ਇਹ ਬਹੁਤ ਜ਼ਰੂਰੀ ਹੈ। ਫਰਿੱਜ ਦਾ ਟੋਪ ਤੁਸੀਂ ਦੇਖ ਲਿਓ ਜੀ, ਆਪਾਂ ਸਾਰਾ ਘਰ ਕਲੀਨ ਹੁੰਦਾ ਪਰ ਫਰਿੱਜ ਦਾ ਟੋਪ ਮੋਸਟਲੀ, ਕਿਉਂਕਿ ਬੀਬੀਆਂ ਭੈਣਾਂ ਹਾਈਟ 'ਤੇ ਹੱਥ ਨਹੀਂ ਜਾਂਦਾ ਜੀ, ਅਤੇ ਉੱਥੇ ਉੱਪਰ ਕਿਚਨ ਕੈਬਨਿਟ ਨੇ ਜਿਹੜੇ ਉਹਨਾਂ ਦੇ ਇੱਕ ਓਇਲ ਤਾਂ ਹੁੰਦਾ ਹੀ ਹੈ, ਨਾਲ ਡਸਟ ਪੈ ਕੇ ਉਹ ਗਰੀਸੀ ਹੋ ਜਾਂਦਾ, ਉਹ ਸਿਹਤ ਲਈ ਤਾਂ ਖਤਰਨਾਕ ਹੈਗਾ ਹੀ ਹੈ, ਅਤੇ ਉੱਥੋਂ ਹੀ ਘਰ 'ਚ ਸਮੈਲ ਸਟਾਰਟ ਆਉਂਦੀ ਹੈ।
0: ਗਰਾਜ ਦਾ ਦੇਖ ਲਓ, ਚਲੋ ਇਹ ਤੁਹਾਡੀ ਐਡ ਆਨ ਸਰਵਿਸ ਆ, ਡੀਪ ਕਲੀਨਿੰਗ ਤੋਂ ਬਾਅਦ ਬੈਕਯਾਰਡ ਕਰਾਉਣਾ, ਗਰਾਜ ਕਰਾਉਣਾ, ਸਾਈਡਵਾਕ ਕਰਾਉਣੀ, ਇਹ ਤਾਂ ਐਡ ਆਨ ਚੀਜ਼ਾਂ ਹੋ ਜਾਂਦੀਆਂ ਨੇ।
1: ਬਿਲਕੁਲ ਜੀ,
0: ਅੱਗੇ ਨਾ ਕਾਫੀ ਟਾਈਮ ਪਹਿਲਾਂ ਆਪਾਂ ਦੇਖਦੇ ਸੀ ਸਮਰ ਦੇ ਵਿੱਚ ਲੋਕ ਗਰਾਜ ਦਾ ਡੋਰ ਓਪਨ ਕਰਕੇ ਬੈਠੇ ਹੁੰਦੇ ਸੀ ਸਮਰ ਦੇ ਵਿੱਚ, ਕੋਈ ਬਾਰਬੀਕਿਊ ਕੁਝ, ਬਾਈ ਜੀ ਹੁਣ ਪਤਾ ਨੀ ਸਮਾਨ ਵੱਧ ਗਿਆ, ਪਤਾ ਨੀ ਸਫਾਈ ਨੀ, ਗਰਾਜ ਪਾਰਟੀਆਂ ਤਾਂ ਬਹੁਤ ਘੱਟ ਹੀ ਗਈਆਂ,
1: ਤੇ
0: ਇੰਨੀ ਕੁ ਜ਼ਿਆਦਾ ਉੱਥੇ ਈਵਨ ਜਦੋਂ ਆ ਹੈਂਟਾ ਵਾਇਰਸ ਜਾਇਆ ਸੀ ਜਿਹੜਾ ਚੂਹਿਆਂ ਤੋਂ ਮਿਲਦਾ ਲੋਕ, ਹੁਣ ਉਹ ਹਰੇਕ ਦੇ ਗਰਾਜ ਦੇ ਵਿੱਚ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਸੀਗੀਆਂ।
1: ਸਰ ਆਪਾਂ ਆਲਵੇਜ਼ ਗਰਾਜ ਨੂੰ ਅਣਦੇਖਾ ਕਰ ਦਿੰਦੇ ਹਾਂ ਜੀ, ਘਰ ਕਲੀਨ ਹੁੰਦਾ ਗਰਾਜ ਦੇ ਵਿੱਚ ਆਪਾਂ ਸਮਾਨ
0: ਕੁਛ ਨਾ ਕੁਛ
1: ਸਟੋਰ ਰੂਮ ਵਾਂਗੂ ਰੱਖੀ ਜਾਂਦੇ ਹਾਂ, ਜਿਹੜਾ ਸਮਾਨ ਚਾਹੀਦਾ ਵੀ ਨਹੀਂ ਹੁੰਦਾ ਜਾਂ ਕੋਈ ਚੀਜ਼ ਲਿਆਂਦੀ ਉਹਦਾ ਬਾਕਸ ਰੱਖਤਾ ਫਿਰ ਕੁਛ ਰੱਖਤਾ, ਉੱਥੋਂ ਹੀ ਕਿਤੋਂ ਨਾ ਕਿਤੋਂ ਚੂਹਿਆਂ ਨੂੰ ਰਾਹ ਬਣ ਜਾਂਦਾ ਜੀ ਆਉਣ ਦਾ, ਅਤੇ ਚੂਹਿਆਂ ਦਾ ਤਾਂ ਗੰਦ ਪੈਂਦਾ ਹੀ ਪੈਂਦਾ। ਵੈਸੇ ਜਿਹੜੀ ਡਸਟ ਆਪਾਂ ਗਰਾਜ ਦੇ ਵਿੱਚ ਜਾਂਦੇ ਤਾਂ ਹੈਗੇ ਹੀ ਆ, ਉਹ ਡਸਟ ਹੈ, ਡਸਟ ਹੀ ਮੇਨ ਸਾਹ ਦਾ ਪ੍ਰੋਬਲਮ ਜਿਹੜੀ ਸਟਾਰਟ ਹੁੰਦੀ ਹੈਗੀ, ਕਿਉਂਕਿ ਗਰਾਜ ਦੇ
0: ਵਿੱਚ ਸਾਰੀਆਂ ਵੈਂਟਾਂ 'ਚ ਜਾਣਾ,
1: ਹਾਂਜੀ
0: ਉਹਨੇ ਜੋ ਗੇਟ ਖੁੱਲਦਾ ਆਉਣਾ ਜਾਂਦਾ ਚੀਜ਼ਾਂ ਤਾਂ ਫਿਰ ਰਾਹ
1: ਬਣਾਈ
0: ਜਾਂਦੀਆਂ।
1: ਗਰਾਜ ਦਾ ਜਦੋਂ ਆਪਣਾ ਡਸਟ ਜ਼ਿਆਦਾ ਰਹਿੰਦੀ ਉੱਥੋਂ ਹੀ ਡਕਟ ਛੇਤੀ ਮਤਲਬ ਕਿ ਵੀ, ਕਿਉਂਕਿ ਹੁਣ ਏ ਸੀ ਨੇ ਜਿਹੜਾ ਇਹ ਏਅਰ ਦਾ ਇਨਟੇਕ ਲੈਣਾ ਵੀ ਹੈ ਅਤੇ ਦੇਣਾ ਵੀ ਹੈ ਜੀ, ਉਹਦੇ ਨਾਲ ਪ੍ਰੋਬਲਮ ਆਉਂਦੀ ਹੈ ਜੀ। ਗਰਾਜ ਬੈਕਯਾਰਡ ਦੇ ਵਿੱਚ ਆਪਣਾ ਡੈੱਕ ਹੁੰਦਾ, ਡੈੱਕ ਨੂੰ ਨਹੀਂ ਆਪਾਂ ਕਈ ਵਾਰੀ ਅਣਦੇਖਾ ਕਰ ਦਿੰਦੇ ਹਾਂ। ਡੈੱਕ ਦੀ ਪਾਵਰ ਵਾਸ਼ ਕਰਕੇ ਆਪਾਂ ਜੇ ਕਿਸੇ ਨੇ ਪੋਲਿਸ਼ ਕਰਾਉਣੀ ਹੈ ਪੋਲਿਸ਼ ਕਰ ਦੇਈਦੀ ਹੈ ਜੀ, ਜਾਂ ਸੀਲਰ ਮਰਵਾਉਣਾ ਹੈ ਸੀਲਰ, ਜਿਵੇਂ ਹੁਣ ਮੀਂਹ ਦੇ ਦਿਨ ਚੱਲਣਗੇ ਹੈ ਨਾ।
0: ਇੱਕ ਵਾਰੀ ਨੰਬਰ ਸਾਂਝਾ ਜ਼ਰੂਰ ਕਰਿਓ, ਦੱਸਦੀ ਹੈ ਜੀ ਮੈਪਲ ਕਲੀਨਿੰਗ। ਜੇ ਤੁਸੀਂ ਰਾਈਟ ਨੂੰ ਇਹਨਾਂ ਦੀ ਸਰਵਿਸ ਬੁੱਕ ਕਰ ਦਿਓ, ਚਾਹੇ ਕਲੀਨਿ੕ਕ ਕਰਾਉਣੀ ਆ ਹਫ਼ਤੇ ਨੂੰ, 15 ਦਿਨਾਂ ਨੂੰ, 20 ਦਿਨਾਂ ਨੂੰ, 50 ਦਿਨਾਂ ਨੂੰ, ਅੱਜ ਕਾਲ ਕਰੋਗੇ ਤਾਂ ਤੁਹਾਨੂੰ ਕਲੀਨਿੰਗ ਦੇ ਨਾਲ ਕਾਰ ਕਲੀਨਿੰਗ ਕਿੱਟ ਫ੍ਰੀ ਦੇ ਰਹੇ।
1: ਹਾਂਜੀ ਸਰ, ਡੀਪ ਕਲੀਨਿੰਗ ਦੇ ਨਾਲ ਕਾਰ ਕਲੀਨਿੰਗ ਕਿੱਟ ਬਿਲਕੁਲ ਫ੍ਰੀ ਹੈ ਜੀ, ਉਹਦੇ ਚ ਵੈਕਿਊਮ ਬ੍ਰਸ਼ ਵਗੈਰਾ ਸਾਰਾ ਕੁਝ
0: ਹੈ, ਕਾਰ ਕਲੀਨਿੰਗ ਕਿੱਟ ਹੋਗੀ। ਤੇ ਜੇ ਤੁਸੀਂ ਘਰ ਦੀਆਂ ਬਾਹਰਲੇ ਸਾਈਡ ਤੋਂ ਵਿੰਡੋਜ਼ ਕਲੀਨ ਕਰਵਾਉਣੇ ਹੋ ਤਾਂ ਉਹਦੇ ਤੇ ਵੀ 50% ਡਿਸਕਾਊਂਟ,
1: ਉਹਦੇ ਤੇ 50% ਆਫ ਡੀਪ ਕਲੀਨ ਦੇ ਨਾਲ ਜੀ। ਉਹ 3-stage ਵਾਟਰ ਪਿਊਰੀਫਿਕੇਸ਼ਨ ਦੇ ਨਾਲ ਆਪਾਂ ਕਰਦੇ ਹਾਂ ਜੀ।
0: ਸੋ ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦਾ ਮੈਪਲ ਕਲੀਨਿੰਗ 647-286-0077। ਕੇਸਾ ਸਾਹਿਬ ਤੁਹਾਨੂੰ ਇੱਕ ਹੋਰ ਸਵਾਲ ਆ ਕਿ ਜਦੋਂ ਕਲੀਨਿੰਗ ਆਪਾਂ ਕਹਿੰਦੇ ਹਾਂ ਕਿ ਗਰਾਜ ਤੋਂ ਵੀ ਉਹ ਤਾਂ ਟ੍ਰਿਗਰ ਸਟਾਰਟ ਹੋ ਜਾਂਦਾ, ਉਹ ਬੇਸਮੈਂਟ ਤੋਂ ਵੀ ਹੋ ਜਾਂਦਾ ਨਾ? ਬੇਸਮੈਂਟ ਬਹੁਤੇ ਘਰਾਂ ਨੇ ਟੈਨੈਂਟਸ ਨੂੰ ਦਿੱਤੀ ਹੁੰਦੀ ਹੈ, ਰੈਂਟਲ ਕੀਤੀ ਹੁੰਦੀ ਹੈ। ਉਹਦੇ ਵਿੱਚ ਆਪਾਂ ਚਲੋ ਹਰੇਕ ਬੰਦਾ ਹਾਊਸ ਓਨਰ ਟੈਨੈਂਟਸ ਨੂੰ ਕਹਿੰਦਾ ਕਿ ਭਾਈ ਸਫਾਈ ਰੱਖਿਓ।
1: ਹਾਂਜੀ,
0: ਕਈ ਵਾਰ ਹਾਊਸ ਓਨਰ ਕਹਿੰਦੇ ਨੇ ਕਿ ਜੀ ਅਸੀਂ ਆਪ ਆ ਕੇ ਮਹੀਨੇ ਦੇ ਵਿੱਚ ਇੱਕ ਵਾਰੀ ਚੈੱਕ ਕਰਾਂਗੇ ਤੁਹਾਡੀ ਸਫਾਈ। ਟੈਨੈਂਟਸ ਇਹ ਗੱਲ ਤੇ ਇਤਰਾਜ਼ ਕਰਦੇ ਹੋ, ਸਾਡਾ ਘਰ ਆ, ਅਸੀਂ ਕਿਹੜਾ ਵੀ ਉਈ ਰਹਿ ਰਹੇ ਹਾਂ, ਸਫਾਈ ਰੱਖਾਂ ਰਹੇ ਹਾਂ, ਅਸੀਂ ਨਹੀਂ ਲਾਈਕ ਕਰਦੇ। ਤੇ ਉੱਥੇ ਤੁਹਾਨੂੰ ਕੀ ਲੱਗਦਾ ਬੈਲੈਂਸ ਕਿਵੇਂ ਬਣੂਗਾ? ਕਈ ਵਾਰ ਹੋ ਸਕਦਾ ਟੈਨੈਂਟ ਸਫਾਈ ਨਾ ਰੱਖ ਰਹੇ ਹੋਣ, ਤੇ ਜੇ ਹਾਊਸ ਓਨਰ ਜਾ ਕੇ ਚੈੱਕ ਕਰਦਾ ਤੇ ਉਹਨੂੰ ਵੀ ਇਤਰਾਜ਼ ਦਿਖਾਇਆ ਜਾਂਦਾ।
1: ਸਰ ਉਹਦਾ ਤਾਂ ਪ੍ਰੋਪਰ ਤਾਂ ਇਹੀ ਹੈ ਕਿ ਵੀ ਤੁਸੀਂ ਜਾਂ ਤਾਂ ਟੈਨੈਂਟ ਨਾਲ ਗੱਲ ਕਰ ਲਓ ਕਿ ਵੀ ਅਸੀਂ ਜੀ ਮੰਥਲੀ ਜਾਂ,
0: ਤੁਸੀਂ ਵੀ ਦੇਖਦੇ ਹੋਗੇ ਉੱਪਰ ਘਰ ਦੀ ਸਫਾਈ ਤੇ ਬੇਸਮੈਂਟ ਦੀ ਸਫਾਈ
1: ਬਹੁਤ ਫਰਕ ਹੁੰਦਾ ਜੀ। ਸਰ ਫਰਨਿਸ ਰੂਮ ਨੂੰ ਆਪਾਂ ਜਮਾ ਹੀ ਅਣਦੇਖਿਆ ਕਰ ਦਿੰਦੇ ਹਾਂ। ਫਰਨਿਸ ਰੂਮ ਦੇ ਵਿੱਚ ਇੰਨੀ ਜ਼ਿਆਦਾ ਡਸਟ ਹੁੰਦੀ ਹੈਗੀ, ਹੈ ਤਾਂ ਉਹ ਵੀ ਘਰ ਦਾ ਪਾਰਟ ਹੀ ਹੈ, ਉੱਥੋਂ ਹੀ ਫਿਰ ਆਪਾਂ ਫਰਨਿਸ ਰੂਮ ਦੇ ਵਿੱਚ ਵੀ ਚੂਹਿਆਂ ਦਾ ਤੁਹਾਨੂੰ ਮਿਲਣਗੀਆਂ ਬਿੱਠਾਂ ਵਗੈਰਾ, ਕਿਉਂਕਿ ਉਹ ਵੀ ਬਹੁਤ ਕਲੀਨ ਹੋਣਾ ਜ਼ਰੂਰੀ ਹੈ। ਅਤੇ ਮੈਂ ਤਾਂ ਇਹ ਸੁਜੈਸਟ ਕਰੂੰਗਾ ਜੀ, ਤੁਸੀਂ ਆਪਣੇ ਜਿਹੜੇ ਰੈਂਟ 'ਤੇ ਰਹਿ ਰਹੇ ਆ ਉਹਨਾਂ ਦੇ ਨਾਲ ਗੱਲ ਕਰੋ ਕਿ ਵੀ ਐਟਲੀਸਟ 50-50 ਕਰ ਲੈਣ, ਅਤੇ ਸਾਡੇ ਤੋਂ ਨਹੀਂ ਕਿਸੇ ਤੋਂ ਵੀ ਕਲੀਨ ਕਰਵਾਓ। ਕਲੀਨ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਬੇਸਮੈਂਟ 'ਚ, ਇਕੱਲਾ ਇਹ ਵੀ ਰੀਜ਼ਨ ਨਹੀਂ ਸਰ, ਬੇਸਮੈਂਟ ਹੁੰਦੀ ਹੈ ਗਰਾਊਂਡ ਦੇ ਵਿੱਚ, ਉੱਥੇ ਸਲਾਬ ਦੀ ਹੋਰ ਵੀ ਜ਼ਿਆਦਾ ਛੇਤੀ ਪ੍ਰੋਬਲਮ ਸਟਾਰਟ ਹੁੰਦੀ ਹੈ ਜੀ ਜਦੋਂ।
0: ਸੋ ਚਾਹੇ ਤੁਹਾਡੇ ਦੋਸਤੋ ਬੇਸਮੈਂਟ ਆ, ਤੁਹਾਡੀ ਰੈਂਟਲ ਪ੍ਰੋਪਰਟੀ ਆ, ਇਗਨੋਰ ਨਾ ਕਰੋ, ਪ੍ਰੋਪਰਟੀ ਤੁਹਾਡੀ ਆ, ਤਾਂ ਤੁਸੀਂ ਕਲੀਨਿੰਗ ਕਰਵਾਉਣੀ ਹੈ। ਦਾ ਮੈਪਲ ਕਲੀਨਿੰਗ 647-286-0077, 647-286-0077, 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। 647-286-0077, 647-286-0077।

0: ਦੋਸਤੋ ਅੱਜ ਨਾਗਪਾਲ ਜੀ ਸਾਡੇ ਨਾਲ ਯੂਨੀ ਗਲੋਬਲ ਐਜੂਕੇਸ਼ਨ ਕੰਸਲਟੈਂਟਸ ਤੋਂ ਉਚੇਚੇ ਤੌਰ ਤੇ ਪਹੁੰਚੇ ਨੇ ਤੇ ਕਿਉਂਕਿ ਬਹੁਤ ਸਾਰੇ ਸਵਾਲ ਹੁੰਦੇ ਸੀ ਮੈਂ ਇਹਨਾਂ ਨੂੰ ਰਿਕੁਐਸਟ ਕਰਦਾ ਸੀ ਕਿ ਜੀ ਇਹ ਪ੍ਰੋਡਕਟ ਇਹ ਸਕੀਮ ਬਾਰੇ ਇੰਨੇ ਕੁ ਜ਼ਿਆਦਾ ਕੁਐਸਚਨ ਮੇਰੇ ਨੇ ਸਾਡੇ ਸਰੋਤਿਆਂ ਦੇ ਨੇ ਤੇ ਮੈਂ ਜ਼ਰੂਰ ਵਨ ਬਾਏ ਵਨ ਸਾਰੇ ਕਲੀਅਰ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਕਈ ਵਾਰ ਓਵਰ ਦਾ ਕਾਲ ਸਮਾਂ ਥੋੜ੍ਹਾ ਸੀਮਿਤ ਹੋ ਜਾਂਦਾ ਸੋ ਨਾਗਪਾਲ ਜੀ ਪਹਿਲਾਂ ਤਾਂ ਧੰਨਵਾਦ ਤੁਸੀਂ ਪਹੁੰਚੇ ਜੀ
1: ਥੈਂਕ ਯੂ ਵੈਰੀ ਮਚ ਸਤਿ ਸ਼੍ਰੀ
0: ਅਕਾਲ ਸੋ ਇਹਦੇ ਬਾਰੇ ਜਿਹੜੇ ਸਾਬਰ ਦੇ ਵਿੱਚ ਜੁੜੇ ਨੇ ਦੱਸ ਦਈਏ ਦੋਸਤੋ ਨਾਗਪਾਲ ਜੀ ਕਹਿੰਦੇ ਨੇ ਕਿ ਜੇ ਤੁਹਾਡੀ 2024 ਦੇ ਨੋਟਸ ਆਫ ਅਸੈਸਮੈਂਟ ਤੇ ਜਿਹੜੀ ਇਨਕਮ ਆ ਉਹ 70,000 ਜਾਂ ਇਸ ਤੋਂ ਘੱਟ ਆ ਪੀ ਆਰ ਤੇ ਸਿਟੀਜ਼ਨ ਦਾ ਸਟੇਟਸ ਆ ਤੁਹਾਡੇ ਕੋਲ ਤੇ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਹੈ ਤਾਂ ਗੌਰਮੈਂਟ ਦੀ ਸਕੀਮ ਆ ਉਹ ਕਹਿੰਦੇ ਆ ਕਿ ਤੁਸੀਂ ਪੜ੍ਹੋ ਪੜ੍ਹਾਈ ਦੇ ਵਿੱਚ ਕਾਫੀ ਤਰ੍ਹਾਂ ਦੇ ਕੋਰਸ ਨੇ HVAC PSW ਬਿਜ਼ਨਸ ਅਕਾਊਂਟਿੰਗ ਮੈਨੇਜਮੈਂਟ ਕਾਫੀ ਔਖੇ ਤੇ ਕਾਫੀ ਸੌਖੇ ਕੋਰਸ ਨੇ ਅਜਿਹੇ ਕੋਰਸ ਨੇ ਜਿੱਥੇ ਤੁਹਾਨੂੰ ਕਾਲਜ ਜਾਣਾ ਪਊਗਾ ਬਿਲਕੁਲ ਫ੍ਰੀ ਦੇ ਵਿੱਚ ਗੌਰਮੈਂਟ ਪੜ੍ਹਾਊਗੀ ਅਜਿਹੇ ਕੋਰਸ ਨੇ ਜਿਹੜੇ ਤੁਸੀਂ ਦਿਨ ਦੇ ਵਿੱਚ 3 ਘੰਟੇ ਆਨਲਾਈਨ ਕਲਾਸ ਹੀ ਲਾਉਣੀ ਆ ਤੇ ਉਹਦੇ ਨਾਲ ਹੀ ਤੁਸੀਂ ਕੋਰਸ ਪਾਸ ਕਰ ਲਓਗੇ ਘਰ ਬੈਠੇ 3 ਘੰਟੇ ਦਾ ਕੋਰਸ ਕੋਈ ਟੈਸਟ ਵੀ ਨਹੀਂ ਆ ਅਸਾਈਨਮੈਂਟ ਐਂਡ ਅਟੈਂਡੈਂਸ ਆ ਜਿਹੜੇ ਬੰਦੇ ਰਿਟਾਇਰਡ ਪੈਨਸ਼ਨ ਤੇ ਨੇ ਉਹ ਵੀ ਇਹ ਕੋਰਸ ਨੂੰ ਈਜ਼ੀ ਤਰੀਕੇ ਨਾਲ ਪਾਸ ਕਰ ਦਿੰਦੇ ਨੇ ਤੇ ਗੌਰਮੈਂਟ ਇਹ 'ਚ ਹੈਲਪ ਕਰਦੀ ਹੈ ਤੁਹਾਨੂੰ ਗ੍ਰਾਂਟ ਦੇ ਰਹੀ ਆ ਤੇ ਆਪਸ਼ਨ ਲੋਨ ਦੇ ਰਹੀ ਆ ਮੈਨੂੰ ਲੱਗਦਾ ਕੋਈ ਹੋਈ ਬੰਦਾ ਹੋਣਾ ਆਪਾਂ ਸਰ ਜਿਹੜਾ ਲੋਨ ਨਹੀਂ ਲੈਂਦਾ ਹੋ ਮੈਨੂੰ ਲੱਗਦਾ ਹਰੇਕ ਨੂੰ ਹੀ ਲੋੜ ਆ ਪੈਸੇ ਤਾਂ
1: ਬਿਲਕੁਲ ਜੀ ਐਸਾ ਹੈ ਕੱਲ ਵੀ ਲਾਈਕ ਜੋ ਕਲਾਇੰਟਸ ਆਏ ਆਫਿਸ ਮੈਂ ਕਹਤੇ ਸਰ ਕ੍ਰੈਡਿਟ ਕਾਰਡ ਕੌਣ ਮੇਂ ਬਿਲ ਚੜਾ ਹੁਆ ਹੈ ਬਹੁਤ ਸਾਰਾ ਲੋਨ ਚੜਾ ਹੁਆ ਹੈ ਤੋ
0: ਕਿਧਰ ਜਾ ਕੇ ਉਧਰ ਲਾ
1: ਕਹਿੰਦਾ 22% ਪੇ ਕਰ ਰਿਹਾ ਐਸਾ ਕੁਝ ਕਹਿ ਰਹੇ ਤੇ ਉਹ
0: ਅੱਛਾ
1: ਤੋ ਮੁਝੇ ਪਤਾ ਨਹੀਂ ਮੁਝੇ ਸਾਰੇ ਲੋਕ ਐਸੇ ਮਿਲਤੇ ਹੈ ਮੇਰੇ ਜੋ ਕਲਾਇੰਟਸ ਬਣਤੇ ਹੈ ਮੇਰੇ ਕੋ ਲਗਤਾ ਹੈ ਹਰ ਬੰਦਾ ਟਫ ਟਾਈਮ ਸੇ ਗੁਜ਼ਰ ਰਿਹਾ ਹੈ
0: ਟਰੂ ਵੈਰੀ ਟਰੂ
1: ਹਾਂਜੀ
0: ਤੇ ਇਹ ਹੁਣ ਖਾਸ ਤੌਰ ਤੇ ਦੱਸੋ ਸਿੰਗਲ ਮਦਰ ਤੇ ਪੈਨਸ਼ਨਾਂ ਲਈ ਇੱਕ ਵਾਰੀ ਜ਼ਰੂਰ ਡਿਟੇਲ ਦੇ ਵਿੱਚ ਦੱਸੋ ਕਿ ਉਹ ਐਲੀਜੀਬਲ ਨੇ ਕਿਸ ਤਰੀਕੇ ਨਾਲ ਐਲੀਜੀਬਲ ਨੇ ਤੁਹਾਡੇ ਕੋਲ ਆਲਰੇਡੀ ਇਦਾਂ ਦੇ ਕੇਸ ਹੈਗੇ ਨੇ ਤੇ ਕਿੰਨੇ ਕੁ ਪੈਸੇ ਉਹਨਾਂ ਨੂੰ ਆਉਂਦੇ ਨੇ
1: ਓਕੇ ਜੀ ਸੋ ਕੰਪਨੀ ਦਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ ਆਫਿਸ ਮਾਰਾ ਹੈ 218 ਐਕਸਪਰਟ ਬੁਲੇਵਰਡ ਹਰਨਟੋਰੀ ਡੈਰੀ ਪੇ ਮਿਸਿਸ ਆਗਾ ਮੈਂ ਅਬ ਇਸ ਮੈਮ 8 ਸਾਲ ਮੈਂ ਹੋ ਗਏ ਹੈ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੈਂ ਡੀਲ ਕਰਤੇ ਹੈ ਆਪਨੇ ਫੀਸ ਨਹੀਂ ਪੇ ਕਰਨੀ ਗਵਰਨਮੈਂਟ ਨੇ ਕਰਨੀ ਹੈ ਫੀਸ ਪੇ ਡਾਇਰੈਕਟਲੀ ਟੂ ਦਾ ਕਾਲਜ ਆਪਕੀ ਜੇਬ ਸੇ ਪੈਸੇ ਨਹੀਂ ਲਗੇ ਔਨ ਅਦਰ ਹੈਂਡ ਆਪਕੇ ਅਕਾਊਂਟ ਮੈਂ ਗਵਰਨਮੈਂਟ 30,000 to 100,000 ਕੀ ਫੰਡਿੰਗ ਡਾਲਤੀ ਹੈ ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਨੋਨ ਰਿਫੰਡੇਬਲ ਟੈਕਸ ਫਰੀ ਅਗਰ ਫੈਮਿਲੀ ਆਫ 5 ਹੈ ਮਾਨ ਲੈ ਸਿੰਗਲ ਮਦਰ ਵਿਦ 3 ਕਿਡਸ ਹੈ ਤੋ ਉਨਕੋ 100,000 ਕੀ ਫੰਡਿੰਗ ਆਤੀ ਹੈ ਲਾਈਕ ਉਹ ਵੀ ਐਲੀਜੀਬਲ ਹੈ
0: ਨਹੀਂ ਜੇ ਕੋਈ ਪੈਨਸ਼ਨ ਤੇ ਹਸਬੈਂਡ ਵਾਈਫ ਆ
1: ਉਹ ਵੀ ਗੁੱਡ ਹੈ
0: ਤੇ ਉਹਨਾਂ ਦੇ ਬੱਚੇ ਨੇ ਓਬਵੀਅਸਲੀ ਉਹ ਇੱਥੇ ਵਧੀਆ ਉਹ ਤਾਂ ਨਹੀਂ ਡਿਪੈਂਡੈਂਟ ਅਕਾਊਂਟ ਹੋਣਗੇ ਜਿਹੜੇ ਆਪ ਕਮਾ ਰਹੇ ਨੇ
1: ਉਹ ਡਿਪੈਂਡੈਂਟ ਅਕਾਊਂਟ ਨਹੀਂ ਹੁੰਦੇ ਬਟ ਐਸਾ ਬੜੀ ਵਾਰ ਹੋਇਆ ਕਿ ਪਹਿਲੇ ਆਪ ਇਨਰੋਲ ਹੋਤੇ ਹੈ ਫਿਰ ਲਾਈਕ ਆਪਕੇ ਫਾਦਰ ਸਾਹਿਬ ਇਨਰੋਲ ਹੋਤੇ ਹੈ ਫਿਰ ਪੜੋਸੀ ਇਨਰੋਲ ਹੋਤੇ ਹੈ ਐਸੇ ਕਰਕੇ ਪੂਰੇ ਖਾਨਦਾਨ ਨੇ ਪੈਸਾ ਚਲ ਜਾਤਾ ਹੈ ਸਬਕਾ ਸਾਥ ਸਬਕਾ ਵਿਕਾਸ
0: ਸੋ 437-264-3175 ਨਾਗਪਾਲ ਜੀ ਦਾ ਨੰਬਰ ਆ ਤੇ ਇਹਦੇ ਜਿਹੜੇ ਪੈਸੇ ਨੇ ਕਿੰਨੇ ਕੁ ਟਾਈਮ ਤੱਕ ਆ ਜਾਂਦੇ ਨੇ
1: ਓਕੇ ਜੀ ਸੋ ਜੈਸੇ ਫੈਮਿਲੀ ਆਫ 4 ਹੈ ਹਸਬੈਂਡ ਵਾਈਫ ਪੜ੍ਹਤੇ ਹੈ ਦੋਨੋਂ ਤੋ 80,000 ਕੀ ਫੰਡਿੰਗ ਬਣੀ ਆਸਾਨ ਸੇ ਕੋਰਸ ਹੈ ਫੁਲੀ ਆਨਲਾਈਨ ਕੋਰਸ ਹੈ ਅਸਾਈਨਮੈਂਟਸ ਹੈ ਐਗਜ਼ਾਮੀਨੇਸ਼ਨ ਨਹੀਂ ਹੈ ਘਰ ਕੇ ਕੰਫਰਟਸ ਹੈ ਕਿਤਨੇ ਹੀ ਕਲਾਇੰਟਸ ਹਜ਼ਾਰੋਂ ਕਲਾਇੰਟਸ ਕਰ ਰਹੇ ਆਲਰੇਡੀ ਬਹੁਤ ਟਾਈਮ ਹੋ ਗਿਆ ਕਰਤੇ ਹੋ ਇਸ ਬਿਜ਼ਨਸ ਮੈਂ ਓਕੇ ਸੋ 80,000 ਕੀ ਫੰਡਿੰਗ ਆਈ 40,000 ਗ੍ਰਾਂਟ 40,000 ਲੋਨ ਜੋ ਕਿ ਆਪਸ਼ਨਲ ਹੈ ਲੋਨ ਅਬ 30 to 90 ਡੇਜ਼ ਮੈਂ ਕਲਾਇੰਟ ਕੇ ਅਕਾਊਂਟ ਮੈਂ ਫੰਡਿੰਗ ਆ ਜਾਤੀ ਹੈ ਔਰ ਅਬ ਐਸਾ ਵੀ ਨਹੀਂ ਹੈ ਕਿ ਆਪ ਸੋਚੇ ਕਿ ਇਸ ਮੈਂ ਆ ਜਾਤੀ ਹੈ ਆਏਗੀ ਨਹੀਂ ਆਏਗੀ ਆਏਗੀ 60 ਦਿਨ ਐਵਰੇਜ ਟਾਈਮ ਹੈ ਕਿਸਮਤ ਅੱਛੀ ਗਵਰਨਮੈਂਟ 50 ਦਿਨ ਮੈਂ ਦੇ ਦੇਗੀ ਨਹੀਂ ਤਾਂ 65 ਦਿਨ ਲੱਗ ਜਾਏਗੇ 65 ਡੇਜ਼ ਲੱਗ ਜਾਏਗੇ ਇਸ ਮੈਂ ਜੂਆ ਨਹੀਂ ਹੈ ਇਹ ਦਿਸ ਇਜ਼ ਨਾਟ ਅ ਗੈਂਬਲ ਆਪ ਆਜ ਇਨਵੈਸਟ ਕਰੇ ਆਪ ਕਮਾ ਸਕਤੇ ਹੈ ਆਪ ਟ੍ਰੇਡਿੰਗ ਕਰੇ ਕਮਾ ਸਕਤੇ ਹੈ ਕਮਾ ਸਕਤੇ ਕਮਾ ਰਹੇ ਹੈ ਕਿਆ ਪੈਸੇ ਆ ਰਹੇ ਹੈ ਇਹ ਇੰਸ਼ੋਰੈਂਸ ਪਾਲਿਸੀ ਨਹੀਂ ਆਪ ਪ੍ਰੀਮੀਅਮ ਪੇ ਕਰਤੇ ਰਹੇ ਜ਼ਿੰਦਗੀ ਭਰ ਔਰ ਮਰਨੇ ਕੇ ਬਾਅਦ ਅਗਲੇ ਜਨਮ ਆਪਕੋ ਪੈਸੇ ਮਿਲੇਂਗੇ ਠਾ ਕਰਕੇ ਯਾ ਆਪ ਲੱਖ ਡਾਲਰ ਕੀ ਸਕੀਮ ਪੇ ਰਹੇਂਗੇ ਲੱਖ ਹੀ ਮਿਲੇਗਾ ਯਾ ਤਾਂ ਲੱਖ ਅਭੀ ਜੇਬ ਮੈਂ ਆ ਰਹਾ ਹੈ ਉਸਕਾ ਗ੍ਰਾਂਟ ਜੀਤੇ ਜੀ ਮਿਲ ਰਹਾ ਹੈ
0: ਤੁਹਾਡੀ ਫੀਸ
1: ہماری چیز کام ہونے کے بعد لوگ ایمانداری سے دیتے ہیں ہم نے دیکھو اتنا ٹرانسپیرنٹ رکھا اینڈ ٹو اینڈ پہلے ہم فیس لیتے نہیں 60 دن بعد کلائنٹ کے اکاؤنٹ میں فنڈنگ آ جاتی ہے گورنمنٹ سے ڈائریکٹ تب ہمارے آفس سے کال جاتا ہے سر ہماری فیس تب وہ ہمیں دے دیتے ہیں کیش ہے اینڈ ٹریک 199 or 499 ہماری فلیٹ فیس ہے نو کمیشن نو پرسنٹیج گورنمنٹ کو آپ کے اصلی ڈاکیومنٹ سبمٹ ہوتے ہیں نوٹس آف اسسمنٹ بچوں کے برتھ سرٹیفکیٹ میرج سرٹیفکیٹ سیٹنگ ہے نہیں ਨੰਬਰ ਚਲਤੇ ਨਹੀਂ ਹੈ ਜੇ ਨੰਬਰ ਨਹੀਂ ਚਲਤੇ ਕਮਿਸ਼ਨ ਨਹੀਂ ਹੋਤੀ
0: ਚਾਹੀਦੇ ਕਿਹੜੇ ਕਿਹੜੇ
1: ਹਾਂਜੀ ਇਸ ਮੈਂ ਆਪਕੀ 2024 ਕੀ ਇਨਕਮ ਕਮ ਹੈ ਉਹ ਕਹਾਂ ਸੇ ਗਵਰਨਮੈਂਟ ਦੇਖਤੀ ਹੈ ਆਪਕੇ NOA ਸੇ ਅਬ ਸੈਲਫ ਇੰਪਲੋਇਡ ਲੋਗ ਹੈ ਉਹ ਆਪਣਾ ਟੈਕਸਸ ਖੁਦ ਕਰਤੇ ਹੈ ਕਾਰਪੋਰੇਸ਼ਨ ਕੀ ਉਨਕੀ ਇਨਕਮ ਹੋਤੀ ਲੱਖ ਸੇ ਉਪਰ ਪਰਸਨਲ ਇਨਕਮ ਹੋਤੀ 10-20 ਹਜ਼ਾਰ वो बेस्ट क्लाइंट है, बेस्ट सूट करता है उनको. सिंपली लाइक अनएम्प्लॉयड लोग हैं, हाउस वाइफ है, ऊबर ड्राइवर, ट्रक ड्राइवर, तो इनको अच्छा सूट करता है. इसमें लाइक बेस्ट अभी ये बहुत अच्छी अपॉर्चुनिटी है जी, सिर्फ 3 हफ्ते रह गए हैं, उसके बाद गवर्नमेंट ग्रांट्स में कट कर रही है. जब गवर्नमेंट रिफ्यूजीज के होटल बिल पे $1.1 बिलियन लगा देती है, तब हमें हैरानी नहीं होती. जब गवर्नमेंट आपको फंडिंग आपके अकाउंट में दे रही है एजुकेशन में स्किल डेवलप करने के लिए, तभी क्वेश्चन मार्क बन जाता है हमें. बट ऐसा नहीं है, 8 साल हो गए, बहुत लोग असिस्ट कर चुके हैं, ऑफिस आए, 7 बंदों का स्टाफ है. टिमोटन में
0: टाइम कितना चाहिए सानू, कितने का गेड़े मारने पड़ेंगे?
1: वर्चुअली भी 30% क्लाइंट्स वर्चुअली रिटर्न हो जाते हैं.
0: अच्छा.
1: हाँ, एज लिमिट कुछ है नहीं.
0: हाँ.
1: लाइक तो मतलब ज्यादातर लोग एलिजिबल ही हैं, ये मान के चलिए आप, क्योंकि रिस्ट्रिक्शन नहीं है.
0: ऑफिस कितने के बारी होना पड़ेगा?
1: देखो जी, वर्चुअली भी हो जाता है सारा काम, ऑफिस भी आते हैं.
0: अच्छा.
1: ऐसा भी है, बट हम चाहते हैं आए एक बार तो आए.
0: ओके.
1: कॉलेज का पोर्टल सेट करना होता है, आप साथ में बैठेंगे 10 मिनट लगेंगे. अगर आप बुजुर्ग हैं, जैसे हमारे क्लाइंट्स 30% क्लाइंट्स हमारे 60 साल से ऊपर गए हैं.
0: Okay.
1: उनको तुम कहते हैं आराम से.
0: अच्छा.
1: वो दे उनको बेसिक इंग्लिश आती है, असाइनमेंट्स हैं, एग्जामिनेशन नहीं है, फुली ऑनलाइन कोर्स है. मैं एक आम इंसान फोन पे 8 घंटे बैठता है, 2 घंटे क्लास लगा लो, पैसे मिल रहे हैं, स्किल भी डेवलप कर रहे हो, बताओ कौन समझदार हुआ? पूरे फोन पे मैं तो देखता हूँ, जब मैं छुट्टी होती है फोन पे लगा रहता हूँ, फोन पे लगा, मैं करके रहा हूँ, फोन पे लगा हूँ.
0: गड्ढे भी बहुत बुजुर्ग ने, वो रीलों ते लगे होंगे ना.
1: तो वही अब रील देख के पैसे इंटरनेट के पे कर रहे हैं, आपको पैसे रील आ रहे हैं पढ़ने के. पढ़ाई भी
0: कई बार ना उरे इदां दी स्पोर्ट्स रिक्रिएशन सेंटर ने जिथे लोग स्विमिंग करते ने, जां फिर उत्थे बैडमिंटन खेडदे ने, सॉकर खेडदे ने, अलग अलग तरह की गेम्स खेडदे ने. कई बुजुर्ग इदां दे ने हुण उह भी जांदे उत्थे ने, पर उत्थे ताश खेडदे ने. ਉਹਨਾਂ ਲਈ ਤਾਂ ਬੈਸਟ ਚੀਜ਼ ਆ ਕਿ ਉਹ ਆ ਕੋਰਸ ਪੜ੍ਹ ਹੀ ਲੈਣ, ਨਾਲੇ ਪਰਿਵਾਰ ਨੂੰ ਫਾਇਦਾ, ਨਾਲੇ ਉਹਨਾਂ ਨੂੰ ਫਾਇਦਾ, ਨਾਲੇ ਦੁਆ ਚ ਆਰਾਮ ਨਾਲ ਤਾਂ ਖੇਡਣਾ.
1: ਬਿਲਕੁਲ ਐਸਾ ਹੈ. ਲੋਕ ਹਮੇ ਕਾਮ ਹੋਣੇ ਕੇ ਬਾਅਦ ਮਿਠਾਈ ਕਾ ਡੱਬਾ ਬਲੈਸਿੰਗਸ ਕੇ ਸਾਥ, ਕੁਛ ਲੋਕ ਤਾਂ ਰੋ ਜਾਤੇ ਹੈ, ਰੋ ਰੋਣਾ ਜਾਤਾ ਉਨਕੋ.
0: ਅੱਛਾ, ਤੁਹਾਨੂੰ ਕੋਈ ਇੱਦਾਂ ਦਾ ਕੁਐਸਚਨ ਕੋਈ ਆ ਕੇ ਪੁੱਛਦਾ ਹੋਵੇ, ਕੋਈ ਇੱਦਾਂ ਦਾ ਕੋਈ ਕੇਸ ਦੱਸੋ ਵੀ ਸਾਨੂੰ ਇੱਕ ਵਾਰੀ ਆਹ ਕਲਾਇੰਟ ਆਇਆ ਸੀ, ਉਹਨਾਂ ਨੇ ਇੱਦਾਂ ਦੀ ਚੀਜ਼ ਪੁੱਛੀ, ਕੋਈ ਇੱਦਾਂ ਦਾ ਕੋਈ
1: ਗੱਲ? ਅਭੀ ਲਾਸਟ ਵੀਕ ਮੇਂ ਕਲਾਇੰਟ ਆਏ, ਉਹ ਲਾਈਕ 75 ਈਅਰਸ ਕੇ ਥੇ. ਕਹਿੰਦੇ ਅਗਰ ਜੈਸੇ लोन देते देते मैं फारिक हो गया,
0: अच्छा
1: तो लोन मेरे बेटे को देना पड़ेगा.
0: क्वेश्चन तो जेन्युइन ना,
1: कि क्वेश्चन जेन्युइन है ना. तो वो हमने लाइक कनाडा में एवरीबॉडी इज अ सेपरेट एंटिटी, हर एक बंदा सेपरेट है. मैंने कहा आपका लोन आपके आता है, बेटे पे नहीं आएगा.
0: okay.
1: तो वो एनरोल हो गए. बट इट वॉज अ वेरी यूनिक क्वेश्चन, पहली बार सुना था उस चीज को. बट हाँ, लोग आगे कहते हैं कि सर यानी कि सारा पैसा यूक्रेन को दे दिया. मैंने कहा सब आपको दे रहे हैं, आपको नखरे हैं, तो वो सारा पैसा गवर्नमेंट वहीं फेंक दे फिर.
0: 437-264-3175 दोस्तों नागपाल जी का नंबर है. तुहाडे मन दे च कोई सवाल है तुसीं मैनूं गलबात कर सकते हो. 437-264-3175 ये कह रहे हैं कि गवर्नमेंट पैसा अज दे रही है, तो इस स्कीम का फायदा जिहड़े जिहड़े चक सकते हैं, जिहड़े PR आ, सिटीजन आ, इनकम घट आ, इंग्लिश आउंदी आ, तां वाई नॉट. 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ. 437-264-3175 ਤੇ ਗੱਲਬਾਤ ਕਰ ਸਕਦੇ ਹੋ. ਆਓ ਤੁਹਾਨੂੰ ਲੈ ਕੇ ਚੱਲੀਏ ਗ੍ਰੈਂਡ ਹੋਮ ਫਰਨੀਚਰ ਤੇ. ਸੁਖਬਾਈ ਜੀ ਲੰਘਿਆ ਹੋ ਜੀ ਆਇਆਂ ਨੂੰ
2: ਬਹੁਤ ਸ਼ੁਕਰੀਆ. ਧੰਨਵਾਦ ਧੰਨਵਾਦ ਭੱਲੂ ਸਾਹਿਬ. ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ. ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ. ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ? 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6885 ਟੋਮਕਨ ਰੋਡ ਦੇ ਉੱਪਰ. ਸ਼ਾਮ ਦੇ 7 ਵਜੇ ਤੱਕ ਕੈਨੇਡਾ ਡੇ ਸਪੈਸ਼ਲ ਪ੍ਰਾਈਸ ਜਿਹੜੀਆਂ ਪਰਿਵਾਰਾਂ ਨੂੰ ਦੇ ਰਹੇ ਹਾਂ. ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ, ਜਾਂ ਤੁਹਾਨੂੰ ਰੀਅਲ ਮਾਰਬਲ ਦੇ ਰਾਊਂਡ ਡਾਇਨਿੰਗ ਟੇਬਲ ਚਾਹੀਦੇ ਨੇ, ਜਾਂ ਕਸਟਮਾਈਜ਼ ਸੋਫਾ ਸੈੱਟ ਬਣਵਾਉਣਾ ਚਾਹੁੰਦੇ ਹੋ, 10x10 ਦਾ, 15x15, 12x12 ਦਾ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਹਾਈ ਐਂਡ ਫਰਨੀਚਰ ਲੈਣਾ ਚਾਹੁੰਦੇ ਹੋ, ਤੇ ਸ਼ਾਮ ਦੇ 7 ਵਜੇ ਤੱਕ ਕੈਨੇਡਾ ਡੇ ਸਪੈਸ਼ਲ ਅੱਜ ਜਿਹੜੀਆਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ. ਸੋ ਲੋਐਸਟ ਪ੍ਰਾਈਸ ਦਾ ਫਾਇਦਾ ਚੱਕਣਾ ਚਾਹੁੰਦੇ ਹੋ ਸ਼ਾਮ ਦੇ 7 ਵਜੇ ਤੱਕ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਰ ਰੋਡ ਦੇ ਉੱਪਰ 6685 ਟੋਮਗਰ ਰੋਡ 6085 ਟੋਮਗਰ ਰੋਡ ਨੂੰ ਯਾਦ ਰੱਖੋ ਡੈਰੀ ਟੋਮਕਨ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਰ ਰੋਡ 6685 ਟੋਮਗਰ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਸੇਲ ਸੇਲ ਪੁਰ ਸਾਹਿਬ
0: 437-264-3175 ਤੇ ਸੁਖ ਬਾਈ ਜੀ ਆਪਣਾ ਨੰਬਰ ਸਾਂਝਾ ਕਰਿਓ
2: ਬਿਲਕੁਲ ਸਰ ਸਾਡਾ ਨੰਬਰ ਆ 647-262-0062-0000 ਗ੍ਰੈਂਡ ਹੋਮ ਫਰਨੀਚਰ
0: ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ

ਸੋ ਦੋਸਤੋ ਕੈਨੇਡਾ ਡੇ ਸਪੈਸ਼ਲ ਪ੍ਰੋਗਰਾਮ ਇਸ ਨੂੰ ਸਪੋਂਸਰ ਕਰਦੇ ਨੇ ਤੇ ਕੈਨੇਡਾ ਡੇ ਦੀਆਂ ਖਾਸ ਵਧਾਈਆਂ ਅਲਫਾ ਫਿਜ਼ੀਓਥੈਰੇਪੀ ਐਂਡ ਰਿਹੈਬ ਵੱਲੋਂ ਭੇਜੀਆਂ ਜਾ ਰਹੀਆਂ ਨੇ। ਇਹ ਕਹਿੰਦੇ ਕੈਨੇਡਾ ਡੇ ਤੇ ਸਪੈਸ਼ਲ ਸਾਡੇ ਜਿਹੜੇ ਕੈਨੇਡੀਅਨ ਨੇ, ਬਜ਼ੁਰਗ ਨੇ, ਪੈਨਸ਼ਨ ਤੇ ਨੇ, ਉਹਨਾਂ ਲਈ ਸਪੈਸ਼ਲ ਫਿਜ਼ੀਓ ਐਂਡ ਕਾਇਰੋ ਦਾ ਜਿਹੜਾ ਡਿਸਕਾਊਂਟ ਲੈ ਕੇ ਆਏ ਨੇ। ਇਹ ਕਹਿੰਦੇ ਪਹਿਲਾ ਸੈਸ਼ਨ ਜੇ ਤੁਹਾਨੂੰ ਫਿਜ਼ੀਓ ਐਂਡ ਕਾਇਰੋ ਚਾਹੀਦਾ ਕਿਸੇ ਬਜ਼ੁਰਗ ਨੂੰ, ਐਂਡ ਜੇ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਵੀ ਆ, ਕੋਈ ਚੱਕਰ ਨਹੀਂ, ਪਹਿਲਾ ਸੈਸ਼ਨ ਐਂਡ ਟ੍ਰੀਟਮੈਂਟ ਬਿਲਕੁਲ ਫਰੀ ਹੋਵੇਗਾ। ਇਸ ਤੋਂ ਬਾਅਦ ਜੇ 5 ਸੈਸ਼ਨ ਦੀ ਹੋਰ ਲੋੜ ਪੈਂਦੀ ਹੈ, ਜੇ 1 ਸੈਸ਼ਨ 'ਚ ਠੀਕ ਹੋ ਗਿਆ ਦੈਟਸ ਫਾਈਨ, ਜੇ 5 ਸੈਸ਼ਨਾਂ ਦੀ ਹੋਰ ਲੋੜ ਪੈਂਦੀ ਆ, ਜਿਹੜਾ ਤੁਹਾਨੂੰ ਕਿਤੋਂ ਹੋਰ ਬਾਹਰੋਂ $500-600 ਦਾ ਖਰਚਾ, $100 ਪਰ ਸੈਸ਼ਨ ਦਾ ਖਰਚਾ ਹੈਗਾ, ਇੱਥੇ $250 ਪੰਜ ਸੈਸ਼ਨਾਂ ਦਾ ਪੇ ਕਰਨਾ, ਪੰਜ ਨਹੀਂ ਜਾਣੀ ਕਿ 6 ਹੋ ਗਿਆ, 1 ਫਰੀ ਹੋ ਗਿਆ। ਸੋ ਅਲਫਾ ਫਿਜ਼ੀਓਥੈਰੇਪੀ ਐਂਡ ਰਿਹੈਬ ਨੂੰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦੇਣ 'ਤੇ ਇਹ ਖਾਸ ਫਿਜ਼ੀਓ ਐਂਡ ਕੈਰੋ ਦੇ ਡਿਸਕਾਊਂਟ ਮਿਲਣਗੇ। ਨੰਬਰ ਟੂ ਕਾਲ 905-226-0043 905-226-0043 905-226-0043 ਅਤੇ ਨਵੇਂ ਟਰੱਕ ਲੈਣੇ ਆ, GMC ਬਿਊਕ, ਸ਼ੈਵਰਲੇ, ਹਮਰ, ਕੋਰਵੈਟ, ਇਹਦੇ ਲਈ ਤੁਸੀਂ ਵਿਜ਼ਿਟ ਕਰਨਾ GM ਬਡਵਾਈਨ, ਜੋ ਕਿ 427 ਰੈਕਸਡੇਲ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਇੱਕ ਨਾ ਖਾਸ ਦੋਸਤੋ, ਇਹਨਾਂ ਕੋਲ ਯੂਜ਼ ਟਰੱਕ ਖੜ੍ਹੇ ਨੇ 2025 ਮਾਡਲ ਦੇ, 25 ਟਰੱਕ ਖੜ੍ਹੇ ਨੇ 2025 ਮਾਡਲ ਦੇ। ਜੇ ਨਵਾਂ ਟਰੱਕ 70 ਦਾ, ਪੁਰਾਣਾ 45 ਦਾ ਮਿਲ ਜੂ, ਸਾਲ ਹੀ ਚੱਲਿਆ, ਸਾਲ ਪੁਰਾਣਾ ਮਾਡਲ ਹੀ ਆ, 25 ਦਾ ਹੀ ਆ, ਅਤੇ 30 ਤੋਂ 60 ਹਜ਼ਾਰ ਦੇ ਵਿੱਚ ਜਾਂ 40 ਤੋਂ 60 ਹਜ਼ਾਰ ਦੇ ਵਿੱਚ ਇਹ ਚੱਲੇ ਹੋਏ ਨੇ। ਇਹ ਟਰੱਕਾਂ ਨੂੰ ਇੰਟਰਸਟ ਰੇਟ ਜਿਹੜਾ ਨਵਿਆਂ ਵਰਗਾ ਜੀ 0.99%, ਯਾਨੀ ਕਿ 1% ਤੋਂ ਇੰਟਰਸਟ ਰੇਟ ਸਟਾਰਟ ਹੋ ਰਿਹਾ। ਬਾਕੀ ਡਿਪੈਂਡ ਕਿੰਨੇ ਸਾਲ ਦਾ ਤੁਸੀਂ ਕਰਾਉਣਾ, 3% 5%, ਕਈ ਵਾਰ ਪੁਰਾਣੇ ਟਰੱਕਾਂ ਦੇ ਬਹੁਤ ਲੋਕ 9% 8% ਵੀ ਇੰਟਰਸਟ ਦਿੰਦੇ ਨੇ। ਨਵੇਂ ਟਰੱਕਾਂ ਦਾ ਇੰਟਰਸਟ ਰੇਟ ਤੁਹਾਨੂੰ ਮਿਲੂਗਾ ਯੂਜ਼ ਟਰੱਕਾਂ 'ਤੇ। GM ਬਡਵਾਈਨ ਵਿਟ ਕਰੋ ਜਾਂ ਫਿਰ ਕਾਲ ਕਰ ਲਓ 416-743-1810 416-743-1810 ਗੱਲਬਾਤ ਕੀਤੀ ਜਾ ਸਕਦੀ ਆ। ਵੀਨਸ ਆਟੋ ਤੋਂ ਬਾਈ ਜੀ ਤੁਹਾਨੂੰ ਸ਼ੁਭਕਾਮਨਾ ਦਿੰਦੇ ਨੇ ਕੈਨੇਡਾ ਡੇ ਦੀਆਂ। ਨੰਬਰ ਟੂ ਕਾਲ ਜੀ, ਤੁਸੀਂ ਗੱਡੀ ਦਾ ਆਇਲ ਚੇਂਜ ਕਰਾਉਣਾ, ਸਿਰਫ $70 ਦੇ ਵਿੱਚ ਆਇਲ ਚੇਂਜ ਕਰਾ ਕੇ ਤੁਸੀਂ ਕਰਾ ਸਕਦੇ ਹੋ, ਫੁੱਲੀ ਸਿੰਥੈਟਿਕ 5 ਲੀਟਰ ਆਇਲ ਚੇਂਜ, $80 ਚ ਸੇਫਟੀ, 416-844-8686 416-844-8686 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਪਲਾਇੰਸ ਰਿਪੇਅਰ, ਸੋ ਜੇ ਤੁਸੀਂ ਆਪਣੇ ਘਰ ਦੇ ਤੁਹਾਡੇ ਕੋਈ ਅਪਲਾਇੰਸਿਸ ਨੇ ਰਿਪੇਅਰ ਹੋਣ ਦੀ ਕੰਡੀਸ਼ਨ ਦੇ ਵਿੱਚ ਨੇ, ਬਹੁਤ ਘੱਟ ਖਰਚੇ ਦੇ ਵਿੱਚ ਰਿਪੇਅਰ ਕਰਕੇ ਦੇਣਗੇ, ਵਿਦ ਵਾਰੰਟੀ ਰਿਪੇਅਰ ਕਰਕੇ ਦੇਣਗੇ। ਸੋ ਤੁਸੀਂ ਆਪਣੇ ਅਪਲਾਇੰਸ ਰਿਪੇਅਰ ਕਰਾਉਣੇ ਆ ਵਿਦ ਵਾਰੰਟੀ ਘੱਟ ਖਰਚੇ 'ਤੇ, ਨੰਬਰ ਟੂ ਕਾਲ 647-946-0042 647-946-0042 6479460042 'ਤੇ ਗੱਲਬਾਤ ਕੀਤੀ ਜਾ ਸਕਦੀ ਆ। 647-946-0042 ਇਸ ਦੇ ਨਾਲ ਨਾਲ ਦੋਸਤੋ ਦੱਸ ਦਈਏ ਤੁਹਾਨੂੰ ਪ੍ਰਿੰਟਿੰਗ ਰਿਲੇਟਡ, ਜੇ ਤੁਸੀਂ ਨਾ ਪੂਰੀ ਹੈਰੀਟੇਜ, ਬਾਈ ਜੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਏ ਸੀ, ਬਾਈ ਜੀ ਕਹਿੰਦੇ ਜੇ ਤੁਸੀਂ $175 ਦੇ ਵਿੱਚ 1000 ਫਲਾਇਰ, 1000 ਬਿਜ਼ਨਸ ਕਾਰਡ ਤੁਹਾਨੂੰ ਪ੍ਰਿੰਟ ਕਰਕੇ ਦੇਣਗੇ। ਇਹ ਡੀਲ ਦੇ ਲਈ ਕਾਲ ਕਰ ਲਓ 647-962-1023। ਗੱਡੀਆਂ ਟਿੰਟ ਕਰਾਉਣੀਆਂ, ਵਿੰਡੋ, ਪੰਜੇ, ਸ਼ੀਸ਼ੇ ਟਿੰਟ $149 ਚ, ਅਤੇ ਨਾਲ ਇੱਕ ਡੈਕਲ ਸਟਿੱਕਰ ਗੱਡੀ 'ਤੇ ਤੁਸੀਂ ਫਰੀ ਲਵਾ ਸਕਦੇ ਹੋ। ਰੇਡੀਓ ਰੈਫਰੈਂਸ ਜ਼ਰੂਰ ਦੇ ਦਿਓ। ਨੰਬਰ ਟੂ ਕਾਲ 647-962-1023 647-962-1023 6479620023 ਨਾਲ ਦੇ ਨਾਲ ਫੈਸ਼ਨ IQ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਜੇ ਤੁਸੀਂ ਫੈਸ਼ਨ IQ 'ਤੇ ਜਾ ਕੇ 100

0: ਨਾਲ ਸਪੈਂਡ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਨਾਲ ਇੱਕ ਗਿਫਟ ਜ਼ਰੂਰ ਮਿਲੇਗਾ। ਗਿਫਟ ਤੁਸੀਂ ਬੈੱਡਸ਼ੀਟ ਗਿਫਟ ਲੈ ਲਿਓ, ਗਿਫਟ ਦੇ ਵਿੱਚ ਤੁਸੀਂ ਕੋਈ ਪੋਪਕੋਰਨ ਬਲੈਂਕਟ ਗਿਫਟ ਲੈ ਲਿਓ, ਕੋਈ ਵੀ ਗਿਫਟ ਤੁਸੀਂ ਲੈ ਸਕਦੇ ਹੋ। ਇਹਦੇ ਲਈ ਵਿਜ਼ਿਟ ਕਰ ਲਿਓ ਫੈਸ਼ਨ ਆਈਕਿਊ, ਰੇਡੀਓ ਰੈਫਰੈਂਸ ਜ਼ਰੂਰ ਦੇ ਦਿਓ ਪ੍ਰੋਗਰਾਮ ਚੜ੍ਹਦੀ ਕਲਾ। ਕੁਇਕਲੀ ਤੁਹਾਨੂੰ ਇੱਕ ਵਾਰੀ ਫਿਰ ਦੱਸਦੀ ਜੀ, ਮਾਨ ਸਾਹਿਬ ਬਲਾਈਂਡਸ 'ਤੇ ਅੱਜ ਜੋ ਡੀ ਲੈ ਕੇ ਆਏ ਨੇ ਕੈਨੇਡਾ ਡੇ ਦੀ ਸਪੈਸ਼ਲ, ਘਰ ਦੇ ਵਿੱਚ ਪਰਦੇ ਲਵਾਉਣੇ ਆ ਬਾਈ ਜੀ, ਮੂਜ਼ ਬਲਾਈਂਡ ਦੀ ਡੀਲ।
1: ਹਾਂਜੀ, ਮੂਜ਼ ਬਲਾਈਂਡਸ ਦੀ ਡੀਲ ਇਹ ਹੈ ਜੀ, ਜੇ ਤੁਸੀਂ ਘਰ ਦੇ ਵਿੱਚ ਬਲਾਈਂਡਸ ਲਗਵਾਉਂਦੇ ਹੋ ਤਾਂ 6 ਵਿੰਡੋਆਂ ਤੁਸੀਂ ਬਲਾਈਂਡਸ ਲਗਵਾਓ, 5 ਦਾ ਪੇ ਕਰੋ, 12 ਦੀ ਬਲਾਈਂਡਸ ਲਗਵਾਓ, 10 ਦਾ ਪੇ ਕਰੋ। 5 ਬਲਾਈਂਡਸ ਪਿੱਛੇ ਇੱਕ ਬਲਾਈਂਡ ਬਿਲਕੁਲ ਫਰੀ ਬਣਾਇਆ ਜਾਊਗਾ ਅਤੇ ਫਰੀ ਇੰਸਟਾਲ ਕੀਤਾ ਜਾਊਗਾ, ਕੋਈ ਉਹਦੀ ਤੁਹਾਡੇ ਤੋਂ ਕੋਈ ਕੋਸਟ ਨਹੀਂ ਲਈ ਜਾਏਗੀ, ਨਾ ਇੰਸਟਾਲੇਸ਼ਨ ਦੀ ਅਤੇ ਨਾ ਬਣਾਉਣ ਦੀ, ਉਹ ਬਿਲਕੁਲ ਫਰੀ ਆਫ ਕੋਸਟ ਲਾਇਆ ਜਾਏਗਾ। ਇਸੇ ਤਰ੍ਹਾਂ ਜੇ ਤੁਸੀਂ 15 ਬਲਾਈਂਡਸ ਲਗਵਾਉਣੇ ਤਾਂ 3 ਬਲਾਈਂਡ ਮੀਨਸ 18 ਬਲਾਈਂਡ ਲਗਵਾਓ, 15 ਦਾ ਪੇ ਕਰੋ, 3 ਬਲਾਈਂਡ ਤੁਹਾਨੂੰ ਬਿਲਕੁਲ ਫਰੀ ਆਫ ਕੋਸਟ ਬਣਾ ਕੇ ਇੰਸਟਾਲ ਕਰਕੇ ਦੇਵਾਂਗੇ। 5 ਸਾਲ ਦੀ ਵਾਰੰਟੀ ਦੇ ਨਾਲ ਬਲਾਈਂਡਸ ਨੇ ਜੀ, ਕੈਨੇਡੀਅਨ ਮੇਡ ਬਲਾਈਂਡਸ ਨੇ, ਕਸਟਮ ਮੇਡ ਬਲਾਈਂਡਸ ਨੇ, ਅਤੇ ਬਹੁਤ ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨ ਨੇ, ਤੁਸੀਂ ਮੈਚ ਕਰ ਸਕਦੇ ਆਪਣੇ ਫਰਨੀਚਰ ਨਾਲ, ਫਲੋਰਿੰਗ ਨਾਲ, ਵਾਲ ਨਾਲ, ਕਿਚਨ ਕੈਬਿਨੇਟਸ ਨਾਲ, ਜਿਸ ਤਰ੍ਹਾਂ ਦੀ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਆਪਣੇ ਕੋਲ ਸਾਰੇ ਤਰ੍ਹਾਂ ਦੇ ਕਲਰ ਆਪਸ਼ਨ ਅਵੇਲੇਬਲ ਨੇ ਜੀ।
0: 647-399-4646 ਨੰਬਰ,
1: 647-399-4646, 647-389-4646।
0: ਸੋ ਹੋਲਸੇਲ ਰੇਟ ਤੇ, ਹੋਲਸੇਲ ਪ੍ਰਾਈਸ ਤੇ ਬਲਾਈਂਡਸ ਲਵਾਓ ਦੋਸਤੋ। ਹੋਲਸੇਲ ਰੇਟ ਤੇ ਪ੍ਰਾਈਸ ਤੁਹਾਨੂੰ ਦਿੱਤਾ ਜਾਵੇਗਾ, ਇੰਸਟਾਲੇਸ਼ਨ ਫਰੀ ਦਿੱਤੀ ਜਾਵੇਗੀ, 5 ਸਾਲ ਦੀ ਵਾਰੰਟੀ ਦਿੱਤੀ ਜਾਵੇਗੀ, ਤੇ 5 ਬਲਾਈਂਡ ਦਾ ਪੇ ਕਰਨਾ, 6 ਵੀ ਫਰੀ। ਇਹ ਸਿਰਫ ਆਫਰ ਕੈਨੇਡਾ ਡੇ ਤੱਕ। ਨੰਬਰ ਟੂ ਕਾਲ 647-399-4646, 647-399-4646। ਤੇ ਦਾ ਮੈਪਲ ਕਲੀਨਿੰਗ ਦੇ ਸਰਵਿਸ ਬਾਰੇ ਤੇ ਮੈਪਲ ਕਲੀਨਿੰਗ ਦੀ ਡੀਲ ਬਾਰੇ ਵੀ ਇੱਕ ਵਾਰ ਜ਼ਰੂਰ ਦੱਸ ਦਿਓ ਜੀ।
2: ਹਾਂਜੀ ਬਾਈ ਜੀ, ਆਪਣੀਆਂ ਸਰਵਿਸਿਜ਼ ਨੇ ਜਿਹੜੀਆਂ, ਉਹ ਚਾਹੇ ਰੈਜੀਡੈਂਸ਼ੀਅਲ ਆ ਚਾਹੇ ਕਮਰਸ਼ੀਅਲ ਆ, ਸਾਰਾ ਰੈਗੂਲਰ ਕਲੀਨਿੰਗ ਆਪਾਂ ਔਫਰ ਕਰਦੇ ਹਾਂ, ਵੀਕਲੀ, ਬਾਈ ਵੀਕਲੀ, ਮੰਥਲੀ। ਅਤੇ ਜੇ ਘਰਾਂ ਦੇ ਵਿੱਚ ਕੋਈ ਵੀ ਮੂਵ ਇਨ ਮੂਵ ਆਊਟ ਕਲੀਨਿੰਗ ਹੈ, ਜਾਂ ਕੋਈ ਪਾਰਟੀ ਕਰਵਾਉਣ ਤੋਂ ਪਹਿਲਾਂ ਕਲੀਨਿੰਗ ਕਰਵਾਉਣੀ ਆ, ਬਾਅਦ 'ਚ ਕਲੀਨਿੰਗ ਕਰਵਾਉਣੀ ਹੈ, ਜਾਂ ਕੋਈ ਰੈਂਟਲ ਪ੍ਰੋਪਰਟੀ ਹੈ ਤੁਹਾਡੀ, ਉਹਦੀ ਡੀਪ ਕਲੀਨ ਕਰਵਾਉਣਾ ਹੈ ਜੀ, ਡੀਪ ਕਲੀਨਿੰਗ ਆਪਾਂ ਔਫਰ ਕਰਦੇ ਹਾਂ। ਅਤੇ ਇਹਦੇ ਨਾਲ ਨਾਲ ਹੀ ਜੀ ਆਪਣਾ ਕੈਨੇਡਾ ਡੇ ਦੇ ਕਰਕੇ ਜੀ ਔਫਰ ਚੱਲ ਰਿਹਾ ਜੀ, ਔਫਰ ਹੈ। ਜੇ ਕੋਈ ਚੜ੍ਹਦੀ ਕਲਾ ਰੇਡੀਓ ਦੀ ਰੈਫਰੈਂਸ 'ਤੇ ਕਾਲ ਸਾਨੂੰ ਅੱਜ ਦਾ ਦਿਨ ਆਊਗੀ, ਤਾਂ ਆਪਾਂ ਉਹਨਾਂ ਨੂੰ ਡੀਪ ਕਲੀਨ ਦੇ ਨਾਲ ਜਿਹੜੀ ਕਾਰ ਕਲੀਨਿੰਗ ਕਿੱਟ ਆ ਉਹ ਫਰੀ ਆਫ ਕੋਸਟ ਦੇਵਾਂਗੇ। ਅਤੇ ਨਾਲ ਹੀ ਇਹਦੇ ਨਾਲ ਨਾਲ ਜਿਹੜਾ ਆਪਣਾ 3-stage ਵਾਟਰ ਪਿਊਰੀਫਿਕੇਸ਼ਨ ਸਿਸਟਮ ਅਸੀਂ ਯੂਜ਼ ਕਰਦੇ ਹਾਂ ਵਿੰਡੋਜ਼ ਕਲੀਨ ਕਰਨ ਦੇ ਲਈ, ਉਹਦੇ 'ਤੇ 50% ਔਫ ਦਿੱਤਾ ਜਾਊਗਾ ਜੀ ਡੀਪ ਕਲੀਨਿੰਗ ਦੇ ਨਾਲ।
0: ਇੱਕ ਨੰਬਰ ਕੰਮ ਹੋਊਗਾ, ਪੂਰੇ ਘਰ ਦੀ ਕਲੀਨਿੰਗ ਅਤੇ ਨਾਲ ਕਾਰ ਕਲੀਨਿੰਗ ਕਿੱਟ ਫਰੀ, ਚਾਹੇ ਅਗਲੇ ਹਫ਼ਤੇ ਕਲੀਨਿੰਗ ਕਰਾਉਣੀ ਹੈ ਚਾਹੇ ਕਾਲ ਅੱਜ ਕਰ ਲਓ,
2: ਕਾਲ ਅੱਜ ਆਊਗੀ ਜੀ।
0: ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077, 647-286-0077। ਬਹੁਤ ਸ਼ੁਕਰੀਆ ਰਤੀਨ ਸਾਹਿਬ,
2: ਸਤਿ ਸ਼੍ਰੀ ਅਕਾਲ ਜੀ।

0: ਜੀ ਨਾਗਪਾਲ ਜੀ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਜੋ ਕਿ ਬਹੁਤ ਸਾਰੇ ਪਰਿਵਾਰ ਕਾਲਾਂ ਕਰ ਰਹੇ ਨੇ ਤੇ ਬਾਈ ਜੀ ਇੱਕ ਤਾਂ ਡੈਡਲਾਈਨ ਬਾਰੇ ਜ਼ਰੂਰ ਦੱਸ ਦਿਓ ਕਿਉਂਕਿ ਮੇਨ ਜਿਹੜਾ ਤੁਹਾਡਾ ਵੀ ਆਉਣ ਦਾ ਰੀਜ਼ਨ ਆ ਤੇ ਮੈਂ ਵੀ ਜਿਹੜਾ ਤੁਹਾਨੂੰ ਇਨਵਾਈਟ ਕੀਤਾ ਉਹਦਾ ਰੀਜ਼ਨ ਇਹੀ ਆ ਕਿਉਂਕਿ ਜਿਹੜਾ ਇਹ ਕਈ ਸਾਲਾਂ ਤੋਂ ਇਹ ਸਕੀਮ ਚੱਲ ਰਹੀ ਸੀ ਹੁਣ ਇਹ ਮਹੀਨਾ ਰਹਿ ਗਿਆ
1: ਥ੍ਰੀ ਵੀਕਸ
0: ਤਿੰਨ ਵੀਕ ਰਹਿ ਗਏ
1: ਹਾਂਜੀ
0: ਸੋ ਜੇ ਆਪਾਂ ਅੱਜ ਕਾਲ ਕਰਦੇ ਹਾਂ ਕਿ ਤਿੰਨ ਵੀਕ ਦੇ ਵਿੱਚ ਵਿੱਚ ਅਪਲਾਈ ਹੋ ਜੂਗਾ ਇਹ ਇਨਫ ਟਾਈਮ ਅਪਲਾਈ ਕਰਨ
1: ਯੈਸ
0: ਇਹ ਕਦੋਂ ਆ ਬੈਚ ਜੀ ਹੁਣ
1: 8 ਤਾਰੀਖ ਕੋ ਇੱਕ ਸਟਾਰਟ ਹੈ ਦੈਨ 15-16 ਕੋ ਨੈਕਸਟ ਹੈ ਦੈਟਸ
0: ਇਟ ਸੋ ਇਹ ਦੋ ਲਾਸਟ ਦੋ ਬੈਚ ਨੇ ਜਿਹੜੇ ਦੋ ਬੈਚ ਦੇ ਵਿੱਚ ਐਡਮਿਸ਼ਨ ਹੋਗੀ ਹੋਗੀ ਓਕੇ ਜੇ ਅਸੀਂ ਐਲੀਜੀਬਲ ਆ ਇਨਕਮ ਘੱਟ ਆ ਪੀ ਆਰ ਆ ਐਂਡ ਇੰਗਲਿਸ਼ ਆਉਂਦੀ ਆ ਅਸੀਂ ਅਪਲਾਈ ਕਰੀਏ ਕੋਈ ਇੱਦਾਂ ਦਾ ਸੀਨ ਵੀ ਹੈਗਾ ਕਿ ਸਾਡੀ ਉਹ ਅਪਰੂਵਲ ਨਾ ਆਵੇ ਰਿਜੈਕਟ ਹੋ ਜੇ ਸਾਡੀ ਫਾਈਲ
1: ਇਸਮੇ ਐਸਾ ਨਹੀਂ ਹੈ ਇੱਕ ਚੀਜ਼ ਹੈ ਜੈਸੇ ਹਮ ਕਹਿੰਦੇ 30-90 ਡੇਜ਼ ਫੰਡਿੰਗ ਆਤੀ ਹੈ ਐਵਰੇਜ 60 ਡੇਜ 60 ਦਿਨ ਫੰਡਿੰਗ ਆ ਜਾਤੀ ਹੈ ਕਲਾਇੰਟ ਕੀ ਮਤਲਬ ਐਜੂਕੇਸ਼ਨ ਫੰਡਿੰਗ ਹੈ ਯੇ ਤੋ ਇਸਮੇ 30-90 ਡੇਜ਼ ਗਵਰਨਮੈਂਟ ਆਪਕੇ ਖਾਤੇ ਫੰਡਿੰਗ ਡਾਲ ਦਿੱਤੀ ਹੈ ਕਿਸੀ ਕੇ 5 ਸਾਲ ਉੱਪਰ ਲੱਗ ਸਕਤੇ ਹੈ ਬਸ ਇਹ ਫਰਕ ਹੋਤਾ
0: ਤੇ ਜੇ ਕੋਈ 2024 ਦੇ ਵਿੱਚ ਮੰਨ ਲਓ ਕੋਈ ਬੰਦਾ ਕੰਮ ਕਰ ਰਿਹਾ ਇਨਕਮ ਓਬਵੀਅਸਲੀ 30-40 ਹਜ਼ਾਰ ਜੇ ਉਹਨਾਂ ਦੀ ਹੈਗੀ ਹੈ
1: ਬਿਲਕੁਲ
0: ਉਹਨਾਂ ਦੇ ਵਾਈਫ ਮੈਟਰਨਿਟੀ ਲੀਵ ਤੇ ਹੋਣ ਉਸ ਸਮੇਂ ਉਹ ਸਿਰਫ ਗਵਰਨਮੈਂਟ ਜੋ ਪੈਸਾ ਦੇ ਰਹੀ ਹੈ ਉਹਨਾਂ ਕੋਲ ਪੈਸਾ ਆ ਰਿਹਾ ਤੇ ਕੁੱਲ ਮਿਲਾ ਕੇ ਇਨਕਮ 70,000 ਤੋਂ ਘੱਟ ਮਿਲ ਰਹੀ
1: ਹੈ
0: ਕੀ ਉਹ ਬੰਦਾ ਵੀ ਐਲੀਜੀਬਲ ਹੋ ਸਕਦਾ
1: ਬਿਲਕੁਲ ਜੀ ਜਿਨਕੀ ਇਨਕਮ ਕਮ ਹੈ ਨੋਟਿਸ ਆਫ ਅਸੈਸਮੈਂਟ ਮੇ 2024 ਮੇ ਜੋ ਸੈਲਫ ਇੰਪਲੋਇਡ ਹੈ ਊਬਰ ਡਰਾਈਵਰ ਟਰੱਕ ਡਰਾਈਵਰ ਹੈ ਹਾਊਸ ਵਾਈਫ ਹੈ ਅਨਇੰਪਲੋਇਡ ਹੈ ਕਿਤਨੀ ਵੀ ਏਜ ਹੈ ਆਪਕੀ
0: ਕੋਈ ਇਹ ਤਾਂ ਨਹੀਂ ਕਿ ਗਵਰਨਮੈਂਟ ਜੇ ਉਹਨੂੰ ਆਲਰੇਡੀ ਕਿਸੇ ਤਰੀਕੇ ਨਾਲ ਹੈਲਪ ਕਰ ਰਹੀ ਹੈ ਈਆਈ ਨਾਲ ਜਾਂ ਕੋਈ ਮੈਟਰਨਿਟੀ ਬੈਨੀਫਿਟਸ ਨੇ
1: ਅਗਰ ਕੋਈ ਓਡੀਐਸਪੀ ਪੇ ਹੈ
0: ਹਾਂਜੀ
1: ਉਹ ਐਲੀਜੀਬਲ ਨਹੀਂ ਹੈ
0: ਅੱਛਾ
1: ਯੈਸ ਸੀਪੀਪੀ ਪੇ ਹੈ ਐਲੀਜੀਬਲ ਹੈ
0: ਓਕੇ
1: ਮੈਟਰਨਿਟੀ ਪੇ ਹੈ ਐਲੀਜੀਬਲ ਹੈ
0: ਓਕੇ
1: ਮੇਰੀ ਵਾਈਫ ਮੈਟਰਨਿਟੀ ਪੇ ਹੈ ਉਨਕਾ ਵੀ ਆ ਗਿਆ ਫੰਡਿੰਗ ਦੇਰ ਇਜ਼ ਨੋ ਕੈਚ ਇਨ ਇਟ ਹੈ ਨਾ ਇਸ ਲਈ ਅਗਰ ਆਪ ਲਾਈਕ ਦੇਰ ਇਜ਼ ਨੋ ਏਜ ਲਿਮਿਟ ਆਫ 30K 75K ਹੈ ਆਪ ਓਨਟਾਰੀਓ ਮੇ ਕਹੀਂ ਵੀ ਕਿਸੀ ਵੀ ਸਿਟੀ ਮੇ ਰਹਤੇ ਹੈ ਆਪ ਅਗਰ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਮੇ ਕਮ ਹੈ $70,000 ਸੇ ਆਪ ਸੈਲਫ ਇੰਪਲੋਇਡ ਊਬਰ ਡਰਾਈਵਰ ਟਰੱਕ ਡਰਾਈਵਰ ਹੈ ਆਸਾਨ ਸੇ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰੇ ਗਵਰਨਮੈਂਟ ਹੀ ਫੀਸ ਪੇ ਕਰ ਰਹੀ ਕਾਲਜ ਕੀ ਔਨ ਅਦਰ ਹੈਂਡ ਆਪਕੋ ਸੈਪਰੇਟਲੀ ਆਪਕੇ ਅਕਾਊਂਟ ਮੇ ਸੀਧਾ ਫੰਡਿੰਗ ਕਰਤੀ 30-100,000 ਤੱਕ ਅਗਰ ਫੈਮਿਲੀ ਆਫ 2 ਹੈ ਤਾਂ 45,000 3 ਹੈ ਤਾਂ 60,000 ਫੈਮਿਲੀ ਆਫ 4 ਹੈ ਤਾਂ 80,000 ਫੈਮਿਲੀ ਆਫ 5 ਹੈ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਤਾਂ ਅਪ ਟੂ 100,000 ਕੀ ਫੰਡਿੰਗ ਆਤੀ ਹੈ ਮੇਰੇ ਨਹੀਂ ਆਪਕੇ ਖਾਤੇ ਮੇ ਜਿਸ ਮੇ ਸੇ ਹਾਫ ਪੋਰਸ਼ਨ ਅਗਰ ਕਿਸੀ ਕੋ 80,000 ਆ ਰਹਾ ਹੈ ਤਾਂ 40,000 ਤੋਂ ਗ੍ਰਾਂਟ ਹੈ 40,000 ਇਜ਼ ਦਾ ਗ੍ਰਾਂਟ ਮਨੀ ਟੈਕਸ ਫਰੀ ਰੈਸਟ $40,000 ਜੋ ਹੈ ਜੋ ਰੈਸਟ ਪੋਰਸ਼ਨ ਹੈ ਉਹ 0% ਪੇ ਲੋਨ ਹੈ
0: ਤੇ ਜੇ ਮੰਨ ਲਓ ਇਹ ਇੱਕ ਸਾਲ ਦਾ ਕੋਰਸ ਆ ਫੋਰ ਐਗਜ਼ਾਮਪਲ ਤੇ ਮੰਨ ਲਓ ਇੱਕ ਸਾਲ ਦਾ ਕੋਰਸ ਆ ਫੈਮਿਲੀ ਆਫ 5 ਆ $1,00,000 ਆਪਾਂ ਐਕਸਪੈਕਟ ਕਰ ਰਹੇ ਹਾਂ ਲੋਨ ਪਲੱਸ ਜਿਹੜਾ ਉਹ ਆ ਕੀ ਉਹ 10-10,000 ਕਰਕੇ 8-8,000 ਕਰਕੇ ਸਾਲ ਦੇ ਵਿੱਚ ਕਿਸ਼ਤਾਂ ਮਹੀਨੇ ਦੀਆਂ ਕਿਸ਼ਤਾਂ ਬਣ ਗਈਆਂ ਕਿ ਉਸ ਸਾਲ ਦੇ ਵਿੱਚ ਹਰੇਕ ਮਹੀਨੇ ਕਿਸ਼ਤ ਹੋਊਗੀ
1: ਬਿਲਕੁਲ ਜੀ ਹਰ ਮਹੀਨੇ ਕੀ ਕਿਸ਼ਤ ਬਣਤੀ ਗਵਰਨਮੈਂਟ ਸੇ ਲੋਨ ਕੀ ਅਗਰ ਆਪ ਲੋਨ ਲੇਤੇ ਹੈ ਔਰ ਲਾਈਕ ਜਬ ਆਪਕੋ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਗਵਰਨਮੈਂਟ ਲੀਨੀਅੰਟ ਹੈ ਤੋ ਅਬ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ ਆਪਕੋ ਬੈਂਕ ਤੋਂ ਫੰਡਿੰਗ ਦੇ ਰਹੀ
0: ਹੈ ਗ੍ਰਾਂਟ ਆ ਉਹ ਵੀ ਹਰ ਮਹੀਨੇ ਦੀ ਕਿਸ਼ਤਾਂ ਚ ਹੁੰਦੀ ਹੈ ਜਾਂ ਉਹ ਇਕੱਠੀ
1: ਦੋ ਸਾਰਾ ਪੈਸਾ ਆਪਕੇ ਖਾਤੇ ਮੇ ਦੋ ਇੰਸਟਾਲਮੈਂਟ ਮੇ ਆਤਾ ਹੈ ਆਪਨੇ ਆਜ ਕੋਰਸ ਸਟਾਰਟ ਕਰਾ 60-70 ਦਿਨ ਮੇ ਪਹਿਲੀ ਇੰਸਟਾਲਮੈਂਟ ਆਪਕੇ ਖਾਤੇ ਮੇ ਆਈ
0: ਅੱਛਾ
1: ਔਰ ਸੈਕਿੰਡ ਇੰਸਟਾਲਮੈਂਟ ਆਈ 5 ਮਹੀਨੇ ਕੇ ਬਾਅਦ
0: ਸੋ ਗ੍ਰਾਂਟ ਆ ਜਿਹੜੀ ਉਹ ਦੋ ਕਿਸ਼ਤਾਂ ਚ ਹੀ ਆ ਜੂਗੀ
1: ਗ੍ਰਾਂਟ ਪਲੱਸ ਲੋਨ ਗਵਰਨਮੈਂਟ ਦੋ ਕਿਸ਼ਤੋਂ ਮੇ ਡਾਲਤੀ ਆਪਕੇ ਖਾਤੇ ਮੇ
0: ਲੋਨ ਦੇ ਸਾਥ ਮੇ ਆਤਾ ਹੈ ਨਹੀਂ ਹੈਗਾ ਕਿ ਆਪਾਂ ਨੂੰ ਥੋੜਾ ਕਰਕੇ
1: ਮਿਲੇਗਾ ਨਾ ਨਾ ਨਾ ਨਾ ਇੱਕ ਪਹਿਲੀ ਕਿਸ਼ਤ ਆਈ ਆਪਕੇ 60% ਆਫ ਦ ਗ੍ਰੋਸ
0: ਅੱਛਾ
1: ਅਗਰ ਆਪਕੋ 80,000 ਫੰਡਿੰਗ ਮਿਲ ਰਹੀ ਹੈ ਹਸਬੈਂਡ ਵਾਈਫ ਦੋਨੋਂ ਕੋ ਮਿਲਾ ਕੇ ਕਹਿ ਰਹਾ ਹੂੰ ਮੈਂ ਇੱਕ ਬੰਦੇ ਕੋ ਨਹੀਂ ਕਹਿ ਰਹਾ ਇੱਕ ਬੰਦੇ ਕੋ 40 ਹੋ ਜਾਏਗਾ
0: ਓਕੇ
1: ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ 80,000 ਕੀ ਫੰਡਿੰਗ ਉਨਕੀ ਬਣੀ
0: ਜੀ
1: ਉਸਕਾ 60% ਮਤਲਬ 48,000 ਟੁਗੇਦਰ ਹਸਬੈਂਡ ਵਾਈਫ ਕੋ ਆ ਜਾਏਗਾ 90 ਦਿਨ ਕੇ ਅੰਦਰ
0: ਓਕੇ
1: 2 ਮਹੀਨੇ ਮੇ ਆ ਜਾਏਗਾ ਉਸੇ ਟੈਕਨੀਕਲੀ
0: ਤੇ ਤੁਹਾਨੂੰ ਫਿਰ ਜਦੋਂ 48,000 ਆ ਜਾਊਗਾ ਤੁਹਾਨੂੰ $200 ਉਧ ਦੇਣਾ
1: ਬਸ 200 ਜਾਂ
0: 500 ਜੋ ਡਿਪੈਂਡ ਕਰਨ ਕੇਸ 437-264-3175 ਦੋਸਤੋ ਇਹਨਾਂ ਨੰਬਰ ਆ 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਨਾਗਪਾਲ ਜੀ ਤੋਂ ਵਧੇਰੇ ਜਾਣਕਾਰੀ ਇਸ ਪ੍ਰੋਗਰਾਮ ਦੀ ਲੈ ਸਕਦੇ ਹੋ ਤੇ ਬਿਲਕੁਲ ਹੁਣ ਡੈਡਲਾਈਨ ਆ ਤੇ 3 ਵੀਕਾਂ ਦਾ ਸਮਾਂ ਰਹਿ ਚੁੱਕਿਆ 4372643175 ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਪ੍ਰਮੋਟ ਕੀਤਾ ਤੁਹਾਨੂੰ ਇੰਨੀ ਅਵੇਅਰਨੈਸ ਦੀ ਲੋੜ ਕਿਉਂ ਪਈ ਮੈਨੂੰ ਇੱਕ ਗੱਲ ਦੀ ਤਾਂ ਤੁਹਾਡੀ ਅਵੇਅਰਨੈਸ ਨਾਲ ਚਲੋ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਕਿੰਨੇ ਸਾਲਾਂ ਤੋਂ ਚੱਲ ਰਿਹਾ ਸੀ ਪਤਾ ਹੀ ਮੈਨੂੰ ਤਾਂ ਹੁਣ ਲੱਗਿਆ
1: 2018 ਮੈਂ ਖੁਦ ਐਨਰੋਲ ਕਰਾ ਥਾ ਇਸਮੇ 2018 ਮੈਂ ਖੁਦ ਐਨਰੋਲ ਕਰਾ ਥਾ ਆਪਣੇ ਆਪ ਕੋ ਤਬ ਸੇ ਹਮਾਰਾ ਬਿਜ਼ਨਸ ਸਟਾਰਟ ਕਰ ਦਿਆ ਥਾ ਰਾਈਟ ਅਬ ਇਸਮੇ ਲਾਈਕ ਹਮੇਂ ਅਵੇਅਰਨੈਸ ਇਸ ਲਈ ਕਰਨੀ ਪੜਤੀ ਹੈ अगर हम महीने के चार क्लाइंट करें उनसे परसेंटेज लें देन हम उतना ही कमा लेंगे. मतलब फिर मतलब देयर इज नो वे इन इट. हमें ऑनेस्टी से काम करना है, हमें शोर मचाना पड़ता है, अवेयरनेस करनी पड़ती है क्योंकि हम गुल्लक में कमाते हैं, चमनी चमनी इकट्ठी करते हैं. बट इसका अलग मजा है. रात को अच्छी नींद आती है. कोई ठाकुर जी के पास कोई बंदा ऐसा नहीं कह सकता सरांश ने पैसे खा लिए. कोई नहीं कह सकता, सू कर दूंगा मैं उसको.
0: क्योंकि पैसे बाद में लेकर खाते सर्विस फीस ले रहे हो.
1: लोगों ने पैसे मारे, जरूर मारे हैं. हमारे जैसे अब लास्ट वीक 29 बंदों के फंडिंग करी उनके अकाउंट में, 25 ने पैसे दे दिए. हमारी छोटी सी फीस है, चार फोन नहीं उठा रहे. बताओ क्या करेंगे आप, हम तो देखते नहीं, छोड़ो लेट इट गो. अगले जो 30-40 है उनसे ले लेंगे. बट ये चीज है, लोगों को लगता है कि फंडिंग में कुछ कैच है. हमने एंड टू एंड ट्रांसपेरेंसी रखी है जी. कोई बंदा आंख नहीं खा सकता हमारे आगे, कोई उंगली नहीं कर सकता. और ब्लेसिंग देते हैं लोग, 8 साल से बिजनेस में हजारों को असिस्ट कर चुके हैं हम. लाइक वाइफ भी कहती है लोगों का इतना फायदा आपका नहीं है, क्यों शोर मचा रहे हो इतना. वाइफ भी कहती है, लेकिन हम ठीक है, चल रहा है चल रहा है. हम लोगों की सेवा कर पा रहे हैं. मेरा अच्छा, मेरा बड़ा मन लगता है सेवा करने में लोगों का.
0: नहीं, बहुत अच्छा.
1: तो इसलिए हमें अपनी गुल्लक पे देखना, हमने आपकी फंडिंग नहीं देखनी. आप आज स्किल डेवलप करें, 30 से 100,000 की फंडिंग हासिल करें. आपका फायदा हाथी जितना है, हमारा फायदा काम होने के बाद चीटी जितना. $200-$500 आपने देना अपनी इच्छा से बाद में काम होने के बाद.
0: और नंबर टू कॉल 4372641375 4372641375 4372643175 एक मैं जरूर तुहानू कंप्लीमेंट करूंगा. ताड़ा स्टाफ कोऑपरेटिव बहुत आ. ताड़े एक बार गल की सी, शायद सिमरन कुड़ी ने फोन पिक किया सीगा, ते वो ता हांजी बापू जी जदों समझा रहे सीगे किसी नू, ते हांजी बापू जी इदां हो जूगा तुसीं आ जाओ जी. बहुत वधिया तरीके नाल, कई बार हुंदा बजुर्गां नू वो सेम गल नू बार बार पुछदे ने, वो बिलकुल ताड़ा स्टाफ ये नहीं हैगा कि आखदा नहीं, ते वो उदा ही तरीके नाल गलबात करदा.
1: यस, इसमें काम है पेशेंस चाहिए. लोगों के क्वेश्चंस होते हैं, होने भी चाहिए. मेरे बड़े क्वेश्चंस थे शुरू में, होने चाहिए. बट ऑफिस आते हैं तो हम अभी अपने, हमारे 7 एम्प्लॉयज है अभी, राइट. अभी हमने एक को टर्मिनेट करा है. इतने बारी बारी क्वेश्चन बोले ना, बारी बारी क्वेश्चन पूछने से यू शुड नॉट बी इरिटेटेड, राइट. सो दैट्स द थिंग. सो आप कॉल करें, हमारे ऑफिस आए 218 एक्सपोर्ट बुलेवर्ड पे, टिम हॉर्टन में नहीं मिलते, प्रॉपर ऑफिस है. लोग आते कहते सर लोगों किसी और एजेंट पे गए, $1,000 पहले मांग लिया, 3500 मांग लिया. हम तो काम होने के बाद ले रहे हैं
0: वो भी 200 या 500.
1: और क्या,
0: एक जेडे कोर्स ने वो कोई इदा का केस है कि जेडे तू दस के ऑनलाइन कोर्स ने सौखे कोर्स ने पास कर ही लेंदे ने.
1: हम टोटल 8 से 10 कोर्स पे डालते हैं स्टूडेंट. अगर आप जिद करेंगे मुझे ये वाला चाहिए, हम हाथ जोड़ के बोलेंगे नहीं है जी माफ करें, कहीं और से करा लें. हमने वही डालना है जहां पे आप पास हो जाएं. हमें आपके हिसाब से नहीं चलना.
0: वो तो एवैल्यूएट पता लग ही जाता होगा, हाँ यार ये बंदा PSW पैन कर लूगी, ये बंदा HVAC कर लूगा, तो उन्होंने मर्जी कर लें.
1: बिल्कुल जी, यस. हम आपको पहले बोलते हैं अगर हमें डिफिकल्ट कोर्स करना है. कल मेरे पे एक अंकल है 68 ईयर्स उनकी एज है, कहते हैं मैंने HVAC करना है. अब उसमें आपको पता है कितना प्रैक्टिकल है. तो मैंने, अंकल जी पहले आपकी जिम्मेदारी आप करें, मैं तो ये सजेस्ट करता हूँ आसान वाला करें. आपने वो वाला करना है करें आप, लेकिन पहले बता दीजिए जी हाथ तुम्हारे जुड़े हुए आप कर ले.
0: सो जानते जानते की कहना चाहोगे?
1: बस यही है कि 3 वीक्स ही रह गए हैं. जो गवर्नमेंट यूक्रेन को $30 बिलियन दे चुकी है, जो गवर्नमेंट जेंडर इक्वालिटी पे देश के बाहर 965 मिलियन खर्च कर चुकी है, जेंडर इक्वालिटी पे देश के बाहर, अंदर होता मैं ना कहता, देश के बाहर. जो गवर्नमेंट क्यूबा, मोजाम्बिक्यू, सारे एटलस के कंट्रीज खत्म हो जाएंगे जिनको 158 मिलियन से 160 मिलियन दे चुकी है फॉरेन एड में. तो अगर वो स्पेंड कर रहे हैं एडुकेशन पे आपके लिए, सिटीजन के लिए, इस अपॉर्चुनिटी को मिस ना करें. 3 हफ्ते ही रह गए हैं.
0: वेरी गुड.
1: और तो अभी एनरोल करें, कॉल करें, 30 से 100,000 की फंडिंग मेरे नहीं अपने अकाउंट में हासिल करें डायरेक्ट फ्रॉम द गवर्नमेंट. नो कैच, एंड टू एंड ट्रांसपेरेंसी. हमारी फीस काम होने के बाद कितनी, 200 या 500, फिनिश.
0: 4372641375 दोस्तों, ताड़ा कोई होर क्वेश्चन है फंडिंग नु लेके, तुहानू चाहिए या ताड़े चाहण वाले नु चाहिए, तुहानू लगता कोई परिवार स्ट्रगल कर रहा, उन्हां दा पढ़ाई भी हो जूगी, उन्हां दे खाते च पैसे भी आ जाएंगे, उन्हां दा फ्यूचर भी सिक्योर हो जूगा. तो सारी गलबात लई नागपाल जी नू कॉल करो 4372641375 4372641375 4372641375 4372641375 ਇਸ ਦਾ ਪ੍ਰੋਗਰਾਮ ਰੇਡੀ ਪ੍ਰੋਗਰਾਮ ਚੜ੍ਹਦੀ ਕਲਾ ਦਿਓ ਜਾਤ. ਫਿਰ ਮਿਲਦੀ ਮੇਰੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ.
2: This is AM 530, CHLO AM, serving Brampton, Mississauga, Toronto, the GTA, and the world at AM530.ca. The The opinions expressed in the following program are those of the host and their guests and do not reflect the views and opinions of the management and staff of CHLO AM 530.
3: Wakey, wakey, wakey, wakey.
4: It's wake up time. It's wake up time.
3: Now is the time to wake up.
2: Crank up the radio. You're listening to the Dave Todless Show, brought to you in part by Culture of Punjab.
5: Aaron Carr, Carr the Juice Goodie.
6: ਇੰਨੀ ਖੁਸ਼ੀ ਚ ਕਿਉਂ ਚਿੱਲਾ ਰਹੇ
5: ਸੇ ਗੁੱਡੀ ਅੱਜ ਮੇਰੇ ਕੋਲੇ ਸਮਾਂ ਬਹੁਤ ਘੱਟ ਆ ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਹੀ ਤਰ੍ਹਾਂ ਦਾ ਕੰਮ ਜਿਹੜਾ ਕਰਨਾ
6: ਦਾਰੂ
5: ਪੀਣਾ ਜ਼ਿਆਦਾ ਆਉਂਦੀ
6: ਉਹ ਤਾਂ ਤੈਨੂੰ ਜ਼ਿਆਦਾ ਪਤਾ
5: ਕਿਉਂਕਿ ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ
6: ਬਹੁਤ
5: ਪੋਸਿਬਿਲਿਟੀਜ਼ ਆਰ ਹੇਅਰ ਐਂਡ ਦੇਅਰ
6: ਐਕਸਕਿਊਜ਼ ਮੀ
5: to the Venko Yuko state of the India.
6: Yuko Venko state hundi ya?
5: No. When it comes to India, then Yuko Venko state is not good.
6: Okay.
5: Then Venko Yuko state is India.
6: Hun to Punjabi chahenga?
5: To the mantra of the culture of Punjab.
6: Haan.
5: You know the Gurpreet Sandhna waliya?
6: Kona ho?
5: Okay. That is called the idiotic girl here sitting alongside with me.
6: Excuse
5: because she
6: me.
5: Don't know about the Gurpreet Sandhna waliya.
6: Gurpreet Sandhna waliya da hun butt na bana deya main itthe.
5: Yeah, of course.
6: Haan.
5: Now, her expression shows that ke he no Gurpreet Sandhna waliya.
6: I'm not he. She. Say she.
5: But that girl not want to talk about him.
6: Mok
5: gaya. The greatest person of the this creation.

0: राम जी, मेरा बिजनेस नहीं है चलता। बाबा जी बड़े पापड़ मेल मेल देख लेने, कोई गल नहीं बनती। बाबा जी प्रसाद चढ़ाऊंगा, $5 का प्रसाद चढ़ाऊंगा। बाबा जी मेरा बिजनेस चला दियो।
1: ओए मैनू क्यों डिस्टर्ब कर रहे हैं? देव तातले नु कॉल कर, रेडियो ते अपने कारोबार दी ऐड चला। भाई स्पेशल पैकेज ने उन्हां कोल, फोन कर 416-677-0609 416-677-0609।
2: ਭਾਈ ਬਣ ਕੇ ਕੀ ਆਈ ਆ? ਲਾਲ ਝੱਗਾ ਪਾਇਆ ਭਾਈ ਸਾਹਿਬ, ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ, ਕੀ ਚੱਕਰ ਕੀ ਹੈ?
3: ਤੈਨੂੰ ਕੀ ਪ੍ਰੋਬਲਮ ਆ?
2: ਨਹੀਂ ਚੱਕਰ ਕੀ ਮਤਲਬ, ਤੈਨੂੰ
3: ਐ ਲੱਗ ਰਿਹਾ?
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ, ਸੁਦੇ ਗੱਲ ਹੈ
3: ਕਿਆ ਅੱਜ? ਮਤਲਬ ਅੱਖਾਂ ਤੇ ਹਾਲੇ ਤਾਈਂ ਕੋਈ ਉਹ ਨਹੀਂ ਆਈ।
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ, ਤੂੰ ਅੱਖਾਂ ਤੇ ਅਪਰਲਾਈਨ ਕਿਉਂ ਕੀਤੀ?
3: ਅੰਡਰਲਾਈਨ ਵੀ ਆ, ਧਿਆਨ ਨਾਲ ਦੇਖ।
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ, ਜਿੰਨੀ ਅਪਰਲਾਈਨ ਨਜ਼ਰ ਆ ਰਹੀ।
3: ਓ ਹੈਲੋ, ਇਹਨੂੰ ਆਈਲਾਈਨਰ ਕਹਿੰਦੇ ਆ।
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਤੂੰ ਰਾਤ ਕਿਤੇ ਸੁੱਤੀ ਨਹੀਂ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ, ਸਵੇਰੇ ਉਗੜਦੀ ਨਹੀਂ ਸੀ ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾਲ ਬਣਾਈਆਂ, ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨਹੀਂ।
3: ਹਰ ਕੋਈ ਤੇਰੇ ਵਰਗਾ ਹੁੰਦਾ?
2: ਕੀ ਤੇਰੇ ਵਰਗਾ? ਮੈਂ ਕਿੱਦਾਂ ਕਾਜਲ ਲਾ ਕੇ
3: ਤੂੰ ਬਸ ਕਰ, ਇਹ ਤਾਂ
2: ਬਾਕੀ ਗੱਲਾਂ ਛੱਡੀਆਂ। ਇਹ ਦੱਸ ਮੈਂ, ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਿਹਾ ਖਲਾਇਆ?
3: ਮੈਂ ਕਿਹਾ ਸ਼ਾਇਦ ਮੈਂ ਉੜਨ ਹੀ ਲੱਗ ਜਾ।
2: ਓਏ ਤਿਤਲੀ ਦਾ ਲਾਉਣ ਦੀ ਬਜਾਏ ਨਾ ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ, ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ ਪਹਿਲਾਂ। ਪਰ ਜਦੋਂ ਹਾਥੀ ਉੱਡ ਗਿਆ ਵੇਦੇ ਵੱਜਣੀ ਵੱਜਣੀ ਹੈ।
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ।
6: ਕਲਚਰ ਆਫ ਪੰਜਾਬ
4: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: Culture of Punjab.
6: Culture of Punjab.
2: ਅੱਛਾ ਦੇਖ, ਗੱਲਾਂ ਬਹੁਤ ਹੋ ਗਈਆਂ ਇਧਰ ਉਧਰ ਦੀਆਂ, ਕੰਮ ਦੀ ਗੱਲ ਤੇ ਆਈਏ। ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨਸ ਦੱਸੋ ਕਿ ਜਿਹਨਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫੋਰ ਮਾਈ ਪੋਕਟ ਬਿਕੋਜ਼ ਆਈ ਲਾਈਕ ਦਾ ਵੈਰੀ ਮੱਚ ਡਾਲਰ ਇਨ ਮਾਈ ਪੋਕਟ ਬਿਕੋਜ਼ ਆਲਵੇਜ਼ ਵੈਨ ਆਈ ਪਾਇੰਗ ਹੱਥ ਇਨ ਮਾਈ ਪੋਕਟ ਆਈ ਆਲਵੇਜ਼ ਫਾਈਂਡ ਖਾਲੀ ਮਾਈ ਪੋਕਟ
3: ਇਹ ਤਾਂ ਮਤਲਬ ਮੇਰੇ ਨਾਲ ਜ਼ਿਆਦਾ ਬੈਟਰ ਕੌਣ ਸਮਝ ਸਕਦਾ ਹੈ ਕਿ
2: ਚਲ ਠੀਕ ਹੈ ਹਾਂ ਚਲ ਵੱਡੀ ਮਤਲਬ ਦਰਮਬਾਨੀਆਂ ਦੀ ਧੀ
3: ਤੂੰ ਮੇਰਾ ਮੂੰਹ ਨਾ ਖਲਾ ਤੈਨੂੰ ਮੈਂ ਫੇਰ ਤੇਰਾ ਉਧਾਰ ਚੇਤੇ ਕਰਾ ਦੇਣਾ
2: ਵਾਈਟ ਹਾਊਸ ਸੈਕਟਰੀ ਲੱਗੀ ਰਹੀ ਤੂੰ
3: ਤੈਨੂੰ ਕੀ ਪਤਾ ਤੈਨੂੰ ਕਦੀ ਵਾਈਟ ਹਾਊਸ ਦੇ ਮੋਰ ਦੀ ਵੀ ਨੰਬਰ ਦਿੱਤਾ
2: ਵਾਈਟ ਹਾਊਸ ਦਾ ਜਿਹੜਾ ਮਤਲਬ ਕੀ ਉਹਨੂੰ ਕਹਿੰਦੇ ਹੁੰਦੇ ਆ ਜਿਹੜੇ ਉਹ ਬੂਟੇ ਬਾਟੇ ਲੱਗੇ ਹੁੰਦੇ ਪੱਤੇ ਚੁਗੜਦੇ ਨਾ ਦੇਖ ਇਹਨੇ ਲੈ ਜਣੇ ਚੋਕੇ
3: ਨਹੀਂ ਨਹੀਂ ਤੈਨੂੰ ਤਾਂ ਓਬਾਮਾ ਸਾਹਿਬ ਹੱਥ ਜੋੜ ਕੇ ਅੰਦਰ ਸੱਦਿਆ ਵੀ ਗੁਰਪ੍ਰੀਤ ਜੀ ਆਓ ਚਾਹ ਪੀ ਕੇ ਜਾਇਓ
2: ਕਿੰਨਾ ਜਰਾਨਾ ਮੇਰਾ ਉਹ
3: ਤੂੰ ਜਾ
2: ਪਤਾ ਕਿੰਨਾ ਜਰਾਨਾ
3: ਵੈਸੇ ਨਾ
2: ਇੰਨੀ ਪੁਰਾਣੀ ਸਾਂਝ ਆ ਸਾਡੀ ਮੈਂ ਤੈਨੂੰ ਕੀ ਦੱਸਾਂ
3: ਇੱਕ ਮਿੰਟ ਉਹ ਤੂੰ ਕੀ ਸੁਣਾਉਣਾ ਹੁੰਦਾ ਹੈ ਦਿਲ ਕੋ ਬਹਿਲਾਨੇ ਕੇ ਲੀਏ ਯੇ ਕਿਆ ਅੱਛਾ ਹੈ ਗਾਲੇ ਯੇ ਖਿਆਲ ਅੱਛਾ ਹੈ ਗਾਲੇ ਆ ਗਿਆ ਯਾਦ
2: ਖਿਆਲ ਤਾਂ ਅੱਛਾ ਹੈਗਾ ਤੂੰ ਜਿੱਦਾਂ ਗਾਲੇ ਸਾਹ ਦਾ ਸ਼ੇਰ ਵਿਗਾੜਨਾ ਹੀ ਨਾ ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ
3: ਸੋਰੀ

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਕਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ।
3: ਬੰਦਾ
2: ਪੁੱਛੇ ਵੀ ਤੂੰ ਬਸ਼ਰਮਾ ਜੇ, ਤੈਨੂੰ ਨਹੀਂ ਆਉਂਦੀ ਤੂੰ ਨਾ ਬੋਲ।
3: ਐਗਜ਼ੈਕਟਲੀ,
2: ਕੁੱਤਿਆਂ ਨੂੰ ਭੌਂਕ ਹੀ ਜਾਣੀ ਅੰਗਰੇਜ਼ੀ ਨਾਲੇ ਆਉਂਦੀ ਨੀ।
3: ਪਤਾ ਕੀ ਗੰਡਾ ਸਿੰਘ,
2: ਮੇਰੇ ਮੂੰਹ ਗਾਲਾਂ ਨਿਕਲ ਗਈਆਂ ਬਿਨਾਂ ਗੱਡੀ। ਫੇਰ ਮੈਂ ਕਿਹਾ ਵੀ ਨਹੀਂ, ਮਨ ਨੂੰ ਸਮਝਾ ਗੰਡਾ ਸਿਆ, ਇੱਥੇ ਮਹਿਕਾਂ ਲੱਗੀਆਂ ਹੁੰਦੀਆਂ ਤੇ ਫੇਰ ਮਹਿਕਾਂ ਨਾਲ ਆਵਾਜ਼ ਚਲੇ ਜਾਂਦੀ ਅੱਗੇ।
3: ਮਾਈਕ,
2: ਉਹ ਮਹਿਕਾਂ?
3: ਹਾਂਜੀ ਹਾਂਜੀ। ਪਤਾ ਕੀ ਗੰਡਾ ਸਿੰਘ ਜੀ, ਤੁਸੀਂ ਹੀ ਤਾਂ ਉਹ ਜਿਹੜੇ ਅਕਲਮੰਦ ਹੋ, ਮਤਲਬ ਇੱਥੇ ਆ ਕੇ ਮੈਨੂੰ ਮਿਲਦੇ ਹੋ।
2: ਇਹ ਤਾਂ ਹੈ,
3: ਇਹ ਸਾਰਾ ਦਿਨ ਸੋਚੋ ਮੈਂ ਇਹਦੇ ਨਾਲ ਕਿੱਦਾਂ ਬੈਠੀ।
2: ਮੈਂ ਦਰਅਸਲ ਅੱਜ ਇਸ ਕਰਕੇ ਆਇਆ, ਮੇਰੇ ਕੋਲ ਟਾਈਮ ਹੈ ਨਹੀਂ ਜਾਣ ਦਾ। ਮੈਨੂੰ ਇਹ ਦੱਸ ਵੀ ਡੇਟ ਕੀ ਹੁੰਦੀ ਹੈ?
3: ਡੇਟ ਮਤਲਬ ਕੀ, ਕਿਸੇ ਗੋਰੀ ਨਾਲ ਚੱਲੇ ਹੋ?
2: ਪਤਾ ਕੋਈ ਨੀ, ਮੈਨੂੰ ਆਂਦੀ ਆਈ ਵਾਂਟ ਟੂ ਗੋ ਟੂ ਡੇਟ।
3: ਅੱਛਾ,
2: ਤੇ ਮੈਂ ਕਿਹਾ ਵੀ ਯਾਰ ਡੇਟ ਮਤਲਬ ਹੁਣ ਮੈਂ ਕੈਲੰਡਰ ਲੈ ਕੇ ਜਾ ਵੜਿਆ।
3: ਮੈਂ ਤੁਹਾਨੂੰ ਸੁਧੀ ਗੱਲ ਮੈਂ ਬਿਲਾਂ ਪੰਜਾਬ ਹੀ ਫੋਨ ਲਾਇਆ
1: ਵੈਂਕੂਵਰ ਅੰਦਰ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਤੁਸੀਂ ਸਾਡੇ ਹੈੱਡ ਆਫਿਸ ਨਾਲ ਸੰਪਰਕ ਕਰੋ 416-677-0609 416-677-0609।
4: ਨਹੀਂ ਕਰ ਲਾ ਚੁਗਲੀਆਂ ਤੂੰ
3: ਕਾਕਾ, ਮਸਾਂ ਹੀ ਬਚਿਆ ਮੈਂ
4: ਤਾਂ। ਸੋ ਕੀ ਆ ਗਿਆ
3: ਮਜ਼ਾ ਆ ਰਿਹਾ ਸੀ।
4: ਮਤਲਬ ਕਿੱਡੀ ਤੂੰ ਖੁਸ਼ ਹੁੰਨੀ ਉਹਦੇ, ਬਿਸ਼ਰਮ ਜਿਹਾ ਬੰਦਾ ਉਹ।
3: ਹੈਲੋ,
4: ਹੋਰ ਕੀ
3: ਅਕਲ ਨਾਲ ਬੋਲੀ? ਪੰਜਾਬ ਪੁਲਿਸ ਆ ਉਹ,
4: ਪੰਜਾਬ ਪੁਲਿਸ ਹੁੰਦਾ ਸੀ, ਹੁਣ ਨਹੀਂ ਹੈਗਾ।
3: ਜਿੱਦਾਂ ਵੀ ਆ,
4: ਜਦੋਂ ਪੰਜਾਬ ਪੁਲਿਸ ਹੁੰਦਾ ਨਾ ਬੰਦਾ, ਉਦੋਂ ਕੋ ਸਾਰੇ ਡਰਦੇ ਆ।
3: ਅੱਛਾ,
4: ਜਦੋਂ ਪੰਜਾਬ ਪੁਲਿਸ ਛੱਡ ਦਿੰਦਾ ਨਾ, ਫਿਰ ਉਹ ਆਪ ਹੀ ਮਹੱਲਾ ਚੇਂਜ ਕਰ ਲੈਂਦਾ।
3: ਭਾਈ ਸਾਹਿਬ, ਪਰ ਉਹਨੇ ਤੇਰੇ ਛੱਡਣ ਲੱਗੇ ਨੇ, ਨਹੀਂ ਸੋਚਣਾ ਵੀ ਕਿੱਥੇ ਪੈਂਦੀਆਂ ਵੀ।
4: ਨਹੀਂ ਉਹ ਤਾਂ ਹੁਣ ਮੈਂ ਦੇਖੂੰਗਾ ਕਿ ਕੋਈ ਹੁਣ ਉਹ ਪੰਜਾਬ ਪੁਲਿਸ 'ਚ ਹੈ ਨਹੀਂ।
3: ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਜਦੋਂ ਉਸ ਘਰ ਨੂੰ ਕੋਈ ਖਰੀਦਣ ਦੇ ਲਈ ਆ ਗਿਆ, ਉਹਨਾਂ ਨੂੰ ਉਸੇ ਵੇਲੇ ਉਹ ਘਰ ਖਾਲੀ ਕਰਨਾ ਪਊਗਾ, ਛੱਡਣਾ ਪਏਗਾ। ਦੂਜੀ ਸ਼ਰਤ ਹੈ ਕਿ ਘਰ ਜਿਹੜਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਕੋਈ ਵੀ ਨਾ ਰਹਿੰਦਾ ਹੋਵੇ, ਮਤਲਬ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਤੀਜੀ ਚੀਜ਼ ਹੈ ਜਿਹੜੇ ਕਹਿ ਲਓ ਸ਼ੀਸ਼ੇ ਵਗੈਰਾ ਇੱਕਦਮ ਕ੍ਰਿਸਟਲ ਕਲੀਅਰ ਹੋਣੇ ਚਾਹੀਦੇ ਨੇ। ਚੌਥੀ ਚੀਜ਼ ਆ ਕਿ ਬੈੱਡ ਜਿਹੜੇ ਨੇ ਉਹ ਇੱਦਾਂ ਹੋਣੇ ਚਾਹੀਦੇ ਨੇ ਜਿਵੇਂ ਉਹਦੇ ਉੱਪਰ ਕਦੀ ਕੋਈ ਪਹਿਲਾਂ ਸੁੱਤਾ ਹੀ ਨਾ ਹੋਵੇ, ਮਤਲਬ ਬਿਲਕੁਲ ਨਵਾਂ ਲੱਗਣਾ ਚਾਹੀਦਾ ਘਰ। ਹਾਂ,
4: ਨਹੀਂ ਇੱਕ ਮਿੰਟ,
3: ਹਾਂ
4: ਇਹ ਮਤਲਬ ਉੱਥੇ ਘਰ ਚ ਰਹਿਣ ਦੇ ਲਈ ਸੁੱਖ ਆ ਕੇ ਸਜ਼ਾ ਆ? ਚੰਗੇ ਚੰਗੇ ਕੰਮ ਦੱਸ ਮੈਨੂੰ।
3: ਚੱਲ ਠੀਕ ਆ, ਬਾਅਦ ਚ ਦੱਸ।

0: हाँ दास भाई।
1: हाँ
0: की गल बात है।
1: चल पहले फेल हो गए।
0: कोई आइडिया मैं तेरा पसंद नहीं है।
1: चल मैं हूं जेड़ा तेरा आइडिया दसना ना मेनू एकदम याद आया ओ सब तो बेस्ट आ।
0: बेस्ट आइडिया।
1: हाँ तेन काम कर लेना चाहिए।
0: दसो दस
1: तेन सोना किन्ना पसंद आ।
0: मेनू सोना इन्ना पसंद है। इन्ना पसंद है मेनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी तू मैनू सुनागे राजी।
1: ओहो काम ही सुनदा है दा
0: मतलब
1: भाई साहब प्रोफेशनल स्लीपर्स होंदे ने ना।
0: स्लीपर मतलब
1: स्लीपर जेड़े लोग सोंदे ने।
0: ਜਿਹੜੇ ਲੋਕ ਸੌਂਦੇ ਭਲੀਏ ਲੋਕ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਹਾਂ। ਦੇਖ 2013 ਦੀ ਗੱਲ ਆ ਕਹਿੰਦੇ ਉਹਦੇ ਇੱਕ ਹੋਟਲ ਹੈ ਫਿਨ। ਉਸ ਹੋਟਲ ਨੇ ਇੱਕ ਮਤਲਬ ਕੇ ਕਹਿ ਲਓ ਐਡਵਰਟਾਈਜ਼ਮੈਂਟ ਕੱਢੀ ਸੀ ਜਿਹਦੇ ਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ? ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌਂ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ। ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌਂ ਸਕਣਗੇ ਜਾਂ ਕਿਹੜੀ ਚੀਜ਼ 'ਚ ਕਿੱਥੇ ਕੋ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਬਣ ਜਾ
0: ਬਈ ਆ ਤਾਂ ਨਜ਼ਾਰੇ ਦਾ ਰਗਣਾ ਉੱਪਰ ਦੱਸਿਆ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਂਦਾ ਤਾਂ ਪਤਾ ਨਹੀਂ ਫਲੀਆਂ ਲਗਾਤਾਰ ਨੇ
1: ਮਤਲਬ
0: ਭਾਈ ਸਾਹਿਬ ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ 30 ਦਾ ਮਤਲਬ ਮਹੀਨਾ ਹੁੰਦਾ ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ 'ਚ।
1: ਹੈਲੋ ਇੱਕੋ ਵਾਰੀ ਇੱਕ ਕਮਰੇ 'ਚ ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ
0: ਫੇਰ ਕੀ ਫਾਇਦਾ ਭਾਈ ਸਾਹਿਬ ਦੱਸ ਦੋ ਮੈਂ ਪੱਕੀ ਨੌਕਰੀ ਪਾ ਲੈਣਾ ਤੂੰ ਮਹੀਨੇ ਵਾਲੀ ਦਵਾਈ ਜਾ ਮੈਨੂੰ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਦਾ। ਮੈਂ ਬੜੀ ਪੜ੍ਹੀ, ਮੈਂ ਬੜੀ ਅਕਲ ਵਾਲੀ, ਮੈਨੂੰ ਬੜੀ ਨੌਜ਼ਲ। ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ?
1: ਤੈਨੂੰ ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ, ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ, ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ? ਲੋਕਾਂ ਦੇ ਨਿਆਣੇ ਤੇ ਮੈਂ ਕੱਚੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ? ਗੱਲੀ ਬਾਤ ਨਹੀਂ,
1: ਕਰਨ ਵਾਲੇ ਕਰਦੇ ਹੀ ਆ। ਇੱਕ ਤਾਂ ਲੋਕਾਂ ਦਾ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ 'ਚ ਰੱਖਿਆ ਹੈ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ। ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਹੈ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆਈ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: ਐਚ ਆਈ ਵੀ ਪੋਜ਼ਿਟਿਵ ਹੋ।
1: ਉਹੀ ਬਦਤਮੀਜ਼ ਇਨਸਾਨ, ਠੀਕ ਹੀ ਬੋਲਦਾ ਰਹਿਣਾ ਹੁਣ ਥੋੜੀ ਅਕਲ ਤੋਂ, ਥੋੜੀ ਜੀ ਅਕਲ ਤੋਂ। ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਚੱਕਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐਂ ਕਹਿੰਦੇ।
0: ਉਹ ਭੂਆ, ਮੈਂ ਕਹਾਂ ਕੱਲਾ ਬੀ ਤਾਂ ਇੱਕ ਵਾਰਡ, ਮੈਂ ਤਿੰਨ ਵਾਰਡ ਲਾ ਕੇ ਪੋਜ਼ਿਟਿਵ ਕਰਨਾ, ਤੂੰ ਗੁੱਸਾ ਹੀ ਕਰ ਗਈ।
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ, ਮੈਂ ਨੈਗੇਟਿਵ ਹੀ ਚੰਗੀ ਹਾਂ।
0: ਅੱਛਾ ਜੀ,
1: ਹਾਂਜੀ,
0: ਚੱਲ ਬੀ ਨੈਗੇਟਿਵ ਹੋ ਫਿਰ।
1: ਹੈਲੋ,
0: ਹਾਂ,
1: ਮੈਂ ਤੇਰੇ ਨਾਲ ਗੁੱਸੇ ਹੋ ਗਈ ਆ।
0: ਗੁੱਸੇ ਕਿਉਂ ਹੋ ਗਈ? ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ?
1: ਕੀ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ?
0: ਤੂੰ ਇਦਾਂ ਕਰ,
1: ਹਾਂ,
0: ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ, ਚੱਲ ਠੀਕ, ਹਾਂ, ਰੈਡੀ
0: ਸਟੈਡੀ,
1: ਹਾਂ,
0: ਗੋ।
1: ਇੱਕ ਚੀਜ਼ ਭੁੱਲ ਗਿਆ, ਇੰਡੀਆ।
0: ਇੰਡੀਆ, ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇਧਰ ਪਹਿਲਾਂ ਬਾਹਰ ਵਾਲੇ ਗੋ ਕਰਾਈ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਯਾਰ ਮੈਂ ਮਾਰਾ ਨੱਕ ਤੇ ਮੁੱਕੀ,
1: ਕੀ ਹੋਇਆ?
0: ਮੋਟੀ ਹੈ ਇਹ ਬਾ, ਮੇਰੀਆਂ ਲੱਤਾਂ ਬਾਹਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਓਏ, ਤੁਸੀਂ ਪੰਜਾਬੀ ਹੁੰਦੇ ਹੋ?
0: ਬਾਹਰ ਇਹ ਨਹੀਂ ਪੰਜਾਬੀ ਹੁੰਦੇ, ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਟੁੱਟਦੀ, ਇਹ ਚੈੱਕ ਕਰਨ ਕਿਉਂ ਮੇਰੇ?
1: ਭਾਈ ਸਾਹਿਬ ਇਹ ਪ੍ਰੋਫੈਸ਼ਨ,
0: ਦਾੜਾਂ ਕਿੰਨੀਆਂ, ਬੱਤੀਆਂ 'ਚ ਬਾਹਰ ਕਿੰਨੀਆਂ ਆਉਂਦੀਆਂ, ਇਹ ਚੈੱਕ ਕਰਨਗੇ ਮੇਰਾ?
1: ਦੇਖ, ਇਸ ਪ੍ਰੋਫੈਸ਼ਨ ਦੇ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਆ।
0: ਨਹੀਂ ਤੂੰ ਕਰ,
1: ਬੰਦਾ ਕਰੇ,
0: ਇਹ ਵੈਸੇ ਤੇਰੇ ਲਈ ਪ੍ਰੋਫੈਸ਼ਨ ਵਧੀਆ, ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਵਾਂਗੂ ਤੂੰ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ, ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ, ਤੋ ਫੇਰ ਤਾਂ ਨਾ ਕਰ ਫੇਰ।
2: ਹੈ ਮੇਰੇ ਨਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਉਹ ਕੰਮ ਦੀ ਗੱਲ ਲੱਭੀ।
1: ਚੱਲ ਤੂੰ ਐਂ ਕਰ, ਵੀ ਆਪਣੇ ਇੱਧਰ ਸਨੋ ਵਗੈਰਾ ਪੈਂਦੇ ਆ?
0: ਸਨੋ? ਮੈਂ ਬਰਫ ਦੇ ਹੁਣ ਗੋਲੇ ਬਣਾਉਣ ਲੱਗਾ।
1: ਓ ਨਹੀਂ ਨਹੀਂ,
0: ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣੇ ਨੂੰ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਹੈ ਪੰਜਾਬ ਨਹੀਂ ਹੁੰਦਾ, ਇਧਰ ਐ ਕਰਨ ਦੀ ਲੋੜ?
1: ਉੱਥੇ ਬਰਫ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ ਆ। ਹਾਂ
0: ਤੇ ਫੇਰ ਵੇਖਣੀ ਵੀ ਨਹੀਂ ਨਾ,
1: ਕਿਉਂ
0: ਬਾਹਰ ਗੋਡੇ ਗੋਡੇ ਅੱਗੇ ਬਰਫ ਪਈ, ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ ਜਾ। ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚਾਹੀਦਾ, ਚੱਲੇ ਮੁੱਠ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ

0: ਸਾਰੀ ਘਟਨਾ ਕਹਿੰਦੇ ਵਾਪਰੀ ਸੀ ਉਸ ਤੋਂ ਬਾਅਦ ਨਾ ਅਮੈਰੀਕਾ ਦੇ ਵਿੱਚ ਤਾਂ ਸਪੈਸ਼ਲੀ ਹੈਨਾ ਨਾਰਥ ਅਮੈਰੀਕਨ ਜਿਹੜੀ ਇੱਕ ਕੰਪਨੀ ਸੀ ਉਹਨਾਂ ਨੇ ਕੀ ਕੀਤਾ ਸੀ ਆਈਸਬਰਗ ਮੂਵਰਸ ਬਣਾ ਦਿੱਤੇ ਸੀ ਜਿਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚ ਨਾ ਉਹ ਜਿਹੜੇ ਬਰਫ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ
1: ਨੀ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ
0: ਮਤਲਬ
1: ਮੈਂ ਪੰਜਾਬੀ ਨੀ ਗਾ ਮੈਂ ਮਤਲਬ ਸਾਈਕਲ ਦੇ ਟਾਇਟੈਨਿਕ ਲਗਾਇਆ ਹੋਵੇ

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ
0: ਹੈ? ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਿਸ ਤਰ੍ਹਾਂ ਬੈਠਾ ਨਾ ਇੱਕ ਥਾਂ ਤੇ, ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ।
1: ਮਤਲਬ ਵਿਹਲੀਆਂ ਰੋਟੀਆਂ ਚਾਹੁੰਦਾ ਹੈ,
0: ਮੁਫਤ ਦੀਆਂ,
1: ਹੈਨਾ,
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ।
0: ਅੱਛਾ ਜੀ।
1: ਦੇਖ ਕਹਿੰਦੇ ਵੀ ਅੱਜ ਤੋਂ ਨਾ ਕੋਈ 4 ਸਾਲ ਪਹਿਲਾਂ ਦੀ ਗੱਲ ਆ, ਇੱਕ ਡਾਕਟਰ ਥਾਮਸ ਸੀ ਜਿਹੜੇ ਕਿ ਇੱਕ ਇੰਟਰਨੈਸ਼ਨਲ ਪੇਂਟ ਕੰਪਨੀ ਦੇ ਲਈ ਕੰਮ ਕਰਦੇ ਸੀ। ਉਹ ਕੰਮ ਪਤਾ ਕੀ ਹੁੰਦਾ ਸੀ? ਵਾਚਿੰਗ ਪੇਂਟ ਡਰਾਈ, ਮਤਲਬ ਕਿ ਪੇਂਟ ਜਿਹੜਾ ਜਿਵੇਂ ਲੈ ਕੇ ਕਿਸੇ ਕੰਧ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਮੋਹਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਦੇਖੀ ਕਿਉਂ ਜਾਣਾ?
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਤੇਰੇ ਮੈਂ ਮਾਰਾ ਨੱਕ ਤੇ ਮੁੱਕੀ ਕੋਈ ਕੰਮ ਨਹੀਂ।
1: ਕਿਹਾ ਨਹੀਂ ਤੈਨੂੰ ਬੈਠੇ ਬਿਠਾਏ ਫ੍ਰੀ ਦੀ?
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ ਚ ਕਰਦੇ ਲੋਕੀ?
1: ਹਾਂ, ਦੁਨੀਆ ਦੇ ਵੀਅਰਡ ਜੌਬਸ ਨੇ।
0: ਅੱਛਾ, ਤੈਨੂੰ ਵੀਅਰਡ ਜੌਬ ਹੀ ਲੱਭੀ ਹੈ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ?
1: ਕਿਉਂ
0: ਤੂੰ ਮੌਜ ਕਰ, ਇੱਕ ਤਰ੍ਹਾਂ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗਿੱਲਾ ਨਹੀਂ ਤੇ ਸੁੱਕਾ।
1: ਹਾਂ, ਮੁੜ ਕੇ ਤੈਨੂੰ ਫੇਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਫੇਰ ਬੁਰਸ਼ ਮਾਰ ਦਾਂਗੇ।
2: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ। ਫੋਨ ਕਰ 416-677-0609 416-677-0609।
0: ਹਰਮਨ ਕੌਰੇ,
1: ਹਾਂ
0: ਦੇਖ ਲਾ ਵੀ ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ?
1: ਅੱਛਾ ਚੱਲ ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇਂ, ਚਾਹੇ ਤੂੰ ਇੱਥੇ ਰਵੇਂ, ਚਾਹੇ ਕਿਤੇ ਵੀ ਦੁਨੀਆਂ ਦੇ ਕੋਨੇ ਚੱਲ ਜਾਏ,
0: ਆਲ ਓਵਰ ਦ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ,
0: ਡਿਮਾਂਡ
1: ਹੈ ਨਾ, ਹੈ ਨਾ। ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ,
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ?
1: ਨਹੀਂ,
0: ਹਾਂ
1: ਹਿਚਕੇ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ, ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਤਾਂ ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾਂ ਕਰਨੀਆਂ ਦਾ
0: ਲੋਕ ਹੋਰ ਕੀ ਹੈ?
1: ਹੈਲੋ,
0: ਆਲ ਓਵਰ ਦਾ ਵਰਲਡ ਤੇ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ,
0: ਨਜ਼ਾਰੇ ਮਤਲਬ
1: ਬਸ ਤੂੰ ਬਹਿਣਾ ਹੀ ਆ ਗੱਡੀ ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਇਹ ਵੀ ਇੱਥੋਂ ਸਿੱਧਾ ਹੋਇਆ, ਤੂੰ ਐਂ ਕਰ ਕੋਈ ਛੱਪੜ ਹੋਗਾ, ਛੱਪੜ ਤੋਂ ਸੱਜਿਆ ਇੱਥੋਂ ਜੀ, ਤੇ ਸੱਜਿਆ ਤੇ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਈ, ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਆ,
1: ਛੱਡਿਆ ਉਹਨਾਂ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਅਗਲਾ ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਹਿਚਕਰ ਦੇ ਬਾਅਦ ਹਿਚਕਰ ਹੋ ਜਾਵੇ ਬੰਦਾ।

0: ਮੈਨੂੰ ਇੱਕ ਗੱਲ ਦੱਸ, ਤੂੰ ਆਪਣੀ ਪਹਿਲੀ ਗਰਲਫ੍ਰੈਂਡ ਕਿਉਂ ਛੱਡਤੀ?
1: ਓਏ ਉਹ ਪਾਗਲ ਸੀਗੀ।
0: ਕਿਉਂ?
1: ਉਹਨੂੰ ਮੈਂ ਫੋਨ ਕਰਨਾ, ਉਹਨੇ ਫੋਨ ਚੁੱਕਣ ਦੀ ਬਜਾਏ ਬਾਦਰੀ ਜੀ ਨੇ ਰਿੰਗਟੋਨ ਤੇ ਨੱਚੀ ਜਾਣਾ।

0: ਹੋਰ ਗੱਲ ਮੈਂ ਦੱਸ
1: ਦਾ ਦੇ ਦਾ
0: ਤੂੰ ਐ ਕਰ ਕਿਰਨੇ ਕੁਰਨੇ ਪਾਉਣੇ ਆਉਂਦੇ ਤੈਨੂੰ
1: ਮੈਂ ਤੇਰੇ ਨੱਕ ਤੇ ਮੁੱਖੇ ਮਾਰਨੇ ਆ
0: ਰੁਦਾਲੀ
1: ਫਿਲਮ ਵਾਲਾ ਕੰਮ ਆਈ ਨੀ ਸੀ ਫਿਲਮ ਜਿਹੜੀਆਂ ਰੋਣ ਵਾਲੀਆਂ ਜਾਂਦੀਆਂ ਸਿਆਪਾ ਜਿਹਾ ਕਰਨਾ
0: ਵੈਸੇ ਮਤਲਬ ਕਾਇੰਡ ਆਫ ਇਦਾਂ ਦਾ ਹੀ ਐਕਚੁਅਲੀ ਪਤਾ ਕਿ ਤਾਇਵਾਨ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਪਾਪੂਲਰ ਹੋਈ ਹੋਈ ਹੈ ਉਹਦੇ ਚ ਕੀ ਹੈ ਜਿਹੜੇ ਪ੍ਰੋਫੈਸ਼ਨਲ ਮੋਰਨਰਸ ਹੁੰਦੇ ਨੇ ਯਾਨੀ ਕਿ ਜੋ ਲੋਕ ਇੱਦਾਂ ਖੀਰਨੇ ਪਾਉਂਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਲੋਕ ਜਦੋਂ ਕਿਸੇ ਦਾ ਇੱਦਾਂ ਦੀ ਕੋਈ ਹੈਪਨਿੰਗ ਹੋ ਜਾਂਦੀ ਹੈ ਨਾ ਉੱਥੇ ਜਾ ਕੇ ਫਿਰ ਉਹ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਰੋ ਕੇ ਦਿਖਾਉਂਦੇ ਨੇ ਕਿ ਇੱਦਾਂ ਰੋਣਾ ਚਾਹੀਦਾ ਇਹ ਕੰਮ ਕਰ ਲਾ ਤੂੰ
1: ਮਤਲਬ ਕਹਿਣ ਤੇ ਵੀ ਭਾਈ ਸਾਹਿਬ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਵੇਖ ਲਓ ਭਾਈ ਹੈ ਕੋਈ ਮਤਲਬ ਅੱਜ ਕੱਲ੍ਹ ਤੁਹਾਨੂੰ ਲੱਗਦਾ ਵੀ ਕੋਈ ਇਮਾਨਦਾਰੀ ਦਾ ਜ਼ਮਾਨਾ ਹੈ ਭਲਾਈ ਦਾ ਜ਼ਮਾਨਾ ਨਜ਼ਰ ਆਉਂਦਾ
0: ਤੁਹਾਨੂੰ
1: ਇਹਦੇ ਕੋਲੋਂ ਸਲਾਹ ਲੈ ਲਈ ਤੇ ਮੈਨੂੰ ਆਹ ਕਰਾਉਣ ਡੇ ਵੀ ਤੂੰ ਪਿੱਟ ਸਿਆਪੇ ਕਰਨੇ ਸ਼ੁਰੂ ਕਰ ਦੇ
0: ਪਾਗਲਾ ਜਦੋਂ ਅਗਲੇ ਉਹ ਕੰਮ ਵੱਡਾ ਕਰਨਾ ਹੋਏਗਾ ਜਲੇਬੀਆਂ ਵੀ ਮਿਲਣਗੀਆਂ
1: ਮੇਰੀ ਤੁਹਾਨੂੰ ਗੱਲ ਇਹ ਬੀਬੀ ਵਾਲਾ ਕੰਮ ਹੈ ਤੈਨੂੰ ਫਿੱਟ ਪੈਣਾ ਤੂੰ ਸਰਕਾਰ ਟਰਾਈ ਨਾਲੇ ਇਸ ਤਰ੍ਹਾਂ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰ ਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਇਦਾਂ ਦਾ ਹੀ ਹੁੰਦਾ ਸਕੇਅਰ ਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਾਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰਨਾ ਬਣ ਕੇ ਤੁਸੀਂ ਖੇਤਾਂ ਚ ਅਗਲੇ ਦੇ ਖੜੇ ਰਹੋ ਫੁਲਵਾੜੀ ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਕੰਮ ਤਾਂ ਵੈਸੇ ਨਜ਼ਾਰੇ
0: ਤੇਰੇ ਤੋਂ ਪਰ ਕੋਈ ਬੰਦਾ ਨੀ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਅਸੀਂ ਬੰਦੇ ਨੀ ਡਰਾਉਣੇ ਨਾਲੇ ਦੂਜੀ ਗੱਲ ਇਹ ਨੀ ਮੈਨੂੰ ਸਮਝ ਲੱਗੀ ਵੀ ਭਾਈ ਸਾਹਿਬ ਜਦੋਂ ਤੁਸੀਂ ਕਾਂ ਹੀ ਡਰਾਉਣੇ ਆ ਤੇ ਸਾਰਾ ਦਿਨ ਉੱਥੇ ਇੱਕ ਲਾਤੇ ਮਤਲਬ ਤੁਸੀਂ ਮਤਲਬ ਡਰਨਾ ਜਾਂ ਬਣ ਕੇ ਖਲੋਤੇ ਰਹੋ ਉਹਦੇ ਨਾਲ ਚੰਗਾ ਨੀ ਪਰ ਜਾ ਕੇ ਛਾਵੇਂ ਬਹਿ ਜਾਓ
0: ਅੱਛਾ
1: ਤੇ ਜਦੋਂ ਕਾਂ ਚਿੜੀ ਕੋ ਆਉਂਦਾ ਜਾਪੇ ਫੋਨ ਦੋ ਕਰਾ
0: ਇਹੀ ਸਾਰੇ ਕਾਰਨ ਆ ਕਿ ਤੂੰ ਅੱਜ ਇੱਥੇ ਵਿਹਲਾ ਬੈਠਾ ਗੱਲਾਂ ਮਾਰਦਾ ਹੋਰ ਕੋਈ ਪ੍ਰੋਫੈਸ਼ਨ ਤੇਰੇ ਵਾਸਤਾ ਹੀ ਹੈ ਨੀ
1: ਮਤਲਬ
0: ਭਾਈ ਸਾਹਿਬ ਇਹਦੋ ਸੌਖੀਆਂ ਰੋਟੀਆਂ ਨੀ ਮਿਲ ਸਕਦੀਆਂ ਕਿਤੇ
1: ਜਿਹੜਾ ਆਪਾਂ ਕਰਨਾ ਕੰਮ
0: ਹਾਂ
1: ਰੋਜ਼ੀ ਦੀ ਆਪਣੀ ਲੱਤ ਦਾ ਸਾਈਜ਼ ਵੇਖਿਆ ਚੰਗਾ ਭਾਈ ਸਤਿ ਸ੍ਰੀ ਅਕਾਲ ਆ ਜੀ ਤੁਹਾਨੂੰ ਜੇ ਕੋਈ ਇਹਨਾਂ ਚੋ ਪਸੰਦ ਆਇਆ ਪ੍ਰੋਫੈਸ਼ਨ ਕਰ ਸਕਦੇ ਵੈਸੇ ਦੁਨੀਆਂ ਚ ਕੰਮ ਲੋਕੀ ਕਰਦੇ ਆ
0: ਮੇਰੇ
1: ਹਿਸਾਬ ਚ ਕੋਈ ਗੱਲ ਬਹੁਤੀ ਆਈ ਨੀ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਫੇਰ ਮਿਲਦੇ ਆ
0: ਅੱਛਾ।

0: Ladies and gentlemen, introducing from CHLO AM 530, the number one radio host in the world, Dave Tatla!
1: Good afternoon, welcome to Dave Tatla Show. Sultan ji, welcome to the show, sir.
2: थैंक यू वेरी मच जी, बहुत बहुत शुक्रिया।
1: की हाल चाल ने?
2: बिल्कुल ठीक जी, उपर आले दा शुक्र।
1: उपर आले दा दुआ कर्म होना बहुत जरूरी है, ते उदा धन्नवाद करना तुहाडा भी फर्ज बनदा, मेरा भी फर्ज बनदा, साडे लिसनर दा भी फर्ज बनदा।
2: बिल्कुल जी, डेफिनेटली।
1: उस तो बिना पत्ता नहीं हिलदा।
2: बिल्कुल जी बिल्कुल, 100% इहदे च कोई दो राय नहीं।
1: अच्छा, आ जिहड़ा वीकेंड चल रहा
2: जी, कैनेडा डे वीकेंड।
1: कैनेडा डे, ओ कैनेडा दा 1 ਤਰੀਕ ਨੂੰ ਹੋਣਾ, ਪਰ ਕੈਨੇਡਾ ਡੇ ਹੋਣਾ ਹੋਇਆ।
2: ਬਿਲਕੁਲ, ਉਹਦੀ ਰੀਜ਼ਨ ਇਹ ਹੈ ਨਾ ਜੀ, ਇਸ ਵਾਰੀ ਕੈਨੇਡਾ ਡੇ ਆਇਆ ਜੀ ਮਿਡਲ ਆਫ ਦਾ ਵੀਕ, ਸੋ ਕੰਪਨੀਆਂ ਨੇ ਡਿਸਾਈਡ ਕੀਤਾ ਕਿ ਬਿਫੋਰ ਕੈਨੇਡਾ ਡੇ ਇਸ ਵੀਕਐਂਡ ਦੇ ਉੱਪਰ ਹੀ ਇਹ ਡਿਸਕਾਊਂਟ ਦੇ ਦਿੱਤੇ ਜਾਣ। ਸੋ ਅੱਜ ਕੈਨੇਡਾ ਡੇ ਦੀਆਂ ਜਿਹੜੀਆਂ ਸੇਲ ਹੈਗੀਆਂ ਉਹ ਤੁਹਾਨੂੰ ਮਿਲਣੀਆਂ ਇਲੈਕਟ੍ਰੋਨਿਕਸ, ਹੋਮ ਅਪਲਾਈਂਸਿਸ ਐਂਡ ਲਾਂਡਰੀ ਸੈਕਸ਼ਨ ਚ। ਸੋ ਜਿਹੜੇ ਵੀ ਕਸਟਮਰ ਕੋਈ ਵੀ ਲਾਂਡਰੀ ਲੈਣਾ ਚਾਹੁੰਦੇ ਆ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਉਹ ਆਲਮੋਸਟ $2600 ਵਾਲਾ, ਜਿਹੜਾ 1799 ਦਾ ਮਿਲਣਾ। 85 ਇੰਚ ਟੀਵੀ, ਉਹ ਵੀ ਸੋਨੀ ਬਰੇਵੀਆ ਮਾਡਲ ਹੈ, ਸੋਨੀ ਬਰੇਵੀਆ 3, ਜਿਹੜਾ ਤੁਹਾਨੂੰ ਅੱਜ $85 $2300 ਵਾਲਾ $1599 ਚ ਮਿਲਣਾ।
1: ਠੀਕ ਹੈ,
2: ਜੇ ਬੰਡਲ ਪੈਕੇਜ ਚ ਤੁਸੀਂ ਜਾਓਗੇ ਤਾਂ 40% ਦਾ ਡਿਸਕਾਊਂਟ ਹੈ, ਕੋਈ ਛੋਟਾ ਜਿਹਾ ਡਿਸਕਾਊਂਟ ਨਹੀਂ ਹੈ। ਤੁਹਾਨੂੰ ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਤਾਂ ਮਿਲ ਰਿਹਾ $5000 ਵਾਲਾ $2999 ਚ। $2000 ਤੁਸੀਂ ਇੱਕ ਕਿਚਨ ਬੰਡਲ ਤੇ ਸੇਵ ਕਰਨੇ ਆ। ਪਰ ਜੇ ਤੁਸੀਂ 32 ਇੰਚ, 50 ਇੰਚ, 55 ਇੰਚ, 65 ਇੰਚ ਟੀਵੀ ਲੈਣੇ ਆ, ਤਦ ਵੀ ਤੁਹਾਡੀ ਵੱਡੀ ਸੇਵਿੰਗ ਹੈ ਕੈਨੇਡਾ ਡੇ ਸੇਲ ਦੇ ਉੱਪਰ। ਔਰ ਜਿਹੜੀ ਕੈਨੇਡਾ ਡੇ ਸੇਲ ਹੈ ਨਾ ਦੇ ਭਾਜੀ, ਇਹਦੇ ਵਿੱਚ ਦੇਖੋ GE, ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਬੋਸ਼, ਸੈਮਸੰਗ, ਸੋਨੀ ਵਰਗੇ ਬ੍ਰਾਂਡਸ ਆ ਜਿਹੜੇ ਪਾਰਟੀਸਪੇਟ ਕਰ ਰਹੇ ਆ, ਤੇ ਸਾਰੀ ਦੀ ਸਾਰੀ ਸੇਲ ਤੁਹਾਨੂੰ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ ਤੇ ਮਿਲ ਰਹੀ ਹੈ।
1: ਸੁਲਤਾਨ ਜੀ, ਮੈਂ ਅੱਜ ਜਾ ਕੇ ਟੈਲੀਵਿਜ਼ਨ ਲੈ ਲਏ,
2: ਹਾਂਜੀ,
1: ਜਿਹੜਾ ਮਰਜ਼ੀ ਚੱਕਾ, 32 ਤੋਂ ਲੈ ਕੇ 98 ਤੱਕ
2: ਜੀ, ਬਿਲਕੁਲ।
1: ਕੈਨੇਡਾ ਡੇ ਤੋਂ ਪਹਿਲਾਂ ਡਿਲੀਵਰ ਹੋ ਜਾਏਗਾ?
2: ਕੱਲ ਡਿਲੀਵਰ ਹੋਏਗਾ ਸਰ।
1: ਅੱਛਾ,
2: ਜੇ ਡਿਲੀਵਰੀ ਚਾਹੀਦੀ ਹੈ 48 ਆਵਰ ਚ ਅਸੀਂ ਡਿਲੀਵਰੀ ਸਕੈਜੂਅਲ ਕਰਾਂਗੇ, ਤੇ ਜੇ ਤੁਸੀਂ ਪਿਕਅਪ ਕਰਨਾ ਪਿਕਅਪ ਕਰ ਲਓ, ਭਾਵੇਂ ਤਦ ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫਿਰ ਦੇਖੋ ਸੋਨੀ ਬਰੇਵੀਆ ਮਾਡਲ, ਬਰੇਵੀਆ 3 ਆ ਇਹ, ਜਿਹੜਾ ਕਿ ਟੋਪ ਆਫ ਦਾ ਲਾਈਨ ਟੈਕਨੋਲੋਜੀ ਕੰਸਿਡਰ ਕੀਤੀ ਜਾਂਦੀ ਹੈ। ਇਹਦੇ ਵਿੱਚ ਤੁਹਾਨੂੰ ਮਿਲਦਾ ਹੈ ਜੀ X1 ਪ੍ਰੋਸੈਸਰ, ਜਿਹੜਾ ਕਿ ਹਾਈ ਐਂਡ ਪ੍ਰੋਸੈਸਰ ਹੈ, ਕੁਆਂਟਮ ਪ੍ਰੋਸੈਸਰ ਤੋਂ ਹਾਇਰ ਕੰਸਿਡਰ ਕੀਤਾ ਜਾਂਦਾ ਹੈ। ਇਹਦੇ 'ਚ ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਹੈ। ਟ੍ਰਾਈਲੂਮੀਨਸ ਮੀਨਸ ਇਹਦੇ 'ਚ ਡਿਸਕਲਰੇਸ਼ਨ ਨਹੀਂ ਹੋਏਗੀ, ਲਾਈਫ ਟਾਈਮ ਡਿਸਕਲਰੇਸ਼ਨ ਵਾਰੰਟੀ ਹੈ ਕਿ ਕਦੀ ਵੀ ਇਹਦੇ ਕਲਰ ਬਲੀਡ ਨਹੀਂ ਕਰਨਗੇ, ਰੈਡਿਸ਼ ਓਵਰ ਗ੍ਰੀਨਿਸ਼, ਗ੍ਰੀਨਿਸ਼ ਓਵਰ ਬਲੂਇਸ਼, ਕਦੀ ਵੀ ਇਹਦੇ ਕਲਰ ਬਲੀਡ ਨਹੀਂ ਕਰਨਗੇ, ਸੋਨੀ ਦੇ ਓਰੀਜਨਲ ਹੀ ਰਹਿਣਗੇ।
1: ਠੀਕ ਹੈ,
2: ਫਿਰ ਇਹਦੇ 'ਚ ਜੀ ਮਿੰਨੀ LED ਟੈਕਨੋਲੋਜੀ ਦੇ ਨਾਲ ਸਿਰਫ $1599 ਦਾ $2300 ਵਾਲਾ 85 ਇੰਚ ਟੀਵੀ ਮਿਲ ਰਿਹਾ, ਤੇ $1599 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828 ਜੀ, ਜਿਨ੍ਹਾਂ ਨੇ 55 ਇੰਚ ਲੈਣਾ $800 ਤੋਂ ਕੈਨੇਡਾ ਡੇ ਸੇਲ ਤੇ $399 ਮਿਲ ਰਿਹਾ, 55 ਇੰਚ $399।
1: ਭਾਈ ਸਾਹਿਬ ਸੁਣੋ ਸੁਣੋ ਸੁਣੋ, ਸਭ ਕੀ ਸੁਣੋ, ਲੇਕਿਨ ਸੁਲਤਾਨ ਜੀ ਕੀ ਸੁਣੋ, 55 ਇੰਚ ਟੈਲੀਵਿਜ਼ਨ $399,
2: 65 ਇੰਚ ਟੀਵੀ $1000 ਵਾਲਾ ਤੁਹਾਨੂੰ ਮਿਲ ਰਿਹਾ ਅੱਜ $699 ਦਾ, 75 ਇੰਚ $1200 ਵਾਲਾ ਅੱਜ ਮਿਲ ਰਿਹਾ ਕੈਨੇਡਾ ਡੇ ਸੇਲ ਤੇ $899 ਦਾ। ਪਹੁੰਚਣਾ ਕਿੱਥੇ ਆ ਤੁਸੀਂ? 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਫਿਰ ਭਾਜੀ ਤੁਸੀਂ ਕਿਹਾ ਕਿ ਜੀ ਦੱਸੋ ਕਿ ਜੇ ਕੱਲ ਹੀ ਡਿਲੀਵਰ ਹੋਵੇ, ਤੇ ਫਿਰ ਜੇ 98 ਇੰਚ ਦੀ ਗੱਲ ਨਾ ਹੋਵੇ ਤੇ ਫਿਰ ਬਣਦੀ ਨੀ ਗੱਲ ਕੈਨੇਡਾ ਡੇ ਤੇ। ਬਿਗੈਸਟ ਸਕਰੀਨ 98 ਇੰਚ ਸੈਮਸੰਗ ਦਾ, ਉਹ ਵੀ ਤੁਹਾਨੂੰ $3500 ਵਾਲਾ $1999 ਚ ਮਿਲੇਗਾ, ਤੇ $1999 ਵੀ ਤੁਸੀਂ 6 ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। $1500 ਤੁਸੀਂ ਕੱਲੇ 98 ਇੰਚ ਟੀਵੀ ਤੇ ਸੇਵ ਕਰਨੇ ਆ। ਪਰ ਪਹੁੰਚਣਾ ਕਿੱਥੇ ਅੱਜ ਤੁਸੀਂ? 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜੇ ਨਹੀਂ ਪਹੁੰਚ ਸਕਦੇ ਨੋ ਪ੍ਰੋਬਲਮ ਜਸਟ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਡਿਲੀਵਰੀ ਰਾਈਟ ਵੇ ਜਾਂ ਨੈਕਸਟ ਡੇ ਡਿਲੀਵਰੀ ਸਕੈਜੂਅਲ ਕਰਨੀ ਹੈ ਨੈਕਸਟ ਡੇ ਡਿਲੀਵਰੀ ਵੀ ਸਕੈਜੂਅਲ ਹੋ ਜਾਏਗੀ ਤੁਹਾਨੂੰ ਕੱਲ ਨੂੰ ਘਰ ਹੀ ਮਿਲ ਜਾਏਗਾ ਕੈਨੇਡਾ ਡੇ ਤੋਂ ਪਹਿਲੇ ਪਹਿਲੇ ਤੁਹਾਡੀ ਕੀਤੀ ਹੋਈ ਪਰਚੇਜ਼ ਤੇ ਪੇਮੈਂਟ ਤੁਸੀਂ 6 ਮਹੀਨੇ ਚ ਕਰ ਸਕਦੇ ਹੋ 905-450-2828 ਤੇ ਕਾਲ ਕਰ ਲੈਣਾ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਇਹ ਸਾਡੀ ਵੈਬਸਾਈਟ ਹੈ ਜੀ ਇਰਤੇ ਵੀ ਜ਼ਰੂਰ ਵਿਜ਼ਿਟ ਕਰੋ ਪ੍ਰੋਡਕਟ ਦੀ ਨੌਲੇਜ ਲਵੋ ਪ੍ਰੋਡਕਟ ਦੇ ਬਾਰੇ 'ਚ ਪ੍ਰਾਈਸ ਕੰਪੇਅਰ ਕਰੋ ਔਰ ਵਾਕ ਇਨ ਕਸਟਮਰ ਨੂੰ ਜਾਂ ਅੱਜ ਕਾਲ ਕਰਕੇ ਤੁਸੀਂ ਜਿਹੜਾ ਕੈਨੇਡਾ ਡੇ ਦੇ ਉੱਪਰ ਐਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ ਉਹਦਾ ਜ਼ਰੂਰ ਫਾਇਦਾ ਚੁੱਕਣਾ 905-450-2828 905-450-2828 ਜੀ

0: ਡੇ ਸੇਲ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਬਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਕੈਨੇਡਾ ਡੇ ਦੀਆਂ ਜਿਹੜੀਆਂ ਸਪੈਸ਼ਲ ਪ੍ਰਾਈਸਿਸ ਹੈ ਉਹਨਾਂ ਨੂੰ ਮਿਸ ਨਾ ਕਰ ਜਾਣਾ। ਅੱਜ ਤੁਹਾਨੂੰ 40 ਇੰਚ 40 ਇੰਚ ਟੀਵੀ ਵੀ 199 ਦਾ ਮਿਲੇਗਾ ਕੈਨੇਡਾ ਡੇ ਸਪੈਸ਼ਲ ਸੇਲ ਤੇ। ਅੱਜ ਤੁਹਾਨੂੰ ਮਾਈਕ੍ਰੋਵੇਵ ਵੀ $300 ਵਾਲਾ ਅੱਧੀ ਪ੍ਰਾਈਸ ਤੇ 149 ਦਾ ਮਿਲੇਗਾ ਕੈਨੇਡਾ ਡੇ ਸਪੈਸ਼ਲ ਸੇਲ ਤੇ। ਅੱਜ ਤੁਹਾਨੂੰ ਜੂਸਰ, ਉਹ ਵੀ ਨਿੰਜਾ ਕੰਪਨੀ ਦਾ ਪ੍ਰੀਮੀਅਮ ਬ੍ਰਾਂਡ ਹੈ, ਜੂਸਰ ਦੇ ਨਾਲ ਦੋ ਅਟੈਚਮੈਂਟਸ ਮਿਲਣੀਆਂ ਤੁਹਾਨੂੰ, ਇੱਕ ਹੈਗਾ ਵਿਦ ਪਲਪ, ਇੱਕ ਹੈਗਾ ਵਿਦਆਊਟ ਪਲਪ। ਜੇ ਤੁਸੀਂ ਜੂਸ ਕੱਢਣਾ ਹੈ ਵਿਦ ਪਲਪ ਤੇ ਤਦ ਵੀ ਤੁਹਾਨੂੰ ਉਹ ਅਟੈਚਮੈਂਟ ਲਗਾਉਣੀ ਪੈਣੀ ਹੈ, ਇੰਕਲੂਡਿਡ ਹੈਗੀ ਹੈ। ਤੇ ਜੇ ਤੁਸੀਂ ਜੂਸ ਲੈਣਾ ਵਿਦਆਊਟ ਪਲਪ ਤੇ ਦੂਜੀ ਅਟੈਚਮੈਂਟ ਲਾਉਣੀ ਪੈਣੀ ਜਿਹੜੀ ਇੰਕਲੂਡਿਡ ਹੈ। ਤੇ ਕਿੰਨੇ ਦਾ ਮਿਲ ਰਿਹਾ ਅੱਜ ਇਹ? 199 ਕੈਨੇਡਾ ਡੇ ਸੇਲ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੋਪ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਅੱਜ ਮਿਸ ਨਾ ਕਰ ਜਾਣਾ। ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ 801 ਬੋਵੇਡ ਡਰਾਈਵ ਵੈਸਟ, ਬੋਵੇਡ ਐਂਡ ਚਿੰਕੂਜ਼ੀ ਤੇ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828। ਤੇ ਜਦੋਂ ਕੈਨੇਡਾ ਡੇ ਦੀ ਗੱਲ ਕਰਦੇ ਹਾਂ, ਕੈਨੇਡਾ ਡੇ ਦੀ ਸੇਲ ਦੀ ਗੱਲ ਕਰਦੇ ਹਾਂ, ਕੈਨੇਡਾ ਡੇ ਦੇ ਉੱਪਰ ਜਦੋਂ ਡਿਸਕਾਊਂਟਡ ਪ੍ਰਾਈਸ ਦੀ ਗੱਲ ਕਰਦੇ ਹਾਂ, ਤੇ ਗ੍ਰੈਂਡ ਫਰਨੀਚਰ 6885 ਟੋਮਕਨ ਰੋਡ ਤੇ ਹੈ, ਤੇ ਗ੍ਰੈਂਡ ਫਰਨੀਚਰ ਪਾਰਟੀਸਪੇਟ ਕਰ ਰਿਹਾ ਕੈਨੇਡਾ ਡੇ ਦੀ ਇਹ ਸਭ ਤੋਂ ਵੱਡੀ ਸੇਲ ਦੇ ਉੱਪਰ। ਕਿਉਂਕਿ ਗ੍ਰੈਂਡ ਫਰਨੀਚਰ ਨੇ ਇਹ ਗੱਲ ਮੰਨੀ ਹੈ, ਤੇ ਗ੍ਰੈਂਡ ਫਰਨੀਚਰ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਬਈ ਕੈਨੇਡਾ ਡੇ ਸਾਡਾ ਉਹ ਕੰਟਰੀ ਹੈ ਜਿਹਨੂੰ ਅਸੀਂ ਸਿਲੈਕਟ ਕੀਤਾ, ਜਿਹਨੂੰ ਅਸੀਂ ਜਿਹਦੀ ਅਸੀਂ ਖੁਸ਼ੀਆਂ ਮਨਾਉਣੀਆਂ, ਤੇ ਅਸੀਂ ਡਿਸਕਾਊਂਟ ਜਿੰਨਾ ਹੋਏਗਾ ਆਪਣੇ ਕਸਟਮਰ ਨੂੰ ਕਰਕੇ ਦੇਣਾ, ਮੈਕਸੀਮਮ ਡਿਸਕਾਊਂਟ ਲੈ ਕੇ ਦੇਣਾ ਤੁਹਾਨੂੰ ਗ੍ਰੈਂਡ ਫਰਨੀਚਰ ਤੇ। ਸੁਖਵੀਰ ਆ ਗਏ ਆ ਸਾਡੇ ਨਾਲ ਲਾਈਨ ਤੇ। ਸੁਖ ਜੀ ਆ ਜਾਓ, ਲੰਘੇ ਆਓ ਤੇ ਦਿਓ ਕੈਨੇਡਾ ਡੇ ਦੀ ਸੇਲ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਕੈਨੇਡਾ ਡੇ ਦੀ ਜਿਹੜੀ ਸੇਲ ਸਟਾਰਟ ਹੋ ਚੁੱਕੀ, ਪਰਿਵਾਰ ਸੜਕ ਪਹੁੰਚ ਰਹੇ ਨੇ, ਤੇ ਨਾਲ ਦੀ ਨਾਲ ਕੈਨੇਡਾ ਡੇ ਸੇਲ ਹੋਵੇ ਤੇ ਕੈਨੇਡੀਅਨ ਮੇਡ ਸੋਫਾ ਸੈੱਟ ਤੇ ਡੀਲ ਦਿੰਦੇ ਆ ਪਰਿਵਾਰਾਂ ਨੂੰ। ਸੋਲਿਡ ਵੁੱਡ ਦਾ ਫਰੇਮ ਸੋਫਾ ਐਂਡ ਲਕਸ਼ਰ ਸੁਲਤਾਨ ਜੀ, ਪਰਿਵਾਰ ਜਿਹੜਾ ਮਰਜ਼ੀ ਕਲਰ ਚੂਜ਼ ਕਰ ਲੈਣਾ, ਹਾਰਡ ਫੋਮ ਪਵਾ ਲੈਣਾ, ਲੈਕਸ ਗੋਲਡਨ ਸਿਲਵਰ ਜਿਹੜੀਆਂ ਵੀ ਚਾਹੀਦੀਆਂ, ਕੈਨੇਡੀਅਨ ਮੇਡ ਸੋਫਾ ਐਂਡ ਲਕਸ਼ਰ ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸੁਲਤਾਨ ਜੀ $2,2200 ਸੀ, $799 ਦਾ ਜੀ ਹਾਂ, ਕੈਨੇਡੀਅਨ ਮੇਡ ਸੋਫਾ ਸੈੱਟ ਕੈਨੇਡਾ ਡੇ ਸੇਲ ਦੇ ਉੱਪਰ $799 ਦਾ ਤੁਸੀਂ ਅੱਜ ਆਪਣੇ ਘਰ 8 ਵਜੇ ਤੱਕ ਆ ਕੇ।
0: ਇਹ ਜਿਹੜਾ $799 ਦਾ, ਇਹਦੇ ਚ 3-seater ਸੋਫਾ ਹੈ ਜੀ?
1: ਬਿਲਕੁਲ ਸੁਲਤਾਨ ਜੀ, 3-seater ਸੋਫਾ ਨਾਲ 2-seater ਲਫਸਿਟ ਜੀ।
0: ਵੈਰੀ ਗੁੱਡ, ਵੈਰੀ ਗੁੱਡ। ਔਰ ਇਹਦੇ ਚ ਕਲਰ ਕਿੰਨੇ ਅਵੇਲੇਬਲ ਹੈ?
1: ਬਿਲਕੁਲ ਸੁਲਤਾਨ ਜੀ, 50 ਕਲਰ ਇਹਦੇ ਵਿੱਚ ਅਵੇਲੇਬਲ ਨੇ, ਬਿਲਕੁਲ 50 ਕਲਰ ਫੈਬਰਿਕ ਦੇ ਵਿੱਚ, ਤੇ 50 ਕਲਰ ਲੈਦਰ ਦੇ ਸੈਂਪਲ ਵੀ ਆ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੈਦਰ ਦਾ ਬਣਾਉਣਾ, ਫੈਬਰਿਕ ਦਾ ਬਣਾਉਣਾ, ਵੈਲਵਟ ਦਾ ਬਣਾਉਣਾ ਚਾਹੁੰਦੇ ਹੋ, ਸੀਟਾਂ ਹਾਰਡ ਕਰਨੀਆਂ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਬਸਿਡ ਚੋਇਸ ਆਫ ਕਲਰ ਦੇ ਨਾਲ $799 ਦਾ, ਤੇ ਪਹਿਲੇ 5 ਪਰਿਵਾਰ ਜਿਹੜੇ ਰਾਈਟ ਵੇ ਸਟੋਰ ਆ ਜਾਣਗੇ, ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ।
0: ਬਣ ਗਈ ਗੱਲ।
1: ਬਹੁਤ ਸਾਰੀਆਂ ਡੀਲਾਂ ਜਿਹੜੀਆਂ ਸੁਲਤਾਨ ਜੀ, ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਅੱਜ ਸਾਲ ਦੀਆਂ ਸਭ ਤੋਂ ਲੋਏਸਟ ਘੱਟ ਕੀਮਤ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਹਰੇਕ ਪਰਚੇਜ਼ ਨਾਲ ਤੋਹਫਾ ਵੀ ਅੱਜ ਮਿਲਣਾ। ਸੁਭ ਘੁਮਾ ਲਓ ਗੱਡੀਆਂ ਤੇ ਪਹੁੰਚੋ ਫਟਾਫਟ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ ਕੈਨੇਡਾ ਡੇ। ਕੈਨੇਡਾ ਡੇ ਸੇਲ ਸੇਲ ਸੇਲ ਸੁਲਤਾਨ ਭਾਜੀ।
0: ਦੱਸੋ ਆਪਣਾ ਫੋਨ ਨੰਬਰ।
1: ਬਿਲਕੁਲ ਸੁਲਤਾਨ ਜੀ, 6472620000।
0: ਓਕੇ, ਫੋਨ ਨੰਬਰ ਇਸ ਕਰਕੇ ਮੈਂ ਤੁਹਾਡੇ ਕੋਲੋਂ ਲਿਆ ਕਿਉਂਕਿ ਤੁਸੀਂ ਕਿਹਾ 50 ਕਲਰ ਆ, 1-2-4 ਕਲਰ ਨਹੀਂ, 50 ਕਲਰ ਦਾ ਤੁਸੀਂ ਚੋਇਸ ਕਰ ਸਕਦੇ ਹੋ। ਜਿਹੜਾ ਵੀ ਤੁਸੀਂ ਸੋਫਾ ਬਣਾਉਣਾ ਹੈ ਕੈਨੇਡੀਅਨ ਮੇਡ ਹੈ, ਤੇ ਕੈਨੇਡਾ ਡੇ ਦੇ ਉੱਪਰ ਹੀ ਇਹ ਮਿਲ ਰਿਹਾ ਤੁਹਾਨੂੰ, ਮੋਰ ਦੈਨ 50% ਡਿਸਕਾਊਂਟ ਹੈ, 70% ਡਿਸਕਾਊਂਟ ਤੇ $799 ਦਾ ਮਿਲ ਰਿਹਾ। ਇਹਨੂੰ ਮਿਸ ਨਾ ਕਰਨਾ, ਇੱਕ ਵਾਰੀ ਚੈੱਕ ਕਰ ਲੈਣਾ, ਜਾਂ ਕਾਲ ਕਰਕੇ ਤੁਸੀਂ ਕੋਈ ਵੀ ਇਹਦੀ ਪਿਕਚਰ ਮੰਗਾਉਣੀ ਹੈ ਜਾਂ ਇਹਨੂੰ ਤੁਸੀਂ ਚੈੱਕ ਕਰਨਾ ਉਹ ਵੀ ਜ਼ਰੂਰ ਕਰ ਸਕਦੇ ਹੋ ਰਾਈਟ ਵੇ, ਕਿਉਂਕਿ ਐਸੇ ਭੈਣ ਭਰਾ ਜਿਹੜੇ ਇਸ ਟਾਈਮ ਕਿਚਨਰ, ਕੈਂਬਰਿਜ, ਸਟੋਨੀ ਕ੍ਰੀਗ, ਨਿਆਗਰਾ ਫਾਲ, ਪੈਰਿਸ ਓਨਟੈਰੀਓ, ਲੰਡਨ ਓਨਟੈਰੀਓ ਜਾਂ ਈਸਟ ਐਂਡ ਤੇ ਮਾਰਕਮ, ਏਜੈਕਸ, ਪਿਕਰਿੰਗ ਕਿਤੇ ਵੀ ਸੁਣ ਰਹੇ ਆ ਉਹ ਰਾਈਟ ਵੇ ਕਾਲ ਕਰ ਲੈਣ। 799 ਦਾ ਤੁਹਾਨੂੰ 50 ਕਲਰ ਚੋਇਸ ਦੇ ਸੋਫਾ ਸੈੱਟ ਮਿਲ ਰਿਹਾ, ਨਾਲ 2 ਸੀਟਰ ਲਵ ਸੀਟ ਹੈ, ਡਿਸਕਾਊਂਟਡ ਪ੍ਰਾਈਸ ਹੈ, ਦੁਬਾਰਾ ਨਹੀਂ ਇਹ ਚਾਂਸ ਮਿਲਣਾ, ਇਹ ਬਾਅਦ ਚ ਜਦੋਂ ਵੀ ਤੁਸੀਂ ਲਵੋਗੇ ਲੈ ਸਕਦੇ ਹੋ ਕਿਉਂਕਿ ਕੈਨੇਡੀਅਨ ਮੇਡ ਹੈ, ਪਰ $1200 ਤੋਂ ਘੱਟ ਨਹੀਂ ਮਿਲਣਾ। ਅੱਜ ਕੈਨੇਡਾ ਡੇ ਸੇਲ ਤੇ 799 799 799। ਸੋ ਫੋਨ ਨੰਬਰ ਇੱਕ ਵਾਰੀ ਫੇਰ ਦੇ ਦੋ ਜੀ।
1: 6472600 6472600 6472600
0: ਰਾਈਟ ਵੇ ਕਾਲ ਕਰੋ, ਹੁਣੇ ਹੀ ਹੋਲਡ ਕਰਾ ਲੈਣਾ ਕਿਉਂਕਿ ਕੁਈਨ ਸਾਈਜ਼ ਬੈੱਡ ਵੀ ਲੈ ਕੇ ਦੇਣਾ ਤੁਹਾਨੂੰ 299 ਚ, ਕੈਨੇਡਾ ਡੇ ਜਿਉਂ ਚੱਲਦਾ ਪਿਆ। 6472600000

0: ਸੁਲਤਾਨ ਜੀ, ਬਰੈਂਪਟਨ ਟੀਵੀ ਐਂਡ ਅਪਲਾਇੰਸਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਵੱਡੀ ਸਾਰੀ ਲਿਸਟ ਕੱਢੀ ਬੈਠੇ ਨੇ ਜਿਹੜੇ ਅਨਾਊਂਸਮੈਂਟ ਕਰ ਰਹੇ ਆ, ਇਕੱਲੇ ਆਪਣੇ ਕੋਲੋਂ ਨਹੀਂ ਕਰ ਰਹੇ, ਜਿਹੜੀਆਂ ਕੰਪਨੀਆਂ ਨੇ ਡਿਸਕਾਊਂਟ ਦਿੱਤਾ ਉਹ ਵੀ ਤੁਹਾਨੂੰ ਪਾਸ ਕਰ ਰਹੇ ਆ, ਤੇ ਆਪਣੇ ਵੱਲੋਂ ਸਪੈਸ਼ਲ ਡਿਸਕਾਊਂਟ ਤੁਹਾਨੂੰ ਹੋਰ ਦਿੱਤਾ ਜਾ ਰਿਹਾ ਹੈ
1: ਜੀ। ਬਿਲਕੁਲ,
0: ਹੁਣ ਦੱਸੋ ਕਿਹੜਾ ਪ੍ਰੋਡਕਟ
1: ਇਹਦੇ ਚ ਦੇਪਾ ਜੀ? ਦੇਖੋ, ਜੀਈ ਫਰਿਜਡੇਅਰ, ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ, ਬੋਸ਼, ਮੋਨੋਗ੍ਰਾਮ ਔਰ ਸੈਮਸੰਗ, ਸੋਨੀ, ਇਹੋ ਜਿਹੇ ਬ੍ਰਾਂਡਸ ਆ ਜਿਹੜੇ ਪਾਰਟੀਸਪੇਟ ਕਰ ਰਹੇ। ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ, ਹਾਈ ਵਾਲੀਅਮ ਡੀਲਰ ਨੂੰ ਇਹ ਡਿਸਕਾਊਂਟ ਦਿੱਤਾ ਜਾਂਦਾ ਹੈ, ਤੁਹਾਨੂੰ ਆਮ ਹਰ ਲੋਕੇਸ਼ਨ ਤੇ ਇਹ ਨਹੀਂ ਮਿਲਣਾ, ਇਸੇ ਕਰਕੇ ਅਸੀਂ ਕਹਿੰਦੇ ਇਹਦੇ ਲਈ ਤੁਹਾਨੂੰ ਆਉਣਾ ਪੈਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬਟ ਇਹ ਅਸੀਂ ਐਡਵਾਂਟੇਜ ਲੈ ਕੇ ਦੇਣਾ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਟਰੱਕਿੰਗ ਇੰਡਸਟਰੀ ਚ ਹੈ,
0: ਠੀਕ ਹੈ ਜੀ,
1: ਜਿਹੜੇ ਲੌਜਿਸਟਿਕ ਦੇ ਨਾਲ ਜੁੜੇ ਹੋਏ ਆ, ਜਿਹੜੇ ਮੋਸਟਲੀ ਆਊਟ ਆਫ ਦਾ ਸਿਟੀ ਰਹਿੰਦੇ, ਜੀ ਟੀ ਏ ਤੋਂ ਬਾਹਰ ਰਹਿੰਦੇ ਆ ਜੀ, ਉਹਨਾਂ ਨੂੰ ਵੀ ਇਹ ਐਡਵਾਂਟੇਜ ਮਿਲਣਾ ਚਾਹੀਦਾ। ਇਸ ਕਰਕੇ ਤੁਹਾਨੂੰ ਕਿਹਾ ਕਿ ਤੁਸੀਂ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ। ਤੁਸੀਂ ਜੇ ਕੈਨੇਡਾ ਡੇ ਵਾਲੇ ਦਿਨ ਵੈਂਸਡੇ 1 ਜੁਲਾਈ ਨੂੰ ਵੀ ਵਿਜ਼ਿਟ ਕਰਨਾ ਹੋਵੇ, ਤੁਹਾਨੂੰ ਸਟੋਰ ਖੁੱਲ੍ਹਾ ਮਿਲੇਗਾ। ਤੁਸੀਂ ਸਵੇਰ 11 ਵਜੇ ਤੋਂ ਸ਼ਾਮ 7 ਵਜੇ ਤੱਕ ਕੈਨੇਡਾ ਡੇ ਵਾਲੇ ਦਿਨ ਵੀ ਪਹੁੰਚ ਕੇ ਇਨ ਸ਼ੋਰੂਮ ਇਹਨਾਂ ਚੀਜ਼ਾਂ ਨੂੰ ਫਿਜ਼ੀਕਲੀ ਦੇਖ ਸਕਦੇ ਹੋ। ਹਜੇ ਸਿਰਫ ਤੁਸੀਂ ਕਾਲ ਕਰਕੇ ਤੇ ਆਪਣਾ ਨਾਮ ਤੇ ਨੰਬਰ ਦੇ ਕੇ ਸਿਰਫ ਕਹਿ ਲੈਣਾ ਜੀ, ਫੋਰ ਐਗਜ਼ਾਮਪਲ, ਮੈਨੂੰ ਜੀ ਡਿਸ਼ਵਾਸ਼ਰ ਚਾਹੀਦਾ ਜਾਂ ਮੈਨੂੰ ਟੀਵੀ ਚਾਹੀਦਾ, ਮੇਰਾ ਹੋਲਡ ਕਰ ਲੈਣਾ, ਮੈਂ ਆਵਾਂਗਾ, ਚੈੱਕ ਕਰਾਂਗਾ, ਕੰਪੇਅਰ ਕਰਾਂਗਾ, ਫਿਰ ਡਿਲੀਵਰੀ ਸਕੈਜੂਅਲ ਕਰੇਗਾ ਤੇ ਫਿਰ ਹੀ ਤੁਹਾਡੀ ਪੇਮੈਂਟ ਜਿਹੜੀ ਆ ਪਲਾਨ ਸ਼ੁਰੂ ਹੋਏਗਾ 6 ਮਹੀਨੇ ਟੂ ਪੇ। ਸੋ 85 ਇੰਚ ਦਾ ਤੁਸੀਂ ਲੈਣਾ ਸੋਨੀ ਬ੍ਰੇਵੀਆ ਮਾਡਲ 3, ਸੋਨੀ ਬ੍ਰੇਵੀਆ 3 ਹਾਈ ਐਂਡ ਮਾਡਲ ਹੈ, $2,200 ਤੋਂ ਸਿਰਫ $1,599 ਦਾ ਮਿਲਣਾ ਤੇ ਆਫਟਰ ਕੈਨੇਡਾ ਡੇ ਤੁਹਾਨੂੰ ਬਗਾਰਾ ਇਹ $2,200 ਦਾ ਮਿਲਣਾ। ਸੋ ਅਗਰ ਸੋਨੀ ਬ੍ਰੇਵੀਆ ਟੈਕਨੋਲੋਜੀ ਦੇ ਨਾਲ ਤੁਸੀਂ ਅਪਡੇਟਡ ਰੱਖਣਾ ਚਾਹੁੰਦੇ ਹੋ, ਹਾਈ ਐਂਡ ਟੈਕਨੋਲੋਜੀ ਲਿਜਾਣਾ ਚਾਹੁੰਦੇ ਹੋ, ਬਿਗ ਸਕਰੀਨ ਘਰ ਲੈ ਕੇ ਜਾਣੀ ਹੈ, ਤੇ ਓਬਵੀਅਸਲੀ ਬਿਗ ਡਿਸਕਾਊਂਟ ਦੇ ਨਾਲ ਕੈਨੇਡਾ ਡੇ ਸਪੈਸ਼ਲ ਸੇਲ ਹੈ, ਉਹ ਵੀ ਸੋਨੀ ਕੰਪਨੀ ਵੱਲੋਂ। ਜੇ ਤੁਸੀਂ ਬੰਡਲ ਪੈਕੇਜ ਲੈਣਾ, ਘਰ ਨੂੰ ਰੈਨੋਵੇਟ ਕਰ ਰਹੇ ਹੋ, ਕਿਚਨ ਤੁਹਾਡਾ ਰੀਬਿਲਟ ਹੋ ਰਿਹਾ, ਜਾਂ ਤੁਸੀਂ ਡਿਕੋਰ ਸੈਂਟਰ ਤੇ ਗਏ ਹੋ ਬਿਲਡਰ ਦੇ ਨਾਲ ਕਿਚਨ ਨੂੰ ਰੈਨੋਵੇਟ ਕਰਕੇ ਤੇ ਬਿਲਟ ਇਨ ਕਿਚਨ ਲਗਵਾਏ ਆ, ਤੇ ਫਿਰ ਤੁਹਾਨੂੰ ਕੈਨੇਡਾ ਡੇ ਤੇ 40% ਦਾ ਡਿਸਕਾਊਂਟ, ਕੋਈ ਥੋੜਾ ਜਿਹਾ ਡਿਸਕਾਊਂਟ ਨਹੀਂ ਹੈ, 40% ਦਾ ਮਤਲਬ ਇਹ ਹੈ ਕਿ $12,000 ਵਾਲਾ ਬਿਲਟ ਇਨ ਕਿਚਨ ਤੁਹਾਨੂੰ, ਜਿਹਦੇ ਚ ਬਿਲਟ ਇਨ ਕੁੱਕਟੋਪ ਵੀ ਹੋਏਗਾ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਮਿਲਣਾ। ਜੇ ਤੁਸੀਂ ਪੈਨਲ ਰੈਡੀ ਫਰਿੱਜ ਦੇਖ ਰਹੇ ਹੋ, 48 ਇੰਚ ਦਾ ਫਰਿੱਜ ਲਵਾਉਣਾ, 42 ਇੰਚ ਦਾ ਫਰਿੱਜ ਲਾਉਣਾ, ਤੁਹਾਨੂੰ $12,000-$13,000 ਤੋਂ ਘੱਟ ਇਹ ਫਰਿੱਜ ਨਹੀਂ ਮਿਲਣਾ। ਲੇਕਿਨ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੁਹਾਨੂੰ 42 ਇੰਚ ਫਰਿੱਜ ਦੇ ਨਾਲ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ $26,000-$25,000 ਦਾ ਬਣਦਾ, ਸਿਰਫ $18,900 ਚ ਮਿਲੇਗਾ। ਸੋ 40% ਦਾ ਡਿਸਕਾਊਂਟ ਹੈ ਬਿਗ ਬਿਗ ਆਈਟਮਸ ਦੇ ਉੱਪਰ, ਬਿਗ ਬਿਗ ਡਿਸਕਾਊਂਟ ਹੈ। ਬਿਲਟ ਇਨ ਕਿਚਨ ਦੇ ਵਿੱਚ ਤਾਂ ਤਕਰੀਬਨ $5,000 ਦਾ ਡਿਸਕਾਊਂਟ ਪੈ ਜਾਂਦਾ ਈਚ ਬਿਲਟ ਇਨ ਕਿਚਨ ਤੇ। ਸੋ ਮਿਸ ਨਾ ਕਰਨਾ, ਸਿੰਗਲ ਪੀਸ ਲੈਣਾ ਤਦ ਵੀ ਤੁਹਾਨੂੰ ਜਿਹੜਾ $1,400 ਵਾਲਾ ਫਰਿੱਜ ਹੈ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ $899 ਦਾ ਮਿਲ ਜਾਣਾ। ਗਰਾਜ ਚ ਰੱਖਣਾ, ਕੋਨੋਮੀਨੀਅਮ ਚ ਰੱਖਣਾ, ਬੇਸਮੈਂਟ ਅਪਾਰਟਮੈਂਟ ਚ ਰੱਖਣਾ। ਇਹਦੀ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ। ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ 27 ਇੰਚ ਵਾਈਡ ਤੇ 76 ਇੰਚ ਹਾਈਟ ਹੈ। ਇਹ ਤੁਹਾਨੂੰ ਮਿਲਣਾ ਜੀ $2,200 ਤੋਂ $1,499 ਦਾ, $700 ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਤੁਸੀਂ, ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਕਿੱਥੇ ਹੈ ਤੁਸੀਂ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828। ਨਿਊ ਮਾਰਕੀਟ ਵਾਲੇ ਹੋ, ਏਜੈਕਸ ਪਿਕਰਿੰਗ ਵਾਲੇ ਹੋ, ਮਾਰਖਮ ਵਾਲੇ ਹੋ, ਕਿਚਨਰ ਕੈਮਰੇਜ, ਸਟੋਨੀ ਕ੍ਰੀਕ ਵਾਲੇ ਹੋ, ਇਹ ਕੈਨੇਡਾ ਡੇ ਦੀਆਂ ਸਪੈਸ਼ਲ ਸੇਲਾਂ ਨੂੰ ਮਿਸ ਨਾ ਕਰਨਾ। ਪੈਰਿਸ ਓਨਟੈਰੀਓ, ਲੰਡਨ ਓਨਟੈਰੀਓ ਵਾਲੇ ਹੋ, ਜਾਂ ਤੁਸੀਂ ਨਿਆਗਰਾ ਫਾਲ ਜਾਂ ਵੈਲਲੈਂਡ ਏਰੀਆ ਚ ਰਹਿ ਰਹੇ ਹੋ, ਇਹ ਸੇਲਾਂ ਜਿਹੜੀਆਂ ਬੈਸਟ ਸੇਲ ਹੈ। ਜੇ ਤੁਹਾਡੀ ਜੁਲਾਈ ਅਗਸਤ ਸਪਟੰਬਰ ਚ ਵੀ ਘਰਾਂ ਦੀ ਕਲੋਜ਼ਿੰਗ ਆ ਰਹੀ ਜਾਂ ਰੈਨੋਵੇਟ ਕਰ ਰਹੇ ਹੋ ਕਿਚਨ ਨੂੰ, ਤੇ ਜੁਲਾਈ ਅਗਸਤ ਸਪਟੰਬਰ ਚ ਵੀ ਚਾਹੀਦਾ, ਤਦ ਵੀ ਤੁਸੀਂ ਇਸ ਲੋਵੈਸਟ ਪ੍ਰਾਈਸ ਨੂੰ ਲੌਕ ਕਰ ਸਕਦੇ ਹੋ। ਬੋਵੇਡ ਐਂਡ ਚੰਕੂਜ਼ੀ ਤੇ ਬੈਸਟ ਟਾਈਮ ਹੈ, ਇਸ ਵੀਕਐਂਡ ਤੇ ਪਹੁੰਚਣਾ, ਇਸ ਵੀਕਐਂਡ ਤੇ ਪਹੁੰਚ ਜਾਓ। ਜੇ ਤੁਸੀਂ ਕੈਨੇਡਾ ਡੇ ਵੈਨਸਡੇ ਵਾਲੇ ਦਿਨ ਪਹੁੰਚਣਾ ਹੈ ਤੇ ਵੈਨਸਡੇ ਵਾਲੇ ਦਿਨ ਪਹੁੰਚ ਜਾਈਓ, ਡੀਲਾਂ ਨੂੰ ਲੌਕ ਕਰ ਲੈਣਾ। 905-450-2828 75 ਇੰਚ ਟੀਵੀ ਚੱਕ ਲਓ ਅੱਜ 899 ਦਾ,
0: ਕੈਨੇਡਾ
1: ਸਿਰਫ 899 ਦਾ। ਜੇ 65 ਇੰਚ ਟੀਵੀ ਲੈਣਾ ਚੱਕ ਲੈਣਾ ਅੱਜ 699 ਦਾ। ਜੇ 55 ਇੰਚ ਟੀਵੀ ਲੈਣਾ ਚੱਕ ਲੈਣਾ ਅੱਜ 399 ਦਾ। ਜੇ 40 ਇੰਚ ਟੀਵੀ ਲੈਣਾ ਚੱਕ ਲੈਣਾ ਅੱਜ 199 ਦਾ।
0: ਕਮਾਲ ਹੈ, ਕਮਾਲ ਹੈ।
1: 905-450-2828 905-450-2828 brampton appliances.com ਸਾਡੀ ਵੈਬਸਾਈਟ ਹੈ। ਸਾਡੀ ਵੈਬਸਾਈਟ ਵਿਜ਼ਿਟ ਕਰਨਾ ਨਾ ਭੁੱਲਣਾ, ਕਿਉਂਕਿ ਵੈਬਸਾਈਟ ਤੋਂ ਤੁਹਾਨੂੰ ਬਹੁਤ ਸਾਰੀਆਂ ਪ੍ਰੋਡਕਟ ਦੀ ਨੌਲੇਜ ਤੇ ਪ੍ਰੋਡਕਟ ਦੀ ਪ੍ਰਾਈਸ ਕੰਪੇਅਰ ਹੋਏਗੀ। ਤੇ ਜੇ ਤੁਸੀਂ ਕਲਿੱਕ ਕਰੋਗੇ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ, ਤੇ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰਦਿਆਂ ਹੀ ਤੁਹਾਨੂੰ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਤੇ ਮਿਲਣੀਆਂ। 905-450-2828 brampton appliances.com 905-450-2828 ਜੀ।

0: 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨੀਸ਼ਡ। $20,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222
1: ਸਾਰੀਆਂ ਭਾਜੀ। ਦੂਸਰੀ ਚੀਜ਼ ਇਹ ਹੈ ਕਿ ਆਹ ਜਿਹੜਾ ਮਸਕੋਕਾ ਵਾਲਾ ਨਾ ਜੀ, ਇਹ ਜਿਹੜਾ ਇਹ ਬਹੁਤ ਸ਼ਾਨਦਾਰ ਬ੍ਰੈਂਡ ਨਿਊ ਕਾਟੇਜ ਹੈ। ਮੈਂ ਖੁਦ ਵੀ ਵਿਜ਼ਿਟ ਕੀਤਾ, ਮੈਂ ਖੁਦ ਵੀ ਜਾ ਕੇ ਦੇਖ ਕੇ ਆਇਆ। ਅੱਛਾ, ਜਿਹੜਾ ਮਸਕੋਕਾ ਰੂਮ ਕਿਹਾ ਗਿਆ ਨਾ, ਮੈਂ ਜਾ ਕੇ ਉੱਥੇ ਚੈੱਕ ਕੀਤਾ। ਮਸਕੋਕਾ ਰੂਮ ਐਕਚੁਅਲੀ ਕੀ ਹੈ, ਇਹ ਘਰ ਦੇ ਨਾਲ ਇਹ ਹੈ ਪੈਟੀਓ।
0: ਅੱਛਾ,
1: ਬਾਹਰ ਪੈਟੀਓ ਬਣਿਆ ਹੋਇਆ,
0: ਠੀਕ ਹੈ।
1: ਉਹ ਪੈਟੀਓ ਨੂੰ ਕਵਰ ਕੀਤਾ ਗਿਆ ਨੈੱਟ ਦੇ ਨਾਲ ਕਿ ਕੋਈ ਮੱਛਰ ਜਾਂ ਮੱਖੀ ਨਾ ਅੰਦਰ ਆਵੇ,
0: ਠੀਕ ਹੈ,
1: ਤੇ ਹਵਾ ਵੀ ਲੱਗੇ ਤੇ ਹਰ ਚੀਜ਼ ਦਿਖੇ ਵੀ। ਸੋ ਬਹੁਤ ਹੀ ਸ਼ਾਨਦਾਰ ਇਹ ਮੈਂ ਸੋਚਦਾ ਹੁੰਦਾ ਮਸਕੋਕਾ ਰੂਮ, ਮਸਕੋਕਾ ਰੂਮ ਸ਼ਾਇਦ ਕਿਤੇ ਉਹ ਕਮਰਾ ਨਾ ਹੋਵੇ। ਇੱਕ ਰੂਮ ਨਹੀਂ ਹੋ ਜੀ, ਇਹ ਕਾਟੇਜ ਹੈ, ਇਹ ਪੈਟੀਓ ਹੈ ਬਾਹਰ ਸਾਈਡ ਤੇ, ਔਰ ਇਹ ਸਾਰਾ ਜਿਹੜਾ ਨੈੱਟ ਨਾਲ ਕਵਰ ਹੈ। ਇਹਦੇ ਨਾਲ ਡੈਕ ਸੈਪਰੇਟ ਹੈ।
0: ਅੱਛਾ,
1: ਡੈਕ ਸੈਪਰੇਟ ਹੈ। ਮਸਕੋਕਾ ਰੂਮ ਜਿਹੜਾ ਉਹ ਵੀ ਐਕਚੁਅਲੀ ਡੈਕ ਟਾਈਪ ਪੈਟੀਓ ਹੈ, ਲੇਕਿਨ ਉਹ ਨੈੱਟ ਨਾਲ ਕਵਰ ਹੈ। ਇਹ ਨਹੀਂ ਹੋ ਸਕਦਾ ਸ਼ਾਮ ਨੂੰ ਤੁਸੀਂ ਬੈਠੇ ਹੋ, ਇੰਜੋਏ ਕਰ ਰਹੇ ਜਾਂ ਵੈਦਰ ਦੇਖ ਰਹੇ ਜਾਂ ਕੁਛ ਖਾ ਪੀ ਰਹੇ ਜਾਂ ਬਾਰਬੀਕਿਊ ਹੋ ਰਿਹਾ ਤੇ ਉਧਰੋਂ ਮੱਛਰ ਮੱਖੀਆਂ ਉੱਥੇ ਵੜਿਆ ਹੁੰਦੀਆਂ। ਨਹੀਂ, ਇਹ ਪੂਰਾ ਨੈੱਟ ਨਾਲ ਕਵਰ ਹੈ। ਫਿਰ ਇਹਦੇ ਪਿੱਛੇ ਪਾਣੀ, ਇਹ ਪੌਂਡ ਹੈ।
0: ਅੱਛਾ,
1: ਉਹ ਸਾਰਾ ਪਾਣੀ
0: ਆਈਲੈਂਡ
1: ਹੈ ਸਾਰਾ। ਜੀ ਜੀ ਜੀ ਜੀ,
0: ਲਓ ਜੀ ਇੱਕ ਵਾਰ ਫੇਰ ਸੰਦੇਸ਼ ਸੁਣੋ।
1: ਚੰਗੀ ਚੀਜ਼ ਪਤਾ ਕੀ ਇਹਦੇ ਚ
0: ਜੀ,
1: ਇਹਦੀ ਸਰ $90,000 ਆਲਰੇਡੀ Airbnb ਤੋਂ ਇਨਕਮ ਆ ਰਹੀ ਹੈ।
0: $90,000
1: ਪਿਛਲੇ ਸਾਲ ਦੀ ਇਹਦੀ ਇਨਕਮ ਹੈ, ਜਿਹੜੀ ਕਿ ਆਲਰੇਡੀ Airbnb ਤੋਂ ਆ ਰਹੀ ਹੈ। ਤੇ ਇਨਵੈਸਟਰ ਵਾਸਤੇ ਮੈਂ ਸਮਝਦਾ ਇਸ ਤੋਂ ਵਧੀਆ ਕੋਈ ਇਨਵੈਸਟਮੈਂਟ ਹੋ ਹੀ ਨਹੀਂ ਸਕਦੀ।
0: ਅਸੀਂ ਪੀਜ਼ਾ ਸ਼ੋ ਲੈ ਲੈਂਦੇ ਹਾਂ, ਕੋਈ ਆਹ ਰੈਸਟੋਰੈਂਟ ਲੈ ਲੈਂਦੇ ਹਾਂ, ਸਵੇਰ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਮਾਰਦੇ ਹਾਂ, ਤਾਂ ਜਾ ਕੇ ਚੁਆਨੀ ਠਿਆਨੀ ਬਣਦੀ ਆ, ਉੱਥੇ ਤਾਂ ਜਾਣ ਦੀ ਲੋੜ ਨਹੀਂ
1: ਭਾਜੀ। ਸਿਰਫ ਦੇਖੋ ਤੁਸੀਂ, ਜੇ ਚੰਗਾ ਕ੍ਰੈਡਿਟ ਹੋਵੇ 10% ਡਾਊਨ ਪੇਮੈਂਟ ਨਾਲ ਲੱਭ ਜਾਣਾ, 15% ਡਾਊਨ ਪੇਮੈਂਟ ਨਾਲ ਲੱਭ ਜਾਣਾ, 20% ਡਾਊਨ ਪੇਮੈਂਟ ਨਾਲ ਲੱਭ ਜਾਣਾ, ਬਾਕੀ ਤਾਂ ਸਾਰੀ ਇਨਕਮ ਹੀ ਆ।
0: ਲਓ ਜੀ ਸੁਣੋ ਇੱਕ ਵਾਰ ਫੇਰ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: 416-265-2222
0: ਤੁਸੀਂ ਜਤਿੰਦਰ ਗੰਦਮ ਨਾਲ ਗੱਲ ਕਰ ਸਕਦੇ ਹੋ। ਹਾਂਜੀ ਸੁਲਤਾਨ ਜੀ,
1: ਕੈਨੇਡਾ ਡੇ ਸੇਲ ਦੀ ਜਦੋਂ ਗੱਲ ਕਰਦੇ ਹਾਂ ਜੀ, ਤੇ ਜ਼ਰੂਰ ਅਸੀਂ ਇਹ ਇਨਫੋਰਮੇਸ਼ਨ ਦਿੰਦੇ ਹਾਂ। ਕੋਈ ਵੀ ਕਿਸੇ ਵੀ ਕਿਸਮ ਦਾ, ਚਾਹੇ ਤੁਸੀਂ ਅਪਲਾਇੰਸਿਸ ਲੈਣੇ ਕਿਚਨ ਦੇ ਵਿੱਚ, ਚਾਹੇ ਤੁਸੀਂ 48-ਇੰਚ ਫਰਿੱਜ ਬਿਲਟ ਇਨ ਕਰਾਉਣਾ, ਚਾਹੇ ਤੁਸੀਂ ਪੈਨਲ ਰੈਡੀ ਫਰਿੱਜ ਲੈਣਾ, ਚਾਹੇ ਤੁਸੀਂ ਲਾਂਡਰੀ 'ਚ ਕੋਈ ਵੀ ਵਾਸ਼ਰ ਐਂਡ ਡਰਾਇਰ, ਬਹੁਤ ਕਿਸਮ ਦੇ ਵਾਸ਼ਰ ਐਂਡ ਡਰਾਇਰ ਹੈ। ਕੰਪੈਕਟ ਵਾਸ਼ਰ ਐਂਡ ਡਰਾਇਰ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, AI ਟੈਕਨੋਲੋਜੀ ਦੇ ਨਾਲ ਵਾਸ਼ਰ ਐਂਡ ਡਰਾਇਰ ਹੈ। ਇੱਕੋ ਹੀ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਸੈਪਰੇਟ ਤੁਸੀਂ ਡਰਾਇਰ ਲੈਣਾ ਹੀ ਨਹੀਂ, ਸੈਪਰੇਟ ਡਰਾਇਰ ਲੱਗਣਾ ਹੀ ਨਹੀਂ। ਜਦੋਂ ਸੈਪਰੇਟ ਡਰਾਇਰ ਨਹੀਂ ਲੱਗਣਾ, ਤੁਹਾਨੂੰ 220 ਵੋਲਟ ਦਾ ਕਨੈਕਸ਼ਨ ਵੀ ਨਹੀਂ ਚਾਹੀਦਾ, ਤੁਹਾਨੂੰ ਕੋਈ ਵੈਂਟ ਆਊਟ ਵੀ ਨਹੀਂ ਚਾਹੀਦਾ। ਇਹ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ, AI ਟੈਕਨੋਲੋਜੀ ਦੇ ਨਾਲ ਲੇਟੈਸਟ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ, $3,000 ਵਾਲਾ 2299 ਚ ਮਿਲ ਰਿਹਾ। ਇਹਦੇ ਚ ਵੀ ਤੁਸੀਂ ਕੈਨੇਡਾ ਡੇ ਤੇ ਸੇਵਿੰਗ ਕਰ ਰਹੇ ਹੋ। ਸੋ ਟੌਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਲੋਟਸ ਆਫ ਵਾਸ਼ਰ ਐਂਡ ਡਰਾਇਰ ਹੈ, ਡਿਪੈਂਡ ਕਰਦਾ ਤੁਹਾਡੇ ਕਿਹੜੇ ਲਾਂਡਰੀ ਰੂਮ ਨੂੰ ਕਿੰਨਾ ਕਿੰਨੀ ਉੱਥੇ ਜਗ੍ਹਾ ਵਾ, ਕਿੱਥੇ ਤੁਸੀਂ ਇਹ ਵਾਸ਼ਰ ਡਰਾਇਰ ਲਗਾਉਣਾ ਹੈ, ਤਾਂ ਜ਼ਰੂਰ ਵਿਜ਼ਿਟ ਕਰਕੇ ਆਪਣੀ $400 to $600 ਦੀ ਸੇਵਿੰਗ ਕਰ ਲੈਣਾ ਸਿਰਫ ਇੱਕ ਇਕੱਲਾ ਵਾਸ਼ਰ ਡਰਾਇਰ ਖਰੀਦਣ 'ਤੇ ਹੀ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬਰੈਂਪਟਨ ਟੀ ਵੀ ਐਂਡ ਅਪਲਾਈਸਿਸ, 905-450-2828। ਅਤੇ ਫਿਰ ਜਦੋਂ ਗ੍ਰੈਂਡ ਡਿਸਕਾਊਂਟ ਮਿਲਣਾ, ਜਦੋਂ ਗ੍ਰੈਂਡ ਫਰਨੀਚਰ ਖਰੀਦਣਾ, ਜਦੋਂ ਗ੍ਰੈਂਡ ਡਿਸਕਾਊਂਟ ਦੇ ਨਾਲ ਕੈਨੇਡਾ ਡੇ ਡਿਸਕਾਊਂਟ ਐਡ ਔਨ ਹੋਣਾ, ਅਤੇ ਫਿਰ ਡਬਲ ਡਬਲ ਡਿਸਕਾਊਂਟ ਅਤੇ ਗ੍ਰੈਂਡ ਡਿਸਕਾਊਂਟ ਤਾਂ ਆਪੇ ਹੀ ਬਣਨਾ, ਅਤੇ ਉਹਦੇ ਲਈ ਤੁਹਾਨੂੰ ਪਹੁੰਚਣਾ ਪੈਣਾ ਗ੍ਰੈਂਡ ਫਰਨੀਚਰ 'ਤੇ, ਜਿੱਥੇ ਸੁਖਵੀਰ ਅੱਜ ਤੁਹਾਨੂੰ ਸਪੈਸ਼ਲ ਸਪੈਸ਼ਲ ਸਪੈਸ਼ਲ ਪ੍ਰਾਈਸਿਸ ਦੇ ਰਹੇ ਹਾਂ। ਅਤੇ ਯਾਦ ਰੱਖਣਾ ਕਿ ਇੱਥੇ ਅੱਜ ਤੁਸੀਂ ਜ਼ਰੂਰ ਚੱਕਰ ਲਾ ਲੈਣਾ, ਕਿਉਂਕਿ ਇਹ ਪ੍ਰਾਈਸਿਸ ਦੁਬਾਰਾ ਫੋਰਐਵਰ ਸਟੇ ਕਰਨ ਵਾਲੀਆਂ ਨਹੀਂ ਹੈ। ਪਲੱਸ ਇਹਦੇ ਵਿੱਚ ਫੋਨ ਨੰਬਰ ਤੁਹਾਨੂੰ ਦੇਵਾਂਗੇ, ਤੁਸੀਂ ਕੋਈ ਵੀ ਪ੍ਰੋਡਕਟ ਮੰਗਾ ਕੇ ਉਹਨੂੰ ਹੋਲਡ ਵੀ ਕਰਾ ਸਕਦੇ ਹੋ। ਸੁਖਵੀਰ ਜੀ ਲੰਘ ਆਓ, ਵੈਲਕਮ ਟੂ ਦਾ ਪ੍ਰੋਗਰਾਮ, ਤੇ ਦਿਓ ਕੈਨੇਡਾ ਡੇ ਦੀ ਸੇਲ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਅੱਜ ਪਰਿਵਾਰਾਂ ਨੂੰ ਪ੍ਰਾਈਜ਼ ਮਿਲ ਰਹੀਆਂ ਨੇ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਜਾਂ ਸੋਫਾ ਸੈੱਟ ਆਪਣੇ ਹਿਸਾਬ ਦੇ ਨਾਲ ਕਸਟਮ ਕਰਵਾਉਣਾ ਚਾਹੁੰਦੇ ਹੋ, ਬਹੁਤ ਸਾਰੇ ਭਾਰੇ ਡਿਸਕਾਊਂਟ ਜਿਹੜੇ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਦਿੱਤੇ ਜਾ ਰਹੇ ਨੇ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਕੰਫਰਟੇਬਲ ਚਾਹੀਦੇ ਨੇ, ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਪਹੁੰਚੋ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਸੁਲਤਾਨ ਜੀ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $1,200 ਸੀ, ਪਰ ਕੈਨੇਡਾ ਡੇ ਸਪੈਸ਼ਲ ਅੱਜ ਰਾਤ ਦੇ 8 ਵਜੇ ਤੱਕ ਜਿੰਨੇ ਵੀ ਪਰਿਵਾਰ ਪਹੁੰਚਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ $399 ਦਾ। ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ $399 ਦਾ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਅੱਜ ਤੋਹਫਾ ਵੀ ਦੇਣਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ $399 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਜਾਓ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ, ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਟੇਬਲ ਤੇ ਤੁਸੀਂ ਭਾਰਾ ਇਹ ਡਿਸਕਾਊਂਟ ਅੱਜ ਲੈ ਸਕਦੇ ਹੋ। ਸੋ ਹਰੇਕ ਪਰਜੇ ਦੇ ਨਾਲ ਤੋਹਫਾ ਵੀ ਮਿਲਣਾ ਅੱਜ ਕੈਨੇਡਾ ਡੇ ਸਪੈਸ਼ਲ। ਸੋ ਪਹੁੰਚੋ 6685 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਕੋਈ ਜਾਣਕਾਰੀ ਲੈਣੀ ਆ ਜਾਂ ਤੁਸੀਂ ਪਿਕਚਰ ਮੰਗਵਾਉਣਾ ਚਾਹੁੰਦੇ ਹੋ, ਤੇ ਰਾਈਟ ਬੇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620002600 ਸੁਲਤਾਨ ਜੀ,
1: 6472620000। ਕੁਈਨ ਸਾਈਜ਼ ਬੈੱਡ ਚਾਹੀਦਾ, $299 ਦਾ ਲੈ ਲਈਓ, ਤੇ ਕੈਨੇਡਾ ਡੇ ਸੇਲ ਹੋਣ ਕਰਕੇ $299 ਦੇ ਕੁਈਨ ਸਾਈਜ਼ ਬੈੱਡ ਦੇ ਨਾਲ ਕੁਈਨ ਸਾਈਜ਼ ਮੈਟਰਸ $150 ਦਾ, ਉਹ ਵੀ ਫ੍ਰੀ ਮਿਲਣਾ। ਪਹੁੰਚਣਾ ਕਿੱਥੇ ਤੁਸੀਂ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ, 2626472620000।

0: ਤਾਂ ਜੀ ਸਾਡੇ ਨਾਲ ਹਾਜ਼ਰ ਨੇ ਸਟੂਡੀਓ ਚ ਲਹਿੰਗੇ ਤੇ ਸ਼ਰਾਬ ਡੋਲੀ ਜਾਂ ਨਹੀਂ ਡੋਲੀ, ਲੇਕਿਨ ਅੱਜ ਅਸੀਂ ਤੁਹਾਡਾ ਮੂਡ ਬਣਾ ਦੇਣਾ। ਪ੍ਰਾਈਸਿਸ ਐਸੀਆਂ ਦੇਣੀਆਂ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ, ਫੱਟੇ ਚੱਕ ਪ੍ਰਾਈਜ਼ਾਂ ਨੇ, ਫੱਟੇ ਤੁਸੀਂ ਚੱਕ ਲਓ ਜਾਂ ਮੈਂ ਚੱਕ ਲਾਂ, ਗੱਲ ਕੋਈ ਨਹੀਂ, ਪ੍ਰਾਈਸਿਸ ਬਹੁਤ ਵਧੀਆ ਨੇ। ਸੁਲਤਾਨ ਜੀ ਥੱਲਿਓ ਸ਼ੁਰੂ ਹੋ ਜਾਓ, ਪਹਿਲਾਂ ਟੈਲੀਵਿਜ਼ਨ ਤੇ ਮੈਂ ਨੰਬਰ ਦੱਸੀ ਜਾਂਦਾ, ਤੁਸੀਂ ਪ੍ਰਾਈਜ਼ ਦੱਸੀ ਚੱਲਿਓ।
1: ਠੀਕ ਹੋ
0: ਗਿਆ। 32 ਇੰਚ
1: $99 ਸਿਰਫ, $99 ਦਾ
0: $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $95, $ ਜੇ ਤੁਸੀਂ ਕੈਨੇਡਾ ਡੇ ਲੌਂਗ ਵੀਕਐਂਡ ਹੈ ਛੁੱਟੀਆਂ ਨੇ ਉਦਣ ਉਸ ਤੋਂ ਪਹਿਲਾਂ ਤੁਸੀਂ ਘਰੇ ਮੰਗਾਉਣਾ 905-450-2828 ਤੇ ਫੋਨ ਕਰ ਲਓ ਡਿਲੀਵਰੀ ਦੀ ਬੁਕਿੰਗ ਕਰਾ ਕੇ ਨਾਲ ਹੀ ਉੱਥੇ ਪੈਸੇ ਦੇ ਦਿਓ ਤੁਹਾਡਾ ਘਰੇ ਡਿਲੀਵਰ ਹੋ ਜਾਏਗਾ ਜੇ ਤੂੰ ਚਾਹੁੰਦੇ ਹੋ ਵੀ ਟੀਵੀ ਹੁਣ ਲੈ ਲਈਏ ਪੈਸੇ ਥੋੜੇ ਥੋੜੇ ਕਰਕੇ ਦੇ ਦੇਣਗੇ ਹੌਲੀ ਹੌਲੀ ਕਰਕੇ ਦੇ ਦਿਓ
1: ਹਾਂਜੀ
0: ਡੀਲ 6 ਮਹੀਨੇ ਪਏ ਆ
1: ਈਵਨ $3,000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਦੇ ਸਕਦੇ ਹੋ ਕੋਈ ਇੰਟਰਸਟ ਨਹੀਂ ਹੈ
0: ਵਿਆਜ ਵੀ
1: ਨਹੀਂ ਬਿਨਾਂ ਵਿਆਜ ਤੋਂ
0: ਹਾਂ 905-450-2828 ਹਾਂਜੀ ਸਰ
1: ਤੇ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਟੀਵੀ ਸੈਕਸ਼ਨ ਤੋਂ ਬਾਅਦ ਆ ਜਾਂਦੇ ਹਾਂ ਜੀ ਆਡੀਓ ਸਿਸਟਮ ਦੀ ਜਾਂ ਸਾਊਂਡ ਬਾਰ ਦੀ ਤੇ ਸਾਊਂਡ ਬਾਰ ਤੁਹਾਨੂੰ ਅੱਜ ਸੈਮਸੰਗ ਦੀ ਦੇਵਾਂਗੇ ਸਿਰਫ ਤੇ ਸਿਰਫ $199 $400 ਵਾਲੀ ਸਾਊਂਡ ਬਾਰ ਅੱਧੀ ਪ੍ਰਾਈਸ ਤੇ $199 ਤੇ ਜੇ ਤੁਸੀਂ ਲੈਣੀ ਹੈ ਜੀ ਇਸ ਟਾਈਮ ਸਾਡੇ ਕੋਲੋਂ ਸੋਨੀ ਦੀ ਸਾਊਂਡ ਬਾਰ ਉਹ ਤੁਹਾਨੂੰ ਮਿਲੇਗੀ ਸਿਰਫ $99 ਦੀ $99 ਦੀ ਤੇ ਮਸਾਜ ਚੇਅਰ ਜਿਹੜੀ ਹੈ ਜੀ ਇਹ $5,000 ਤੋਂ ਸੀਗੀ $24.99 ਅੱਧੀ ਪ੍ਰਾਈਸ ਤੇ ਅੱਜ ਕੈਨੇਡਾ ਡੇ ਸੇਲ ਤੇ $19.99 ਅੱਛਾ ਮਸਾਜ ਚੇਅਰ ਦੀ ਥੋੜੀ ਡਿਟੇਲ ਦੇਣੀ ਪੈਣੀ
0: ਪਲੀਜ਼
1: ਉਹਦੀ ਰੀਜ਼ਨ ਇਹ ਹੈ ਕਿ ਮਸਾਜ ਚੇਅਰ ਜਿਹੜੀ ਹੈ ਜੀ ਇਹਦੇ ਚ ਤੁਹਾਡਾ ਅਪਰ ਸ਼ੋਲਡਰ ਮਸਾਜ ਹੈ ਲੋਅਰ ਬੈਕ ਮਸਾਜ ਹੈ ਲੋਅਰ ਸ਼ੋਲਡਰ ਮਸਾਜ ਹੈ ਪਲੱਸ ਫਿਰ ਤੁਹਾਡੀ ਥਾਈ ਮਸਾਜ ਹੈ ਫਿਰ ਲੈਗ ਮਸਾਜ ਹੈ ਆਰਮ ਮਸਾਜ ਹੈ ਇਹ ਉਹ ਮਸਾਜ ਚੇਅਰ ਹੈ ਜਿਹੜੀ ਕਿ ਆਮ ਤੁਸੀਂ ਏਅਰਪੋਰਟਸ ਤੇ ਵੀ ਪਈ ਦੇਖੀ ਹੋਣੀ ਆਮ ਤੁਹਾਨੂੰ ਇਹ $5,000-4,000 ਤੋਂ ਘੱਟ ਕਦੀ ਨਹੀਂ ਸੀ ਮਿਲੀ ਇਹ ਐਕਸਕਲੂਸਿਵ ਦਿੱਤੀ ਗਈ ਹੈ ਇਹਦੇ ਚ ਫਿਰ ਦੋ ਇਹਦੀਆਂ ਸਪੀਡਸ ਹੈਗੀਆਂ ਜੀ ਇੱਕ ਹੈਗਾ ਹਾਰਡ ਮਸਾਜ ਇੱਕ ਹੈਗਾ ਸੋਫਟ ਮਸਾਜ ਮੈਂ ਖੁਦ ਵੀ ਚੇਅਰ ਤੇ ਬੈਠ ਕੇ ਮਸਾਜ ਕਰਕੇ ਦੇਖਿਆ ਜੀ ਸੋਫਟ ਮਸਾਜ ਇੱਕ ਵਾਰੀ ਤੁਸੀਂ ਕਰ ਲਓ ਨਾ ਜੀ ਸਾਰੇ ਦਿਨ ਦੀ ਥਕਾਵਟ ਲੱਥ ਜਾਂਦੀ ਭਾਵਾਂ ਤੁਸੀਂ ਆਫਿਸ ਚ ਰੱਖ ਲਓ ਇਹ ਸਿਰਫ ਰਿਕਲਾਈਨਰ ਸੋਫੇ ਜਿੰਨੀ ਜਗ੍ਹਾ ਵਾ ਉੱਥੇ ਹੀ ਤੁਸੀਂ ਰੱਖਣੀ ਹੈ ਤੇ ਆਰਾਮ ਨਾਲ 20 ਮਿੰਟ ਦਾ ਤੁਸੀਂ ਸੋਫਟ ਮਸਾਜ ਲੈਣਾ ਬੇਸ਼ੱਕ ਆ ਕੇ ਸਟੋਰ ਤੇ ਡੈਮੋ ਸਾਡਾ ਚੈੱਕ ਕਰ ਲਓ ਉੱਥੇ ਬਹਿ ਕੇ ਦੇਖ ਲਓ ਇਹ ਤੁਹਾਨੂੰ $19.99 ਚ ਮਸਾਜ ਚੇਅਰ ਮਿਲ ਰਹੀ ਹੈ ਵਨ ਸ਼ੋਟ ਡੀਲ ਹੈ ਜਸਟ ਬਿਕੋਜ਼ ਆਫ ਕੈਨੇਡਾ ਡੇ ਸੇਲ ਜਿੱਥੇ ਮਰਜ਼ੀ ਚੈੱਕ ਕਰ ਲਓ ਗੂਗਲ ਤੇ ਚੈੱਕ ਕਰ ਲੈਣਾ ਕਿਤੇ ਹੋਰ ਚੈੱਕ ਕਰ ਲੈਣਾ ਤੁਹਾਨੂੰ ਕਿਤੇ ਵੀ ਇਹ $5,000 ਤੋਂ $2,500 ਤੋਂ $3,000 ਤੋਂ ਘੱਟ ਨਹੀਂ ਮਿਲਣੀ $19.99 ਚ ਕੈਨੇਡਾ ਡੇ ਸਪੈਸ਼ਲ ਸੇਲ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗੀ ਚੱਕ ਲੈਣਾ ਆਪਣੇ ਪੇਰੈਂਟਸ ਵਾਸਤੇ ਜਾਂ ਆਪਣੇ ਆਪ ਵਾਸਤੇ ਵੀ ਤੁਹਾਨੂੰ ਚਾਹੀਦੀ ਹੈ ਤੇ ਬੈਸਟ ਇਹ ਤੁਹਾਨੂੰ ਮਸਾਜ ਚੇਅਰ ਘਰ ਮਿਲ ਜਾਏਗੀ 905-450-2828 ਫ੍ਰੀ ਡਿਲੀਵਰੀ ਦੇ ਨਾਲ ਫਿਰ ਆਪਾਂ ਗੱਲ ਕਰੀਏ ਜੀ ਲਾਂਡਰੀ ਸੈਕਸ਼ਨ ਦੀ
0: ਹਾਂਜੀ
1: ਬਹੁਤ ਸਾਰੇ ਐਸੇ ਭਾਜੀ ਹੈਗੇ ਆ ਟਾਊਨ ਹਾਊਸ ਵੀ ਸੈਮੀ ਡਿਟੈ ਈਵਨ ਮੈਂ ਤੁਹਾਨੂੰ ਦੱਸਾਂ ਕੈਮਰੇਜ ਵਾਲੇ ਪਾਸੇ ਸੋਰੀ ਕੈਮਰੇਜ ਨਹੀਂ ਵੈਲ ਐਂਡ ਵਾਲੇ ਪਾਸੇ
0: ਹਾਂਜੀ ਹਾਂਜੀ
1: ਡਿਟੈਚ ਘਰਾਂ ਚ ਵੀ ਮੈਂ ਦੇਖਿਆ ਉੱਥੇ ਉਹ ਕਰਨ ਡਿਆ ਜੀ ਆਪਣਾ ਸਟੈਕ ਲੱਗਣੀ ਸਾਈਡ ਬਾਈ ਸਾਈਡ ਵਾਸ਼ਰ ਡਰਾਇਰ ਰੱਖਣ ਨੂੰ ਹਾਂਜੀ
0: ਵੈਂਡਰ ਪੈਸੇ ਲਈ ਜਾਂਦੇ ਆ ਸਮਾਨ ਕਢਾਈ ਜਾਂਦੇ
1: ਆ ਐਗਜੈਕਟਲੀ ਮੈਂ ਹੈਰਾਨ ਹੋਣ ਡਿਆ 8 ਡਿਲੀਵਰੀਆਂ ਸਾਡੀਆਂ ਗਈਆਂ ਜੀ
0: ਹਾਂਜੀ
1: 3 ਘਰਾਂ ਚ ਸਿਰਫ ਸਾਈਡ ਬਾਈ ਸਾਈਡ ਰੱਖਣ ਨੂੰ ਜਗ੍ਹਾ ਸੀ 5 ਘਰ ਡਿਟੈਚ ਘਰ ਹੈ 2800 ਸਕੁਅਰ ਫੁੱਟ ਦੇ ਤੇ ਲਾਂਡਰੀ ਦੱਸੋ ਯਾਰ ਉਹਨਾਂ ਨੇ ਲਾਂਡਰੀ ਰੂਮ ਹੀ ਸਿਰਫ ਉਹ ਸਟੈਕ ਦਾ ਬਣਾਇਆ
0: ਓਕੇ ਅੱਛਾ ਜਿਹੜਾ ਸਟੈਕ ਆ ਇਹਦੀ ਪ੍ਰਾਈਸ ਕੀ ਹੈ
1: ਇਹ $2,200 ਤੋਂ ਕੈਨੇਡਾ ਡੇ ਸਪੈਸ਼ਲ ਸੇਲ $14.99
0: ਲਓ ਜੀ ਚੱਕ ਲਓ 2200 ਤੋਂ $1,499 ਦਾ ਮਿਲੇਗਾ ਤੁਹਾਨੂੰ
1: ਤੇ ਇਹ 27 ਇੰਚ ਵਾਈਡ ਤੇ 76 ਇੰਚ ਹਾਈਟ ਹੈ ਫੁੱਲ ਸਾਈਜ਼ ਦਾ ਸਟੈਕਡ ਵਾਸ਼ਰ ਐਂਡ ਡਰਾਇਰ ਹੈ $14.99 ਦਾ ਪਰ ਹੈਗੇ ਸਾਡੇ ਕੋਲ ਸਿਰਫ 8 10 ਪੀਸ ਇਨ ਸਟਾਕ ਹੈ, ਰਾਈਟ ਵੇ ਹੋਲਡ ਕਰਾ ਲਓ, ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ, ਕਿਉਂਕਿ 1499 ਤਾਂ ਤੁਸੀਂ 6 ਮਹੀਨਿਆਂ 'ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, ਬਰੈਂਪਟਨ ਅਪਲਾਈਸਿਸ ਡੋਟ ਕੋਮ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਅਤੇ ਫਿਰ ਵਿਜ਼ਿਟ ਕਰਨਾ ਲੋਕੇਸ਼ਨ ਸ਼ੋਰੂਮ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828, 9054502828।

ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-26

0: ਗ੍ਰੈਂਡ ਫਰਨੀਚਰ ਨੇ ਅੱਜ ਇਹ ਸੋਚ ਲਿਆ ਕਿ ਸਿਰਫ 299 ਦਾ ਤੁਸੀਂ ਕੁਈਨ ਸਾਈਜ਼ ਬੈੱਡ ਲੈਣਾ ਤੇ ਕੁਈਨ ਸਾਈਜ਼ ਮੈਟਰਸ ਨਾਲ ਫ੍ਰੀ ਮਿਲਣਾ। ਸਿਰਫ $1,700-1,800 ਵਾਲਾ ਸੋਫਾ $799 ਦਾ ਲੈਣਾ ਤੇ ਨਾਲ ਤੁਹਾਨੂੰ ਕੌਫੀ ਟੇਬਲ ਫ੍ਰੀ ਮਿਲਣਾ, ਨਾਲੇ ਚੋਪੜੀਆਂ, ਨਾਲੇ ਦੋ ਦੋ। ਇੱਕ ਤਾਂ ਡਿਸਕਾਊਂਟ ਮਿਲ ਗਿਆ $700-800 ਤੇ ਨਾਲ ਤੁਹਾਨੂੰ ਗਿਫਟ ਮਿਲਣੇ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਨੰਬਰ ਹੁਣੇ ਨੋਟ ਕਰ ਲੈਣਾ ਕਿਉਂਕਿ ਨੰਬਰ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਰਾਈਟ ਵੇ ਜਿਹੜਾ ਪਿਕਚਰ ਮੰਗਾ ਲਓ, ਰਾਈਟ ਵੇ ਤੁਸੀਂ ਦੇਖ ਲਓ। ਸੁਖਵੀਰ ਜੀ ਮੈਨੂੰ ਇੱਕ ਗੱਲ ਦੱਸੋ ਕਿ ਜਿਹੜਾ ਤੁਸੀਂ ਕਿਹਾ 50 ਕਲਰ ਦੇ 50 ਕਲਰ ਚੋਇਸ ਹੈਗੀ ਹੈ, ਇਹ ਸੋਫਾ 3-ਸੀਟਰ ਐਂਡ ਨਾਲ ਲਵ ਸੀਟ ਹੈ, ਇਹ ਜਿਹੜਾ ਕਿੰਨੇ ਦਿਨਾਂ 'ਚ ਤੁਸੀਂ ਤਿਆਰ ਕਰਕੇ ਰਾਈਟ ਵੇ ਡਿਲੀਵਰ ਕਰਾਓਗੇ?
1: ਸੁਲਤਾਨ ਜੀ ਵੈਸੇ ਦੀ ਪ੍ਰੋਟੈਕਸ਼ਨ ਟਾਈਮ ਜਿਹੜਾ 2-3 ਵੀਕ ਹੈ, ਪਰ ਕੈਨੇਡਾ ਡੇ ਸਪੈਸ਼ਲ ਜੇ ਕਿਸੇ ਪਰਿਵਾਰ ਨੂੰ ਚਾਹੀਦਾ ਹੋਵੇ ਤੇ 3-4 ਦਿਨ ਦੇ ਵਿੱਚ
0: ਵੈਰੀ ਗੁੱਡ
1: ਕਰਵਾ ਕੇ ਡਿਲੀਵਰ ਹੋ ਜਾਊਗਾ ਜੀ।
0: ਐਸੀ ਵੀਕ ਦੇ ਵਿੱਚ ਕੈਨੇਡਾ ਡੇ ਤੇ ਆਪਣੇ ਘਰ 'ਚ ਬ੍ਰੈਂਡ ਨਿਊ ਸੋਫਾ ਲਵਾਉਣਾ, ਮੇਡ ਇਨ ਕੈਨੇਡਾ ਲਿਜਾਣਾ, ਆਪਣੀ ਮਰਜ਼ੀ ਦੇ ਕਲਰ ਨਾਲ ਲੈਣਾ ਤੇ ਫਿਰ ਤੁਸੀਂ $1,600-1,700 ਤੋਂ $799 ਦਾ ਵੀ ਲੈਣਾ ਡਿਸਕਾਊਂਟ ਲੈ ਕੇ, ਕੌਫੀ ਟੇਬਲ ਵੀ ਫ੍ਰੀ ਲੈਣਾ ਤੇ ਹੁਣੀ ਕਾਲ ਕਰ ਲਓ, ਹੁਣੀ ਪਿਕਚਰ ਮੰਗਾ ਲਓ 6472620000 6472620000। ਇਹਨੂੰ ਟੈਟਰਾ ਜ਼ੀਰੋ ਵੀ ਕਹਿੰਦੇ ਆ, ਵੈਸੇ 000 ਹੁੰਦੇ 3 ਤੇ ਟੈਟਰਾ ਜ਼ੀਰੋ ਮੀਨਸ 4-0। ਸੋ 6472620000 ਆਉਣ ਦਿਓ ਸੁਖਵੀਰ ਜੀ। ਇੱਕ ਮੈਨੂੰ ਇਹ ਵੀ ਦਿਓ ਕਿ ਕਿੰਗ ਸਾਈਜ਼ ਦਾ ਕੋਈ ਪੂਰਾ ਦਾ ਪੂਰਾ ਬੈਡਰੂਮ ਸੈੱਟ ਹੋਵੇ।
1: ਡਨ ਸੁਲਤਾਨ ਜੀ, ਮੈਂ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦੇਣਾ। ਕੈਨੇਡਾ ਡੇ ਸਪੈਸ਼ਲ ਸ਼ਾਮ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ ਤੇ ਕਿੰਗ ਸਾਈਜ਼ ਬੈਡਰੂਮ ਸੈੱਟ ਦੇ ਡੀਲ ਦਿੰਦੇ ਹਾਂ। ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਗ੍ਰੇ ਕਲਰ ਦਾ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਹੈੱਡਬੋਰਡ ਦੇ ਵਿੱਚ LED ਲਾਈਟਾਂ ਲੱਗੀਆਂ ਹੋਈਆਂ, ਲੈਦਰ ਪੈਡਿੰਗ ਦੇ ਨਾਲ। ਸੋ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਕੈਨੇਡਾ ਡੇ ਸਪੈਸ਼ਲ ਰਾਤ ਦੇ 8 ਵਜੇ ਤੱਕ ਪੂਰੇ ਦਾ ਪੂਰਾ ਬੈੱਡਰੂਮ ਸੈੱਟ, ਕਿੰਗ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰ ਦੇ ਨਾਲ ਸਿਰਫ $1,699 ਦੇ ਵਿੱਚ, $1,699 ਦੇ ਵਿੱਚ ਸੁਲਤਾਨ ਜੀ ਪੂਰਾ ਬੈੱਡਰੂਮ ਸੈੱਟ ਲੈ ਕੇ ਜਾਣਗੇ ਤੇ ਨਾਲ ਜਿੰਨੇ ਵੀ ਪਰਿਵਾਰ ਸ਼ਾਮ ਅੱਜ 8 ਵਜੇ ਤੱਕ ਸਾਡੇ ਕੋਲ ਪਹੁੰਚਣਗੇ, ਨਾਲ ਕਿੰਗ ਸਾਈਜ਼ ਦਾ ਮੈਟਰਸ, ਹਾਰਡ ਫੋਮ ਵਾਲਾ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੁਲਤਾਨ ਜੀ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਕੈਨੇਡਾ ਡੇ ਸਪੈਸ਼ਲ ਤੋਂ ਫਟਾਫਟ ਗੱਡੀਆਂ ਘੁਮਾਓ ਤੇ ਪਹੁੰਚੋ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਸੁਲਤਾਨ ਜੀ।
0: ਲਓ ਜੀ, ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਤੁਸੀਂ ਬੈੱਡਰੂਮ ਸੈੱਟ ਲੈਣਾ, ਚਾਹੇ ਤੁਸੀਂ ਕੁਈਨ ਸਾਈਜ਼ ਜਾਂ ਕਿੰਗ ਸਾਈਜ਼ ਲੈਣਾ, ਚਾਹੇ ਤੁਸੀਂ ਰਿਕਲਾਈਨਰ ਸੋਫਾ ਸੈੱਟ ਲੈਣਾ, ਚਾਹੇ ਤੁਸੀਂ ਕੋਈ ਵੀ ਘਰ ਦਾ ਫਰਨੀਚਰ ਲੈਣਾ, ਤੇ ਕੈਨੇਡਾ ਡੇ ਸੇਲ ਨੂੰ ਮਿਸ ਨਾ ਕਰਨਾ ਕਿਉਂਕਿ ਇਹਦੇ ਉੱਪਰ ਤੁਸੀਂ ਘੱਟ ਤੋਂ ਘੱਟ $300-$500 ਸੇਵ ਕਰ ਲੈਣੇ ਆ। ਇਸ ਲਈ ਪਹੁੰਚਣਾ ਤੁਸੀਂ 6885 ਟੋਮਕਨ ਰੋਡ ਤੇ, ਕਾਲ ਹੁਣੀ ਕਰ ਲਓ 6472620000 6472620000।

0: ਸੁਲਤਾਨ ਜੀ, ਸਭ ਤੋਂ ਪਹਿਲਾਂ ਮੈਂ ਕਮਿਊਨਿਟੀ ਵੱਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਕੋਈ ਵੀ ਦਿਨ ਤਿਉਹਾਰ ਹੁੰਦਾ, ਤੁਸੀਂ ਕੰਪਨੀਆਂ ਨਾਲ ਰਲ ਕੇ ਵੱਧ ਤੋਂ ਵੱਧ ਸਾਡੀ ਕਮਿਊਨਿਟੀ ਦੇ ਪੈਸੇ ਬਚਾਉਂਦੇ ਹੋ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮੱਚ ਸਾਡੇ ਕਸਟਮਰਸ ਦਾ ਵੀ ਭਾਜੀ, ਕਿਉਂਕਿ ਤੁਹਾਡੇ ਪਲੇਟਫਾਰਮ ਤੋਂ ਘਰ ਘਰ ਮੈਸੇਜ ਜਾਂਦਾ, ਇਹ ਵੀ ਸਾਡੇ ਲਈ ਬੜੀ ਪ੍ਰਾਊਡਨੈਸ ਹੈ। ਔਰ ਫਿਰ ਜਦੋਂ ਘਰ ਘਰ ਮੈਸੇਜ ਚਲੇ ਜਾਂਦਾ, ਕਸਟਮਰ ਰਿਸਪੋਂਸ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ, ਉਹ $300-$500 ਡੀਲਾਂ ਦੇ ਵਿੱਚੋਂ ਸੇਵ ਵੀ ਕਰ ਲੈਂਦੇ ਆ। ਫਰੀ ਡਿਲੀਵਰੀ ਵੀ ਹੈ, ਆਫਟਰ ਸੇਲ ਸਰਵਿਸ ਵੀ ਹੈ, ਅਤੇ ਪ੍ਰੋਡਕਟ ਵੀ ਉਹਨਾਂ ਨੂੰ ਅਪਡੇਟਿਡ ਟੈਕਨੋਲੋਜੀ ਨਾਲ ਮਿਲਦਾ। ਫਿਰ ਥੈਂਕ ਯੂ ਵੈਰੀ ਮੱਚ ਉਹਨਾਂ ਦਾ, ਉਹਨਾਂ ਦੀ ਸਪੋਰਟ ਦੇ ਨਾਲ ਉਹ ਵੋਲੀਅਮ ਟਾਰਗੇਟਸ ਜਿਹੜੇ ਸਾਨੂੰ ਕੰਪਨੀਜ਼ ਵੱਲੋਂ ਦਿੱਤੇ ਜਾਂਦੇ ਆ, ਉਹਨਾਂ ਨੂੰ ਅਚੀਵ ਕਰਨ ਤੋਂ ਬਾਅਦ ਅਸੀਂ ਇਹ ਡਿਸਕਾਊਂਟ ਲੈਣ ਜੋਗੇ ਹੁੰਦੇ ਹਾਂ। ਸੋ ਇਹ ਇੱਕ ਸਾਈਕਲ ਆ ਪੂਰਾ, ਜਿਹਦੇ ਬਾਅਦ ਅਸੀਂ ਇਸ ਕਾਬਲ ਹੁੰਦੇ ਹਾਂ ਕਿ ਆਪਣੇ ਕਸਟਮਰਸ ਨੂੰ ਹਾਈ ਵੋਲੀਅਮ ਰੀਬੇਟ ਫਰੋਮ ਦ ਡੀਲਰਸ, ਫਰੋਮ ਦ ਕੰਪਨੀ ਲੈ ਕੇ ਦੇ ਸਕੀਏ। ਸੋ ਇਹਦੇ ਵਾਸਤੇ ਕੈਨੇਡਾ ਡੇ ਨੂੰ ਬਹੁਤ ਜ਼ਿਆਦਾ ਸੈਲੀਬ੍ਰੇਟ ਕੀਤਾ ਜਾ ਰਿਹਾ ਇਸ ਟਾਈਮ। GE ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਬੋਸ਼ ਇਹੋ ਜਿਹਾ ਜਰਮਨ ਬ੍ਰੈਂਡ ਹੈ, ਇਟਾਲੀਅਨ ਐਲੀਕਾ ਇਟਾਲੀਅਨ ਬ੍ਰੈਂਡ ਹੈ, ਔਰ ਐਲੀਕਾ ਨੇ ਜਿਹੜਾ ਬਿਲਟ ਇਨ ਕਿਚਨ ਦਿੱਤਾ ਨਾ ਜੀ, ਜਿਹਦੇ ਚ ਪੈਨਲ ਰੈਡੀ ਫਰਿੱਜ ਹੈ, ਇਹ ਤਾਂ ਤੁਸੀਂ ਦੇਖੋ ਕੋਲਮ ਹੁੰਦੇ ਆ ਜੀ, ਇਹ ਤੁਸੀਂ 30 ਇੰਚ ਦਾ ਕੋਲਮ ਲਾਉਂਦੇ ਆ, ਹਾਂਜੀ
0: 30 ਇੰਚ ਚੌੜਾ
1: ਜੀ,
0: ਤੇ ਉੱਪਰ ਨੂੰ ਕਿੰਨਾ,
1: ਇਹ ਤਕਰੀਬਨ ਉੱਪਰ 76 ਇੰਚ ਹੋ ਜਾਂਦਾ,
0: 30x76 ਦਾ ਇੱਕ ਫਰਿੱਜ ਆ,
1: ਕੋਲਮ ਕਹਿੰਦੇ, ਤੇ ਦੂਜਾ ਕੋਲਮ ਆ ਜਾਂਦਾ ਫਰੀਜ਼ਰ, ਉਹ ਤੁਸੀਂ 12 ਇੰਚ ਦਾ ਲਗਾ ਸਕਦੇ ਹੋ, 14 ਇੰਚ ਦਾ ਲਗਾ ਸਕਦੇ ਹੋ, ਡਿਪੈਂਡ ਕਰਦਾ ਤੁਸੀਂ 42 ਇੰਚ ਬਣਾਉਣਾ ਤੇ 30 ਇੰਚ ਫਰਿੱਜ, 42 ਇੰਚ ਫਰੀਜ਼ਰ ਲੱਗੇਗਾ, ਤੇ ਸੋਰੀ 12 ਇੰਚ ਫਰਿੱਜ ਲੱਗੇਗਾ, 30 ਇੰਚ ਫਰਿੱਜ ਤੇ 12 ਇੰਚ ਫਰੀਜ਼ਰ ਲੱਗੇਗਾ, 42 ਹੋ ਜਾਏਗਾ,
0: ਜੇ ਇਹਨੂੰ ਹੋਰ ਵਧਾਉਣਾ ਹੋਵੇ
1: 48 ਹੋ ਸਕਦਾ,
0: ਹੋਰ ਵਧਾਉਣਾ ਹੋਵੇ
1: ਫਿਰ 30 ਇੰਚ ਦਾ ਫਰਿੱਜ, 30 ਇੰਚ ਦਾ ਫਰੀਜ਼ਰ ਹੋ ਸਕਦਾ, 60 ਇੰਚ,
0: ਹਾਂਜੀ, ਤੇ ਹੋਰ ਵਧਾਉਣਾ ਹੋਵੇ
1: 33 ਇੰਚ ਦਾ ਫਰੀਜ਼ਰ, 33 ਇੰਚ ਦਾ ਫਰਿੱਜ ਹੋ ਸਕਦਾ, 66 ਇੰਚ,
0: ਜਿਵੇਂ ਤੁਸੀਂ ਅੱਗੇ ਆਖਿਆ ਨਾ ਵੀ ਉੱਥੇ ਘਰ ਆ ਜਿਹੜੇ ਵੈਲਨ ਚ
1: ਜੀ,
0: ਡਿਟੈਚ ਮਕਾਨ ਆ, ਜਗ੍ਹਾ ਛੋਟੀ ਆ
1: ਜੀ,
0: ਕਈ ਮਕਾਨ ਆ ਖੁੱਲੇ ਡੁੱਲੇ
1: ਬਹੁਤ ਖੁੱਲੇ ਆ,
0: ਉੱਥੇ ਜਿੰਨੇ ਮਰਜ਼ੀ ਲਵਾ ਲਓ,
1: ਹਾਂਜੀ ਬਿਲਕੁਲ ਬਿਲਕੁਲ, ਹਰ ਬਿਲਡਰ ਨੇ ਡਿਫਰੈਂਟ ਡਿਫਰੈਂਟ ਜਿਹੜੇ ਆ ਨਾ ਜੀ, ਉਹ ਕਸਟਮਰਸ ਵਾਸਤੇ ਦਿੱਤੇ। ਕਈ ਮੈਂ ਐਸੇ ਦੇਖੇ ਆ ਜੀ ਕਿ ਮੈਂ ਐਕਸਪੈਕਟ ਨਹੀਂ ਸੀ ਕਰਦਾ, ਲੇਕਿਨ ਅੰਦਰੋਂ ਘਰ ਬਹੁਤ ਖੁੱਲਾ ਪਰ ਸਿੰਗਲ ਡੋਰ ਐਂਟਰੀ ਲੈ ਲਈ ਆ, ਉੱਥੋਂ ਫਰਿੱਜ ਲੰਘਦਾ ਨਹੀਂ, ਸਾਰਾ ਡੋਰ ਖੋਲਣਾ ਪੈਂਦਾ, ਫਿਰ ਉੱਥੋਂ ਫਰਿੱਜ ਲੰਘਦਾ। ਕਈ ਡਬਲ ਡੋਰ ਐਂਟਰੀਆਂ ਵਾਲੇ ਜਿਹੜੇ ਆ, ਅੰਦਰ ਜਾ ਕੇ ਉਹਨਾਂ ਨੂੰ ਦੇਖਣਾ ਪੈਂਦਾ ਕਿ ਕਿੱਥੋਂ ਉਹਨੇ ਲੰਘ ਸਕਣਾ ਕਿੱਥੋਂ ਨਹੀਂ। ਫਿਰ ਕਈ ਵਾਰੀ ਕਸਟਮਰ ਨੂੰ ਇੱਕ ਬੜੀ ਪੁਰਾਣੀ ਟੈਕਨੋਲੋਜੀ ਹੁੰਦੀ ਸੀ ਕਿ ਫਰਿੱਜ ਘਰ ਆ ਗਿਆ ਜੀ, ਇਹਨੂੰ 24 ਘੰਟੇ ਆਨ ਨਹੀਂ ਕਰਨਾ, ਇਹੋ ਜੀ ਹੁਣ ਕੋਈ ਗੱਲ ਨਹੀਂ ਸਰ, ਇਹ ਨਵੀਂ ਟੈਕਨੋਲੋਜੀ ਅਪਡੇਟਡ ਆ, ਜਦੋਂ ਫਰਿੱਜ ਤੁਹਾਡੇ ਘਰ ਪਹੁੰਚ ਗਿਆ ਤੁਸੀਂ ਉਹਨੂੰ 1/2 ਘੰਟੇ ਬਾਅਦ ਪਲੱਗ ਇਨ ਕਰ ਸਕਦੇ ਹੋ,
0: 24 ਘੰਟੇ ਵੇਟ ਕਰਨ ਦੀ ਲੋੜ,
1: 24 ਘੰਟੇ ਵੇਟ ਕਰਨ ਦੀ ਲੋੜ ਨਹੀਂ,
0: ਕਰਿਓ ਉਹ ਚ ਠੰਡਾ ਤੱਤਾ ਵਿੱਚ ਰੱਖ ਦਿਓ, 1/2 ਘੰਟੇ ਪਲੱਗ ਕਰ ਦਿਓ, 1/2 ਘੰਟੇ ਬਾਅਦ ਠੰਡਾ ਹੋ ਜੂ, ਫਿਰ ਇੰਜੋਏ ਕਰ ਲਿਓ,
1: ਬਿਲਕੁਲ। ਔਰ ਫਰਿੱਜ ਜਿਹੜੇ ਆ ਲੀਨੀਅਰ ਕੰਪਰੈਸਰ ਦੇ ਨਾਲ, ਨਵੀਂ ਟੈਕਨੋਲੋਜੀ ਦੇ ਨਾਲ ਇਹ ਲਾਂਚ ਕੀਤੇ ਗਏ ਕੰਪਨੀਆਂ ਵੱਲੋਂ। ਸੋ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋ ਕੋਲਮ ਬਿਲਟ ਇਨ ਕਿਚਨ ਦੇ ਨਾਲ, ਤੇ 40% ਦਾ ਡਿਸਕਾਊਂਟ, ਕੋਈ ਛੋਟਾ ਜਿਹਾ ਡਿਸਕਾਊਂਟ ਨਹੀਂ ਹੈ, ਕੈਨੇਡਾ ਡੇ ਸਪੈਸ਼ਲ ਡਿਸਕਾਊਂਟ ਹੈ, 40% ਡਿਸਕਾਊਂਟ ਹੋਮ ਅਪਲਾਈਸਿਸ ਦੇ ਉੱਪਰ ਮਿਲ ਰਿਹਾ ਇਸ ਟਾਈਮ, ਇਹਨੂੰ ਮਿਸ ਨਾ ਕਰਨਾ, ਖਾਸ ਤੌਰ ਤੇ ਬੰਡਲ ਪੈਕੇਜ ਲੈਣ ਵਾਲੇ ਤਾਂ ਬਿਲਕੁਲ ਮਿਸ ਨਾ ਕਰਨ, ਕਿਉਂਕਿ ਜਿੰਨੀ ਪ੍ਰਾਈਸ ਹਾਈ ਜਾਣੀ ਹੈ, ਜਿੱਦਾਂ ਹੁਣ $26,000 ਦੇ ਜੇ ਬਿਲਟ ਇਨ ਕਿਚਨ ਤੁਸੀਂ ਬਣਵਾ ਰਹੇ ਹੋ ਤੇ ਤੁਹਾਡਾ $18,900 ਚ ਮਿਲਣ ਡਿਆ,
0: ਠੀਕ ਹੈ,
1: ਸੋ $5,000-$6,000 ਦੀ ਸੇਵਿੰਗ ਹੈ। ਤੇ ਜੇ ਤੁਸੀਂ ਕੱਲਾ ਫਰਿੱਜ ਲੈਣਾ $2,500 ਵਾਲਾ, ਤੁਹਾਨੂੰ $1,799 ਦਾ ਮਿਲਣ ਗਿਆ, $800 ਇੱਕ ਫਰਿੱਜ ਚ ਸੇਵ ਹੋ ਰਿਹਾ। ਜੇ ਤੁਸੀਂ ਕੱਲਾ ਬੇਸਮੈਂਟ ਅਪਾਰਟਮੈਂਟ ਲਈ ਲੈ ਰਹੇ ਹੋ ਜਾਂ ਕੋਨੋਮੀਨੀਅਮ ਲਈ ਲੈ ਰਹੇ ਹੋ ਫਰਿੱਜ, ਜਾਂ ਤੁਸੀਂ ਸੈਕਿੰਡ ਫਰਿੱਜ ਰੱਖਣਾ, ਉਹ ਵੀ $1,400 ਵਾਲਾ, $899 ਦਾ ਮਿਲਣ ਡਿਆ, ਉਹਦੇ ਚ ਵੀ $500 ਸੇਵ ਹੋਣ,
0: ਗਰਾਜ ਚ ਰੱਖਣਾ, ਬੇਸਮੈਂਟ ਚ ਰੱਖਣਾ, ਜਿੱਥੇ ਮਰਜ਼ੀ ਰੱਖੋ।
1: ਈਵਨ ਤੁਸੀਂ ਦੇਖੋ ਜਦੋਂ ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਓਗੇ, ਵੇਅਰਹਾਊਸ ਕਲੀਅਰੈਂਸ ਸੇਲ ਦਾ ਆਈਕਨ ਕਲਿੱਕ ਕਰੋਗੇ, ਤੁਹਾਨੂੰ ਬਹੁਤ ਸਾਰੀਆਂ ਆਈਟਮ 40% ਜਾਂ 50% ਡਿਸਕਾਊਂਟ ਮਿਲਣੀਆਂ। ਫੋਰ ਐਗਜ਼ਾਮਪਲ, ਤੁਹਾਨੂੰ ਡਿਸ਼ਵਾਸ਼ਰ ਚਾਹੀਦੀ ਹੈ
0: ਜੀ,
1: $1,000 ਵਾਲੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $499 ਦੀ ਮਿਲ ਜਾਣੀ,
0: 50%
1: ਆਫ ਹੈ, ਤੇ $499 ਦੀ ਡਿਸ਼ਵਾਸ਼ਰ ਨਵੀਂ ਲੈ ਕੇ ਘਰ ਲਵਾਓ ਨਾ, ਬਜਾਏ $250-$300 ਰਿਪੇਅਰ ਤੇ ਲਾਓ,
0: ਬਿਲਕੁਲ ਬਿਲਕੁਲ ਨਵੀਂ ਲਓ ਜੀ।
1: ਸੋ ਬ੍ਰੈਂਡ ਨਿਊ ਪ੍ਰੋਡਕਟ ਤੁਹਾਨੂੰ ਮਿਲਨੇ ਆ, ਫਰੀ ਡਿਲੀਵਰ ਹੋਣਾ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਤੇ ਟੀਵੀ ਵਾਲੇ ਕਸਟਮਰ ਵੀ ਮਿਸ ਨਾ ਕਰਨ, ਕਿਉਂਕਿ 85 ਇੰਚ ਇਹ ਵੀ ਸੋਨੀ ਬਰੇਵੀਆ ਮਾਡਲ ਹੈ, ਤੁਹਾਨੂੰ ਅੱਜ ਅਪਡੇਟਿਡ ਟੈਕਨੋਲੋਜੀ ਦੇ ਨਾਲ X1 ਪ੍ਰੋਸੈਸਰ ਹੈ, ਇਹਦੇ ਚ ਟ੍ਰਾਈ ਲੂਮੀਨਸ ਪੈਨਲ ਟੈਕਨੋਲੋਜੀ ਹੈ, ਜਿਹਦੀ ਲਾਈਫ ਟਾਈਮ ਡਿਸਕਲਰੇਸ਼ਨ ਵਾਰੰਟੀ ਹੈ, ਸੋਨੀ ਬਰੇਵੀਆ 3 1599 ਚ 85 ਇੰਚ $2300 ਵਾਲਾ, 1599 ਵੀ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ, ਕਿਉਂ ਕਿ ਹਿਊਜ ਸੇਵਿੰਗਸ ਹੈ। ਇਲੈਕਟ੍ਰੋਨਿਕਸ ਲੈਣਾ, ਹੋਮ ਅਪਲਾਈਸਿਸ ਲੈਣੇ ਹੈ, ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਮਾਈਕ੍ਰੋਵੇਵ ਲੈਣਾ, ਏਅਰ ਫਰਾਇਰ ਲੈਣਾ, ਜਾਂ ਤੁਸੀਂ ਜੂਸਰ ਲੈਣਾ ਨਿੰਜਾ ਕੰਪਨੀ ਦਾ, ਤੁਹਾਨੂੰ ਸਾਰਾ ਕੁਝ ਮਿਲਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਈਵਨ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਪੀਜ਼ਾ ਜਿਹੜਾ ਏਅਰ ਫਰਾਇਰ ਇਹਦੇ ਚ ਬਿਲਟ ਇਨ ਹੈ,
0: ਠੀਕ ਹੈ,
1: ਇਹ ਕਾਊਂਟਰ ਟੋਪ ਹੈ, ਬਿਲਕੁਲ ਮਾਈਕ੍ਰੋਵੇਵ ਦੀ ਤਰ੍ਹਾਂ, ਕਾਊਂਟਰ ਤੇ ਤੁਸੀਂ ਰੱਖ ਕੇ ਪਲੱਗ ਕਰ ਲੈਣਾ।
0: ਇਹ ਪਏ ਵੀ ਆਪਣੇ ਉੱਥੇ?
1: ਜੀ ਬਿਲਕੁਲ, ਅੱਜ ਵੀ ਕੈਨੇਡਾ ਡੇ ਤੇ ਆਪਾਂ 199 ਸਟੋਨ ਪਲੇਟ ਇੰਕਲੂਡ ਹੈ,
0: ਠੀਕ ਹੈ,
1: ਕੱਲੀ ਪਲੇਟ ਹੀ ਟੁੱਟ ਜਾਏ ਨਾ ਭਾਜੀ,
0: ਹਾਂਜੀ,
1: $99 ਦੀ ਆਉਂਦੀ ਹੈ,
0: $199
1: ਦਾ ਪੂਰਾ ਆਪਾਂ ਸਟੋਨ ਬੇਕਡ ਪੀਜ਼ਾ ਵਿਦ ਏਅਰ ਫਰਾਇਰ ਬਿਲਟ ਇਨ ਦੇ ਰਹੇ ਹਾਂ, ਕੈਨੇਡਾ ਡੇ ਸਪੈਸ਼ਲ।
0: ਪੀਜ਼ਾ ਵੀ ਬਣੇਗਾ, ਨਾਨ ਵੀ ਬਣੇਗਾ,
1: ਹਾਂਜੀ, ਅਗਰ ਇਹਦੇ ਚ ਪੀਜ਼ਾ ਬਣਾਉਣਾ 3 ਮਿੰਟ, ਸਿਰਫ 3 ਮਿੰਟ ਚ ਤੁਸੀਂ 3 ਨਾਨ ਲਾਉਣੇ, 3 ਪੀਜ਼ੇ ਬਣਾਉਣੇ ਆ, 9 ਮਿੰਟ ਚ 3 ਪੀਜ਼ੇ ਬਣ ਜਾਣਗੇ,
0: 3 ਮਿੰਟ
1: ਚ 1 ਪੀਜ਼ਾ ਰਾਈਟ ਵੇ ਤਿਆਰ। ਤੁਸੀਂ ਬ੍ਰੈਡ ਬਣਾਉਣੀ ਹੈ, ਇਹਦੇ ਚ ਤੁਸੀਂ ਬ੍ਰੈਡ ਰੱਖੋ, 3 ਮਿੰਟ ਚ ਬ੍ਰੈਡ ਤਿਆਰ। ਤੁਸੀਂ ਨਾਨ ਲਾਉਣਾ, 3 ਮਿੰਟ ਚ ਨਾਨ ਤਿਆਰ। ਔਰ ਜੇ ਤੁਹਾਡੇ ਕੋਲ ਥੋੜਾ ਛੋਟੇ ਸਾਈਜ਼ ਚ ਨਾਨ ਲਗਾਓ ਤੇ 2 ਨਾਨ ਵੀ 1 ਪਲੇਟ ਤੇ ਆ ਜਾਂਦੇ
0: ਆ।
1: ਸੋ ਇਸ ਕਰਕੇ ਜ਼ਰੂਰ ਕੈਨੇਡਾ ਡੇ ਸਪੈਸ਼ਲ ਸੇਲ ਦਾ ਫਾਇਦਾ ਚੁੱਕਣਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ, ਚੱਕ ਲੈਣਾ, ਚੱਕ ਲਈਓ, ਚੱਕ ਲਿਓ, ਕਿਉਂਕਿ ਇਹ ਫੱਟੇ ਚੱਕਣ ਵਾਲੀਆਂ ਡੀਲਾਂ ਕੈਨੇਡਾ ਡੇ ਤੇ ਦਿੱਤੀਆਂ ਜਾ ਰਹੀਆਂ। 905-450-2828 905-450-2828 ਜੀ।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: AI ਟੈਕਨੋਲੋਜੀ ਅੱਜ ਕੱਲ ਮਾਰਕੀਟ ਚ ਕਾਫੀ ਚਰਚਿਤ ਆ
1: ਜੀ।
0: ਤੁਹਾਡੇ ਜਿਹੜਾ ਤੁਹਾਡਾ ਬਿਜ਼ਨਸ ਆ, ਜਿਵੇਂ ਅਪਲਾਈਸਿਸ ਹੋਏ, ਲਾਂਡਰੀ ਹੋਈ ਜਾਂ ਟੈਲੀਵਿਜ਼ਨ, ਉਹਦੇ ਚ ਵੀ ਯੂਜ਼ ਕੀਤੀ ਜਾਂਦੀ
1: ਜੀ? ਸਰ, AI ਟੈਕਨੋਲੋਜੀ ਦੇ ਨਾਲ ਐਨਰਜੀ ਸੇਵਰਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਹੈ। ਡਿਟਰਜੈਂਟ ਸੇਵਿੰਗ ਕਿੱਦਾਂ ਜੀ? ਇਹਦੇ ਚ ਸਮਾਰਟ ਡਿਸਪੈਂਸਰ ਲਗਾਇਆ ਗਿਆ, ਉਹ ਤੁਸੀਂ ਫਿਲਅਪ ਕਰ ਦੇਣਾ ਇੱਕ ਵਾਰੀ ਡਿਟਰਜੈਂਟ ਨਾਲ, ਤੇ 40 ਲੋਡਸ ਵਾਸਤੇ ਤੁਹਾਨੂੰ ਦੁਬਾਰਾ ਡਿਟਰਜੈਂਟ ਪਾਉਣ ਦੀ ਲੋੜ ਨਹੀਂ ਹੈ। AI ਟੈਕਨੋਲੋਜੀ ਨੇ ਸਿਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਉਹ ਹਾਫ ਲੋਡ ਵੀ ਹੋ ਸਕਦਾ, ਉਹਨੂੰ ਘੱਟ ਡਿਟਰਜੈਂਟ ਚਾਹੀਦਾ, ਉਹ ਫੁੱਲ ਲੋਡ ਹੈ ਤੇ ਉਹਨੂੰ ਫੁੱਲ ਡਿਟਰਜੈਂਟ ਚਾਹੀਦਾ। ਇਸੇ ਤਰ੍ਹਾਂ AI ਟੈਕਨੋਲੋਜੀ ਨੇ ਸਿਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। ਔਰ ਇਹ ਐਨਰਜੀ ਸੇਵਰਸ, ਵਾਟਰ ਸੇਵਿੰਗ, ਡਿਟਰਜੈਂਟ ਸੇਵਿੰਗ, AI ਟੈਕਨੋਲੋਜੀ ਦੇ ਨਾਲ ਫਰੰਟ ਲੋਡ ਵਾਸ਼ਰ ਐਂਡ ਡਰਾਇਰ $3,000 ਵਾਲਾ ਕੈਨੇਡਾ ਡੇ ਸੇਲ ਤੇ ਸਿਰਫ $2,299 ਦਾ ਮਿਲੇਗਾ। $700 ਤੁਸੀਂ ਲੇਟੈਸਟ ਐਂਡ ਅਪਡੇਟਡ ਟੈਕਨੋਲੋਜੀ ਦੇ ਉੱਪਰ ਵਾਸ਼ਰ ਡਰਾਇਰ 'ਚ ਵੀ ਸੇਵਿੰਗ ਕਰੋਗੇ ਬਾਇੰਗ ਟਾਈਮ, ਫਿਰ ਉਸ ਤੋਂ ਬਾਅਦ ਜਦ ਤੱਕ ਇਸ ਪ੍ਰੋਡਕਟ ਨੂੰ ਯੂਜ਼ ਕਰਨਾ। ਐਨਰਜੀ ਸੇਵਿੰਗਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ, ਸੇਵਿੰਗ ਸੇਵਿੰਗ ਸੇਵਿੰਗ ਹੀ ਹੁੰਦੀ ਰਹਿਣੀ ਆ। ਸੋ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਸੇਵਿੰਗ ਸੇਵਿੰਗ ਸੇਵਿੰਗ, ਇਲੈਕਟ੍ਰੋਨਿਕਸ, ਹੋਮ ਅਪਲਾਈਸਿਸ ਐਂਡ ਲਾਂਡਰੀ 'ਚ ਸੇਵਿੰਗ ਦਾ ਦੂਸਰਾ ਨਾਮ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828 905-450-2828 ਜੀ। ਜਾਂਦਾ

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God
2: Satnam
0: The Supreme Truth
2: Karta Purakh
0: The Creator Without fear,
2: Nirvair,
0: without hate,
2: Akar.

0: ਟਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
7: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਰੋਡ ਸਵਾਮੀ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322। ਜੈਲੋ ਟਾਇਰ ਸੈਂਟਰ
1: ਦੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Surya Dastur Sham 7 Baje Tak on dining and takeouts. Maza Lavo Sunday no Paratha Plate. Monday, Manpasand Kulcha Plate. Tuesday, Chana Bhatura. Wednesday, Lajwab Veg Thali. Thursday, Yummy Haka Thali. Friday, Maza Lavo Saag Makki Di Roti Da. A yummy deals is Simply Indian. This Sariya Hi Location Stay. Dining, takeout and catering also available. Call at 905-794-8111. Simply delicious. Matlab, Simply Indian.
0: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।

0: बिल्कुल, कैरी ऑन कैरी ऑन कैरी ऑन कैरी ऑन एंटरटेनमेंट, कैरी ऑन एंजॉयमेंट, समर जी है उसनों एंजॉय, कैरी ऑन कैरी ऑन। बिल्कुल जी, स्वागत स्वागत स्वागत, सत श्री अकाल आदाब नमस्कार, ट्यून की तो होया देश परदेश प्राइम टाइम रेडियो प्रोग्राम ते मैं थोड़ी अपनी होस्ट दोस्त थोड़ी अपनी मेजबान ग्लोरिया देश परदेश की इस महफिल नो चार चंद लाने वास्ते मैनु इंतजार रहेगा बहुत सारिया कॉलों का, थोड़े साथ सदका ही इस प्रोग्राम नो लेके चलांगे ठीक 4 बजे तक, साथ बनाई रखना 1:11 हो चलने 4 बजे तक थोड़ा ते मेरा खूबसूरत साथ बनया रहेगा। आज है जी सैटरडे, सैटरडे आफ्टरनून नो वेलकम कर रहे हैं एंड कैरी ऑन रखते हैं जॉय एंजॉयमेंट एंटरटेनमेंट नो, क्योंकि बिल्कुल हाँ सुने हो क्योंकि सोने हाँ असी सिर्फ थोड़े ही दीवाने हैं, तो थोड़ी दीवानगी का असर यह है कि आई बार असी सैटरडे नो कुछ ना वेखला लैके आने हैं सिर्फ तो सिर्फ थोड़े वास्ते, आज भी कुछ ना वेखला लैके आए हैं लाइव ऑन लोकेशन प्रोग्राम। हाँ जी ठीक सुनिया तुसी, कैनेडा डे सेल, भला कैनेडा डे आने वाला होवे ते सेल सेल सेल ना लगे, वह भी धमाकेदार सेल ना लगे, सो कैनेडा डे डे जिहड़ा सेल है वो शुरू कर दी है जी ग्रैंड होम फर्नीचर वालिया ने। अज से तो सब खुद पहुंचे हुए ने 6685 टोंकिन रोड मिसिसागा डेरी ते टोंकिन दे इंटरसेक्शन ते, बिगेस्ट सेल ऑफ द ईयर दैट इज कैनेडा डे सेल, डिजाइनर फर्नीचर लोएस्ट प्राइसेस ते, ते फ्री अपलायंसेस एज गिफ्ट्स। नहीं नहीं विश्वास हो रहा इन्ना सब कुछ वो भी इको सेल दे विच, वेल लेके चल दिए थानू लाइव ऑन लोकेशन, सिद्धू साहब खुद दसेंगे तो मेरा ख्याल है थानू ज्यादा विश्वास हो जाएगा। ओवर टू यू सिद्धू साहब, वेलकम वेलकम वेलकम।
1: सैटरडे का दिन है, सब तो पहला देश प्रदेश प्राइम टाइम रेडियो नो ऑन कर चुके हो तेजेंद्र सिंह सिद्धू सिद्धमा वाले वालों सारे निघा स्वागत। इन्ना सोहना मन अपने खास करके ग्लोरिया जी, इन्ना वधिया बाहर धुप खिली हुई है कि लोग चहल पहल के बच्चे ने, कैनेडा डे आ रहा वो करके सैलीब्रेशन शुरू ने, समर दिया सैलीब्रेशन शुरू ने, लोग बाहर ना बहुत सारे लोग देखा बना के ना भुर्जी भुर्जी आंडे की परौंठे पुरौंठे बना के अजे बाहर जा रहे हैं, बहुत सारे शॉपिंग करने वास्ते आ रहे हैं ग्रैंड फर्नीचर की, जिते भी तुम शुभ शामा तो असी जी अज सेल लैके आए हैं ग्रैंड फर्नीचर 6685 टॉमकन से पहुंचे हुए हैं, तो उतो ते अज जबरदस्त कैनेडा डे सेल दवावे जुड़े रहो ठीक शाम के 4 बजे तक। सारे ही स्रोतियां तेजेंद्र सिंह सिद्धू वालों जी आनू जी नाल जुड़ चुके ने मेरे सुख हो रही, आप पहुंचे हुए अपना पूरा सैटअप लैके समॉल स्टूडियो लैके 6685 टॉमकन से ग्रैंड फर्नीचर से
2: अपने घर लेके जा सकते हो। कैनेडा डे स्पेशल जिहड़ी सेल चल रही है, बहुत सारे परिवार साढ़े को पहुंच रहे हैं, भरवां हुंगारा परिवार का मिल रहा, तो जे तुसीं कित्थे भी प्रोग्राम देश प्रदेश प्राइम टाइम रेडियो नाल जुड़े हुए हो, फर्नीचर की बाइंग करनी चाहते हो, राइट में अज गड्डियां घुमा लो 6085 टोंकन रोड के उपर, 6685 टोंकन रोड के उपर, तुम बेडरूम सेट लेना चाहते हो, सोफा सेट लेना चाहते हो, डाइनिंग टेबल लेना चाहते हो, कॉफी टेबल लेना चाहते हो, चाहे बेडरूम सेट लेना चाहते हो, तो सारिया सब तो घट कीमतों से नाल वड्डे वड्डे अपलायंसेस फ्री तुम अपने घर लेके जा सकते हो, सो पहुंचो जल्दी जल्दी 6085 टोंकन रोड के उपर, तो सिद्धू साहब डील देने बेडरूम सेट
1: डील दो पर एक ढोल भी आ रही है
2: बिल्कुल सिद्धू साहब, ढोल के डगे से डील देने लगे हैं, जिन्हों परिवार ने क्वीन साइज का पेटी वाला बेडरूम सेट लेना, क्वीन साइज का बेड, पेटी वाला स्टोरेज वाला बेड, ड्रेसर मिरर नाल साइड टेबल, सो क्वीन साइज का पेटी वाला बेड, ड्रेसर मिरर नाल साइड टेबल, जिहड़ी रेगुलर कीमत सिद्धू साहब $2000 सी, पर ढोल से डगा लाता ना 2000 ना $1500 ना $1200 ना $1000 ना $900 ना $800 ना सिद्धू साहब $750 ना $700 क्वीन साइड का पेटी वाला स्टोरेज वाला बेड, ड्रेसर मिरर नाल साइड टेबल, पूरा बेडरूम सेट 699 का सिद्धू साहब
1: ਔਰ ਹਰ ਇੱਕ ਲਿਵਿੰਗ ਖਾਸ ਕਰਕੇ ਬੈਡਰੂਮ ਮੇਰਾ ਵੱਡਾ ਹੋਏਗਾ, ਖਾਸ ਕਰਕੇ ਮਾਸਟਰ ਬੈਡਰੂਮ ਹੋਇਆ
2: ਜੀ,
1: ਉਹਦਾ ਵੀ ਸ਼ਿੰਗਾਰ ਬਣ ਸਕਦਾ
2: ਬਿਲਕੁਲ,
1: ਜੇ ਖੁੱਲ੍ਹੇ ਕਈ ਹੋਰ ਖੁੱਲ੍ਹੇ ਬੈਡਰੂਮ ਹੁੰਦੇ ਉਹਦੇ ਵਿੱਚ ਵੀ ਸ਼ਿੰਗਾਰ ਬਣਦਾ
2: ਬਿਲਕੁਲ ਭਾਜੀ।
1: ਅੱਛਾ ਤੁਸੀਂ ਬੈਡਰੂਮ ਸੈੱਟ ਤਾਂ ਲੈ ਗਏ ਆ
2: ਜੀ,
1: ਅਪਸਟੇਅਰ ਲੈ ਗਏ ਹੋ
2: ਜੀ,
1: ਨੈਪ ਨਾ ਲੈਣਾ ਹੋਵੇ,
2: ਹਾਂਜੀ
1: ਬੰਦਾ ਜਾਗਦਾ ਹੋਵੇ ਨੀਂਦ ਨਹੀਂ ਆਉਂਦੀ
2: ਜੀ,
1: ਤੇ ਕੋਈ ਲਾਭ ਨਾ ਪੂਰੇ ਟੀਵੀ ਟੂਵੀ ਤੇ ਬੰਦਾ ਦੇਖਦਾ ਹੋਵੇ,
2: ਡਨ ਹੋ ਗਿਆ। ਪਹਿਲੇ ਪੰਜ ਪਰਿਵਾਰ ਰਾਈਟ ਵੇ ਹੁਣ ਇੰਸਟੋਰ ਆ ਜਾਓ, ਆ ਕੇ ਸਿੱਧੂ ਸਾਹਿਬ ਨੂੰ ਮਿਲ ਲਓ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਐਂਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਹੈ, 699 ਦਾ। ਪਹਿਲੇ ਪੰਜ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਹੈ, ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ। ਸਿੱਧੂ ਸਾਹਿਬ
1: ਉਹ 400 ਦਾ ਟੀਵੀ ਹੋ ਜਾਂਦਾ ਹੈ ਜੀ,
2: ਬਿਲਕੁਲ ਹੁਣ ਤਾਂ 250 ਜੀ ਪੂਰਾ ਬੈੱਡਰੂਮ ਸੈੱਟ ਲੈ ਜਾਓ। ਸੋ ਬਹੁਤ ਸਾਰੀਆਂ ਡੀਲਾਂ ਤੁਹਾਡੇ ਇੰਸਟੋਰ ਵੇਟ ਕਰ ਰਹੀਆਂ, ਜ਼ਰੂਰ ਇੱਕ ਚੱਕਰ ਲਾਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ।
1: ਮਿਹਰਬਾਨੀ, ਆਪਾਂ ਅੱਗੇ ਜਾ ਕੇ ਲਿੰਕ ਲਾਉਂਦੇ ਹਾਂ 1:30 ਦੇ ਉੱਤੇ, ਤੇ ਜਿਹੜੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜਿਹੜੇ ਨੇ ਜਿਹੜੇ ਹੋਏ ਹੋ ਦੋਸਤੋ, ਮੈਂ ਦੱਸ ਦਿਆਂ ਕਿ ਪੇਂਟ ਕਰਨ ਵਾਲੀ ਇੱਕ ਕੰਪਨੀ ਨੂੰ ਕੰਮ ਕਰਨ ਵਾਲੇ ਕੰਮ ਚਾਹੀਦੇ ਨੇ, ਜੇ ਤੁਹਾਡਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਰਾਬਤਾ ਕਰ ਲਓ। ਅਤੇ ਵੈਸੇ ਵੀ ਜੇ ਇੱਕ ਸਿੱਖ ਵੀ ਜਾਓਗੇ ਪੇਂਟ ਕਰਨਾ, ਐਸੀ ਕਿਹੜੀ ਗੱਲ ਆ, ਤੁਹਾਨੂੰ ਸਿਖਾ ਵੀ ਦੇਣਗੇ ਤੁਹਾਨੂੰ ਪਤਾ, ਅਤੇ ਹੈਲਪਰ ਵੀ ਚਾਹੀਦਾ ਇੱਕ ਇਹਨਾਂ ਨੂੰ। ਔਰ ਨੰਬਰ ਲੈ ਲਓ 647-822-3313-647-822-3313 ਟੈਲੀਫੋਨ ਨੰਬਰ ਹੈ। ਜਿਹੜੇ ਮੈਂ ਇਸ ਪ੍ਰਦੇਸ਼ ਪ੍ਰਾਈਮ ਕੈਮ ਰੈਡੀਓ ਦੇ ਮੈਂ ਪੁੱਛਿਆ ਹੋਇਆ 6685 ਟੋਮਕਨ ਰੋਡ ਗ੍ਰੈਂਡ ਫਰਨੀਚਰ ਤੇ ਸਟੂਡੀਓ ਵਿੱਚੋਂ ਸਾਥ ਦੇ ਨੇ ਗਲੋਰੀਆ। ਔਰ ਗਲੋਰੀਆ ਜੀ, ਬੈਕ ਟੂ ਯੂ।
0: ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਬੈਕ ਟੂ ਯੂ। ਅਸੀਂ ਵੀ ਤੁਹਾਡੇ ਕੋਲ ਵਾਪਸ ਆਵਾਂਗੇ 1:30 ਤੇ ਨੈਕਸਟ ਲਿੰਕ ਵਾਸਤੇ। ਬਿਲਕੁਲ, ਨੈਕਸਟ ਲਿੰਕ ਵਾਸਤੇ ਤਿਆਰ ਰਹਿਣਾ, ਕਿਉਂਕਿ ਨਵੇਂ ਕਿਆ ਡੀਲਸ ਹੋਰ ਲੈ ਕੇ ਆਉਣਗੇ ਸਿੱਧੂ ਸਾਹਿਬ ਦੇ ਨਾਲ। ਸੁਖ ਜੀ, ਗ੍ਰੈਂਡ ਹੋਮ ਫਰਨੀਚਰ ਤੋਂ ਡੀਲਾਂ ਹੀ ਡੀਲਾਂ। ਉਹ ਕਹਿੰਦੇ ਨੇ ਨਾ, ਤੇਰੀ ਦੋਸਤੀ ਦਾ ਮੈਂ ਸਤਿਕਾਰ ਕੀਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕੀਤਾ, ਕਸਮ ਰੱਬ ਦੀ ਨਾ ਭੁਲਾ ਦੇਵੀ ਇਸ ਦੋਸਤੀ ਨੂੰ, ਮੈਂ ਆਪਣੇ ਤੋਂ ਵੀ ਜ਼ਿਆਦਾ ਇਸ ਰਿਸ਼ਤੇ ਤੇ ਐਤਬਾਰ ਕੀਤਾ। ਸੋ ਇਹ ਰਿਸ਼ਤਾ ਹੀ ਹੈ ਤੁਹਾਡਾ ਤੇ ਸਾਡਾ, ਜਿਹੜਾ ਕਿ ਸਾਨੂੰ ਮੁੜ ਲੈ ਕੇ ਚੱਲਦਾ ਐਸੇ ਨਵੇਂ ਕਲੀ ਥਾਵਾਂ ਤੇ ਜਿੱਥੇ ਵਧੀਆ ਵਧੀਆ ਸੇਲਸ ਲੱਗੀਆਂ ਹੋਣ, ਤੇ ਤੁਹਾਡਾ ਜਿਹੜਾ ਹੈ ਅਸੀਂ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਤਾਂ ਹੀ ਤੁਹਾਡੇ ਵਾਸਤੇ ਡੀਲਾਂ ਡੀਲਾਂ ਹੀ ਡੀਲਾਂ ਲੈ ਕੇ ਆਉਂਦੇ। ਤੋ ਜੁੜੇ ਜੋ ਮੇਰੇ ਨਾਲ 4 ਵਜੇ ਤੱਕ, ਖੂਬਸੂਰਤ ਸਾਥ ਬਣਾਏ ਰੱਖੋ। 905-564-4444 ਸਟੂਡੀਓ ਦਾ ਨੰਬਰ ਹੈ, 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ, ਇਸੇ ਨੰਬਰ ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਫਰਮਾਇਸ਼ੀ ਪ੍ਰੋਗਰਾਮ ਹੈ, ਆਉਣ ਦੋ ਫਰਮਾਇਸ਼ੀ ਗਾਣਿਆਂ ਨੂੰ। ਮੈਂ ਵੀ ਸੁਣਾ ਅੱਜ ਕੇ ਤੁਹਾਡਾ ਮਿਜ਼ਾਜ ਕੀ ਕਹਿੰਦਾ ਜੀ, ਵਾਟ ਡੂ ਯੂ ਥਿੰਕ, ਵਾਟ ਇਜ਼ ਲਾਈਫ ਗਿਵਿੰਗ ਯੂ। ਆਪਾਂ ਜ਼ਿੰਦਗੀ ਨੂੰ ਬਹੁਤ ਕੁਛ ਦੇ ਰਹੇ ਹਾਂ, ਆਪਣਾ ਟਾਈਮ ਦੇ ਰਹੇ ਹਾਂ, ਆਪਣੀ ਐਨਰਜੀ ਦੇ ਰਹੇ ਹਾਂ, ਆਪਣਾ ਸਭ ਕੁਛ ਦਿੱਤਾ ਹੋਇਆ ਇਸ ਜ਼ਿੰਦਗੀ ਨੂੰ, ਹੈ ਨਾ। ਜ਼ਿੰਦਗੀ ਨੇ ਵਾਪਸ ਕੀ ਮੋੜਿਆ ਤੁਹਾਨੂੰ, ਕੀ ਉਹ ਖੁਸ਼ੀ ਵਾਪਸ ਮੁੜ ਸਕੀ ਹੈ ਤੁਹਾਡੇ ਤੱਕ, ਕੀ ਉਹ ਬਿਊਟੀਫੁਲ ਪਲ ਮੋਮੈਂਟਸ ਆ ਰਹੇ ਨੇ ਤੁਹਾਡੀ ਲਾਈਫ ਦੇ ਵਿੱਚ, ਜਾਂ ਹਾਲੇ ਵੀ ਵੇਟ ਹੈ। ਸੋ ਇੰਜੋਏ ਕਰੋ ਇਸ 3 ਘੰਟੇ ਦੇ ਪ੍ਰੋਗਰਾਮ ਨੂੰ ਮੇਰੇ ਨਾਲ, ਯਾਨੀ ਕਿ ਤੁਹਾਡੀ ਆਪਣੀ ਹੋਸਟ ਦੇ ਦੋਸਤ, ਤੁਹਾਡੀ ਆਪਣੀ ਮੇਜ਼ਬਾਨ ਗਲੋਰੀਆ ਦੇ ਨਾਲ। 905-564-4444 ਸਟੂਡੀਓ ਦਾ ਇੱਕ ਨੰਬਰ, ਜਿਸ 'ਤੇ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ, ਹਾਲ ਚਾਲ ਪੁੱਛਿਆ ਜਾ ਸਕਦਾ, ਅਤੇ ਗੀਤ ਜਿਹੜਾ ਹੈ ਜੋ ਵੀ ਸੁਣਨਾ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਫਰਮਾਇਸ਼ ਕਰ ਸਕਦੇ ਹੋ। ਆਪਣੇ ਆਪ ਨੂੰ ਕਰੋ ਡੈਡੀਕੇਟ, ਜਾਂ ਫਿਰ ਕਿਸੇ ਹੋਰ ਨੂੰ ਕਰੋ। ਬਹੁਤ ਅੱਛਾ ਦਿਨ ਚੜ੍ਹਿਆ ਜੀ, ਭਾਗਾਂ ਵਾਲਾ ਦਿਨ ਹੈ, ਖੁਸ਼ੀਆਂ ਵੰਡਣ ਵਾਲਾ ਦਿਨ ਹੈ, ਕਿਉਂਕਿ ਖੂਬਸੂਰਤ ਦਿਨ ਹੈ। ਇਸ ਖੂਬਸੂਰਤ ਦਿਨ ਦੇ ਵਿੱਚ ਸਾਡੇ ਨਾਲ ਸਪੋਂਸਰਸ ਜੁੜਨਗੇ ਜੀ। ਸੋ ਪਹਿਲੇ ਸਪੋਂਸਰ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਦੇ ਨੇ, ਟੌਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧੂ ਜੀ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਜੀ। ਇੰਸ਼ੋਰੈਂਸ ਬ੍ਰੋਕਰ ਨੇ 70 ਡੈਲਟਾ ਪਾਰਕ ਬਿਲਵੇਡ ਬ੍ਰੈਂਪਟਨ ਯੂਨਿਟ ਨੰਬਰ 11 ਤੇ ਇਹਨਾਂ ਦਾ ਆਫਿਸ ਲੋਕੇਟਡ ਹੈ ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ, ਤੇ ਏਅਰਪੋਰਟ ਤੇ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਵੀ। ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣ ਦੇ ਬਾਰੇ ਸੋਚ ਰਹੇ ਹੋ, ਜਾਂ ਸ਼ੋਪ ਅਰਾਊਂਡ ਕਰਨ ਦੇ ਬਾਰੇ ਸੋਚ ਰਹੇ ਹੋ ਕਿ ਅਸੀਂ ਸ਼ੋਪ ਅਰਾਊਂਡ ਕਰਾਂਗੇ ਤੇ ਫਿਰ ਸੋਚਾਂਗੇ, ਤਾਂ ਧਿਆਨ ਨਾਲ ਸੁਣੋ ਜੀ। ਵਨ ਆਫ ਕੈਨੇਡਾਜ਼ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਮੰਥਲੀ ਰੇਟਸ ਨੂੰ ਅਪ ਟੂ 18% ਘਟਾ ਦਿੱਤਾ ਹੈ ਜੀ। ਹੁਣ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਸੀ, ਤਾਂ ਕਰਵਾਉਣ ਦਾ ਵੇਲਾ ਆ ਚੁੱਕਿਆ ਹੈ। ਜੇ ਹਸਬੈਂਡ ਐਂਡ ਵਾਈਫ ਇਕੱਠੇ ਕਰਾਉਣਾ ਚਾਹੁੰਦੇ ਸੀ, ਤੁਸੀਂ ਪੱਕੇ ਤੌਰ 'ਤੇ 18% ਤੱਕ ਬਚਾ ਸਕਦੇ ਹੋ ਹਰ ਇੱਕ ਮਹੀਨੇ। ਇਹ 2-in-1 ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕੋਂਬੋ ਪਲਾਨਸ ਵਿਦ ਮਨੀ ਬੈਕ $99 ਪਰ ਮੰਥ ਦੇ ਵਿੱਚ ਡਿਜ਼ਾਈਨ ਕਰਦੇ ਨੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰ ਜੇ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਤਿਆਰ ਕਰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਨਾਲ ਡਿਸੇਬਿਲਿਟੀ ਇੰਸ਼ੋਰੈਂਸ, ਇਹ 3-in-1 ਕੋਂਬੋ ਪਲਾਨ ਤਿਆਰ ਹੋ ਜਾਂਦਾ ਜੀ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ ਜਾਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀਜ਼ ਡਿਜ਼ਾਈਨ ਕਰਕੇ ਦੇਣਗੇ ਤੁਹਾਡੇ ਨੀਡਸ ਐਂਡ ਵਾਂਟਸ ਦੇ ਅਕੋਰਡਿੰਗਲੀ। ਸੋ ਜੇ ਤੁਸੀਂ ਬਿਜ਼ਨਸ ਓਨਰ ਹੋ, ਆਪਣੇ ਸਾਰੇ ਇੰਪਲੋਈਜ਼ ਵਾਸਤੇ ਮੈਡੀਕਲ ਗਰੁੱਪ ਇੰਸ਼ੋਰੈਂਸ ਚਾਹੁੰਦੇ ਹੋ, ਬੈਨੀਫਿਟਸ ਵੀ ਚਾਹੁੰਦੇ ਹੋ, ਤਾਂ ਕਸਟਮ ਡਿਜ਼ਾਈਨ ਕੀਤੇ ਜਾਂਦੇ ਨੇ ਪਲਾਨਸ ਤੁਹਾਡੇ ਕੰਪਨੀ ਵਰਕਰਸ ਵਾਸਤੇ। ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੋਵੇ, 40 ਤੋਂ ਵੱਧ ਕੰਪਨੀਜ਼ ਦੇ ਨਾਲ ਡਾਇਰੈਕਟਲੀ ਕੰਮ ਕਰਦੇ ਨੇ। ਸੋ ਜੇਕਰ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਆਲਰੇਡੀ ਕਰਾਈ ਹੋਈ ਹੈ, ਤਾਂ ਰਿਵਿਊ ਕਰਾਉਣ ਦੇ ਵਿੱਚ ਕੋਈ ਖਰਚਾ ਨਹੀਂ ਹੈ ਜੀ। ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਹੈ ਪਾਲਿਸੀ ਰਿਵਿਊ ਕਰਕੇ ਦੇਣਗੇ, ਤੁਹਾਨੂੰ ਦੱਸਣਗੇ ਇਹ ਪਾਲਿਸੀ ਤੁਹਾਡੇ ਵਾਸਤੇ ਬਣੀ ਹੈ ਨਹੀਂ ਬਣੀ। ਤਾਂ ਜ਼ਰੂਰ ਕਾਲ ਕਰਿਓ 416-457-3381 ਇਸ ਦਾ ਨੰਬਰ। ਇਸ ਨੰਬਰ ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ ਸਮਰਾਜ ਸਿੱਧੂ ਜੀ ਨੂੰ। ਤੁਹਾਡੇ ਬਸ ਅਸੀਂ ਨਾਲ ਚੱਲਣਾ ਤੁਹਾਡੇ।

0: ਗੱਲ ਝੂਠਾ ਝੂਠ ਝੂਠ ਝੂਠ ਇੰਨਾ ਜ਼ਿਆਦਾ ਝੂਠ ਟਿੱਕਾ ਤੇ ਉਹ ਵੀ ਮੱਥੇ ਤੇ ਤੁਹਾਡੇ ਨਾਂ ਦਾ ਓਹੋ ਅਸੀਂ ਤਾਂ ਫਿਰ ਵੀ ਲਾ ਸਕਦੇ ਹਾਂ ਟਿਊਨ ਕੀਤਾ ਹੋਇਆ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਲਓ ਜੀ ਕਰ ਕੀ ਰਹੇ ਹੋ ਵੈਸੇ ਤੁਸੀਂ ਜੇ ਡਰਾਈਵ ਕਰ ਰਹੇ ਹੋ ਤਾਂ ਡਰਾਈਵ ਵੈਰੀ ਸੇਫਲੀ ਅਸੀਂ ਨਹੀਂ ਕਹਾਂਗੇ ਤੁਹਾਨੂੰ ਕਿ ਤੁਸੀਂ ਡਰਾਈਵ ਕਰਦੇ ਕਰਦੇ ਸਾਨੂੰ ਮੈਸੇਜ ਕਰੋ ਸਾਨੂੰ ਕਾਲ ਕਰੋ ਲੇਕਿਨ ਲੇਕਿਨ ਲੇਕਿਨ ਜੇ ਗਰਾਜ ਦੇ ਵਿੱਚ ਬੈਠੇ ਹੋ ਤੇ ਇੰਜੋਏ ਕਰ ਰਹੇ ਹੋ ਇਸ ਮੌਸਮ ਨੂੰ ਚਾਹ ਦੇ ਪਿਆਲੇ ਦੇ ਨਾਲ ਤਾਂ ਫਿਰ ਕਾਲ ਕਰਨਾ ਤਾਂ ਬਣਦਾ ਹੈ ਬਿਲਕੁਲ ਬਣਦਾ ਕਿ ਨਹੀਂ ਸੋ ਕਾਲ ਕੀਤੀ ਜਾ ਸਕਦੀ ਹੈ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲਾਂ ਤੁਹਾਡੀਆਂ ਆਉਣਗੀਆਂ ਆਪਣੇ ਫਰਮਾਇਸ਼ੀ ਗਾਣੇ ਲਿਖਵਾਏ ਜਾ ਸਕਦੇ ਨੇ ਜੇ ਤੁਸੀਂ ਤੁਹਾਡੇ ਕੋਲ ਕੋਈ ਫਰਮਾਇਸ਼ੀ ਗਾਣਾ ਨਹੀਂ ਹੈ ਤਾਂ ਮੇਰੇ ਕੋਲ ਤਾਂ ਬਹੁਤ ਸਾਰੇ ਗਾਣੇ ਨੇ ਜਿਹੜੇ ਮੈਂ ਆਪਣੀ ਪਲੇਲਿਸਟ ਤਿਆਰ ਕਰਕੇ ਲੈ ਕੇ ਆਉਂਦੀ ਹਾਂ ਤੁਹਾਨੂੰ ਪਤਾ ਤੁਹਾਡੇ ਵਾਸਤੇ ਸਿਰਫ ਤੇ ਸਿਰਫ ਤੁਹਾਡੇ ਵਾਸਤੇ ਅਸੀਂ ਗੀਤ ਸੰਗੀਤ ਜਿਹੜਾ ਹੈ ਉਹ ਚਲਾਉਂਦੇ ਹਾਂ ਤਾਂ ਕਿ ਜਿਹੜਾ ਵੀਕਐਂਡ ਹੈ ਉਸ ਨੂੰ ਥੋੜ੍ਹਾ ਚਾਰ ਚੰਦ ਲਾਇਆ ਜਾ ਸਕੇ ਜੋ ਵੀ ਥਕਾਵਟ ਹੁੰਦੀ ਹੈ ਨਾ ਪੂਰੇ ਵੀਕ ਦੀ ਉਸ ਨੂੰ ਉਤਾਰਿਆ ਜਾ ਸਕੇ ਤਾਂ ਕਿ ਗੀਤ ਸੰਗੀਤ ਜਿਹੜਾ ਹੈ ਥੋੜ੍ਹਾ ਮਾਇੰਡ ਥੋੜ੍ਹਾ ਜਿਹਾ ਡਾਇਵਰਟ ਕਰ ਦੇ ਹੋਰ ਕੀ ਬਿਲਕੁਲ ਬਸ ਇਹੀ ਸੋ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਆਪਣਾ ਹਾਲ ਚਾਲ ਦੱਸਿਆ ਜਾ ਸਕਦਾ ਸਾਡਾ ਵੀ ਹਾਲ ਚਾਲ ਪੁੱਛਿਆ ਜਾ ਸਕਦਾ ਜੇ ਤੁਹਾਡੇ ਕੋਲ ਟਾਈਮ ਹੈ ਵੈਸੇ ਸਾਡੇ ਕੋਲ ਤਾਂ ਪੂਰਾ ਟਾਈਮ ਹੈ 4 ਵਜੇ ਤੱਕ 128 ਯੈਸ ਔਨ ਦ ਸਟੂਡੀਓ ਕਲੋਕ 128 ਤੇ ਮੇਰਾ ਸਾਥ ਰਹੇਗਾ ਤੁਹਾਡੇ ਨਾਲ ਸਿਰਫ ਤੇ ਸਿਰਫ 4 ਵਜੇ ਤੱਕ ਬਿਲਕੁਲ ਸਪੈਕਸ ਐਕਸਪ੍ਰੈਸ ਦਾ ਨੰਬਰ ਤੁਹਾਨੂੰ ਦੇ ਦੇਣੀ ਹੈ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਬੱਚਿਆਂ ਦੀਆਂ ਸੋ ਇਹਨਾਂ ਛੁੱਟੀਆਂ ਦੇ ਵਿੱਚ ਕੋਸ਼ਿਸ਼ ਕਰਿਓ ਕਿ ਬੱਚਿਆਂ ਦਾ ਆਈ ਚੈੱਕਅਪ ਕਰਾਉਣਾ ਬਹੁਤ ਲਾਜ਼ਮੀ ਹੈ ਜੀ ਕਿਉਂਕਿ ਹੁਣ ਟਾਈਮ ਤੁਹਾਡੇ ਕੋਲ ਖੁੱਲ੍ਹਾ ਹੈ ਕੋਈ ਅਪੁਆਇੰਟਮੈਂਟ ਦਾ ਟੈਂਸ਼ਨ ਨਹੀਂ ਹੋਏਗਾ ਸੋ ਸਪੈਕਸ ਐਕਸਪ੍ਰੈਸ ਤੇ ਜ਼ਰੂਰ ਜਾਇਓ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਤੇ ਸਟੀਲਸ ਤੇ ਸਪੈਕਸ ਐਕਸਪ੍ਰੈਸ ਹੈ ਜੀ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਬ੍ਰਾਂਡਡ ਸਨਗਲਾਸਿਸ ਲੋਐਸਟ ਪ੍ਰਾਈਸਿਸ ਤੇ ਮਿਲ ਰਹੇ ਨੇ ਸਿੰਗਲ ਵਿਜ਼ਨ ਗਲਾਸਿਸ ਨੇ $129 ਓਨਲੀ ਰੈਗੂਲਰ ਪ੍ਰਾਈਸ ਇਹਨਾਂ ਦਾ ਸੀਗਾ $400 ਸੋ ਲੰਡਨ ਫੋਗਸ ਲੈਵਾਈਸ ਰੈਂਗਲਰ ਮੈਨੀ ਅਦਰ ਟੋਪ ਬ੍ਰਾਂਡਸ ਇਹਦੇ ਵਿੱਚ ਇੰਕਲੂਡਿਡ ਨੇ ਪ੍ਰੋਗਰੈਸਿਵ ਗਲਾਸਿਸ $258 ਵਿੱਚ ਸਿਰਫ ਤੇ ਸਿਰਫ $258 ਰੈਗੂਲਰ ਪ੍ਰਾਈਸ $600 ਲੈਂਸ ਕੋਟਿੰਗ 50% ਆਫ ਮਿਲੇਗੀ ਜੀ ਸਪੈਸ਼ਲ ਆਫਰ ਹੈ ਵੈਨ ਯੂ ਬਾਏ 2 ਪੇਅਰ ਆਫ ਗਲਾਸਿਸ ਯੂ ਵਿਲ ਗੈਟ ਫਰੀ ਕੋਟਿੰਗ ਔਨ ਦ ਸੈਕਿੰਡ ਪੇਅਰ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾਇਆ ਜਾ ਸਕਦਾ ਹੈ ਡਾਕਟਰਸ ਦੀ ਅਵੇਲੇਬਿਲਿਟੀ ਹੈ ਔਨ ਥਰਸਡੇ ਫਰਾਈਡੇ ਐਂਡ ਸੈਟਰਡੇ ਬੁੱਕ ਕਰੋ ਆਪਣੀ ਅਪੁਆਇੰਟਮੈਂਟ ਤੇ ਬੈਨੀਫਿਟਸ ਲੈ ਲਓ ਸੇਲ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਸੋ ਬਿਲਕੁਲ ਜੀ 905-460-8888 ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸੈਟਰਡੇ ਦਾ ਦਿਨ ਹੈ ਸੇਲ ਤਾਂ ਹੋਰ ਵੀ ਕਿਤੇ ਲੱਗੀ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੇ ਜਿਵੇਂ ਪਹਿਲੇ ਅੱਧੇ ਘੰਟੇ 'ਚ ਤੁਹਾਨੂੰ ਮੈਂ ਦੱਸ ਕੇ ਹਟੀ ਹੈ ਕਿ ਕੀ ਕੁਛ ਸੇਲ ਤੇ ਲੱਗਿਆ ਹੋਇਆ ਜੀ ਫਰਨੀਚਰ ਆਈਟਮਸ ਬਾ ਕਮਾਲ ਬਿਗੇਸਟ ਸੇਲ ਆਫ ਦ ਈਅਰ ਤੇ ਜੇ ਤੁਸੀਂ ਸੋਚ ਰਹੇ ਸੀ ਕਿ ਹਾਂ ਮੈਂ ਇਹ ਖਰੀਦਣਾ ਜੀ ਇਹ ਸੋਫਾ ਸੈੱਟ ਖਰੀਦਣਾ ਹੈ ਇਹ ਇੱਥੇ ਇਨਵੈਸਟਮੈਂਟ ਕਰਨੀ ਹੈ ਲੇਕਿਨ ਵੇਟ ਕਰ ਰਹੇ ਹਾਂ ਮੈਂ ਅੱਛਾ ਰੇਟ ਮਿਲੇਗਾ ਤਾਂ ਮੈਂ ਲਵਾਂ ਤੇ ਹੁਣ ਟਾਈਮ ਹੈਗਾ ਅੱਜ ਛੁੱਟੀ ਦਾ ਦਿਨ ਵੀ ਹੈ ਸੋ ਸੇਲ ਤੇ ਪ੍ਰਾਈਸਿਸ ਵੀ ਬਹੁਤ ਅੱਛੇ ਨੇ ਤਾਂ ਮੈਂ ਜ਼ਿਆਦਾ ਕੁਛ ਸੇਲ ਦੇ ਬਾਰੇ ਨਹੀਂ ਦੱਸਦੀ ਕਿਉਂਕਿ ਔਫਰਸ ਬਹੁਤ ਸਾਰੇ ਨੇ ਤੇ ਬਹੁਤ ਨਵੇਂ ਕਲੇ ਗਿਫਟਸ ਵੀ ਤੁਹਾਨੂੰ ਮਿਲਣ ਵਾਲੇ ਨੇ ਅਪਲਾਇੰਸਿਸ ਦੇ ਗਿਫਟਸ ਮਿਲ ਸਕਦੇ ਨੇ ਸੋ ਲੈਟਸ ਟ੍ਰਾਈ ਆ ਲੱਕ ਇੱਕ ਵਾਰੀ ਫਿਰ ਦੁਬਾਰਾ ਚੱਲਦੇ ਹੈ ਗ੍ਰੈਂਡ ਹੋਮ ਫਰਨੀਚਰ ਦੇ ਲਾਈਵ ਔਨ ਲੋਕੇਸ਼ਨ ਤੇ ਸਿੱਧੂ ਸਾਹਿਬ ਦੇ ਨਾਲ ਫਿਰ ਦੁਬਾਰਾ ਰਾਬਤਾ ਕਾਇਮ ਕਰਦੇ ਹਾਂ ਤੇ ਜਾਣਦੇ ਹਾਂ ਕਿ ਹੁਣ ਇਸ ਵੇਲੇ ਦੀ ਕੀ ਡੀਲ ਲੈ ਕੇ ਆਏ ਨੇ ਓਵਰ ਟੂ ਯੂ ਸਿੱਧੂ ਸਾਹਿਬ
1: ਮਿਹਰਬਾਨੀ ਗਲੋਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਸਿੱਧੂ ਬੜੇ ਬੜੇ ਦਾ ਸਵਾਗਤ ਬਹੁਤ ਹੀ ਬਿਊਟੀਫੁਲ ਡੇ ਆ ਬਾਹਰ ਤੇ ਕੈਨੇਡਾ ਡੇ ਆ ਰਿਹਾ ਬੜੀ ਜਲਦ ਤੇ ਅਸੀਂ ਲੈ ਕੇ ਆਏ ਹੋਏ ਹਾਂ ਖਾਸ ਕਰਕੇ ਕਈ ਸੇਲ ਇੰਨੀਆਂ ਗਲੋਰੀਆ ਜੀ ਅਹਿਮ ਹੁੰਦੀਆਂ ਜਿਵੇਂ ਕੈਨੇਡਾ ਡੇ ਸੇਲ ਹੋ ਗਈ ਸਾਲ ਦੇ ਵਿੱਚ ਇੱਕ ਵਾਰੀ ਲੱਗਦੀ ਹੈ ਕਿਉਂਕਿ ਕੈਨੇਡਾ ਦਾ ਜਨਮ ਦਿਨ ਮਨਾਉਂਦੇ ਹਾਂ ਆਪਾਂ ਇਸੇ ਖੁਸ਼ੀ ਵਿੱਚ ਗ੍ਰੈਂਡ ਫਰਨੀਚਰ ਨੇ ਇੰਨਾ ਡਿਸਕਾਊਂਟ ਦਿੱਤਾ ਇਸ ਸਮੇਂ ਮੈਂ ਵੇਖ ਰਿਹਾ ਸਾਹਮਣੇ ਕਿੰਨੇ ਹੀ ਪਰਿਵਾਰ ਇੱਥੇ ਸ਼ਾਪਿੰਗ ਕਰ ਰਹੇ ਨੇ ਦਿਲ ਖੋਲ੍ਹ ਕੇ ਹੌਲੀ ਹੌਲੀ ਚੂਜ਼ ਕਰ ਰਹੇ ਨੇ ਕਿਸੇ ਨੇ ਸੋਫਾ ਸੈੱਟ ਲੈਣਾ ਕਿਸੇ ਨੇ ਡਾਇਨਿੰਗ ਟੇਬਲ ਲੈਣਾ ਕਿਸੇ ਨੇ ਬੈਡਰੂਮ ਸੈੱਟ ਲੈਣਾ ਤੇ ਡੀਲਾਂ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਅੱਜ ਮੈਂ ਪੁੱਛਦਾ ਸੁਗਰ ਨੂੰ ਲਾ ਲੈਂਦੇ ਹਾਂ ਅੱਜ ਕੱਲ ਆਪਾਂ 9 ਵਜੇ ਤੱਕ ਖੁੱਲੇ ਸੀਗੇ
2: ਬਿਲਕੁਲ ਅੱਜ ਕਿੰਨੇ ਸਾਹਿਬ ਅੱਜ ਰਾਤ ਦੇ ਅਸੀਂ 8 ਵਜੇ ਤੱਕ ਓਪਨ ਹੈ ਪਰਿਵਾਰਾਂ ਵਾਸਤੇ ਪਰਿਵਾਰ ਦੇ ਦੂਰੋਂ ਨੇੜਿਓ ਵੀ ਕਿਤੇ ਕੈਂਬਰੇਜ ਖਿੱਚਣ ਵਾਲੇ ਪਾਸਿਓਂ ਵੀ ਆ ਰਹੇ ਨੇ ਸਾਨੂੰ ਕਾਲ ਕਰ ਲੈਣਾ ਅਸੀਂ ਰਾਤ ਦੇ 8 ਵਜੇ ਤੱਕ ਓਪਨ ਹੈ ਕਿਉਂਕਿ ਅੱਜ ਤੁਹਾਡਾ ਆਉਣਾ ਤਾਂ ਜ਼ਰੂਰੀ ਹੈ ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਸਾਹਿਬ
1: ਅੱਛਾ ਇੱਕ ਤੋਹਫਾ ਦੇ ਦਈਏ ਆਪਾਂ ਲੋਕਲ ਕਰ ਦਈਏ ਜਾਂ ਡਿਲੀਵਰੀ ਫ੍ਰੀ ਕਰ ਦਈਏ ਜਾਂ ਪਾਸੇ ਭਾਜ ਜਿੱਥੇ ਆ ਜਾਂਦੇ
2: ਇੱਦਾਂ ਕਰੋ ਜਿਹੜੇ ਪਰਿਵਾਰ ਸਾਡੇ ਕੋਲ ਦੂਰੋਂ ਨੇੜਿਓ ਚੱਲ ਕੇ ਆਉਣਗੇ ਕੈਂਬਰੇਜ ਖਿੱਚਣ ਵਾਲੇ ਪਾਸਿਓਂ ਬੈਰੀ ਵਾਲੇ ਪਾਸਿਓਂ ਜਾਂ ਲੰਡਨ ਵਾਲੇ ਪਾਸਿਓਂ ਆ ਕੇ ਕਹਿਣਾ ਵੀ ਤੁਸੀਂ ਅਸੀਂ ਬੈਰੀ ਵਾਲੇ ਪਾਸਿਓਂ ਜਾਂ ਲੰਡਨ ਵਾਲੇ ਪਾਸਿਓਂ ਗੈਸ ਕਾਰਡ ਬਿਲਕੁਲ ਫ੍ਰੀ ਕਰ ਦਿਓ ਤੁਸੀਂ
1: ਹੋਰ ਕੀ ਚਾਹੀਦਾ
2: ਬਿਲਕੁਲ ਬਸ ਗੈਸ ਕਾਰਡ ਬਿਲਕੁਲ ਤੁਹਾਨੂੰ ਫ੍ਰੀ ਨਹੀਂ ਦਿੱਤਾ ਜਾਊਗਾ ਸੋ ਜ਼ਰੂਰ
1: ਚਾਹੇ ਤੁਸੀਂ ਆ ਰਹੇ ਹੋ ਆਪਣੇ ਲੰਡਨ ਤੋਂ ਚਾਹੇ ਤੁਸੀਂ ਆ ਰਹੇ ਹੋ ਬ੍ਰੈਂਟਫੋਰਡ ਤੋਂ ਚਾਹੇ ਤੁਸੀਂ ਨੈਗਰਾ ਰੀਜਨ ਚੋਂ ਆ ਰਹੇ ਹੋ ਨੌਰਥ ਅਰੇਲੀਆ ਚੋਂ ਆ ਰਹੇ ਹੋ ਇੱਧਰੋਂ ਈਸਟ ਚੋਂ ਕਿੰਗਸਟਨ ਵੱਲੋਂ ਆ ਰਹੇ ਹੋ ਕਿ ਤੁਸੀਂ ਸਕਾਰਗੋ ਵੱਲੋਂ ਆ ਰਹੇ ਹੋ ਸਾਊਥ ਸਰ ਬਾਰਡਰ ਅਮੈਰੀਕਾ ਹੀ ਪੈ ਜਾਂਦਾ ਪਰਲੇ ਪਾਸੇ
2: ਜੀ
1: ਤੇ ਉੱਧਰੋਂ ਵੀ ਆ ਸਕਦੇ ਹੋ ਨੌਰਥ ਤੋਂ ਆ ਸਕਦੇ ਹੋ ਪਰ ਆਪਣਾ ਨਾਲ ਐਡਰੈਸ ਦਿਖਾ ਦਿਓ ਤੇ ਨਾਲ ਕਿੱਥੋਂ ਵੀ ਆਏ ਹੋ
2: ਜੀ
1: ਗੈਸ ਕਾਰਡ ਉਹਨਾਂ ਜਿੰਨੇ ਤੁਹਾਡੀ ਲੱਗੀ ਹੋ ਗਈ ਉਹਨਾਂ
2: ਜੀ ਬਿਲਕੁਲ ਸਾਹਿਬ ਸੋ ਅੱਜ ਫਰਨੀਚਰ ਦੀਆਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਅਪਲਾਇੰਸਸ ਜਿਹੜੇ ਫ੍ਰੀ ਤੋਹਫੇ ਦਿੱਤੇ ਜਾ ਰਹੇ ਆ ਸੋ ਜ਼ਰੂਰ ਇੱਕ ਚੱਕ ਲਓ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਲੱਗੀ ਹੋਈ ਆ ਫਰਨੀਚਰ ਦੇ ਉੱਪਰ ਪਹੁੰਚਣਾ ਕਿੱਥੇ ਜੀ ਐਡਰੈਸ ਨੋਟ ਕਰ ਲਓ 6685 ਟੌਮਟਨ ਰੋਡ 6685 ਟੌਮਟਨ ਰੋਡ ਦੇ ਉੱਪਰ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ ਸਾਲਡ ਵੁੱਡ ਦੇ ਡਾਇਨਿੰਗ ਟੇਬਲ ਲੈਣੇ ਆ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਮੈਟਰਸ ਚਾਹੀਦੇ ਨੇ ਸਾਲ ਦੀਆਂ ਸਭ ਤੋਂ ਘੱਟ ਲੋਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਤੋਹਫੇ ਮਿਲਣੇ ਨੇ 6685 ਟੌਮਟਨ ਰੋਡ ਦੇ ਉੱਪਰ ਤੁਸੀਂ ਸਾਨੂੰ ਨਾਲ ਡੀਲ ਦੇਣਾ ਨੇ ਜਿਹਨਾਂ ਪਰਿਵਾਰਾਂ ਨੇ ਸਾਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਲੈਣਾ ਸਾਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ ਸਿੱਧੂ ਸਾਹਿਬ ਸਿਰਫ ਕੈਨੇਡਾ ਡੇ ਸਪੈਸ਼ਲ ਅੱਜ ਸ਼ਾਮ 7 ਵਜੇ ਤੱਕ ਪਰਿਵਾਰ ਸਾਡੇ ਕੋਲ ਪਹੁੰਚ ਜਾਣਾ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦੇ ਵਿੱਚ ਲੈ ਜਾਓ ਤੇ ਨਾਲ ਤੋਹਫਾ ਮਿਲਣਾ ਹੀ ਮਿਲਣਾ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਜੀ
1: ਕੀ ਲਾਈਏ ਫਿਰ ਆਪਾਂ
2: ਨਾਲ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦਾ ਪਹਿਲੇ 5 ਪਰਿਵਾਰ ਰਾਈਟ ਵੇ ਸਟੋਰ ਆ ਜਾਓ ਮਾਈਕਰੋਵੇਵ
1: ਆਪਾਂ ਆਪਸ਼ਨ ਦੇ ਦਿੰਦੇ ਆ
2: ਜੀ
1: ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ
2: ਜੀ
1: ਜਿਹਨੇ ਏਅਰ ਫਰਾਇਰ ਲੈਣਾ ਹੁਣ
2: ਡਨ ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ ਏਅਰ ਫਰਾਇਰ ਲੈਣਾ ਏਅਰ ਫਰਾਇਰ ਲੈ ਲਓ ਤੇ ਨਾਲ ਦੀ ਨਾਲ ਸਭ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਕੁਈਨ ਸਾਈਜ਼ ਦਾ ਆਰਥੋਪੈਡਿਕ ਡਿਲੈਕਸ ਮੈਟਰਸ 4-500 ਵਾਲਾ ਸਿਰਫ 99 ਡਾਲਰ ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ $99 ਦਾ ਤੇ ਤੋਹਫਾ ਇਹਦੇ ਨਾਲ ਵੀ ਮਿਲਣਾ ਸੋ ਬਹੁਤ ਸਾਰੀ ਗੇਮਾਂ ਗੇਮੀ ਪਰਿਵਾਰ ਪਹੁੰਚ ਰਹੇ ਨੇ ਤੁਸੀਂ ਵੀ ਕਿਸੇ ਵੀ ਕਿਤੇ ਜੁੜੇ ਹੋ ਪਹੁੰਚੋ ਰਾਈਟ ਵੇ 6685 ਟੌਮਟਨ ਰੋਡ ਦੇ ਉੱਪਰ 6685 ਟੌਮਟਨ ਰੋਡ ਡੈਰੀ ਟੌਮਟਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਟਨ ਰੋਡ 6685 ਟੌਮਟਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ
1: ਮਿਹਰਬਾਨੀ ਔਰ ਮੈਂ ਸਰੋਤੋ ਤੁਹਾਨੂੰ ਵੀ ਕਹਾਂਗਾ ਕਿ ਅੱਜ ਬਹੁਤ ਹੀ ਬਿਊਟੀਫੁਲ ਡੇ ਆ ਬਾਹਰ ਬਾਹਰ ਨਿਕਲਣ ਅੜਦਾ ਗ੍ਰੈਨ ਫਰਨੀਚਰ ਨਹੀਂ ਵੀ ਹਾਲੇ ਖਰੀਦਣਾ ਆ ਜਾਓ ਗੇੜਾ ਦੇ ਜਾਓ ਤੁਹਾਨੂੰ ਆਈਡੀਆ ਜਿਹਾ ਹੋ ਜਾਂਦਾ ਵੀ ਉਦੋਂ ਖਰੀਦਣਾ ਹੋਵੇ ਉਦੋਂ ਲੈ ਲਓਗੇ ਨਹੀਂ ਤਾਂ ਬਾਹਰ ਗੇੜਾ ਗੁੜ ਦਿਓ ਅੱਜ ਚਹਿਲ ਪਹਿਲ ਬਾਹਰ ਬੜੀ ਹੋਣੀ ਆ ਮੌਸਮ ਬੜਾ ਬਹੁਤ ਵਧੀਆ ਧੁੱਪ ਖਿਲੀ ਹੋਈ ਆ ਕਿਤੇ ਪਾਰਕ ਪੁਰਕ ਜਾਓ ਇੱਥੇ ਅੱਜ ਸਾਡੇ ਕੋਲ ਗੇੜੇ ਕੋਲ ਕੱਢ ਕੇ ਜਾਓ ਸਾਨੂੰ ਮਿਲ ਕੇ ਜਾਓ ਹਾਈ ਸ਼ੇਅਰ ਕਰਕੇ ਜਾਓ ਕੁੱਲ ਬਣਾ ਕੇ ਕੀ ਆ ਬਾਹਰ ਨਿਕਲੋਗੇ ਘਰੇ ਦੇ ਬੈਠੋਗੇ ਤਾਂ ਸੋਫਾ ਤੋੜੋਗੇ ਤੇ ਨਾਲੇ ਤੁਸੀਂ ਮੈਂ ਹੋਵੋਗੇ ਡਿਪਰੈਸ਼ਨ 'ਚ ਆਓਗੇ ਹਨਾ ਟੀਵੀ ਵੱਲ ਝਾਕੀ ਜਾਓਗੇ ਬਾਹਰ ਨਿਕਲੋਗੇ ਤਾਂ ਇੰਨੀ ਸੋਹਣੀ ਲਾਈਟ ਆ ਖੂਬਸੂਰਤ ਹਰਿਆਲੀ ਆ ਸਾਰੇ ਦਰਖਤ ਹਰਿਆਲੀ ਜੀ ਨਾਲ ਭਰੇ ਪਏ ਨੇ ਆ ਕੇ ਵਧੀਆ ਚੀਜ਼ ਦੇਖੋਗੇ ਤੇ ਨਾਲੇ ਸਾਨੂੰ ਮਿਲ ਕੇ ਜਾਓ ਹਾਈ ਸ਼ਾਇਦ ਸਾਨੂੰ ਵੈਸੇ ਵੀ ਅਸੀਂ ਖੁਸ਼ ਕਰ ਦੇਣਾ ਜਦੋਂ ਇੱਥੇ ਆਓਗੇ ਗਿਫਟ ਆ ਦੇ ਕੇ ਤੇ ਗ੍ਰੈਂਡ ਫਰਨੀਚਰ ਦੇ 6685 ਟੌਮਟਨ ਰੋਡ ਤੇ ਸ਼ਾਮ ਦੇ 4 ਵਜੇ ਤੱਕ ਅਸੀਂ ਹਾਂ ਲੇਕਿਨ ਇਹ ਖੁੱਲ੍ਹੇ ਨੇ ਅੱਜ ਸ਼ਾਮ ਦੇ ਰਾਤ ਦੇ 8 ਵਜੇ ਤੱਕ ਜਦੋਂ ਮਰਜ਼ੀ ਆਓ ਹੌਲੀ ਹੌਲੀ ਆਉਂਦੇ ਜਾਓ ਤੇ ਆ ਕੇ ਸ਼ਾਪਿੰਗ ਕਰੋ ਫਰਨੀਚਰ ਦੀ ਕੈਨੇਡਾ ਡੇ ਸੇਲ ਕੈਨੇਡਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੇਲ ਲੱਗੀ ਹੈ ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਗਲੋਰੀਆ ਜੀ ਆਪਾਂ ਸਾਡੇ ਸਰੋਤਿਆਂ ਨੂੰ ਡੋਸੇ ਵਗੈਰਾ ਖਵਾਈਏ ਕੁਛ
0: ਬਿਲਕੁਲ ਸੋਫਿਆਂ ਦੇ ਨਾਲ ਫਰਨੀਚਰ ਦੇ ਨਾਲ ਵਧੀਆ ਵਧੀਆ ਜਿਹੜਾ ਖਾਣ ਪੀਣ ਦਾ ਸਮਾਨ ਹੈ
1: ਸੋਹਣੀ ਗਲੋਰੀਆ ਕੀ ਗੱਲ ਚੱਕਰ ਹੈ ਜੀ
0: ਆਵਾਜ਼ ਨਹੀਂ ਆਈ ਆਈ ਮੇਰੀ ਆਵਾਜ਼ ਤੁਹਾਨੂੰ
1: ਹੁਣ ਠੀਕ ਆ
0: ਹੁਣ ਠੀਕ ਹੈ
1: ਅੱਛਾ ਜੀ
0: ਬਿਲਕੁਲ ਖਵਾਉਂਦੇ ਹਾਂ ਚਾਟਸ ਐਂਡ ਪਰਾਂਠਿਆਂ ਤੇ ਲੈ ਕੇ ਜਾਂਦੇ ਹਾਂ ਇਹਨਾਂ ਨੂੰ
1: ਸਾਡੀ ਪਹਿਲਾਂ ਆਵਾਜ਼ ਆ ਰਹੀ ਸੀ ਤੇ ਬੰਦ ਤਾਂ ਨਹੀਂ ਹੋ ਗਈ ਸੀ
0: ਨਹੀਂ ਬਿਲਕੁਲ ਸਾਫ ਕਲੀਅਰ ਬਿਲਕੁਲ ਆਵਾਜ਼ ਆ ਰਹੀ ਹੈ ਤੁਹਾਡੀ
1: ਮੈਂ ਕਿਹਾ ਤੁਹਾਨੂੰ ਡੋਸੇ ਖਵਾਈਏ ਜਾਂ ਲੋਕਾਂ ਨੂੰ ਖਵਾਈ ਸਾਡੇ ਨੂੰ
0: ਮੈਨੂੰ ਵੀ ਤੇ ਉਹਨਾਂ ਨੂੰ ਵੀ ਦੋਨਾਂ ਨੂੰ
1: ਅੱਛਾ ਚਲੋ ਮੈਂ ਲੈ ਕੇ ਚੱਲਦੇ ਪੰਜਾਬੀ ਬਾਈ ਨੇ ਪੰਜਾਬੀ ਬਾਈ ਨੇਚਰ ਦੀ ਰੇਲ ਦੀ ਬ੍ਰਾਂਚ ਤੇ
0: ਠੀਕ ਹੈ
1: ਅੱਜ ਬੜੇ ਸਪੈਸ਼ਲ ਲੱਗੇ ਇੱਕ ਤਾਂ ਉਹਨਾਂ ਨੇ ਨਾ ਬਾਹਰ ਗਲੋਰੀਆ ਜੀ ਸਾਈਡ ਤੇ ਨਾ ਪੈਟੀਓ ਹੈਗਾ ਉਹਦੇ ਤੇ ਬਾਹਰ ਚਾਟ ਲਗਾਈ ਹੈ ਸਟਰੀਟ ਦੇ ਉੱਤੇ ਚਾਟ ਪਾਪੜੀ ਖਾਓ ਚਨਾ ਟਿੱਕੀ ਖਾਓ ਦਹੀਂ ਭੱਲੇ ਖਾਓ ਘੜੇ ਰੱਖੇ ਹੋਏ ਆ ਇੰਡੀਆ ਵਰਗੇ ਨਾ ਜਿਹੜੇ ਹੁੰਦੇ ਆਪਣੇ ਆਪਣੇ ਮਿੱਟੀ ਦੇ ਘੜੇ ਹੁੰਦੇ
0: ਆ
1: ਉਹਦੇ ਵਿੱਚ ਪਾਣੀ ਪਾਇਆ ਹੋਇਆ ਗੋਲ ਗੱਪੇ ਦਾ ਆਇਆ ਬਰਫ ਪਾਈ ਪਾਈ ਹੋਇਆ ਬੱਚੇ ਨਾ
0: ਠੀਕ ਠੀਕ ਠੀਕ
1: ਜਾਓ ਲੇਡੀਜ਼ ਬੋਲਦੇ ਹੋ ਹੱਲਾ ਹਨਾ ਡੇਲੀ ਤੇ ਪਹੁੰਚ ਜਾਓ
0: ਪੱਕਾ
1: ਤੇ ਵਧੀਆ ਪਾਓ ਭਾਜੀ ਖਾਓ ਚਨਾ ਭਟੂਰਾ ਖਾਓ ਮਸਾਲਾ ਡੋਸਾ ਖਾਓ ਤੇ ਹਲਵਾ ਪੂਰੀ ਖਾਣੀ ਆ ਉਹ ਗੱਲ ਚਾਟ ਬੜੀ ਵਧੀਆ ਇੱਕ ਤਾਂ ਉਹਨਾਂ ਨੇ 999 ਦੇ ਵਿੱਚ ਕਹਿੰਦੇ ਜਿੰਨੇ ਮਰਜ਼ੀ ਗੋਲ ਗੱਪੇ ਖਾ ਲਿਓ
0: ਅੱਛਾ
1: ਕਰ ਲਓ ਹਾਂਜੀ
0: ਠੀਕ ਹੈ ਕਿਹੜੀ ਲੋਕੇਸ਼ਨ ਤੇ ਜਾਣਾ
1: ਹੈ ਹਲੋ ਪੰਜਾਬੀ ਵਾਈਨ ਵਿੱਚ ਤੇ ਜਾਓ ਤੇ ਲੰਚ ਕਰਕੇ ਆਓ
0: ਜੀ
1: ਤੇ ਹੁਣ ਚੱਲਦੇ ਗਲੋਰੀਆ ਜਿਹੜੀ ਸਟੂਡੀਓ ਵਿੱਚ ਤੁਹਾਡੇ ਲਈ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ ਅਸੀਂ ਜੁੜਦੇ ਹਾਂ ਬੜੀ ਜਲਦੀ ਫੇਰ ਗ੍ਰੈਂਡ ਫਰਨੀਚਰ ਤੋਂ ਜੀ ਗਲੋਰੀਆ ਜੀ
0: ਸਿੱਧੂ ਸਾਹਿਬ ਇਹ ਜਿਹੜੇ ਗੋਲ ਗੱਪੇ ਲੱਗੇ ਨੇ ਕਿਹੜੀ ਲੋਕੇਸ਼ਨ ਤੇ ਲੱਗੇ ਨੇ ਦੱਸਿਓ ਮਾੜੀ ਜੀ ਗੋਲ ਗੱਪੇ ਤੇ ਮੈਂ ਹੁਣ ਛੇਤੀ ਛੇਤੀ ਇਹਨਾਂ ਦਾ ਨੰਬਰ ਜਿਹੜਾ ਹੈ ਤੁਹਾਨੂੰ ਦੇ ਦੇਣੀ ਹੈ ਕਿਉਂਕਿ ਹੁਣ ਜਦੋਂ ਹੋ ਹੀ ਗਈ ਹੈ ਗੱਲ ਗੋਲ ਗੱਪਿਆਂ ਦੀ ਤਾਂ ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਮੇਰੇ ਵਾਂਗੂ ਵੈਸੇ ਤੁਹਾਨੂੰ ਲੱਗਦਾ ਕਿ ਗੋਲ ਗੱਪਿਆਂ ਦੇ ਜਿਹੜੇ ਨਵੇਕਲੇ ਜੇ ਪਾਣੀ ਜੇ ਸ਼ੁਰੂ ਹੋਏ ਨੇ ਵੈਸੇ ਟੇਸਟ ਤਾਂ ਕਮਾਲ ਹੈ ਵੈਸੇ ਜਿਹਨੇ ਵੀ ਇਹ ਕਾਰਡ ਕੱਢੀ ਹੈ ਨਾ ਕਿ ਹਾਂ ਗੋਲ ਗੱਪਿਆਂ ਦੇ ਵੱਖ ਵੱਖ ਤਰੀਕੇ ਦੇ ਵੱਖ ਵੱਖ ਸਵਾਦ ਲਏ ਪਾਣੀ ਜਿਹੜੇ ਨੇ ਇਮਲੀ ਵਾਲਾ ਅਤੇ ਮੈਂਗੋ ਵਾਲਾ ਪੁਦੀਨਾ ਵਾਲਾ ਹੈ ਨਾ ਪੰਜਾਬੀ ਬਾਈ ਨੇਚਰ ਤਾਂ ਤੁਸੀਂ ਟੇਸਟ ਕਰਕੇ ਆਓ ਫਿਰ ਇਹਨਾਂ ਦੀ ਕਿਸੇ ਵੀ ਲੋਕੇਸ਼ਨ 'ਤੇ ਚਲੇ ਜਾਓ ਅੱਜ ਵਧੀਆ ਵਧੀਆ ਖਾਣਾ ਖਾਓ ਤੁਸੀਂ ਇੰਜੋਏ ਕਰੋ 8887 ਦ ਗੌਰ ਰੋਡ ਯੂਨਿਟ 57 ਬਰੈਂਪਟਨ ਵਿਖੇ ਲੋਕੇਟਡ ਹੈ ਪਹਿਲੀ ਲੋਕੇਸ਼ਨ ਗੌਰ ਅਤੇ ਅਬਨੇਜ਼ਰ ਦੇ ਇੰਟਰਸੈਕਸ਼ਨ 'ਤੇ ਦੂਜੀ ਲੋਕੇਸ਼ਨ ਬਵੇਰ ਅਤੇ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਤੀਜੀ ਬਵੇਰ ਅਤੇ ਹਰ ਅੰਟੈਰੀਓ ਦੇ ਅਤੇ ਕੈਨੇਡੀ ਅਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ 'ਤੇ ਵੀ ਪੰਜਾਬੀ ਬਾਈ ਨੇਚਰ 'ਤੇ ਵਧੀਆ ਵਧੀਆ ਜਿਹੜਾ ਹੈ ਬਾਹਰ ਪੈਟੀਓ ਦੇ ਵਿੱਚ ਤੁਹਾਡਾ ਜਿਹੜਾ ਹੈ ਖਾਣ ਪੀਣ ਦਾ ਇੰਤਜ਼ਾਮ ਥੋੜ੍ਹਾ ਕੀਤਾ ਹੋਇਆ ਮੌਸਮ ਖਿੜਿਆ ਹੋਇਆ ਅਤੇ ਬਾਹਰ ਪੈਟੀਓਜ਼ ਦੇ ਵਿੱਚ ਬੈਠ ਕੇ ਖਾਣ ਦਾ ਮਜ਼ਾ ਆਪਣਾ ਹੀ ਹੈ ਸੋ ਇੰਜੋਏ ਕਰੋ ਇਸ ਪ੍ਰੋਗਰਾਮ ਨੂੰ ਵਾਈਲ ਯੂ ਆਰ ਹੈਵਿੰਗ ਯੋਰ ਗੋਲ ਗੱਪਾਸ ਇੱਧਰ ਮੂੰਹ ਦੇ ਵਿੱਚ ਗੋਲ ਗੱਪਾ ਆਇਆ ਇੱਧਰ ਸਾਡਾ ਨਾਂ ਆਇਆ ਬਸ ਹੋਰ ਸਾਨੂੰ ਕੀ ਚਾਹੀਦਾ ਬਸ ਤੁਹਾਡੀ ਕਾਲ ਚਾਹੀਦੀ ਹੈ ਸੋ 905-564-5446 ਇੰਗਲਿਸ਼ 905-564-6444 ਕਰ ਲਓ ਕਾਲ ਜੇ ਦੋਸਤੋ

0: ਵੈਸੇ ਇਹ ਭੰਗੜਾ ਬੀਟ ਵਾਲੇ ਗਾਣਿਆਂ ਦਾ ਨਾ ਸਵਾਦ ਆਪਣਾ ਹੀ ਹੈ। ਜਿੰਨਾ ਮਰਜ਼ੀ ਤੁਸੀਂ ਕੋਈ ਹੋਰ ਗਾਣਾ ਲਾ ਲਓ, ਜਦੋਂ ਇਹ ਐਸੇ ਗਾਣੇ ਵੱਜਦੇ ਨੇ ਤਾਂ ਮੱਲੋ ਮੱਲੀ ਯੂਨੋ ਥੋੜਾ ਜਿਹਾ ਖੂਨ ਜਿਹੜਾ ਹੈ ਥੋੜਾ ਜਿਹਾ ਡਬਲ ਰਫਤਾਰ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ, ਦੌੜਨਾ ਸ਼ੁਰੂ ਹੋ ਜਾਂਦਾ। ਡੂ ਯੂ ਐਗਰੀ ਐਗਰੀ ਕਰਦੇ ਹੋ ਮੈਨੂੰ ਲੱਗਦਾ ਹੈ ਨਾ। ਸਤਨਾਮ ਜੀ ਸਤਿ ਸ਼੍ਰੀ ਅਕਾਲ, ਸਵਾਗਤ, ਕੀ ਹਾਲ ਚਾਲ? ਹਾਂਜੀ ਹਾਂਜੀ, ਹੈਲੋ, ਆਵਾਜ਼ ਕੱਟ ਕੱਟ ਕੇ ਆ ਰਹੀ ਹੈ ਤੁਹਾਡੀ, ਫਿਰ ਦੁਬਾਰਾ ਮਿਲਾਇਓ, ਠੀਕ ਹੈ ਜੀ। ਸਤਨਾਮ ਜੀ ਦੀ ਆਵਾਜ਼ ਜਿਹੜੀ ਹੈ ਮੇਰੇ ਤੱਕ ਤਾਂ ਪਹੁੰਚੀ ਨਹੀਂ, ਤੁਹਾਡੇ ਤੱਕ ਪਹੁੰਚੀ ਫਿਲਹਾਲ। 905-564-44। ਪ੍ਰਮੋਦ ਜੀ ਫਿਰ ਦੁਬਾਰਾ ਕਾਲ ਕਰ ਲਿਓ, ਮੈਨੂੰ ਇੰਤਜ਼ਾਰ ਰਹੇਗਾ ਤੁਹਾਡੀ ਕਾਲ ਦਾ। ਗਿੱਲ ਸਵੀਟ ਫੈਕਟਰੀ, ਪਿਓਰ ਵੈਜੀਟੇਰੀਅਨ, ਲਾਈਵ ਕੇਟਰਿੰਗ ਫੋਰ ਐਨੀ ਓਕੇਜ਼ਨ, ਮਸ਼ੀਨ ਮੇਡ ਸਮੋਸੇ ਅਵੇਲੇਬਲ ਨੇ ਹੁਣ। ਸੋ ਆਲ ਸਵੀਟਸ ਜਿਹੜੇ ਨੇ ਕੈਨੇਡਾ ਦੇ ਵਿੱਚ, ਜਿੰਨੇ ਵੀ ਤੁਹਾਨੂੰ ਸਵੀਟਸ ਦੀ ਥੋੜ੍ਹੀ ਜਿਹੀ ਯੂ ਨੋ ਕਰੇਵਿੰਗ ਹੋ ਰਹੀ ਹੈ ਉਹ ਤੁਹਾਨੂੰ ਮਿਲ ਸਕਦੇ ਨੇ। ਲਾਈਵ ਫੂਡ ਟਰੱਕ ਕੇਟਰਿੰਗ ਸਾਰੀ ਹੀ ਓਕੇਸ਼ਨਸ ਵਾਸਤੇ, 6 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 2 ਇਹਨਾਂ ਦੀਆਂ ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, 5 ਚਲੋ ਫਰੈਸ਼ਕੋ ਦੇ ਵਿੱਚ ਨੇ। ਸੋ ਇਹਨਾਂ ਦੇ ਤੁਸੀਂ ਜਦੋਂ ਚਲੋ ਫਰੈਸ਼ਕੋ ਦੇ ਵਿੱਚ ਸ਼ੋਪਿੰਗ ਕਰਦੇ ਕਰਦੇ ਭੁੱਖ ਲੱਗੀ ਆਈ ਤਾਂ ਫਿਰ ਗਿੱਲ ਸਵੀਟ ਫੈਕਟਰੀ 'ਤੇ ਇੱਕ ਗੇੜਾ ਕੀ ਲਾਉਣਾ, ਉੱਥੋਂ ਲੰਘੋਗੇ ਤੁਸੀਂ, ਤੁਹਾਡੇ ਆਪਣੇ ਆਪ ਹੀ ਦਿਲ ਮੱਲੋ ਮੱਲੀ ਕਰੇਗਾ ਕਿ ਹੁਣ ਸਮੋਸੇ ਵੀ ਪੈਕ ਕਰਾ ਲਈਏ, ਹੁਣ ਮਾੜਾ ਇਹ ਵੀ ਕਰ ਲਈਏ, ਇਹ ਵੀ ਕਰ ਲਈਏ। ਹੈੱਡ ਆਫਿਸ ਫੋਨ ਨੰਬਰ ਨੋਟ ਕਰ ਲਓ ਤੁਸੀਂ, ਤਾਂ ਕਿ ਤੁਸੀਂ ਲਾਈਵ ਕੇਟਰਿੰਗ ਵਾਸਤੇ ਆਰਡਰ ਕਰਨਾ ਹੋਵੇ ਤਾਂ ਨੰਬਰ ਤੁਹਾਡੇ ਕੋਲ ਹੋਵੇ 905-799-2616, 905-799-2616 ਨੰਬਰ ਹੈ ਜੀ ਗਿੱਲ ਸਵੀਟ ਫੈਕਟਰੀ ਵਾਲਿਆਂ ਦਾ। 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਵਿਖੇ ਲੋਕੇਸ਼ਨ ਹੈ ਜੀ, ਅਤੇ ਇਸ ਲੋਕੇਸ਼ਨ 'ਤੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਅਤੇ ਆਪਣੀ ਜਿਹੜੀ ਕੇਟਰਿੰਗ ਕਰਾਉਣੀ ਹੈ ਉਹ ਵਧੀਆ ਵਧੀਆ ਕਰਵਾਈ ਜਾ ਸਕਦੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ, 1695।
1: ਹਾਂਜੀ ਬਾਜੀ, ਕੀ ਹਾਲ ਜੇ?
0: ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ ਕਿੱਧਰ ਦੀ ਤਿਆਰੀ?
1: ਤੁਹਾਡਾ ਟਾਈਮ ਬਦਲਿਆ, ਮੈਂ ਤਾਂ ਰਾਤ 9 ਵਜੇ ਸੰਡੇ ਨੂੰ ਇੰਤਜ਼ਾਰ ਕਰਦਾ ਹੁੰਦਾ।
0: ਆਏ ਹਾਏ, ਕੀ ਹਾਲ ਜੇ? ਬਿਲਕੁਲ ਠੀਕ ਠਾਕ ਹੈ, ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ?
1: ਮੁਮਕਿਨ, ਅਲਹਮਦੁਲਿਲਾ, ਮੁਮਕਿਨ ਹੋਵੇ ਨਾ ਤੇ ਨੂਰ ਜਾਣਾ ਜਾਣਾ ਇੱਕ ਹੀ ਹੈ, ਚਾਂਦਨੀ ਰਾਤੇ ਸਭ ਜਬ ਸੋਏ,
0: ਚਾਂਦਨੀ ਰਾਤੇ, ਚਾਂਦਨੀ ਰਾਤੇ।
1: ਅੱਛਾ ਇਹ ਪਤਾ ਕੀ, ਇਹ ਪਿਛਲੇ ਸਾਲ ਸੈਂਚਰੀ ਆਫ ਦਾ ਸੌਂਗ ਸੀ ਪਾਕਿਸਤਾਨੀ ਫਿਲਮ ਵਿੱਚ।
0: ਹੁਣ ਮੌਸਮ ਖਿੜਦਾ ਜਾ ਰਿਹਾ, ਹੁਣ ਮੈਂ ਦੇਖਿਆ ਕਿ ਡਰਾਈਵੇਜ ਜਿਹੜੇ ਨੇ ਉਹ ਹੁਣ ਕਲੀਨ ਹੋ ਰਹੇ ਨੇ, ਸਾਰੇ ਕੰਮ ਜਿਹੜੇ ਹੋ ਰਹੇ ਹੁਣ ਚੇਤੇ ਆ ਰਹੇ ਨੇ ਕਿ ਕੋਈ ਵੀ ਕੰਮ ਕਰਾਉਣਾ ਤੇ ਮੌਸਮ ਜਦੋਂ ਅੱਛਾ ਹੋਵੇ, ਧੁੱਪਾਂ ਛੁੱਪਾਂ ਲੱਗ ਜਾਣ ਵਧੀਆ, ਤਾਂ ਫਿਰ ਸਿਟੀ ਪਰਮਿਟਸ ਦੇ ਨਾਲ ਤੁਹਾਨੂੰ ਇਹ ਓਮਕਾਰ ਹੋਮਸ ਪੌਲ ਗਰੇਵਾਲ ਰੈਨੋਵੇਸ਼ਨ ਕੰਮ ਕਰਕੇ ਦਿੰਦੇ ਨੇ ਜੀ, ਇਨਕਲੂਡਿੰਗ ਦ ਡਰਾਇੰਗਸ। ਗਾਰਡਨ ਸਵੀਟਸ ਬਣਾਉਣੇ ਹੋਣ, ਲੀਗਲ ਬੇਸਮੈਂਟ ਬਣਾਉਣੀ ਹੋਵੇ, ਅਪਾਰਟਮੈਂਟ ਸਪੈਸ਼ਲਿਸਟ ਨੇ ਇਹ ਕੰਪਲੀਟ ਕਰ ਚੁੱਕੇ ਨੇ, ਓਵਰ 20 ਗਾਰਡਨ ਸਵੀਟਸ ਇਨ 2025। ਬਿਲਡ ਕਰਦੇ ਨੇ ਕਸਟਮ ਹੋਮਸ, ਕੋਈ ਵੀ ਤਰ੍ਹਾਂ ਦਾ ਕਮਰਸ਼ੀਅਲ ਜੋਬਸ, ਆਫਿਸ, ਰੈਸਟੋਰੈਂਟਸ। ਸਪੈਸ਼ਲ ਡਿਸਕਾਊਂਟਸ ਨੇ ਹੋਮ ਰੈਨੋਵੇਸ਼ਨਸ 'ਤੇ, ਇਨਕਲੂਡਿੰਗ $5,000, ਅਤੇ ਜੇ ਇਫ ਯੂ ਬੁੱਕ ਯੋਰ ਲੀਗਲ ਬੇਸ

0: ਨਮਸਤੇ ਬਰੈਂਪਟਨ ਜਿਹੜਾ ਹੈ ਉਹ ਲੈ ਕੇ ਆਇਆ ਜੀ ਕੈਨੇਡਾ ਡੇ ਦੀ ਸੈਲੀਬ੍ਰੇਸ਼ਨ ਚਿੰਗੂਜ਼ੀ ਪਾਰਕ ਦੇ ਵਿੱਚ ਸੋ ਸੈਲੀਬ੍ਰੇਟ ਕਰੋ ਕੈਨੇਡਾ ਡੇ ਇਨ ਬਰੈਂਪਟਨ ਵਿਦ ਕੰਟਰੀ ਸਟਾਰ ਲੀ ਬ੍ਰਾਈਸ ਕੰਟਰੀ ਬੈਂਡ ਇਮਰਸਨ ਡਰਾਈਵ ਚਿੰਗੂਜ਼ੀ ਪਾਰਕ ਤੇ ਲਾਈਵ ਕੰਟਰੀ ਮਿਊਜ਼ਿਕ ਹੋਏਗਾ ਫੈਮਿਲੀ ਫਰੈਂਡਲੀ ਪ੍ਰੋਗਰਾਮਿੰਗ ਹੋਏਗੀ ਚਿੰਗੂਜ਼ੀ ਪਾਰਕ ਦੇ ਵਿੱਚ July 1st ਨੂੰ ਇਹ ਜਿਹੜਾ ਇੰਜੋਇਮੈਂਟ ਕੀਤੀ ਜਾ ਸਕਦੀ ਹੈ ਸਿਕਿਉਰਿਟੀ ਮੈਜਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਇਹ ਉਪਰਾਲਾ ਕਰ ਰਹੇ ਨੇ ਜੀ ਇਹ ਤੁਹਾਡੇ ਵਾਸਤੇ ਬਰੈਂਪਟਨਸ ਐਨੂਅਲ ਕੈਨੇਡਾ ਡੇ ਸੈਲੀਬ੍ਰੇਸ਼ਨ ਜਿਹੜੀ ਹੈ ਚਿੰਗੂਜ਼ੀ ਪਾਰਕ ਦੇ ਵਿੱਚ ਵੈਨਸਡੇ July 1st ਨੂੰ ਹੋਣ ਜਾ ਰਹੀ ਹੈ ਆਪਣੀ ਫੈਮਿਲੀਜ਼ ਨੂੰ ਲੈ ਕੇ ਆਓ ਕਮਿਊਨਿਟੀਜ਼ ਪਹੁੰਚਣ ਟੁਗੈਦਰ ਵੀਲ ਹੈਵ ਫੁੱਲ ਡੇ ਆਫ ਲਾਈਵ ਐਂਟਰਟੇਨਮੈਂਟ ਫੈਮਿਲੀ ਫਰੈਂਡਲੀ ਐਕਟੀਵਿਟੀਜ਼ ਫੂਡ ਫਾਇਰਵਰਡ ਐਵਰੀਥਿੰਗ ਵਿਲ ਬੀ ਦੇਅਰ ਲੇਕਿਨ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਸੋ ਟੋਪ ਪ੍ਰਾਇਓਰਿਟੀ ਦਿੱਤੀ ਜਾਏਗੀ ਸੇਫਟੀ ਅਤੇ ਸਿਕਿਉਰਿਟੀ ਨੂੰ ਸੋ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਸੋ ਦੁਪਹਿਰੇ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਇਹ ਜਿਹੜੀ ਹੈ ਐਂਟਰਟੇਨਮੈਂਟ ਰਹੇਗਾ ਐਂਡ ਐਕਟੀਵਿਟੀਜ਼ ਹੋਣਗੀਆਂ ਫੂਡ ਦੇ ਟਰੱਕਸ ਲੱਗੇ ਹੋਣਗੇ ਫੈਮਿਲੀ ਫਰੈਂਡਲੀ ਐਕਟੀਵਿਟੀਜ਼ ਹੋਣਗੀਆਂ ਸੋ ਆਪਣੀ ਫੈਮਿਲੀ ਫਰੈਂਡਸ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਬਿਕੋਜ਼ ਨਾਓ ਹੁਣ ਤਾਂ ਉਹਨਾਂ ਦੇ ਵਿੱਚ ਐਨਰਜੀ ਜਿਹੜੀ ਹੈ ਡਬਲ ਟ੍ਰਿਪਲ ਹੋਏਗੀ ਕਿਉਂਕਿ ਛੁੱਟੀਆਂ ਹੋ ਚੁੱਕੀਆਂ ਨੇ ਇਟਸ ਐਨ ਆਫ ਫੋਰ ਦੈਮ ਫੋਰ ਅ ਪ੍ਰੀਟੀ ਲੌਂਗ ਟਾਈਮ ਸੋ ਇੰਜੋਏ ਕਰਾਓ ਉਹਨਾਂ ਨੂੰ ਐਸੀ ਥਾਵਾਂ ਤੇ ਲੈ ਕੇ ਜਾ ਕੇ ਉਹਨਾਂ ਦੀ ਐਨਰਜੀ ਜਿਹੜੀ ਹੈ ਨਾ ਥੋੜੀ ਜਿਹੀ ਆਪਾਂ ਉਹ ਬਰਨ ਆਊਟ ਕਰ ਸਕਦੇ ਹਾਂ ਤਾਂ ਕਿ ਉਹ ਥੋੜਾ ਜਿਹਾ ਥੱਕ ਜਾਣ ਨਹੀਂ ਤਾਂ ਇਹ ਥੱਕਣਗੇ ਨਹੀਂ ਸੋ ਚਿੰਗੂਜ਼ੀ ਪਾਰਕ 9050 ਬ੍ਰਮਲੀ ਰੋਡ ਬਰੈਂਪਟਨ ਵਿਖੇ ਲੋਕੇਸ਼ਨ ਹੈ ਸੋ July 1st ਕੈਨੇਡਾ ਡੇ ਸੇਲ ਦੇ ਨਾਲ ਨਾਲ ਜਿੱਥੇ ਜਿੱਥੇ ਸੇਲਸ ਲੱਗੀਆਂ ਨੇ ਉੱਥੋਂ ਫਾਇਦਾ ਉਠਾਓ ਅਤੇ ਨਾਲ ਦੀ ਨਾਲ ਸੈਲੀਬ੍ਰੇਸ਼ਨ ਵੀ ਕਰੋ ਫਿਲਹਾਲ ਅਸੀਂ ਦੱਸ ਦਈਏ ਕਿ ਕੈਨੇਡਾ ਡੇ ਸੇਲ ਦੀ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਕੀਤੀ ਹੈ ਕੈਨੇਡਾ ਸੇਲ ਡੇ ਸੇਲ ਦੀ ਗ੍ਰੈਂਡ ਹੋਮ ਫਰਨੀਚਰ ਨੇ ਸੋ 6685 ਟੋਂਕਨ ਰੋਡ ਮਿਸੀਸਾਗਾ ਡੈਰੀ ਅਤੇ ਟੋਂਕਨ ਦਾ ਇੰਟਰਸੈਕਸ਼ਨ ਹੈ ਜੀ ਇੱਥੇ ਲੱਗੀ ਹੋਈ ਹੈ ਕੈਨੇਡਾ ਡੇ ਸੇਲ ਸੋ ਬਿਗੈਸਟ ਸੇਲ ਆਫ ਦ ਈਅਰ ਕੈਨੇਡਾ ਡੇ ਅਸੀਂ ਉਡੀਕਦੇ ਹਾਂ ਜੀ ਕਿ ਸੇਲ ਲੱਗੇ ਕੁਛ ਨਾ ਕੁਛ ਬਚਤ ਹੋਏ ਸਾਡੀ ਇਹਨਾਂ ਦਿਨਾਂ ਦੀ ਸਾਨੂੰ ਉਡੀਕ ਬਹੁਤ ਜ਼ਿਆਦਾ ਰਹਿੰਦੀ ਹੈ ਸੋ ਆ ਗਿਆ ਜੀ ਉਹ ਦਿਨ ਡਿਜ਼ਾਈਨਰ ਫਰਨੀਚਰ ਲੋਐਸਟ ਪ੍ਰਾਈਸਿਸ ਤੇ ਫਰੀ ਅਪਲਾਈਂਸਿਸ ਨਾਲ ਦਿੱਤੇ ਜਾ ਰਹੇ ਨੇ ਐਜ਼ ਗਿਫਟਸ ਮਾਈਕਰੋਵੇਵ ਅਨਾਊਂਸ ਹੋਇਆ ਸੀ ਹੁਣੇ ਐਂਡ ਪਹਿਲਾਂ ਵੀ ਬਹੁਤ ਸਾਰੇ ਆਫਰਸ ਜਿਹੜੇ ਨੇ ਦੇ ਚੁੱਕੇ ਨੇ ਪਿਛਲੇ ਲਿੰਕ ਦੇ ਵਿੱਚ ਤਾਂ ਹੁਣ ਛੇਤੀ ਛੇਤੀ ਫਿਰ ਦੁਬਾਰਾ ਇੱਕ ਲਿੰਕ ਲਵਾਂਗੇ ਅਤੇ ਛੇਤੀ ਛੇਤੀ ਅਸੀਂ ਅਪਲਾਈਂਸਿਸ ਬਾਰੇ ਜਾਣਕਾਰੀ ਲਵਾਂਗੇ ਕਿ ਕਿਹੜੇ ਕਿਹੜੇ ਅਪਲਾਈਂਸਿਸ ਨਾਲ ਫਰੀ ਮਿਲ ਸਕਦੇ ਨੇ ਦੇਖੋ ਜੀ ਸੋਫਾ ਸੈੱਟ ਲੈਣਾ ਹੋਵੇ ਤੁਸੀਂ ਕੋਈ ਡਾਇਨਿੰਗ ਸੈੱਟ ਲੈਣਾ ਹੋਵੇ ਜਾਂ ਤੁਸੀਂ ਬੈੱਡ ਸੈੱਟ ਦੇਖ ਰਹੇ ਹੋ ਵਧੀਆ ਕੋਈ ਜਿਹਦੇ ਵਿੱਚ ਲਾਈਟਾਂ ਸ਼ਾਈਟਾਂ ਲੱਗੀਆਂ ਹੋਣ ਬਾਕਸ ਵਾਲੇ ਜਿਹੜੇ ਬੈੱਡ ਨੇ ਉਹਨਾਂ ਦੇ ਉੱਤੇ ਆਫਰ ਅਸੀਂ ਲੱਭਦੇ ਹੁੰਦੇ ਹਾਂ ਕਿਉਂਕਿ ਸਾਨੂੰ ਚਾਹੀਦੀ ਹੁੰਦੀ ਹੈ ਸਟੋਰੇਜ ਸੋ ਜਾਣਾਂਗੇ ਕਿ ਗ੍ਰੈਂਡ ਹੋਮ ਫਰਨੀਚਰ 'ਤੇ ਕਿਹੜੇ ਕਿਹੜੇ ਫਰਨੀਚਰ ਆਈਟਮਸ 'ਤੇ ਸੇਲ ਲੱਗੀ ਹੋਈ ਹੈ 6472620006472620000 ਨੰਬਰ ਹੈ ਜੀ ਜੇ ਤੁਸੀਂ ਹੁਣ ਇਹ ਸੁਣ ਰਹੇ ਹੋ ਇਸ ਬਾਰੇ ਇਸ ਸੇਲ ਬਾਰੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਹੋ ਮੇਰਾ ਤਾਂ ਕੰਮ ਹੋਏਗਾ ਇਹ ਤਾਂ ਸੇਲ ਮੁੱਕ ਜਾਣੀ ਹੈ ਤਾਂ ਕਾਲ ਕਰ ਲਓ ਤੇ ਕਾਲ ਕਰਕੇ ਆਪਣਾ ਨੰਬਰ ਜਿਹੜਾ ਹੈ ਲਿਖਵਾ ਦਿਓ ਤਾਂ ਕਿ ਤੁਹਾਨੂੰ ਇਹ ਸੇਲ ਦੇ ਬੈਨੀਫਿਟਸ ਲੇਟਰ ਔਨ ਮਿਲ ਸਕਣ ਸੋ 6472620000 40 ਨੇ ਜੀ ਪਿੱਛੇ ਉਹ ਤੁਸੀਂ ਮਿਲਾ ਲਓ ਤੇ ਫਿਰ ਇੰਜੋਏ ਕਰੋ ਆਪਣੀ ਸੇਲ ਦੀ ਸ਼ਾਪਿੰਗ ਨੂੰ ਤੇ ਜੇ ਉੱਥੇ ਪਹੁੰਚਦੇ ਹੋ ਤੇ ਸਿੱਧੂ ਸਾਹਿਬ ਦੇ ਥਰੂ ਸਾਡੇ ਨਾਲ ਗੱਲਬਾਤ ਕਰਨਾ ਬਿਲਕੁਲ ਨਾ ਭੁੱਲਿਓ ਜੀ ਕਿਉਂਕਿ ਮੈਨੂੰ ਇੰਤਜ਼ਾਰ ਰਹੇਗਾ ਕਿ ਤੁਹਾਡੀ ਆਵਾਜ਼ ਮੈਂ ਸੁਣਾ ਉੱਥੋਂ ਦੀ ਫਿਲਹਾਲ ਤਾਂ ਅਸੀਂ ਤੁਹਾਨੂੰ ਹੌਂਕਾ ਮਾਰ ਰਹੇ ਹਾਂ ਕਿ ਆ ਜਾ ਆ ਜਾਓ ਇੰਜੋਏ ਕਰੋ ਪ੍ਰੋਗਰਾਮ ਨੂੰ ਮੇਰੇ ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਪਰਮਵੀਰ ਜੀ
1: ਹਾਂਜੀ ਜੀ ਮੈਂ ਰਾਜੀ ਬੋਲ ਰਿਹਾ ਜੀ ਸਪੈਕਸ ਐਕਸਪ੍ਰੈਸ ਤੋਂ
0: ਸਪੈਕਸ ਐਕਸਪ੍ਰੈਸ ਤੋਂ ਮੈਂ ਹੁਣੇ ਦੱਸ ਕੇ ਹਟੀ ਸੀ ਸਪੈਕਸ ਐਕਸਪ੍ਰੈਸ ਵਾਲਿਆਂ ਬਾਰੇ ਕਿ ਹੁਣ ਛੁੱਟੀਆਂ ਹੋ ਚੁੱਕੀਆਂ ਨੇ ਸਪੈਕਸ ਐਕਸਪ੍ਰੈਸ ਵਾਲਿਓ ਤੇ ਹੁਣ ਤੁਹਾਡੇ ਕੋਲ ਬੱਚਿਆਂ ਨੇ ਆਉਣਾ ਤੁਹਾਡੇ ਕੋਲ ਬਜ਼ੁਰਗਾਂ ਨੇ ਆਉਣਾ ਕਿਉਂਕਿ ਹੁਣ ਫਰੀ ਟਾਈਮ ਹੋਏਗਾ ਫਾਈਨਲੀ ਸੋ ਸਪੈਕਸ ਐਕਸਪ੍ਰੈਸ ਤੋਂ ਸਾਡੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਸਾਨੂੰ ਦੱਸੋ ਪਹਿਲਾਂ ਮੈਂ ਅਨਾਊਂਸ ਕਰਕੇ ਹਟੀ ਹਾਂ ਫਿਲਹਾਲ ਕਿ ਬਹੁਤ ਸਾਰੇ ਆਫਰਸ ਤੁਸੀਂ ਲਗਾਏ ਹੋਏ ਨੇ ਤੋ ਜਦੋਂ ਬੱਚੇ ਆਉਣਗੇ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਤੇ ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ ਕਸਟਮਰਸ ਐਪਰੀਸੀਏਸ਼ਨ ਸੇਲ ਦੇ ਵਿੱਚ ਉਹਨਾਂ ਨੂੰ ਕੀ ਕੁਝ ਮਿਲਣ ਵਾਲਾ ਜੀ
1: ਬਿਲਕੁਲ ਜੀ ਸੋ ਖਾਸ ਕਰਕੇ ਹੁਣ ਜਿਹੜਾ ਕੈਨੇਡਾ ਡੇ ਆਇਆ ਬਹੁਤ ਵਧੀਆ ਸੇਲ ਚੱਲ ਰਹੀ ਹੈ ਸਾਡੇ ਕੋਲ ਖਾਸ ਕਰਕੇ ਜਿਨ੍ਹਾਂ ਨੇ ਬ੍ਰਾਂਡਡ ਸਨ ਗਲਾਸਿਸ ਲੈਣੀ ਹੈ ਕਿਉਂਕਿ ਜਦੋਂ ਸਮਰ ਦਾ ਸੀਜ਼ਨ ਹੁੰਦਾ ਹਰ ਕੋਈ ਬਾਹਰ ਘੁੰਮਣ ਲਈ ਨਿਕਲਦਾ ਹੈ ਜਦੋਂ ਤੁਸੀਂ ਘੁੰਮਣ ਲਈ ਨਿਕਲਦੇ ਹੋ ਮੇਕ ਸ਼ੋਰ ਤੁਸੀਂ ਆਪਣੀ ਆਈਜ਼ ਨੂੰ ਪ੍ਰੋਟੈਕਟ ਕਰੋ ਵਧੀਆ ਸਨ ਗਲਾਸਿਸ ਲਗਾ ਕੇ ਕਿਉਂਕਿ ਤੁਹਾਡੀ ਸਨ ਗਲਾਸਿਸ ਜਿਹੜੀ ਹੈ ਵਧੀਆ ਕੁਆਲਿਟੀ ਦੀਆਂ ਨੇ ਨਾਲ ਦੇ ਨਾਲ ਯੂਵੀ ਪ੍ਰੋਟੈਕਟਡ ਵੀ ਹੋਣੀ ਚਾਹੀਦੀਆਂ ਨੇ ਸੋ ਸਾਡੇ ਕੋਲ ਸਾਰੇ ਹੀ ਲੇਟੈਸਟ ਮਾਡਲ ਜਿਹੜੇ 2026 ਦੇ ਸਮਰ ਕਲੈਕਸ਼ਨ ਦੇ ਪਹੁੰਚ ਚੁੱਕੇ ਨੇ ਇਹਦੇ ਜੇ ਗੁੱਚੀ ਦੇ ਲੈਣਾ ਚਾਹੁੰਦੇ ਹੋ ਜਾਂ ਫਿਰ ਪ੍ਰਾਡਾ ਦੇ ਡੋਲਚੀ ਗਬਾਨਾ ਦੇ, ਟੋਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ ਜਾਂ ਫਿਰ ਬਰਬਰੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਸਨਗਲਾਸ

0: ਮੈਟਰਸ ਤੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਅਸੀਂ ਫਲੈਟ 30% ਡਿਸਕਾਊਂਟ ਦੇ ਰਹੇ ਹਾਂ ਜੀ। ਨਾਲ ਦੀ ਨਾਲ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਨੇ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਕੋਚ ਦੇ, ਟੋਰੀ ਬਰਡਸ ਦੇ ਜਾਂ ਫਿਰ ਪੋਲੋ ਦੇ, ਇਹ ਸਾਰਿਆਂ ਦੇ ਉੱਤੇ ਜੀ ਤੁਹਾਨੂੰ ਅੱਜ ਅਸੀਂ ਫਲੈਟ 50% ਆਫ ਦੇ ਰਿਹਾ। ਸੋ ਗਲੋਰੀ ਜੀ ਮੈਂ ਰਿਪੀਟ ਕਰਦਾ ਕਿ ਇਹ ਫਲੈਟ ਹੈ, ਇਹ ਅਪ ਟੂ ਨਹੀਂ। ਕਈ ਰਿਮਾਰਕਸ ਹੁੰਦਾ ਸੀ ਜਦੋਂ ਐਡ ਸੁਣਦੇ ਹਾਂ 50 ਹੈ, ਜਦੋਂ ਜਾਂਦੇ ਹਾਂ ਉੱਥੇ 10-15% ਨਿਕਲਦਾ। ਅਸੀਂ ਇੱਕ ਪੂਰਾ ਸੈਕਸ਼ਨ ਬਣਾਇਆ ਜੀ, ਉਸ ਸੈਕਸ਼ਨ ਦੇ ਵਿੱਚ ਜਿੰਨੇ ਵੀ ਬ੍ਰਾਂਡਡ ਫਰੇਮ ਲੱਗੇ ਨੇ ਤਕਰੀਬਨ 300-400, ਤੁਸੀਂ ਆ ਕੇ ਕੋਈ ਵੀ ਬ੍ਰਾਂਡਡ ਫਰੇਮ ਚੂਜ਼ ਕਰੋ। ਹਰ ਬ੍ਰਾਂਡ ਫਰੇਮ ਨੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ, ਜੋ ਵੀ ਪ੍ਰਾਈਸ ਟੈਗ ਲੱਗਾ ਤੁਸੀਂ ਉਹਦਾ ਅੱਧਾ ਮੁੱਲ ਕਰ ਲਓ, ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲਣਗੇ। ਤੇ ਨਾਲ ਦੀ ਨਾਲ ਅਸੀਂ ਇੱਕ ਕਲੀਅਰ ਆਊਟ ਸੈਕਸ਼ਨ ਵੀ ਬਣਾਇਆ, ਇਹਦੇ ਵਿੱਚ ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਅਸੀਂ ਅੱਜ ਫਲੈਟ 75% ਆਫ ਕਰਕੇ ਦੇ ਰਹੇ ਹਾਂ। ਸੋ ਇਹ ਬਹੁਤ ਭਾਰੀ ਸੇਲ ਹੈ ਜੀ, ਬਹੁਤ ਵਧੀਆ ਸੇਲ ਹੈ। ਸਾਡੇ ਸਰੋਤੇ ਜ਼ਰੂਰ ਇਸ ਸੇਲ ਦਾ ਫਾਇਦਾ ਉਠਾਉਣ। ਤੇ ਨਾਲ ਦੀ ਨਾਲ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ, ਉਹਦੇ ਵਾਸਤੇ ਵੀ ਡਾਕਟਰ ਸਾਡੇ ਕੋਲ ਅੱਜ ਤਕਰੀਬਨ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਪੂਰਾ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਆਈ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ। ਖਾਸ ਕਰਕੇ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਬੱਚਿਆਂ ਨੂੰ ਲੈ ਕੇ ਆਓ, ਕਿਉਂਕਿ ਇਹ ਖੁੱਲ੍ਹਾ ਸਮਾਂ ਹੁਣ ਤਕਰੀਬਨ 2 ਮਹੀਨੇ ਛੁੱਟੀਆਂ ਨੇ। ਤੇ ਬੱਚਿਆਂ ਦਾ ਤੁਸੀਂ ਡਿਟੇਲਡ ਐਗਜ਼ਾਮ ਕਰਾਓ। ਬੱਚਿਆਂ ਦੇ ਐਗਜ਼ਾਮ ਵਾਸਤੇ ਇੱਕ ਸਪੈਸ਼ਲ ਮਸ਼ੀਨ ਅਸੀਂ ਰੱਖੀ ਹੈ ਜੀ, ਇਹਨੂੰ ਕਹਿੰਦੇ ਟਿਪੋਗ੍ਰਾਫੀ ਮਸ਼ੀਨ। ਸੋ ਕਈ ਬੱਚੇ ਹੁੰਦੇ ਜਿਹਨਾਂ ਦਾ ਹਰ ਸਾਲ ਨੰਬਰ ਵੱਧਦਾ ਜਾਂਦਾ, ਰੁਕਦਾ ਨਹੀਂ, ਉਹਨਾਂ ਵਾਸਤੇ ਇਹ ਮਸ਼ੀਨ ਬੜੀ ਵਧੀਆ ਚੀਜ਼ ਹੈ ਜੀ। ਇਹ ਪਹਿਲਾਂ ਹੀ ਸਾਨੂੰ ਉਹਦੀ ਐਕਸੀ ਲੈਂਥ ਮੇਜਰ ਕਰਕੇ ਦੱਸ ਦਿੰਦੀ ਕਿ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਹਰ ਸਾਲ ਨੰਬਰ ਵੱਧਣਾ। ਤੇ ਜੇ ਉਹ ਬੱਚਾ ਉਸ ਕੈਟੇਗਰੀ ਚ ਆਉਂਦਾ ਤੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਥੈਰੇਪੀ ਗਲਾਸਿਸ ਬਣਾ ਕੇ ਦਿੰਦੇ ਹਾਂ ਜੀ। ਨਾਰਮਲ ਗਲਾਸਿਸ ਵਰਗੇ ਹੁੰਦੇ ਨੇ, ਤੁਹਾਨੂੰ ਕੋਈ ਫਰਕ ਨਹੀਂ ਪਤਾ ਚੱਲੇਗਾ, ਪਰ ਇਹ ਬੱਚੇ ਦਾ ਜਿਹੜਾ ਨੰਬਰ ਹੈ ਜੀ ਉੱਥੇ ਹੀ ਰੋਕ ਦੇਣਗੇ, ਨੰਬਰ ਅੱਗੋਂ ਐਨਕ ਦਾ ਨਹੀਂ ਵਧੇਗਾ। ਸੋ ਜੇ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਬੜਾ ਹਾਈ ਨੰਬਰ ਹੈ ਤੇ ਤੁਹਾਨੂੰ ਲੱਗਦਾ ਵੀ ਹਰ ਸਾਲ ਨੰਬਰ ਵੱਧਦਾ ਜਾ ਰਿਹਾ, ਤੇ ਜ਼ਰੂਰ ਆ ਕੇ ਤੁਸੀਂ ਕਹੋ ਜੀ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰਵਾਉਣਾ ਹੈ, ਔਰ ਸਪੈਸ਼ਲ ਗਲਾਸਿਸ ਵੀ ਬਣਵਾ ਸਕਦੇ ਹੋ। ਸੋ ਇਹ ਹੋਰ ਸਾਰੀ ਜਾਣਕਾਰੀ ਜਿੱਦਾਂ ਵੀ ਤੁਸੀਂ ਆਈ ਐਗਜ਼ਾਮ ਵਾਸਤੇ ਲੈਣੀ ਚਾਹੁੰਦੇ ਹੋ, ਤੇ ਇੱਕੋ ਇੱਕ ਨੰਬਰ ਹੈ ਸਾਡਾ 905-460-8888। ਅਗੇਨ ਜਿਵੇਂ ਮੈਂ ਦੱਸਿਆ, ਡਾਕਟਰ ਅੱਜ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਨੈਕਸਟ ਟਿਊਜ਼ਡੇ, ਥਰਸਡੇ, ਫਰਾਈਡੇ, ਸੈਟਰਡੇ, 4 ਦਿਨ ਹੁਣ ਹਫ਼ਤੇ ਸਾਡੇ ਕੋਲ ਡਾਕਟਰ ਹੁੰਦਾ ਹੈ, ਪਹੁੰਚ ਸਕਦੇ ਹੋ ਤੁਸੀਂ ਸਟੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-88 ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਜਿਸ ਤਰ੍ਹਾਂ ਇਹ ਦੱਸ ਕੇ ਹਟੇ ਨੇ ਕਿ ਤੁਸੀਂ ਵਧੀਆ ਵਧੀਆ ਕੋਈ ਸ਼ੇਡਸ ਲੈਣੇ ਹੋਣ, ਕਿਉਂਕਿ ਮੌਸਮ ਇਸ ਤਰ੍ਹਾਂ ਦਾ ਹੁੰਦਾ ਤੇ ਤੂੰ ਪੱਖਾਂ ਦੇ ਵਿੱਚ ਹੈ, ਲਿਸ਼ਕਾ ਮਾਰਦੀ ਹੈ ਤੇ ਡਰਾਈਵ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਬਟ 50% ਆਫ, ਅਪ ਟੂ ਨਹੀਂ, 50% ਆਫ, ਫਲੈਟ 50% ਆਫ ਦੱਸ ਕੇ ਗਏ ਨੇ ਸਪੈਕਸ ਐਕਸਪ੍ਰੈਸ ਵਾਲੇ। 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ ਪਹੁੰਚੋ ਜੀ ਇੱਥੇ ਤੇ ਲਾਹਾ ਉਠਾ ਲਓ ਇਸ ਸੇਲ ਦਾ ਵੀ। ਫਿਲਹਾਲ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ, ਕਿੱਥੇ ਭਲਾ। ਬਿਲਕੁਲ, ਅੱਜ ਸਾਡੀ ਜਿਹੜੀ ਲਾਈਵ ਔਨ ਲੋਕੇਸ਼ਨ ਤੇ ਪਹੁੰਚੀ ਹੋਈ ਹੈ ਜੀ ਟੀਮ, ਕਿੱਥੇ ਪਹੁੰਚੀ ਹੋਈ ਹੈ? ਗ੍ਰੈਂਡ ਫਰਨੀਚਰ ਤੇ, 6685 ਟੌਮਕਿਨ ਰੋਡ ਤੇ ਪਹੁੰਚੇ ਹੋਏ ਹਾਂ ਅਸੀਂ। ਤੇ ਅਸੀਂ ਚੱਲਾਂਗੇ ਬੜੀ ਛੇਤੀ, ਕਿਉਂਕਿ ਮੈਂ ਲੈਣੇ ਨੇ ਜੀ ਤੇ ਤੁਸੀਂ ਵੀ ਲੈਣੇ ਆ ਬਹੁਤ ਸਾਰੇ ਆਫਰਸ। ਲੇਕਿਨ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਆ ਜਾ, ਨਹੀਂ ਆ ਜਾ।

0: ਫਿਲਹਾਲ ਅਸੀਂ ਤਾਂ ਤੁਹਾਨੂੰ ਹੌਕਾ ਮਾਰਤਾ ਹੈ, ਗਰੇਵਾਲ ਸਾਹਿਬ ਨੇ ਵੀ ਮਾਰਤਾ ਕਿ ਹਾਂਜੀ ਰਵਿੰਦਰ ਗਰੇਵਾਲ ਦੀ ਗੱਲ ਕਰ ਰਹੀ ਹੈ ਕਿ ਆ ਜਾ ਨਹੀਂ ਆ ਜਾ। ਸੋ ਅਸੀਂ ਪਹੁੰਚ ਚੁੱਕੇ ਨੇ ਸੀ, ਅਸੀਂ ਜਾ ਚੁੱਕੇ, ਆ ਵੀ ਚੁੱਕੇ, 6685 ਟੌਂਕਨ ਰੋਡ, ਗ੍ਰੈਂਡ ਫਰਨੀਚਰ, ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ। ਜਾਣਦੇ ਹੈ ਸਿੱਧੂ ਸਾਹਿਬ ਤੋਂ ਕਿ ਹੁਣ ਇਸ ਘੜੀ ਕੀ ਨਵੇਕਲਾ ਲੈ ਕੇ ਆਏ ਨੇ ਸਾਡੇ ਵਾਸਤੇ। ਓਵਰ ਟੂ ਯੂ ਸਰ।
1: ਮਿਹਰਬਾਨੀ, ਇੱਕ ਵਾਰੀ ਫਿਰ ਗਲੋਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਅਸੀਂ ਅੱਜ ਪਹੁੰਚੇ ਹੋਏ ਗ੍ਰੈਂਡ ਫਰਨੀਚਰ 'ਤੇ, ਕੈਨੇਡਾ ਡੇ ਸੇਲ ਲੈ ਕੇ ਆਏ ਹੋਏ ਹਾਂ। ਔਰ ਇਸ ਸਮੇਂ ਬਹੁਤ ਸਾਰੇ ਪਰਿਵਾਰ ਬੜੇ ਮਿਲ ਕੇ ਵੀ ਜਾ ਰਹੇ ਨੇ, ਬਹੁਤ ਸਾਰੇ ਸਾਨੂੰ ਹੁਣੇ, ਅਤੇ ਕਈ ਹੁਣੇ ਮੋਹਤੇ ਇੱਕ ਪਰਿਵਾਰ ਮਿਲ ਕੇ ਗਿਆ ਸੀਗਾ, ਅਤੇ ਉਹ ਕਹਿੰਦੇ ਵੀ ਤੁਹਾਨੂੰ ਅੱਜ ਮਿਲਣ ਅਸੀਂ ਆਏ ਹਾਂ
2: ਜੀ,
1: ਲੇਡੀਜ਼ ਹਨ
2: ਜੀ,
1: ਮਚੋਰ ਸਮਾਂ
2: ਬਿਲਕੁਲ ਬੈਡਰੂਮ
1: ਕਹਿੰਦੇ, ਮੈਂ ਉਦੋਂ ਹਰ ਰੋਜ਼ ਸੁਣਦੇ ਹਾਂ
2: ਜੀ,
1: ਪਰ ਕਹਿੰਦੇ ਫੋਨ ਨਹੀਂ ਕੀਤਾ ਕਦੇ, ਜਗਦੇ ਰਹੀਦਾ
2: ਜੀ,
1: ਪਰ ਅੱਜ ਕਹਿੰਦੇ ਸਾਨੂੰ ਪਤਾ ਤੁਸੀਂ ਇੱਥੇ ਆਏ ਹੋਏ ਹੋ
2: ਜੀ,
1: ਤੇ ਗਿਆ ਮੈਂ ਲਿਖਿਆ
2: ਬਿਲਕੁਲ ਬਿਲਕੁਲ,
1: ਚੱਬੇਵਾਲ ਹੁਸ਼ਿਆਰਪੁਰ ਦੇ ਕੋਲ ਪੈਂਦਾ।
2: ਅੱਛਾ ਜੀ,
1: ਚੱਬੇਵਾਲ ਦੇ ਨਾਲ ਪੈਂਦਾ,
2: ਠੀਕ ਹੈ ਭਾਅ ਜੀ, ਠੀਕ ਹੈ ਜੀ, ਬਿਲਕੁਲ ਸਰ ਸਾਹਿਬ। ਨਾਲ ਦੇ ਨਾਲ ਪਰਿਵਾਰਾਂ ਨੂੰ ਅਸੀਂ ਮੈਸੇਜ ਇਹ ਦਿੰਦੇ ਆ ਰਹੇ ਹਾਂ ਕਿ ਸਾਲ ਦੀ ਸਭ ਤੋਂ ਅੱਜ ਵੱਡੀ ਸੇਲ ਜਿਹੜੀ ਫਰਨੀਚਰ ਦੀ ਲੱਗੀ ਹੋਈ ਆ, ਪਰਿਵਾਰ ਜਿੱਥੇ ਵੀ ਕਿਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜੁਆਇਨ ਕਰ ਚੁੱਕੇ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੀ ਅੱਜ ਗੱਡੀਆਂ ਘੁਮਾ ਲਓ, ਕਿਉਂਕਿ ਵੈਦਰ ਬਹੁਤ ਸੋਹਣਾ ਤੇ ਡੀਲਾਂ ਗਰਮਾ ਗਰਮ ਮਿਲ ਰਹੀਆਂ। 6685 ਟੌਂਕਨ ਰੋਡ ਦੇ ਉੱਪਰ, 6685 ਟੌਂਕਨ ਟੌਂਕਨ ਟੌਂਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਚਾਹ ਦੇਖਦੇ ਹੋ, ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਨਵੇਂ ਲੱਗ ਚੁੱਕੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਪੇਟੀ ਵਾਲੇ ਬੈੱਡ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸੱਚ ਸਾਹਿਬ ਦਿੱਤੀਆਂ ਜਾ ਰਹੀਆਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਦੇ ਤੋਹਫੇ ਫ੍ਰੀ ਫ੍ਰੀ ਫ੍ਰੀ ਆਪਣੇ ਘਰ ਲੈ ਕੇ ਜਾ ਰਹੇ ਹੋ। ਸੋ ਪਹੁੰਚੋ 6685 ਟੌਂਕਨ ਰੋਡ ਦੇ ਉੱਪਰ, 6685 ਟੌਂਕਨ ਟੌਂਕਨ ਟੌਂਕਨ ਰੋਡ ਦੇ ਉੱਪਰ, ਤੇ ਸੱਚ ਸਾਹਿਬ ਨਾਲ ਦੀ ਨਾਲ ਡੀਲ ਦੇ ਰਹੇ ਹਾਂ ਜਿਹਨਾਂ ਪਰਿਵਾਰਾਂ ਨੇ ਆਪਣਾ ਟਰਕੀ ਦਾ ਸੋਫਾ ਸੈੱਟ ਲੈਣਾ, ਲਿਵਿੰਗ ਰੂਮ ਦਾ ਸ਼ਿੰਗਾਰ ਬਣਾਉਣਾ, ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਪ੍ਰਾਈਸ ਦੇਣ ਲੱਗਿਆ, 3 ਸੀਟਰ ਸੋਫਾ, 2 ਸੀਟਰ ਲਪਸਿਡ, ਗੋਲਡਨ ਕਲਰ ਦੀਆਂ ਲੈਗਸ ਲੱਗੀਆਂ ਹੋਈਆਂ ਨੇ, ਬੇਜ ਕਲਰ ਪਰਫਾਰਮੈਂਸ ਫੈਬਰਿਕ, ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਸੋਫਾ ਐਂਡ ਲਪਸਿਡ ਬੇਜ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਗਸ, ਡਿਜ਼ਾਈਨਰ ਸੋਫਾ ਸੈੱਟ, ਸਿੱਧੂ ਸਾਹਿਬ ਜਿਹੜੀ ਰੈਗੂਲਰ ਕੀਮਤ 2500 ਸੀ, ਕੜਾਕੇ ਕੜਵੀ ਪ੍ਰਾਈਸ ਦੇਣ ਲੱਗਿਆ ਕੈਨੇਡਾ ਡੇ ਸੇਲ ਦੇ ਉੱਪਰ। ਆ ਗਿਆ 6685 ਟੌਂਕਨ ਰੋਡ ਦੇ ਉੱਪਰ, ਟਰਕੀ ਦਾ ਸੋਫਾ ਐਂਡ ਲਪਸਿਡ, $3500, $3000 ਦਾ ਵੀ ਕਿਤੋਂ ਲਿਆ, $2500 ਦਾ ਵੀ ਕਿਤੋਂ ਲਿਆ, ਪਰ ਅੱਜ ਕੈਨੇਡਾ ਡੇ ਸੇਲ ਦੇ ਉੱਪਰ ਨਾ 2500, ਨਾ 2200, ਨਾ 2100, ਨਾ 2000, ਨਾ 1800, ਨਾ 1700, ਨਾ 1600, ਨਾ 1200, ਨਾ 1300, ਨਾ 1200, $1199 ਦੇ ਵਿੱਚ ਟਰਕੀ ਦਾ ਸੋਫਾ,
1: ਗਿਫਟ ਦੇਣਾ ਦੇਸ਼ ਪ੍ਰਦੇਸ਼ ਵੱਲੋਂ ਨਾਲ ਦੇਣਾ,
2: ਡਨ ਹੋ ਗਿਆ।
1: ਗਲੋਰੀਆ ਜੀ ਪਹਿਲਾਂ ਬੋਲ ਚੁੱਕੇ ਨੇ, ਬੜੇ ਨਾ ਹੈਰਾਨ ਨੇ, ਕਹਿੰਦੇ ਅੱਗੇ ਮੈਂ ਦੇਖਦੀ ਹਾਂ ਕਿ ਕਿਹੜਾ ਸਭ ਕਰਦੇ ਨੇ, ਸੋ ਗੋਰੀਆਂ ਸਿੱਧੂ ਸਾਹਿਬ
2: ਜੀ
1: ਕਿ ਗਿਫਟ ਦੇ ਰਹੇ ਨੇ, ਮਾਈਕ੍ਰੋਵੇਵ ਦੇਤਾ
2: ਜੀ,
1: ਹਾਂਜੀ, ਏਅਰ ਫਰਾਇਰ ਵੀ ਦੇਤਾ
2: ਜੀ,
1: ਤੇ ਹੁਣ ਗਿਫਟ ਦੇਣਾ ਬਣਦਾ, ਔਰ ਲਾ ਦਿਓ ਫਿਰ ਮੈਨੂੰ ਟੈਲੀਵਿਜ਼ਨ ਲੈ ਦਿਓ, ਤਸਵੀਰਾਂ ਬੋਲ
2: ਮੈਨੂੰ ਟੈਲੀਵਿਜ਼ਨ ਲੈ ਦੇ, ਤਸਵੀਰਾਂ ਬੋਲਦੀਆਂ, ਤਸਵੀਰਾਂ ਜੀ ਫਰਨੀਚਰ ਦੀਆਂ ਬੋਲਦੀਆਂ, ਸੋ ਆ ਜਾਓ ਟਰਕੀ ਦਾ ਸੋਫਾ ਐਂਡ ਲਪਸਿਡ ਬੇਜ ਕਰਦਾ ਗੋਲਡਨ ਲੈਕਸ ਨਾਲ ਡਿਜ਼ਾਈਨਰ ਪਿੱਲੋ,
1: ਕਿੰਨੇ ਪਰਿਵਾਰਾਂ ਵਾਸਤੇ ਸ਼ਾਮ ਦੇ
2: 10 ਪਰਿਵਾਰਾਂ ਲਈ $1199 ਦਾ, ਤੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ,
1: ਰਾਤ ਦੇ 8 ਵਜੇ ਖੁੱਲੇ ਆ, ਆ ਜਾਓ ਭਾਈ,
2: ਆ ਜਾਓ 6685 ਟੌਂਕਨ ਰੋਡ ਦੇ ਉੱਪਰ, 6685 ਟੌਂਕਨ ਰੋਡ, ਡੈਰੀ ਟੌਂਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਂਕਨ ਰੋਡ, 6685 ਟੌਂਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸੇਲ।
1: ਮਿਹਰਬਾਨੀ, ਔਰ ਗ੍ਰੈਂਡ ਫਰਨੀਚਰ ਤੇ ਗਲੋਰੀਆ ਜੀ, ਜਿੰਨਾ ਵੀ ਅਸੀਂ ਡੀਲ ਕੋਈ ਦਿੰਦੇ ਹਾਂ ਉਹਦੇ ਨਾਲ ਗਿਫਟ ਹੋਏਗਾ ਹੀ ਹੋਏਗਾ, ਅੰਟਲ 4 o'clock ਦਿੰਦੇ ਰਹਾਂਗੇ,
0: ਠੀਕ।
1: ਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਇੱਕ ਪੇਂਟ ਕਰਨ ਵਾਲੀ ਕੰਪਨੀ ਵਾਲਿਆਂ ਨੂੰ ਬਿਜ਼ੀ ਕੰਮ ਕਾਫੀ, ਇਹਨਾਂ ਦਾ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ, ਹੈਲਪਰ ਵੀ ਚਾਹੀਦੇ ਨੇ, ਜੇ ਕੰਮ ਪੇਂਟ ਕਰਨ ਦਾ ਐਕਸਪੀਰੀਅੰਸ ਫਿਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਮਿਲਣਗੇ। ਨੰਬਰ ਹੈ 6472233313, 6478228313 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੰਚ ਕਰਨ ਲਈ ਤੁਸੀਂ ਆਪਣੀ ਨੇੜਲੀ ਬ੍ਰਾਂਚ ਜਾ ਸਕਦੇ ਹੋ, ਸਿੰਪਲੀ ਇੰਡੀਅਨ, ਗਾਰਡਨ ਬੁੱਕ ਟ੍ਰੇਲ ਅਤੇ ਕੈਸਲ ਮੋਰ, 15 ਫੈਂਡਰ ਵੇ, ਮਾਊਂਟ ਪਿਲਰ 'ਤੇ ਆਪਣੇ ਫਾਈਨੈਂਸ਼ੀਅਲ ਡਰਾਈਵ ਕਹਿ ਲਓ, ਤੇ ਉੱਥੇ ਵੀ ਆ ਸਕਦੇ ਹੋ ਤੇ ਵਧੀਆ ਵਧੀਆ ਖਾਣੇ ਖਾ ਸਕਦੇ ਹੋ। ਔਰ ਜਦੋਂ ਅਸੀਂ ਇਨਡੋਰ ਜਾਂਦੇ ਹਾਂ ਨਾ ਆਪਣੇ ਸਿੰਪਲ ਇੰਡੀਅਨ ਦੇ, ਉੱਥੇ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਲੱਗਿਆ ਹੁੰਦਾ, ਜਿਵੇਂ ਚਨਾ ਭਟੂਰਾ ਫ੍ਰੀ ਆ, ਅੱਜ ਮੇਰੇ ਥਾਲੀ ਵੀ ਲੱਗੀ ਹੋਈ ਆ, ਇੱਕ ਥਾਲੀ ਬੈਜੀ ਖਰੀਦੋਗੇ ਦੂਜੀ ਫ੍ਰੀ ਮਿਲ ਜੂਗੀ। ਜ਼ਰੂਰ ਜਾਓ ਸਿੰਪਲੀ ਇੰਡੀਅਨ ਤੇ ਇੱਕ ਚੱਕਰ ਲਗਾਓ ਜੀ। ਵਿਨੋਦਿਆ ਜੀ
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਖਾਣ ਪੀਣ ਦਾ ਗੱਲ ਕੀਤੀ ਹੈ ਤਾਂ ਮੈਂ ਵੀ ਥੋੜਾ ਜਿਹਾ ਹੋਰ ਵੇਰਵਾ ਦੇ ਦਿੰਦੀ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਬਾਰੇ ਕਿ ਯੈਸ, ਸਿੱਧੂ ਸਾਹਿਬ ਨੇ ਕਿਹਾ ਕਿ ਸੈਟਰਡੇ ਨੂੰ ਥਾਲੀ ਦੇ ਨਾਲ ਇੱਕ ਥਾਲੀ ਬਿਲਕੁਲ ਫ੍ਰੀ ਲੱਗੀ ਹੋਈ ਹੈ, ਬਾਕੀ ਹੋਰ ਦਿਨ ਵੀ ਬਹੁਤ ਸਾਰੇ ਆਈਟਮਸ ਜਿਹੜੇ ਨੇ ਬਾਏ ਵਨ ਗੈਟ ਵਨ ਫ੍ਰੀ ਤੇ ਲੱਗੇ ਹੋਏ ਨੇ। ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਨੂੰ ਕੁਲਚਾ ਪਲੇਟ, ਟਿਊਜ਼ਡੇ ਨੂੰ ਚਨਾ ਭਟੂਰਾ, ਵੈਨਸਡੇ ਨੂੰ ਵੈਜ ਥਾਲੀ, ਥਰਸਡੇ ਨੂੰ ਹੱਕਾ ਥਾਲੀ, ਫਰਾਈਡੇ ਨੂੰ ਸਾਗ ਤੇ ਮੱਕੀ ਦੀ ਰੋਟੀ ਤੇ ਲਾਈਵ ਫੂਡ ਟਰੱਕ ਕੇਟਰਿੰਗ ਵੀ ਕੀਤੀ ਜਾਂਦੀ ਹੈ ਸਪੈਸ਼ਲ ਓਕੇਜਨਸ ਲਈ। ਲੋਕੇਸ਼ਨਸ ਗਾਰਡਨ ਗਰੁੱਪ ਤੇ ਕੈਸਲ ਮੋੜ ਦਾ ਇੰਟਰਸੈਕਸ਼ਨ ਹੈ, ਮਿਸੀ ਸਾਗਰ ਰੋਡ ਤੇ ਫਾਈਨੈਂਸ਼ੀਅਲ ਡਰਾਈਵ ਦਾ, ਬੁਵੇਟ ਤੇ ਚੰਗੂਜ਼ੀ ਦਾ ਇੰਟਰਸੈਕਸ਼ਨ ਹੈ। ਤਿੰਨੋਂ ਲੋਕੇਸ਼ਨ ਸਰਵ ਕਰ ਰਹੇ ਨੇ ਫਰੈਸ਼ ਫਲੇਵਰਫੁਲ ਫੂਡ, ਵੈਜੀਟੇਰੀਅਨ, ਨਾਨ ਵੈਜੀਟੇਰੀਅਨ, ਡਾਈਨ ਇਨ ਕਰੋ, ਟੇਕ ਆਊਟ ਕਰਾਓ ਐਂਡ ਇੰਜੋਏ ਕਰੋ। ਲਓ ਹੁਣ ਮੈਨੂੰ ਕਾਲ ਚੱਕਣਾ ਪੈਣਾ ਕਿਉਂਕਿ ਤੁਸੀਂ ਕਾਲ ਕਰਦੇ ਹੋ ਤਾਂ ਸਾਡਾ ਲਾਈਵ ਔਨ ਲੋਕੇਸ਼ਨ ਚੱਲ ਰਿਹਾ, ਲੇਕਿਨ ਹੁਣ ਸਟੇਸ਼ਨ ਆਈ ਡੀ ਆਉਣ ਵਾਲੀ ਹੈ ਤਾਂ ਇੱਕ ਕਾਲ ਚੱਕ ਕੇ ਮੈਂ ਸਟੇਸ਼ਨ ਆਈ ਡੀ ਛੇਤੀ ਛੇਤੀ ਲੈਣੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ, 2258।
3: ਹੈਲੋ, ਸਤਿ ਸ਼੍ਰੀ ਅਕਾਲ ਬਲੋ।
0: ਹਾਂਜੀ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ।
3: ਅੱਜ ਕਿੰਨੇ ਚਿਰਾਂ ਬਾਅਦ ਚੰਦ ਚੜ ਗਿਆ।

0: जय माता दी वेलकम
1: टी
0: चलो एम 530। उम्मीद करदे हां सारे लिसनर बहुत वधिया होणगे ते चढ़दी कला विच होणगे। रब मेहर बनाई रखे, सब हसदे वसदे रहन। ਅਤੇ ਜੀ 7 ਵੱਜ ਚੁੱਕੇ ਹਨ, ਅਸੀਂ ਆਪਣਾ ਪ੍ਰੋਗਰਾਮ ਕਰਨ ਲੱਗੇ ਹਾਂ ਸ਼ੁਰੂ। ਸਾਡੇ ਪ੍ਰੋਗਰਾਮ ਦਾ ਨਾਮ ਹੈ ਜੀ ਤਾਰੇ ਸਿਤਾਰੇ। ਆਪਣੇ ਲਿਸਨਰਸ ਨੂੰ ਦੱਸਦੀ ਹੈ ਕਿ ਅਸੀਂ ਹਰ ਸੰਡੇ ਇਸ ਪ੍ਰੋਗਰਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਹਾਜ਼ਰ ਹੁੰਦੇ ਹਾਂ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ, ਤਾਰੇ ਸਿਤਾਰੇ ਸਾਡਾ ਪ੍ਰੋਗਰਾਮ ਤੁਹਾਡੀ ਕਿਸਮਤ, ਕੁੰਡਲੀ, ਗ੍ਰਹਿਾਂ ਨਾਲ ਜੁੜਿਆ ਹੋਇਆ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਐਸਟ੍ਰੋਲੋਜੀ ਨਾਲ ਰਿਲੇਟਡ ਗੱਲਬਾਤ ਕਰਦੇ ਹਾਂ।

0: ਮੈਨੂੰ ਕੋਈ ਵਾਸਤਾ ਨਹੀਂ
1: ਜੀ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਸਾਡੇ ਸਟੂਡੀਓ ਵਿੱਚ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-33-37। ਨੰਬਰ ਫਿਰ ਨੋਟ ਕਰ ਲਓ ਜੀ 905-673-33-37। ਅਗਰ ਤੁਸੀਂ ਵੀ ਆਪਣੀ ਕਿਸਮਤ ਕੁੰਡਲੀ ਜਾਂ ਗ੍ਰਹਿਆਂ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਪ੍ਰੋਗਰਾਮ ਵਿੱਚ ਲਾਈਵ ਕਾਲ ਕਰਕੇ ਲਾਈਵ ਹੀ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ। ਤੁਸੀਂ ਜਿਸ ਬਾਰੇ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ ਉਹਦੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ, ਭਾਵ ਆਪਣੇ ਜਨਮ ਦੀ ਤਰੀਕ ਦੱਸਣੀ ਹੈ, ਮਹੀਨਾ ਦੱਸਣਾ ਹੈ, ਸਾਲ ਦੱਸਣਾ ਹੈ, ਜਨਮ ਕਿੱਥੇ ਅਤੇ ਕਦੋਂ ਹੋਇਆ ਹੈ, ਕਿੰਨੇ ਵਜੇ ਹੋਇਆ ਹੈ, ਸਵੇਰੇ ਹੋਇਆ ਹੈ ਜਾਂ ਸ਼ਾਮ ਨੂੰ ਹੋਇਆ ਹੈ, ਕਿਸ ਸ਼ਹਿਰ, ਪਿੰਡ ਜਾਂ ਜ਼ਿਲ੍ਹੇ, ਕੰਟਰੀ ਕਿੱਥੇ ਹੋਇਆ ਹੈ ਦੱਸਣਾ ਹੈ। ਜਿਸ ਬਾਰੇ ਵੀ ਪੁੱਛਣਾ ਹੈ ਤੁਸੀਂ ਸਾਨੂੰ 905-673-33-37 'ਤੇ ਕਾਲ ਕਰ ਸਕਦੇ ਹੋ। ਨੰਬਰ ਫਿਰ ਨੋਟ ਕਰ ਲਓ ਜੀ 905-673-33-37। ਪ੍ਰੋਗਰਾਮ ਵਿੱਚ ਸ਼ੁਰੂਆਤ ਕਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਜੀ ਆਪਣੇ ਮਹਿਮਾਨ ਦੇ ਨਾਲ ਅਤੇ ਆਪਣੇ ਐਕਸਪਰਟ ਦੇ ਨਾਲ ਜੋ ਤੁਹਾਡੇ ਸਾਰੇ ਹੀ ਜੋਤਿਸ਼ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦੇਣਗੇ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦਾ ਕੋਈ ਵੀ ਮਕਸਦ ਕਿਸੇ ਨੂੰ ਵੀ ਮਿਸਗਾਈਡ ਕਰਨਾ ਜਾਂ ਵਹਿਮ ਭਰਮ ਵਿੱਚ ਪਾਉਣਾ ਨਹੀਂ ਹੈ। ਅਸੀਂ ਸਿਰਫ ਤੁਹਾਡੇ ਗ੍ਰਹਿਾਂ ਦੇ ਅਨੁਸਾਰ ਜੋਤਿਸ਼ ਢੁੱਕਵੇਂ ਜਵਾਬ ਦੇਵਾਂਗੇ ਅਤੇ ਤੁਹਾਨੂੰ ਸਰਲ ਉਪਾਅ ਦੱਸਾਂਗੇ। ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਜੋਬ ਦੇ ਨਾਲ ਰਿਲੇਟਡ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਬਿਜ਼ਨਸ ਨਾਲ ਰਿਲੇਟਡ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਸਿਹਤ ਬਾਰੇ ਕੁਝ ਜਾਣਨਾ ਚਾਹੁੰਦਾ ਹੈ, ਪੀਆਰ ਬਾਰੇ ਕੁਝ ਜਾਣਨਾ ਚਾਹੁੰਦਾ ਹੈ, ਆਪਣੇ ਫਿਊਚਰ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ, ਆਪਣੇ ਲਿਕੁਇਡ ਮਨੀ ਜਾਂ ਫਾਈਨਾਂਸ ਬਾਰੇ ਕੁਝ ਜਾਣਨਾ ਚਾਹੁੰਦਾ ਹੈ, ਆਪਣੀ ਬੈਂਕਿੰਗ ਬਾਰੇ ਉਹਨਾਂ ਦਾ ਕੋਈ ਸਵਾਲ ਹੈ, ਘਰ ਵੇਚਣ ਜਾਂ ਖਰੀਦਣ ਨੂੰ ਵਿੱਚ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਾਂ ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਜਾਂ ਸਟੱਡੀ ਜਾਂ ਕਰੀਅਰ ਨੂੰ ਲੈ ਕੇ ਚਿੰਤਿਤ ਹੋ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਜਿਸ ਦੇ ਬਾਰੇ ਵੀ ਪੁੱਛਣਾ ਜੀ ਤੁਸੀਂ ਸਾਨੂੰ ਉਹਦੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ। ਅਗਰ ਕਿਸੇ ਨੂੰ ਆਪਣੀ ਡੇਟ ਆਫ ਬਰਥ, ਟਾਈਮ ਜਾਂ ਪਲੇਸ ਪ੍ਰੋਪਰ ਨਹੀਂ ਪਤਾ ਤਾਂ ਉਹ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਸਵਾਲ ਪੁੱਛ ਸਕਦਾ ਹੈ। ਤਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ, ਮਿਲਾਨੇ ਆਪਣੇ ਐਕਸਪਰਟ ਦੇ ਨਾਲ, ਮਹਿਮਾਨ ਦੇ ਨਾਲ ਜੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰ ਜੀ, ਤੁਹਾਡਾ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਮੋਨਿਕਾ ਜੀ ਐਂਡ ਜਿੰਨੇ ਵੀ ਮੇਰੇ ਲਿਸਨਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਜੀ ਭੰਡਾਰੀ ਜੀ, ਕਾਲਸ ਆਉਣ ਲੱਗ ਗਏ, ਮੈਂ ਕਾਲ ਲੈਣ ਲੱਗੀ ਹਾਂ ਜੀ।
2: ਜੀ
1: ਜੀ 2024 ਔਨ ਏਅਰ, ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ।
3: ਹੈਲੋ ਹੈਲੋ ਜੀ
1: ਜੀ
3: ਹਾਂਜੀ ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਮੈਡਮ, ਮੇਰਾ ਨਾਮ ਅਸ਼ਵਨੀ ਕੁਮਾਰ
1: ਜੀ। ਠੀਕ ਹੈ ਜੀ, ਡੇਟ ਆਫ ਬਰਥ ਦੱਸੋ ਆਪਣੀ।
3: 7 June 1966 ਮੈਡਮ।
1: ਠੀਕ ਹੈ ਜੀ, ਟਾਈਮ ਵੀ ਦੱਸ ਦੋ ਜਨਮ ਦਾ।
3: ਟਾਈਮ ਦੁਪਹਿਰ ਦਾ 1:10 to 1:20 ਤੱਕ।
1: 1:10 to 1:20 ਦੁਪਹਿਰ ਦੇ ਜੀ। ਬਰਥ ਪਲੇਸ ਵੀ ਦੱਸ ਦੋ, ਕਿੱਥੇ ਜਨਮ ਹੋਇਆ ਤੁਹਾਡਾ?
3: ਬਰਥ ਪਲੇਸ ਮੈਡਮ ਨਿਆ ਨੰਗਲ।
1: ਨਿਆ ਨੰਗਲ, ਕੀ ਪੁੱਛਣਾ ਚਾਹੁੰਦੇ ਹੋ ਜੀ?
3: ਮੈਡਮ ਮੈਨੂੰ 9 ਸਾਲ ਹੋ ਗਏ, ਮੇਰਾ ਹੁਣ ਲੈਟਰ ਆ ਗਿਆ CBSE ਦਾ 6 July ਨੂੰ ਬੁਲਾਇਆ, ਕਹਿੰਦਾ ਆਪਣੇ ਡਾਕੂਮੈਂਟ ਲੈ ਕੇ ਆਓ, ਬਕਸੀ ਦੇ ਬਾਰੇ ਪੁੱਛਣ ਗਿਆ, ਕੋਈ ਪ੍ਰੋਬਲਮ ਤਾਂ ਨਹੀਂ ਆਉਂਗੀ?
1: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਰੇਡੀਓ ਤੇ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਭੰਡਾਰੀ ਜੀ ਇਹਨਾਂ ਦਾ
2: ਜੀ
1: ਜੀ
2: ਜੀ ਜਿਸ ਤਰ੍ਹਾਂ ਇਹਨਾਂ ਦੀ ਕੁੰਡਲੀ ਦੇ ਵਿੱਚ ਤੀਸਰੇ ਭਾਵ ਦੇ ਵਿੱਚ ਕੇਤੂ, ਜਦੋਂ ਕੇਤੂ ਤੀਸਰੇ ਭਾਵ ਦੇ ਵਿੱਚ ਹੁੰਦਾ ਹੈ ਤਾਂ ਵਿਦੇਸ਼ਾਂ ਸੰਬੰਧੀ ਡਰਾਉਂਦੇ ਡਰਾਉਂਦੇ ਟਾਈਮ ਪਾਸ ਕਰਾਈ ਜਾਂਦਾ। ਹਜੇ ਇਹੋ ਜਿਹਾ ਕੋਈ ਯੋਗ ਨਹੀਂ ਹੈਗਾ ਕਿ ਇਹਨਾਂ ਨੂੰ ਡੈਪੂਟੇਸ਼ਨ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਦਾ ਬਣੇ, ਕੋਈ ਨਾ ਕੋਈ ਅਗਲਾ ਰਸਤਾ ਜ਼ਰੂਰ ਨਜ਼ਰ ਆਵੇਗਾ। ਪ੍ਰੈਜੈਂਟਲੀ ਗ੍ਰਹਿ ਦੇ ਵਿੱਚ 10ਵੇਂ ਭਾਵ ਚ ਕੇਤੂ, ਜਦੋਂ 10ਵਾਂ ਭਾਵ ਕੇਤੂ ਆਉਂਦਾ ਹੈ ਤਾਂ ਸਰਕਾਰੀ ਕੰਮ ਜਿਹੜੇ ਉਹ ਹੋਣ ਨਹੀਂ ਦਿੰਦਾ, ਹਰ ਕੰਮ ਦੇ ਵਿੱਚ ਰੁਕਾਵਟ ਪਾਉਂਦਾ ਹੈ। ਕੁੰਡਲੀ ਦੇ ਅਗਲੇ ਸਾਲ ਦੇ ਵਿੱਚ ਜਿਹੜਾ ਤੁਹਾਡਾ ਵਰਸ਼ਫਲ ਚੜ੍ਹਨਾ ਹੈ 29 June ਨੂੰ, ਲਗਭਗ ਅੱਜ ਹੀ ਤੁਹਾਡਾ ਜਿਸ ਤਰ੍ਹਾਂ 7 June ਨੂੰ ਤੁਹਾਡਾ ਜਿਹੜਾ ਵਰਸ਼ਫਲ ਚੜ੍ਹਿਆ ਹੈ ਤੇ 29 June ਤੋਂ ਇਸਨੇ ਐਕਟੀਵੇਟ ਹੋਣਾ ਸੀ, ਇਹ ਕੱਲ ਤੋਂ ਐਕਟੀਵੇਟ ਹੋਣਾ ਹੈ। ਤੁਹਾਡੇ ਜੀਵਨ ਦਾ ਫੈਸਲਾ ਕੱਲ ਦੇ ਵਿੱਚ ਹੀ ਨਿਰਧਾਰਿਤ ਹੈਗਾ। ਗੋਚਰ ਥੋੜਾ ਜਿਹਾ ਖਰਾਬ ਹੈ ਪਰ ਚੰਗੀ ਪ੍ਰੈਜੈਂਟੇਸ਼ਨ ਨਾਲ ਤੁਹਾਨੂੰ ਅੱਗੇ ਰਸਤਾ ਮਿਲ ਸਕਦਾ
1: ਜੀ। ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਈਏ ਜੀ, ਸਾਡੇ ਸਟੂਡੀਓ ਦਾ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-33-37। 905-673-33-37 ਸਾਡਾ ਪ੍ਰੋਗਰਾਮ ਤਾਰੇ ਸਿਤਾਰੇ। ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਹਾਜ਼ਰ ਹੁੰਦੇ ਹਾਂ, ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਅਤੇ ਅਸੀਂ ਲਾਈਵ ਹੀ ਕਾਲਸ ਲੈਂਦੇ ਹਾਂ ਅਤੇ ਆਪਣੇ ਲਿਸਨਰਸ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਐਸਟ੍ਰੋਲੋਜੀ ਨਾਲ ਜੁੜਿਆ ਹੋਇਆ, ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦਾ ਹੈ। ਤੁਸੀਂ ਕਾਲ ਕਰਕੇ ਸਾਨੂੰ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ ਔਰ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਹੋ ਜੀ। ਜਿਨ੍ਹਾਂ ਦੀ ਕਾਲ ਕਈ ਵਾਰ ਕਾਲ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ, ਵੇਟਿੰਗ ਵਿੱਚ ਹੁੰਦੀ ਹੈ ਜਾਂ ਕਾਲ ਕੱਟ ਜਾਂਦੀ ਹੈ ਤਾਂ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਹੋ, ਦੁਬਾਰਾ ਟਰਾਈ ਕਰਦੇ ਰਹਿਣਾ ਜੀ। ਜੀ 3413 ਔਨ ਏਅਰ, ਤੁਸੀਂ ਪੁੱਛੋ ਜੀ ਆਪਣਾ ਸਵਾਲ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਮੇਰਾ ਸਵਾਲ ਇਹ ਹੈ ਜੀ, ਮੇਰਾ ਬ੍ਰਦਰ, ਉਹਦਾ ਡੇਟ ਆਫ ਬਰਥ ਹੈਗਾ ਜੀ 1 ਅਪ੍ਰੈਲ 1998।
1: ਠੀਕ ਹੈ।
0: ਡੇਟ ਆਫ ਬਰਥ ਹੈਗੀ ਹੈ ਜੀ ਮੁਕੇਰੀਆ ਸ਼ਹਿਰ ਪੰਜਾਬ, ਤੇ ਟਾਈਮ ਹੀ ਹੈਗਾ ਜੀ ਉਹਦਾ ਅਰਾਊਂਡ ਕਹਿ ਲਓ ਵੀ ਦੁਪਹਿਰ ਨੂੰ ਟਾਈਮ ਆ, ਕੋਈ ਟਾਈਮ ਐਗਜੈਕਟ ਨੀ ਪਤਾ, ਬਟ ਦੁਪਹਿਰ ਨੂੰ ਟਾਈਮ ਆ। ਤੇ ਉਹਦਾ ਨਾਮ ਦਾ ਪਹਿਲਾ ਅੱਖਰ ਹੈਗਾ ਵਾ ਗੱਗਾ ਜੀ। ਤੇ ਉਹਦਾ ਕੁਸ਼ਚਨ ਇਹ ਜੀ, ਉਹ ਇੰਡੀਆ ਜਾ ਰਿਹਾ ਵਾ ਅਮੈਰੀਕਾ ਤੋਂ 7 ਸਾਲ ਬਾਅਦ, ਉਹ ਹੁਣ ਉਹ ਕਨਫਿਊਜ਼ ਆ ਵੀ ਮੈਂ ਇੰਡੀਆ ਕੋਈ ਕੰਮ ਕਿਰਤ ਸ਼ੁਰੂ ਕਰਾਂ ਜਾਂ ਮੈਂ ਦੁਬਾਰਾ ਬਾਹਰ ਹੀ ਆਵਾਂ, ਉਸ ਤੋਂ ਬਾਅਦ ਜੋ ਮਤਲਬ ਕੈਨੇਡਾ ਜਾਂ ਯੂਰਪ ਜਾਂ ਕਿਤੇ ਹੋਰ। ਦੱਸੋ ਉਹਦੇ ਲਈ ਕਿਹੜੀ ਚੀਜ਼ ਵਧੀਆ ਉਹਦੇ ਗ੍ਰਹਿਆਂ ਚ।
1: ਠੀਕ ਹੈ ਜੀ, ਅਸੀਂ ਕੁੰਡਲੀ ਦੇ ਅਨੁਸਾਰ ਜੋ ਸਹੀ ਹੋਏਗਾ ਤੁਹਾਨੂੰ ਸਵਾਲ ਦਾ ਜਵਾਬ ਦਿੰਦੇ ਹਾਂ। ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
2: ਜੀ, ਜਿਸ ਕੁੰਡਲੀ ਦੇ ਵਿੱਚ ਸੂਰਜ ਤੇ ਸ਼ਨੀ ਇਕੱਠੇ ਹੁੰਦੇ ਨੇ, ਨਾਲ ਕਾਲ ਸਰਪ ਦੋਸ਼ ਕੁਟੁੰਬ ਭਾਵਨਾ ਲੱਗਿਆ ਹੋਵੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣੇ ਘਰ ਤੋਂ ਦੂਰ ਰਹਿਣ ਦੇ ਵਿੱਚ ਹੀ ਲਾਭ ਹੁੰਦਾ ਹੈ, ਇੰਡੀਆ ਜਿੱਥੇ ਕਿ ਫਾਦਰ ਆਪ ਰਹਿੰਦੇ ਹੋਣ ਜਾਂ ਜਿਸ ਜਗ੍ਹਾ ਤੇ ਇਸਦਾ ਜਨਮ ਹੋਇਆ ਹੋਵੇ, ਉੱਥੇ ਸੈਟਲਮੈਂਟ ਕਰਨੀ ਬਹੁਤ ਔਖੀ ਹੁੰਦੀ ਹੈ। ਕਾਲ ਸਰਪ ਦੋਸ਼ ਜੀਵਨ ਦੇ ਵਿੱਚ ਸਾਨੂੰ ਬਾਰ ਬਾਰ ਨਵੇਂ ਫੈਸਲੇ ਲੈਣ ਲਈ ਮਜਬੂਰ ਕਰਦਾ ਹੈ, ਰਹਿਣਾ ਵਿਦੇਸ਼ਾਂ ਦੇ ਵਿੱਚ ਹੀ ਚੰਗਾ ਰਹੇਗਾ, ਦੇਸ਼ ਦੇ ਵਿੱਚ ਜਾ ਕੇ ਕੋਈ ਬਹੁਤੀ ਵਧੀਆ ਸੈਟਲਮੈਂਟ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ।
1: ਠੀਕ ਹੈ ਜੀ। ਜੀ ਪੁਨੀਤ ਸ਼ਰਮਾ ਜੀ, ਤੁਸੀਂ ਔਨ ਏਅਰ ਹੋ, ਪੁੱਛੋ ਆਪਣਾ ਸਵਾਲ। ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੇਰਾ ਨਾਮ ਪੁਨੀਤ ਸ਼ਰਮਾ ਹੈ ਤੇ ਮੇਰਾ ਬਜਟ ਬਚੇ 27 ਨਵੰਬਰ 1982।
1: 27 ਨਵੰਬਰ 1982, ਪਿੱਛੋਂ ਆਪਣੀ ਆਵਾਜ਼ ਰੇਡੀਓ ਦੀ ਥੋੜੀ ਘੱਟ ਕਰ ਦੋਗੇ ਜੀ?
4: ਹਾਂਜੀ ਹਾਂਜੀ। ਤੇ ਮੇਰਾ ਟਾਈਮ ਨੀਅਰ ਅਬਾਊਟ ਆਫਟਰਨੂਨ 12 o'clock ਆਈ ਥਿੰਕ ਸੋ।
1: 12 o'clock ਆਫਟਰਨੂਨ, ਠੀਕ ਹੈ। ਬਰਥ ਪਲੇਸ ਕੀ ਹੈ ਜੀ?
4: ਮੋਗਾ।
1: ਮੋਗਾ, ਕੀ ਪੁੱਛਣਾ ਚਾਹੁੰਦੇ ਹੋ?
4: ਬਸ ਫਿਊਚਰ ਪੁੱਛਣਾ ਚਾਹੁੰਦੇ ਹਾਂ ਵੀ
1: ਠੀਕ ਹੈ
4: ਕਿਵੇਂ ਆ ਬਸ।
1: ਠੀਕ ਹੈ ਜੀ। ਜੀ ਭੰਡਾਰੀ ਜੀ, ਇਹ ਫਿਊਚਰ ਬਾਰੇ ਜਾਨਣਾ ਚਾਹੁੰਦੇ
2: ਆ। ਫਿਊਚਰ ਨੂੰ ਲੈ ਕੇ ਕੁੰਡਲੀ ਇਹ ਕਹਿੰਦੀ ਹੈ ਕਿ ਮੰਗਲ ਜਿੰਦੇ ਵੀ 12 ਹੋਵੇ ਕੇਤੂ ਦੇ ਨਾਲ, ਡਬਲ ਮੰਗਲ ਦੋਸ਼ ਬਣ ਜਾਂਦਾ ਹੈ, ਜਿਹੜਾ ਕਿ ਬੰਦੇ ਦੀ ਆਵਾਜ਼ ਬੁਲੰਦ ਕਰਦਾ ਹੈ ਪਰ ਲਾਈਫ ਦੇ ਵਿੱਚ ਟਰਬਲਸ ਬਹੁਤ ਸਾਰੀਆਂ ਦਿੰਦਾ ਹੈ। ਹਰ ਟਰਬਲ ਦਾ ਸੋਲੂਸ਼ਨ ਉਸਦਾ ਐਂਡ ਹੋਣ ਤੋਂ ਪਹਿਲਾਂ ਹੀ ਲੱਭ ਜਾਂਦਾ ਹੈ ਤੇ ਫਿਰ ਇੱਕ ਨਵੀਂ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਕਰਮ ਸਥਾਨ ਦੇ ਵਿੱਚ ਬੈਠਾ ਹੋਇਆ ਸ਼ਨੀ ਕਰਮਾਂ ਦੇ ਵਿੱਚ ਮਿਹਨਤ ਜ਼ਿਆਦਾ ਕਰਾਉਂਦਾ ਹੈ, ਓਨਾ ਲਾਭ ਨਹੀਂ ਦਿੰਦਾ ਜਿੰਨਾ ਹੋਣਾ ਚਾਹੀਦਾ ਹੈ। ਸੂਰਜ 11 ਭਾਵ ਦੇ ਵਿੱਚ ਸ਼ੁਕਰ ਬੁੱਧ ਬ੍ਰਹਿਸਪਤੀ 4 ਗ੍ਰਹਿਾਂ ਦਾ ਇੱਕ ਐਸਾ ਯੋਗ ਜਿਹੜਾ ਕਹਿੰਦਾ ਹੈ ਕਿ ਅਗਰ ਵੈਜੀਟੇਰੀਅਨ ਹੁੰਦੇ ਹੋ ਜੀਵਨ ਦੇ ਵਿੱਚੋਂ ਸੰਘਰਸ਼ ਘੱਟ ਜਾਵੇਗਾ ਤਾਂ ਤਰੱਕੀ ਬਹੁਤ ਜ਼ਿਆਦਾ ਹੋਵੇ।
1: ਜੀ ਮਨਦੀਪ ਜੀ ਔਨ ਏਅਰ ਹੋ, ਮਨਦੀਪ ਜੀ ਆਪਣਾ ਸਵਾਲ ਪੁੱਛ ਸਕਦੇ
5: ਹੋ
1: ਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ?
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਦੀਪ
1: ਹੈ ਜੀ। ਡੇਟ ਆਫ ਬਰਥ ਦੱਸੋ।
5: 11 ਅਗਸਤ 1997।
1: ਠੀਕ ਹੈ ਜੀ। ਟਾਈਮ ਦੱਸੋ।
5: ਇੱਕ ਤੋਂ ਡੇਢ ਦੇ ਵਿੱਚ ਵਿੱਚ,
1: ਇੱਕ ਡੇਢ ਤੋਂ 2 ਵਜੇ ਦੇ ਵਿੱਚ ਵਿੱਚ, ਦੁਪਹਿਰੇ
5: ਸਵੇਰੇ।
1: ਬਰਥ ਪਲੇਸ ਕੀ ਹੈ ਤੁਹਾਡਾ?
5: ਫਤਿਹਗੜ੍ਹ ਸਾਹਿਬ।
1: ਠੀਕ ਹੈ ਜੀ। ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ?
5: ਫਿਊਚਰ ਦੇ ਪੁੱਛਣਾ ਜੀ।
1: ਫਿਊਚਰ ਬਾਰੇ, ਠੀਕ ਹੈ ਜੀ, ਉਹਨੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ, ਪ੍ਰੋਗਰਾਮ ਨੂੰ ਸੁਣਦੇ ਆ।
2: ਜੀ, ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਇਹਨਾਂ ਨੇ ਪੁੱਛਿਆ ਹੈ ਕਿ ਮੇਰਾ ਫਿਊਚਰ ਕਿਹੋ ਜਿਹਾ ਰਹੇਗਾ
1: ਜੀ,
2: ਬ੍ਰਿਖ ਲਗਨ ਜ਼ਿੰਦਗੀ ਦੇ ਕਿਸੇ ਵੀ ਕੰਮ ਨੂੰ ਅੜ ਕੇ ਨਹੀਂ ਕੀਤਾ ਜਾ ਸਕਦਾ, ਪਰ ਤੁਹਾਡੀ ਕੁੰਡਲੀ ਹੈ ਕਿ ਜਿਹੜੀ ਵੀ ਚੀਜ਼ ਦੇ ਵਿੱਚ ਤੁਸੀਂ ਅੜ ਜਾਂਦੇ ਹੋ ਤੇ ਫਿਰ ਉੱਥੋਂ ਟਸ ਤੋਂ ਮਸ ਨਹੀਂ ਹੁੰਦੇ, ਥੋੜਾ ਜਿਹਾ ਆਪਣੇ ਆਪ ਨੂੰ ਫਿਕਰ ਰੱਖੋ, ਜਦੋਂ ਕੰਮ ਬਣਨ ਵਾਲਾ ਹੋਵੇ ਉਦੋਂ ਭੱਜਿਆ ਨਾ ਕਰੋ, ਥੋੜੀ ਜਿਹੀ ਮਿਹਨਤ ਹੋਰ ਮੰਗਦਾ ਹੈ ਕੰਮ। ਜਦੋਂ ਵੀ ਜੀਵਨ ਦੇ ਵਿੱਚ ਤਰੱਕੀ ਹੋਣੀ ਹੈ, ਜਦੋਂ ਤੁਸੀਂ ਅੱਕ ਗਏ ਥੱਕ ਗਏ ਤੇ ਨਾਲ ਦੀ ਨਾਲ ਹੀ ਅਗਲਾ ਜਿਹੜਾ ਹਿੱਸਾ ਵਧੀਆ ਸ਼ੁਰੂ ਹੋ ਜਾਣਾ ਹੈ। ਲਾਭ ਸਥਾਨ ਚ ਬੈਠਾ ਹੋਇਆ ਸ਼ਨੀ ਤੁਹਾਨੂੰ ਸਲੋਲੀ ਸਲੋਲੀ ਧਨ ਜੋੜਾਵੇਗਾ, ਨਾਲ ਦੀ ਨਾਲ ਹਰ ਇੱਕ ਚੀਜ਼ ਤੁਹਾਨੂੰ ਜੀਵਨ ਦੇ ਵਿੱਚ ਦੇਵੇਗਾ, ਪਰ 36 ਸਾਲਾਂ ਦੀ ਉਮਰ ਤੋਂ ਬਾਅਦ ਦੀ ਤਰੱਕੀ ਜਿਹੜੀ ਆ ਬਹੁਤ ਹੀ ਜ਼ਬਰਦਸਤ ਹੋਵੇਗੀ
1: ਜੀ। ਇੰਦਰਪਾਲ ਸਿੰਘ ਜੀ ਔਨ ਏਅਰ ਹੋ। ਸਤਿ ਸ਼੍ਰੀ ਅਕਾਲ ਜੀ।
6: ਮੇਰੀ ਡੇਟ ਆਫ ਬਰਥ ਹੈ 20 ਅਗਸਤ 1961।
1: ਠੀਕ ਹੈ ਜੀ, ਟਾਈਮ ਦੱਸ ਦੋ।
6: 3:45 ਮਾਰਨਿੰਗ ਸਮਰਾਲਾ
1: ਪੰਜਾਬ 3:45 AM ਸਮਰਾਲਾ ਕੀ ਪੁੱਛਣਾ ਜੀ
6: ਮੈਂ ਦੇਖਣਾ ਮੇਰੇ ਫਾਈਨੈਂਸ ਕਦੋਂ ਠੀਕ ਹੋਣਗੇ ਜੀ ਮੈਂ ਆਪਣੇ ਫਾਈਨੈਂਸ ਸਿਚੁਏਸ਼ਨ ਬਾਰੇ ਬਹੁਤ ਮਿਹਨਤ ਕਰਦੇ ਪਰ ਫਾਈਨੈਂਸ ਨਹੀਂ ਕਾਬੂ ਆ ਰਿਹਾ
1: ਠੀਕ ਹੈ ਜੀ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਸੁਣਦੇ ਰਹੋ ਪ੍ਰੋਗਰਾਮ ਨੂੰ
2: ਜੀ ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਬ੍ਰਹਿਸਪਤੀ ਸੱਤਵੇਂ ਹੋਵੇ ਤੇ ਸ਼ੁੱਕਰ 12 ਹੋਵੇ ਬਹੁਤ ਸਾਰਾ ਧਨ ਹੱਥ ਦੇ ਵਿੱਚ ਆਉਂਦਾ ਹੈ ਪਰ ਨਾਲ ਦੀ ਨਾਲ ਹੀ ਚਲਾ ਜਾਂਦਾ ਹੈ ਕਿਉਂਕਿ ਧਨ ਦੇ ਜੋੜਨ ਵਾਲੇ ਭਾਵ ਦੇ ਵਿੱਚ ਜਿੱਥੇ ਧਨ ਬਹੁਤ ਜ਼ਿਆਦਾ ਜੁੜਦਾ ਹੈ ਫਾਈਨਾਂਸ ਜਿਹੜੇ ਨੇ ਉਹ ਬੈਂਕਿੰਗ ਹੁੰਦੇ ਨੇ ਉਸ ਜਗ੍ਹਾ ਦੇ ਵਿੱਚ ਇੱਕ ਗ੍ਰਹਿਣ ਲੱਗਿਆ ਹੋਇਆ ਹੈ ਨੀਲੇ ਰੰਗ ਦੇ ਫੁੱਲ ਅੱਜ ਕੱਲ ਬਹਾਰ ਹੈਗੀ ਹੈ ਕਿ ਫੁੱਲ ਮਿਲ ਜਾਂਦੇ ਨੇ 12 ਨੀਲੇ ਫੁੱਲ ਆਪਣੀ ਪਤਨੀ ਦੇ ਹੱਥ ਤੋਂ ਆਪਣੇ ਬੈਕਯਾਰਡ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਜ਼ਮੀਨ 'ਚ ਕਿਸੇ ਵੀ ਰੂਪ ਦੇ ਵਿੱਚ ਉਸਨੂੰ ਸ਼ੁੱਕਰਵਾਰ ਵਾਲੇ ਦਿਨ 8 ਸ਼ੁੱਕਰਵਾਰ ਤੱਕ ਦਬਾਇਆ ਜਾਵੇ ਤੁਹਾਡੀ ਫਾਈਨੈਂਸ਼ੀਅਲੀ ਪੋਜੀਸ਼ਨ ਬਹੁਤ ਠੀਕ ਹੋ ਜਾਵੇਗੀ ਕਰਜ਼ਾ ਜੀਵਨ ਦੇ ਵਿੱਚ ਲੈਣਾ ਬਹੁਤ ਪੈਂਦਾ ਹੈ ਪਰ ਨਾਲ ਦੀ ਨਾਲ ਉਤਰਦਾ ਵੀ ਰਹਿੰਦਾ ਹੈ ਇੱਕ ਕਰਜ਼ਾ ਉਤਰੇਗਾ ਤੇ ਦੂਸਰਾ ਲੈਂਦੇ ਪਾਵਾਂਗੇ ਨਾਲ ਇਹ ਵੀ ਕੰਡੀਸ਼ਨ ਹੈਗੀ ਹੈ ਕਿ ਜਦੋਂ ਵੀ ਇਨਸਾਨ ਜੀਵਨ ਦੇ ਵਿੱਚ ਕਰਜ਼ ਮੁਕਤ ਹੋ ਜਾਂਦਾ ਹੈ ਤੇ ਬੰਦਾ ਵੈਸੇ ਹੀ ਸਮਾਜ ਤੋਂ ਵਿਰਕਤ ਹੋ ਜਾਂਦਾ ਹੈ ਯਾਨੀ ਕਿ ਧਾਰਮਿਕ ਹੋਣਾ ਸ਼ੁਰੂ ਹੋ ਜਾਂਦਾ ਹੈ ਛੋਟਾ ਮੋਟਾ ਕਰਜ਼ਾ ਜਿਹੜਾ ਉਹ ਚੱਲਦਾ ਰਹੇਗਾ ਤੇ ਜੀਵਨ ਜਿਹੜਾ ਹੈ ਉਹ ਵੀ ਵਧੀਆ ਰਹੇਗਾ
1: ਜੀ 9181 ਉਹ ਨੇਰਾ ਤੁਸੀਂ
7: ਜੀ ਮੈਂ ਤਾਂ ਸਿਰਫ ਉਹਦੇ ਫੋਨ ਕੀਤਾ ਮੈਨੂੰ ਲਾਸਟ ਦਾ ਨੰਬਰ ਨੋਟ ਕੀਤਾ ਪੰਗਾਰੀ ਦਾ ਉਹ ਕੀ ਮੈਂ ਕੀਤਾ ਨੋਟ ਕੀਤਾ 6479172346 ਇਹ ਨੰਬਰ
1: ਜੀ
7: ਪਰ ਉਹ ਸਰਵਿਸ ਹੈ ਨਹੀਂ
1: ਤੁਸੀਂ ਉਹਨਾਂ ਦੇ ਵਟਸਐਪ ਕਾਲ ਤੇ ਟਰਾਈ ਕਰ ਲਿਓ ਜੀ ਕਈ ਵਾਰ ਉਹਨਾਂ ਦਾ ਡਾਇਰੈਕਟ ਨੰਬਰ ਲੱਗਦਾ ਨਹੀਂ ਜੀ
7: ਅੱਛਾ ਚਲੋ
1: ਜੀ ਜੀ ਹਰਪਿੰਦਰ ਸਿੰਘ ਜੀ ਔਨ ਏਅਰ ਹੋ ਜੀ ਹਰਪਿੰਦਰ ਸਿੰਘ ਜੀ
8: ਪੁੱਛੋ ਮੇਰਾ ਨਾਮ ਹਰਪਿੰਦਰ ਸਿੰਘ
1: ਜੀ
8: ਤੇ ਡੇਟ ਆਫ ਬਰਥ ਮੇਰੀ ਹੈ
1: 2 ਜੂਨ 1981 ਟਾਈਮ ਦੱਸ ਦੋ ਬਰਥ ਦਾ
8: ਸਵੇਰ ਦੇ 4:30 ਵਜੇ
1: 4:30 ਸਵੇਰੇ ਬਰਥ ਪਲੇਸ
8: ਹੁਸ਼ਿਆਰਪੁਰ ਜੀ
1: ਹੁਸ਼ਿਆਰਪੁਰ ਕੀ ਪੁੱਛਣਾ ਚਾਹੁੰਦੇ ਹੋ
8: ਮੈਂ ਪੁੱਛਣਾ ਚਾਹੁੰਦਾ ਜੀ ਮੈਂ ਵੈਜੀਟੇਰੀਅਨ ਗੋਡਾ ਜਾਂ ਨਾਨ ਵੈਜ ਤੇ ਫਿਊਚਰ ਬਾਰੇ
1: ਠੀਕ ਹੈ ਜੀ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ
2: ਜੀ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਸਿਰਫ ਇਸੇ ਕਰਕੇ ਜੀਵਨ 'ਚ ਸਕਸੈਸਫੁਲ ਨਹੀਂ ਹੁੰਦੇ ਕਿ ਉਹਨਾਂ ਦੀ ਕੁੰਡਲੀ ਦੇ ਵਿੱਚ ਵੈਜੀਟੇਰੀਅਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿੱਦਾਂ ਤੁਹਾਡੀ ਕੁੰਡਲੀ ਦੇ ਵਿੱਚ ਲਗਨ ਦੇ ਵਿੱਚ ਸੂਰਿਆ ਹੈਗਾ ਵਾ ਅਗਰ ਉਸਨੂੰ ਨੀਚ ਕਰੋਗੇ ਯਾਨੀ ਕਿ ਸ਼ਨੀ ਦਾ ਭੋਜਨ ਖਾਵਾਂਗੇ ਰਾਹੂ ਦਾ ਭੋਜਨ ਖਾਵਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਸੰਤੋਸ਼ ਨਹੀਂ ਆਉਣ ਦੇਵੇਗਾ ਅਸੀਂ ਸਾਰਾ ਕੁਛ ਹੁੰਦਿਆਂ ਹੋਇਆਂ ਵੀ ਜੀਵਨ ਦੇ ਵਿੱਚ ਇੱਕ ਡਿਫਰੈਂਟ ਜੀ ਲਾਈਫ ਜੀਵਾਂਗੇ ਤੁਹਾਡੇ ਵਾਸਤੇ ਵੈਜੀਟੇਰੀਅਨ ਹੋਣਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਲਗਨ ਦੇ ਵਿੱਚ ਸੂਰਿਆ ਔਰ ਦੂਸਰਾ ਸ਼ਨੀ ਵੀ ਪੰਚਮ ਭਾਵ ਦੇ ਵਿੱਚ ਬ੍ਰਹਿਸਪਤੀ ਨਾਲ ਬੈਠਾ ਹੋਇਆ ਹੈ ਯਾਨੀ ਕਿ ਜਿਹੜਾ ਸਾਡਾ ਸਟਮਕ ਹੈ ਉੱਥੇ ਸੂਰਜ ਦਾ ਭਾਵ ਹੈਗਾ ਉੱਥੇ ਉਸਦਾ ਇੱਕ ਮਿੱਤਰ ਬ੍ਰਹਿਸਪਤੀ ਵੀ ਬੈਠਾ ਹੋਇਆ ਹੈ ਤੇ ਨਾਲ ਦੀ ਨਾਲ ਸ਼ਨੀ ਵੀ ਬੈਠਾ ਹੋਇਆ ਹੈ ਜਿਹੜਾ ਕਿ ਅਗਰ ਨਾਨ ਵੈਜ ਲੈਂਦੇ ਹਾਂ ਤਾਂ ਤੁਹਾਡੇ ਸਟਮਕ ਚ ਵੀ ਪ੍ਰੋਬਲਮ ਦੇਵੇਗਾ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਜੀਵਨ ਦੇ ਵਿੱਚ ਅੜਚਣਾ ਦੇਵੇਗਾ ਵੈਜੀਟੇਰੀਅਨ ਰਹਿਣ ਨਾਲ ਜੀਵਨ ਦੇ ਵਿੱਚ ਆਉਣ ਵਾਲਾ ਸਮਾਂ ਤੁਹਾਡਾ ਕਾਫੀ ਵਧੀਆ ਜਾਵੇਗਾ
1: ਜੀ ਗਗਨਦੀਪ ਜੀ ਤੁਸੀਂ ਔਨ ਏਅਰ ਹੋ ਗਗਨਦੀਪ ਮਾਨ ਔਨ ਏਅਰ ਹੋ ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ ਜੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਤੁਹਾਡੀ ਕਾਲ ਕੱਟ ਗਈ ਹੈ ਜੀ ਚਿਰਾਗ ਵਰਮਾ ਔਨ ਏਅਰ ਹੋ ਤੁਸੀਂ
9: ਮੇਰਾ ਨਾਮ ਚਿਰਾਗ ਵਰਮਾ
1: ਜੀ ਪੁੱਛੋ ਕੀ ਪੁੱਛਣਾ
9: 15 ਮਈ 1996
1: ਟਾਈਮ ਦੱਸ ਦੋ ਬਰਥ ਦਾ
9: 6 ਵਜੇ
1: ਸਵੇਰੇ ਠੀਕ ਹੈ ਬਰਥ ਦਾ ਪਲੇਸ ਦੱਸ ਦੋ ਲੁਧਿਆਣਾ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਫਾਈਨੈਂਸ਼ੀਅਲਸ ਬਾਰੇ ਠੀਕ ਹੈ ਜੀ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਸੁਣਦੇ ਰਹੋ ਪ੍ਰੋਗਰਾਮ ਨੂੰ
2: ਜੀ ਕੁੰਡਲੀ ਦੇ ਵਿੱਚ ਇਸ ਟਾਈਮ ਸੂਰਜ ਬੁੱਧ ਸਪਤਮ ਭਾਵ ਚ ਚੱਲ ਰਹੇ ਨੇ ਜਿਹੜੇ ਕਿ ਦੈਨਿਕ ਰੋਜ਼ਗਾਰ ਨੂੰ ਡਿਸਟਰਬ ਕਰਦੇ ਨੇ ਜਿੰਨੀ ਵੀ ਸਾਡੀ ਵਿੱਤੀ ਸਹਾਇਤਾ ਸਾਨੂੰ ਨੇਚਰ ਵੱਲੋਂ ਜਾਂ ਸਾਡੇ ਫਾਈਨਾਂਸ ਵੱਲੋਂ ਮਿਲਣੀ ਚਾਹੀਦੀ ਹੈ ਓਨੀ ਉਹ ਨਹੀਂ ਮਿਲ ਰਹੀ ਲੇਕਿਨ ਤੁਹਾਡੀ ਕੁੰਡਲੀ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਹੋ ਗਿਆ ਹੈ ਜਿਹੜਾ ਕਿ ਕੁਛ ਹੀ ਦਿਨ ਪਹਿਲਾਂ ਹੋਇਆ ਹੈ ਉਸਦਾ ਰਿਜ਼ਲਟ ਜਾ ਕੇ ਅਗਸਤ ਦੇ ਵਿੱਚ ਮਿਲਣਾ ਹੈ ਜਿਸ ਦੇ ਨਾਲ ਤੁਹਾਡੇ ਫਾਈਨਾਂਸਿਸ ਵੀ ਠੀਕ ਹੋ ਜਾਣਗੇ ਤੇ ਤੁਹਾਡਾ ਸਾਰੇ ਪਾਸੋਂ ਜਿਹੜਾ ਇੱਕ ਅੜੇ ਜੇ ਹੋਏ ਕੰਮ ਨੇ ਉਹ ਵੀ ਹੋਣੇ ਠੀਕ ਹੋ ਜਾਣ।
1: ਅਸੀਂ ਆਪਣੇ ਕਾਲਰਸ ਨੂੰ ਇੱਕ ਵਾਰ ਫੇਰ ਦੱਸ ਦਈਏ ਜੀ, ਸਾਡਾ ਪ੍ਰੋਗਰਾਮ ਤਾਰੇ ਸਿਤਾਰੇ, ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਹਾਜ਼ਰ ਹੁੰਨੇ ਆ ਜੀ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤੁਹਾਡੀ ਕਿਸਮਤ ਬਾਰੇ, ਕੁੰਡਲੀ ਬਾਰੇ, ਫਿਊਚਰ ਬਾਰੇ, ਤੁਹਾਡੇ ਗ੍ਰਹਿਾਂ ਬਾਰੇ। ਅਗਰ ਤੁਹਾਡਾ ਵੀ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਹੈ ਤਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਤੇ 1 ਘੰਟਾ ਅਸੀਂ ਲਾਈਵ ਹੀ ਤੁਹਾਡੀ ਕਾਲਸ ਦੇ ਜਵਾਬ ਦਿੰਦੇ ਹਾਂ। ਕਾਲ ਕਰਨ ਲਈ ਸਟੂਡੀਓ ਦਾ ਨੰਬਰ ਹੈ ਜੀ 905-673-3337 905-673-3337। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ, ਪਰਸਨਲ ਮਿਲਣਾ ਚਾਹੁੰਦੇ ਹੋ ਜਾਂ ਵੀਡੀਓ ਕਾਲ ਇੱਕ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 647-923-46 647-917-2346 ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ। ਤੁਸੀਂ ਵੀਕਡੇ ਵਿੱਚ ਵੀ ਕਾਲ ਕਰ ਸਕਦੇ ਹੋ ਅਤੇ ਪ੍ਰੋਗਰਾਮ ਦੇ ਦੌਰਾਨ ਇਸ ਨੰਬਰ 'ਤੇ ਨਾ ਕਾਲ ਕਰਿਆ ਕਰੋ। ਪ੍ਰੋਗਰਾਮ ਤੋਂ ਬਾਅਦ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਨੰਬਰ ਫਿਰ ਨੋਟ ਕਰ ਲਓ ਜੀ 647-917-2346। ਕਈ ਵਾਰ ਨੰਬਰ ਬਿਜ਼ੀ ਹੋਵੇ ਜਾਂ ਨਹੀਂ ਲੱਗ ਪਾਉਂਦਾ ਤਾਂ ਤੁਸੀਂ ਇਸ ਨੰਬਰ 'ਤੇ ਵਟਸਐਪ ਵੀ ਟਰਾਈ ਕਰ ਸਕਦੇ ਹੋ, ਵਟਸਐਪ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਸੁਖਵਿੰਦਰ ਕੌਰ ਜੀ ਆਉਣੇ ਹੋ, ਪੁੱਛੋ ਆਪਣਾ ਸਵਾਲ ਜੀ। ਸੁਖਵਿੰਦਰ ਕੌਰ ਜੀ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
10: ਹੈਲੋ, ਹਾਂਜੀ, ਮੈਂ ਆਪਣੀ ਡਾਟਰ ਬਾਰੇ ਪੁੱਛਣਾ ਸੀ
1: ਜੀ। ਉਹਨਾਂ ਦੀ ਡੇਟ ਆਫ ਬਰਥ ਦੱਸੋ।
10: ਉਹਨਾਂ ਦੀ ਡੇਟ ਆਫ ਬਰਥ ਹੈਗੀ June 27, 2002।
1: June 27, 2002, ਠੀਕ ਹੈ ਜੀ। ਬਰਥ ਦਾ ਟਾਈਮ ਦੱਸ ਦਿਓ।
10: ਬਰਥ ਦਾ ਟਾਈਮ ਸ਼ਾਮ ਦਾ 5 ਵਜਣ ਦੇ ਵਿੱਚ 10 ਮਿੰਟ ਰਹਿੰਦੇ ਸੀ।
1: ਠੀਕ ਹੈ ਜੀ, 4:50 PM, ਠੀਕ ਹੈ ਜੀ। ਉਹ ਦੱਸ ਦਿਓ ਬਰਥ ਪਲੇਸ ਕੀ ਹੈ ਜੀ?
10: ਕੈਨੇਡਾ।
1: ਕੈਨੇਡਾ ਦਾ ਕਿਹੜੀ ਜਗ੍ਹਾ ਜੀ?
10: ਟੋਰਾਂਟੋ, ਇੱਥੇ ਬ੍ਰੈਂਪਟਨ 'ਚ ਆ।
1: ਠੀਕ ਹੈ, ਬ੍ਰੈਂਪਟਨ ਹੈ, ਠੀਕ ਹੈ ਜੀ। ਕੀ ਪੁੱਛਣਾ ਜੀ ਇਹਨਾਂ ਬਾਰੇ?
10: ਇਨ ਫਿਊਚਰ ਬਾਰੇ ਪੁੱਛਣਾ ਸੀ।
1: ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ। ਪ੍ਰੋਗਰਾਮ ਨੂੰ ਰੇਡੀਓ ਤੇ ਸੁਣਦੇ ਰਹੋ ਜੀ।
2: ਜੀ, ਜਿਸ ਤਰ੍ਹਾਂ ਕਿ ਬੱਚੇ ਦੇ ਫਿਊਚਰ ਦੇ ਬਾਰੇ ਪੁੱਛਿਆ ਗਿਆ, ਜਦੋਂ ਅਸੀਂ ਫਿਊਚਰ ਦੀ ਗੱਲ ਕਰਦੇ ਹਾਂ ਸਾਡਾ ਲਗਨ ਜਿਹੜਾ ਉਹ ਬਹੁਤ ਸਟਰੋਂਗ ਹੋਣਾ ਜ਼ਰੂਰੀ ਹੈ। ਇਹਨਾਂ ਦੀ ਕੁੰਡਲੀ ਦੇ ਵਿੱਚ ਲਗਨ ਦਾ ਮਾਲਕ ਕਰਮ ਸਥਾਨ 'ਚ ਬੈਠਾ ਹੋਇਆ ਹੈ ਤੇ ਜਦੋਂ ਐਸੇ ਗ੍ਰਹਿ ਹੁੰਦੇ ਨੇ, ਅਗਰ ਇਨਸਾਨ ਆਪਣੇ ਜੀਵਨ ਦੇ ਵਿੱਚ ਬੇਟੀ ਦੇ ਨਾਲ ਰਿਲੇਟਡ, ਗਾਰਮੈਂਟਸ ਦੇ ਨਾਲ ਰਿਲੇਟਡ ਜਾਂ ਡੈਕੋਰੇਸ਼ਨ ਦੇ ਨਾਲ, ਯਾਨੀ ਕਿ ਸ਼ੁਕਰ ਗ੍ਰਹਿ ਦੇ ਨਾਲ ਰਿਲੇਟਡ ਕੋਈ ਵੀ ਬਿਜ਼ਨਸ ਕਰਦਾ ਹੈ ਤੇ ਜੀਵਨ ਬਹੁਤ ਹੀ ਉੱਪਰਲੇ ਲੈਵਲ ਤੱਕ ਚਲਾ ਜਾਂਦਾ ਹੈ। ਅਗਰ ਇਸ ਤੋਂ ਉਲਟਾ ਅਗਰ ਅਸੀਂ ਕੋਈ ਧਾਰਮਿਕ ਕੰਮਾਂ ਦੇ ਵਿੱਚ ਜ਼ਿਆਦਾ ਹੁੰਦੇ ਹਾਂ ਜਾਂ ਕੋਈ ਐਸਾ ਬਿਜ਼ਨਸ ਕਰਦੇ ਹਾਂ ਜਿਸ ਦੇ ਵਿੱਚ ਕੋਈ ਰੱਬ ਦਾ ਨਾਂ ਜੁੜਿਆ ਹੋਵੇ, ਐਸੇ ਕੰਮ ਸਾਡੇ ਹਮੇਸ਼ਾ ਫੇਲ ਹੋ ਜਾਂਦੇ ਨੇ। ਇਸ ਕਰਕੇ ਸ਼ੁਕਰ ਨਾਲ ਰਿਲੇਟਡ ਜਿੰਨੇ ਵੀ ਕੰਮ ਜੀਵਨ 'ਚ ਕੀਤੇ ਜਾਣਗੇ ਉਹ ਸਾਰੇ ਦੇ ਸਾਰੇ ਸਫਲ ਹੋਣਗੇ। ਪਰ ਬੁੱਧ ਅਸ਼ਟਮ ਭਾਵ ਦੇ ਵਿੱਚ ਕਦੀ ਕਦੀ ਸਾਡੇ ਬਣਦੇ ਹੋਏ ਕੰਮਾਂ ਦੇ ਵਿੱਚ ਰੁਕਾਵਟ ਪਾਉਂਦਾ ਹੈ, ਸਿਹਤ ਵੀ ਖਰਾਬ ਕਰਦਾ ਹੈ ਤੇ ਕਈ ਵਾਰੀ ਸਾਡੇ ਨਾਲ ਅਜੀਬੋ ਗਰੀਬ ਘਟਨਾਵਾਂ ਵੀ ਐਸੀਆਂ ਘਟਦੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਖੁਦ ਵੀ ਕਨਫਿਊਜ਼ ਹੁੰਦੇ ਹਾਂ। ਓਵਰਆਲ ਕੁੰਡਲੀ ਚੰਗੀ ਹੈਗੀ ਆ, ਪਰ ਥੋੜੀਆਂ ਚੀਜ਼ਾਂ ਟਿਊਨ ਕਰਨ ਦੀ ਜ਼ਰੂਰਤ
1: ਜੀ। 3004-3004 ਔਨ ਏਅਰ ਹੋ ਤੁਸੀਂ। ਜਵਾਬ ਦੇ ਰਹੇ ਪ੍ਰੋਗਰਾਮ ਨੂੰ ਸੁਣਦੇ
2: ਜੀ। ਸੂਰਜ ਦਾ ਗ੍ਰਹਿਣ ਚੌਥੇ ਭਾਵ ਨੂੰ ਲੱਗਿਆ ਹੋਇਆ ਹੈ ਤੇ ਛੇ ਭਾਵ ਦੇ ਵਿੱਚ ਬੈਠਾ ਹੋਇਆ ਮੰਗਲ ਸਿਹਤ ਨੂੰ ਲੈ ਕੇ ਕੁਛ ਸਮੱਸਿਆਵਾਂ ਜ਼ਰੂਰ ਖੜੀਆਂ ਕਰਦਾ ਹੈ, ਪਰ ਉਮਰ ਦੇ ਵੱਧਦੇ ਰਹਿਣ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੌਲੀ ਹੌਲੀ ਹੌਲੀ ਨਿਕਲਦਾ ਨਜ਼ਰ ਆਵੇਗਾ। ਫਿਊਚਰ ਦੇ ਮਾਮਲੇ ਨੂੰ ਲੈ ਕੇ ਮਿਥੁਨ ਲਗਨ ਦੀ ਕੁੰਡਲੀ ਜਿਹੜੀ ਹੁੰਦੀ ਹੈ ਜੀਵਨ ਦੇ 24 ਸਾਲ ਤੋਂ ਲੈ ਕੇ 32 ਸਾਲ ਦੀ ਉਮਰ ਤੱਕ ਸੰਪੂਰਨ ਜਿਹੜਾ ਹੈ ਉਸਦਾ ਵਧੀਆ ਟਾਈਮ ਹੁੰਦਾ ਹੈ, ਜਿਸ ਦੇ ਵਿੱਚ ਮਿਹਨਤ ਦੇ ਨਾਲ ਉਹ ਸਕਸੈਸ ਵੀ ਹੋ ਜਾਂਦਾ ਹੈ ਤੇ ਬੱਚੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀਆਂ ਦੇ ਨਾਲ ਨਾਲ ਚੰਗੇ ਕੰਮ ਵੀ ਹੋਣਗੇ
1: ਜੀ। 34-13 ਆਉਣੇ ਆ ਤੁਸੀਂ।
11: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
11: ਮੇਰਾ ਨਾਮ ਲਵਜੀਤ ਹੈ ਜੀ। ਮੇਰਾ ਡੇਟ ਆਫ ਬਰਥ ਮੁਕੇਰੀ ਹੈ, ਡੇਟ ਆਫ ਬਰਥ 24 ਨਵੰਬਰ 1995। ਮੈਂ ਪੁੱਛਣਾ ਜੀ, ਮੈਂ
1: ਜੀ ਠੀਕ ਹੈ, 24 ਨਵੰਬਰ 1995, ਬਰਥ ਦਾ ਟਾਈਮ ਦੱਸ ਦੋ।
11: ਸਵੇਰੇ 10 ਵਜੇ ਜੀ।
1: 10 ਵਜੇ ਸਵੇਰੇ, ਬਰਥ ਪਲੇਸ ਮੁਕੇਰੀਆਂ ਦੱਸਿਆ ਜੀ ਤੁਸੀਂ।
11: ਹਾਂਜੀ
1: ਠੀਕ ਹੈ, ਕੀ ਪੁੱਛਣਾ ਚਾਹੁੰਦੇ ਹੋ?
11: ਜੀ ਮੇਰਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਵਾ ਜੋਬ ਨਾਲ ਰੀਅਲ ਇਸਟੇਟ ਦਾ ਬਿਜ਼ਨਸ, ਪਰ ਮੈਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਵਾ ਆਟੋਮੋਬਾਈਲ 'ਚ, ਕੀ ਮੈਨੂੰ ਕਰਨਾ ਚਾਹੀਦਾ ਵਾ? ਮੇਰੇ ਗ੍ਰਹਿ ਹੈਗੇ ਨੇ ਲੋਹੇ ਦੇ ਬਿਜ਼ਨਸ 'ਚ ਜੀ।
1: ਠੀਕ ਹੈ ਜੀ, ਅਸੀਂ ਓਨਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
2: ਲਗਨ ਨੂੰ ਦੇਖਦੇ ਹੋਏ ਜਦੋਂ ਅਸੀਂ ਲੋਹੇ ਦੇ ਕੰਮ ਦੀ ਗੱਲ ਕਰਦੇ ਹਾਂ ਤੇ ਲੋਹੇ ਦਾ ਕੰਮ, ਆਟੋਮੋਬਾਈਲ ਦਾ ਕੰਮ ਲੋਹੇ ਦੇ ਨਾਲ ਨਹੀਂ ਅਸੀਂ ਗਿਣ ਸਕਦੇ। ਬੇਸ਼ੱਕ ਉਹ ਸ਼ਨੀ ਦੇ ਨਾਲ ਰਿਲੇਟਡ ਹੈ, ਪਰ ਨਾਲ ਦੇ ਨਾਲ ਸ਼ੁਕਰ ਵੀ ਉਸਦੇ ਨਾਲ ਜਿਹੜਾ ਹੈਗਾ ਉਹ ਜ਼ਰੂਰੀ ਹੈਗਾ ਵਾ, ਬਣਿਆ ਹੋਇਆ ਹੁੰਦਾ ਹੈ। ਮੰਗਲ ਦਾ ਵੀ ਇਸ ਦੇ ਵਿੱਚ ਫਿਊਲ ਦੇ ਰੂਪ ਦੇ ਵਿੱਚ ਜਿਹੜਾ ਜਲਦਾ ਹੋਇਆ ਫਿਊਲ ਹੈ ਉਸਨੂੰ ਅਸੀਂ ਮੰਨ ਸਕਦੇ ਹਾਂ। ਅਗਰ ਆਟੋਮੋਬਾਈਲ ਦੇ ਵਿੱਚ ਰਿਪੇਅਰ ਸ਼ਾਪ ਜਾਂ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ ਹੈ ਤੇ ਜਿਹੜੇ ਟਾਈਮ ਮਰਜ਼ੀ ਕੀਤਾ ਜਾ ਸਕਦਾ ਹੈ, ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਣ ਵਾਲੀ। ਕਾਲ ਸਰਵ ਦੋਸ਼ ਜੀਵਨ ਦੇ ਵਿੱਚ ਬੰਦੇ ਨੂੰ ਬਹੁਤ ਜਗ੍ਹਾ ਤੇ ਆਪਾਂ ਕਹਿੰਦੇ ਨੇ ਕਿ ਕੰਮ ਪ੍ਰਸਾਰ ਦਿੰਦਾ ਹੈ, ਪਰ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਟਾਈਮ ਨਾ ਦੇ ਪਾਈਏ, ਸਾਨੂੰ ਕੋਈ ਚੰਗਾ ਪਾਰਟਨਰ ਜਾਂ ਚੰਗਾ ਨੌਕਰ ਨਾ ਮਿਲੇ ਤਾਂ ਸਾਡਾ ਕੰਮ ਖਰਾਬ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਵੀ ਕੰਮ ਤੁਸੀਂ ਕਰਨਾ ਹੈ ਉਸਦੀ ਪ੍ਰੋਪਰ ਪਲੈਨਿੰਗ ਕਰਨੀ ਹੈ, ਤੇ ਅਗਰ ਸੋਰਸ ਤੁਹਾਡੇ ਕੋਲ ਹੈਗੇ ਤਾਂ ਨਵੇਂ ਕੰਮ ਦੇ ਵਿੱਚ ਜਾਣਾ, ਨਹੀਂ ਤੇ ਪੁਰਾਣੇ ਕੰਮਾਂ ਨੂੰ ਹੋਰ ਵੀ ਵਧੀਆ ਕਰ ਸਕਦੇ
1: ਜੀ। 9181 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
12: ਹਾਂਜੀ, ਮੈਂ ਦੁਬਾਰਾ ਫੋਨ ਕੀਤਾ। ਮੇਰੀ ਜਿਹੜਾ ਬਾਤ ਹੈਗੀ ਆ, ਜਨਵਰੀ 13, 1966 ਜਲੰਧਰ ਆਫਟਰਨੂਨ ਕਰ ਰਿਹਾ ਮੈਂ, ਉਹ ਵਾਈਨ ਐਕਸਪ੍ਰੈਸ ਤੇ ਮੇਰਾ ਵੀ ਯਾਦ ਆ ਗਿਆ। ਉਹ ਮੈਂ ਵੀ ਇਹੋ ਪੁੱਛਣਾ, ਮੈਂ ਨੌਨ ਵੈਜ ਛੱਡਾਂ ਵੈਜੀ ਰੱਖਾਂ, ਕਿਹੜਾ ਮੇਰੇ ਵਾਸਤੇ ਸਹੀ ਹੈ? ਮੈਂ ਵੀ ਇਹੀ ਕੁਐਸਚਨ ਹੈ ਮੇਰਾ।
1: ਠੀਕ ਹੈ ਜੀ, ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਜਨਵਰੀ 13, 1966 ਜਲੰਧਰ ਆਫਟਰਨੂਨ ਦਾ ਤੁਸੀਂ ਕਿਹਾ ਬਰਥ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ।
2: ਜੀ ਜਦੋਂ ਰਾਹੂ ਬ੍ਰਹਿਸਪਤੀ ਦੇ ਨਾਲ ਲਗਨ ਦੇ ਵਿੱਚ ਬੈਠ ਜਾਂਦਾ ਹੈ ਤੇ ਰਾਹੂ ਦੇ ਭੋਜਨ ਬੁੱਧੀ ਦਾ ਨੁਕਸਾਨ ਕਰਦੇ ਹੈ, ਸਾਨੂੰ ਅਗਰੈਸਿਵ ਕਰਦੇ ਨੇ, ਸਾਡੇ ਬਹੁਤ ਸਾਰੇ ਕੰਮ ਬਣੇ ਹੋਏ ਜਿਹੜੇ ਕਿ ਲਾਸਟ ਮੂਮੈਂਟ ਦੇ ਉੱਤੇ ਰੁਕ ਜਾਂਦੇ ਨੇ, ਤੇ ਸਾਡੇ ਨਾਲ ਨਾਲ ਸਾਨੂੰ ਪਿੱਤਰ ਦੋਸ਼ ਯਾਨੀ ਕਿ ਵੱਡ ਵਡੇਰਿਆਂ ਦਾ ਆਸ਼ੀਰਵਾਦ ਸਾਨੂੰ ਨਹੀਂ ਮਿਲਦਾ ਅਗਰ ਅਸੀਂ ਨੌਨ ਵੈਜ ਖਾਂਦੇ ਹਾਂ। ਅਗਰ ਨੌਨ ਵੈਜ ਦੀ ਅਸੀਂ ਗੱਲ ਕਰਦੇ ਹਾਂ, ਬਹੁਤ ਮਜਬੂਰੀ ਹੋਵੇ ਤਾਂ ਖਾਧਾ ਜਾ ਸਕਦਾ ਹੈ, ਅਨਾਥਾ ਸ਼ੌਂਕ ਲਈ ਜਾਂ ਜੀਭ ਦੇ ਸਵਾਦ ਲਈ ਖਾਧਾ ਹੋਇਆ ਜਿੰਨਾ ਵੀ ਨੌਨ ਵੈਜ ਹੋਊਗਾ 8ਵੇਂ ਭਾਵ ਨੂੰ ਐਕਟੀਵੇਟ ਕਰ ਦੇਗਾ ਤੇ ਸਾਡੀਆਂ ਨਾੜੀਆਂ ਦੇ ਵਿੱਚ ਬਲੋਕੇਜ ਹੋਣ ਦੇ ਚਾਂਸਿਸ ਜਿਹੜੇ ਉਹ ਬਹੁਤ ਜ਼ਿਆਦਾ ਵੱਧ ਜਾਣਗੇ, ਯਾਨੀ ਕਿ ਨਾੜਾਂ ਦੇ ਵਿੱਚ ਕਮਜ਼ੋਰੀ ਆਉਣ ਦੇ ਚਾਂਸ ਵੱਧਦੇ ਨੇ। ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਬਹੁਤ ਮਜਬੂਰੀ ਹੋਵੇ ਤਾਂ ਅਸੀਂ ਜ਼ਰੂਰ ਇਸ ਨੂੰ ਸੇਵਨ ਕਰ ਸਕਦੇ ਹਾਂ, ਪਰ ਕੁੰਡਲੀ ਦੇ ਮੁਤਾਬਕ ਇਹ ਚੀਜ਼ ਦੀ ਇਜਾਜ਼ਤ ਨਹੀਂ ਹੁੰਦੀ।
1: ਤੇ ਭੰਡਾਰੀ ਸਾਹਿਬ, ਜਿਸ ਤਰ੍ਹਾਂ ਤੁਸੀਂ ਕਈ ਜਣਿਆਂ ਦੀ ਕੁੰਡਲੀ ਦੇਖਦੇ ਹੋ ਔਰ ਦੱਸਦੇ ਹੋ, ਆਪਾਂ ਨੂੰ ਕਿਹੜੇ ਕਿਹੜੇ ਗ੍ਰਹਿ ਕੁੰਡਲੀ ਵਿੱਚ ਕਿਹੜੇ ਕਿਹੜੇ ਘਰ ਵਿੱਚ ਹੁੰਦੇ ਕਿ ਆਪਾਂ ਨੂੰ ਬਿਲਕੁਲ ਫੁੱਲੀ ਵੈਜੀਟੇਰੀਅਨ ਰਹਿਣਾ ਚਾਹੀਦਾ ਵੇ?
2: ਜਦੋਂ ਸੂਰਜ ਬਹੁਤ ਉੱਚ ਦਾ ਹੋਵੇ ਜਾਂ ਬਹੁਤ ਨੀਚ ਦਾ ਹੋਵੇ
1: ਜੀ,
2: ਜਦੋਂ ਸੂਰਜ 11ਵੇਂ ਭਾਵ ਦੇ ਵਿੱਚ ਹੋਵੇ ਜਾਂ ਕੁੰਡਲੀ ਦੇ ਵਿੱਚ ਸ਼ਨੀ 12 ਭਾਵ ਦੇ ਵਿੱਚ ਹੋਵੇ, ਬੁੱਧ ਕੁੰਡਲੀ ਦੇ ਵਿੱਚ ਕਾਰਕ ਬੈਠਾ ਹੋਵੇ, ਅਗਰ ਅਸੀਂ ਨੌਨ ਵੈਜ ਭੋਜਨ ਕਰਦੇ ਹਾਂ ਤੇ ਸਾਡੇ ਸਰੀਰ ਦੇ ਵਿੱਚ ਵੀ ਵਿਕਾਰ ਪੌਦੇ ਨੇ ਪੈਦਾ ਹੁੰਦੇ ਨੇ, ਤੇ ਨਾਲ ਦੀ ਨਾਲ ਸਾਡੇ ਜੀਵਨ ਦੇ ਵਿੱਚ ਜਿੰਨੀਆਂ ਵੀ ਆਉਣ ਵਾਲੀਆਂ ਗੁੱਡ ਥਿੰਗਸ ਹੁੰਦੀਆਂ ਨੇ ਉਹ ਹੌਲੀ ਹੌਲੀ ਸਾਡੇ ਤੋਂ ਦੂਰ ਜਾਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸੰਘਰਸ਼ ਵੱਧ ਜਾਂਦਾ ਹੈ।
1: ਤੇ ਜਿੱਦਾਂ ਹੁਣ ਕਈਆਂ ਨੂੰ ਆਪਣੀ ਕੁੰਡਲੀ ਬਾਰੇ ਨਹੀਂ ਪਤਾ ਹੁੰਦਾ ਕਿ ਮੇਰਾ ਕਿਹੜਾ ਗ੍ਰਹਿ ਕਿਹੜੇ ਘਰ ਵਿੱਚ ਬੈਠਾ ਹੈ, ਤੇ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਉਹ ਵੈਜੀਟੇਰੀਅਨ ਨਹੀਂ ਹੈਗੇ, ਨੌਨ ਵੈਜ ਲੈਂਦੇ ਤਾਂ ਉਹਨਾਂ ਨੂੰ ਨੁਕਸਾਨ ਉਠਾਉਣੇ ਪੈ ਰਹੇ, ਉਹਦੇ ਸਿੰਪਟਮਸ ਕੀ ਹੁੰਦੇ ਨੇ?
2: ਸਿੰਪਟਮਸ ਇਹ ਹੁੰਦੇ ਨੇ ਕਿ ਬਣਿਆ ਹੋਇਆ ਕੰਮ ਲਾਸਟ ਮੂਮੈਂਟ ਦੇ ਉੱਤੇ ਖਰਾਬ ਹੋ ਜਾਵੇ, ਸਾਡੇ ਕੰਮ ਦੀ ਮਿਹਨਤ ਦਾ ਫਲ ਕੋਈ ਹੋਰ ਲੈ ਜਾਵੇ, ਬਿਮਾਰੀ ਦਾ ਪਤਾ ਹੀ ਨਾ ਚੱਲੇ ਕਿ ਸਾਡੇ ਨਾਲ ਕਿਹੜੀ ਪ੍ਰੋਬਲਮ ਹੈਗੀ ਆ, ਨਾ ਅਸੀਂ ਬਿਮਾਰਾਂ ਦੇ ਵਿੱਚ ਹਾਂ ਕਿ ਸਾਨੂੰ ਕੋਈ ਡਾਕਟਰ ਦੱਸ ਪਾਵੇ, ਨਾ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ, ਸਾਨੂੰ ਆਪਣੀ ਹੀ ਬਿਮਾਰੀ ਦਾ ਪਤਾ ਨਹੀਂ ਲੱਗਦਾ। ਤੇ ਇਸ ਦਾ ਸਰਲ ਉਪਾਅ ਇਹ ਹੁੰਦਾ ਹੈ ਕਿ 90 ਦਿਨ ਅਗਰ ਅਸੀਂ ਨੌਨ ਵੈਜ ਖਾ ਰਹੇ ਹਾਂ ਤੇ ਸਾਡੇ ਨਾਲ ਇਹੋ ਜਿਹੀਆਂ ਕੰਡੀਸ਼ਨਸ ਹੈਗੀਆਂ ਨੇ, ਤੇ 90 ਦਿਨ ਛੱਡਣ ਤੋਂ ਬਾਅਦ ਉਸਦਾ ਫਲ ਜਿਹੜਾ ਹੈ ਉਹ ਮਿਲਣਾ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਲੋਕ ਸੁਣ ਕੇ ਕੁਛ ਹੀ ਦਿਨਾਂ ਦੇ ਵਿੱਚ ਉਸਦਾ ਫਲ ਭਾਲਦੇ ਨੇ, ਉਹ ਨਹੀਂ ਮਿਲਦਾ। ਕੋਈ ਵੀ ਗ੍ਰਹਿ ਜਦੋਂ ਆਪਣੀ ਆਦਤ ਬਦਲਦਾ ਹੈ ਤਾਂ ਉਹਨੂੰ ਘੱਟੋ ਘੱਟ 90 ਦਿਨ ਲੱਗਦੇ ਨੇ
1: ਜੀ। 0952 ਤੁਸੀਂ ਓਨੀਅਰ ਹੋ, 0952 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
13: ਹਾਂਜੀ, ਮੈਂ ਮੇਰੇ ਹਸਬੈਂਡ ਬਾਰੇ ਪੁੱਛਣਾ ਸੀ। ਡੇਟ ਆਫ ਬਰਥ ਆ 28 May 1989 ਤੇ 3:10 ਦੁਪਹਿਰ ਦਾ ਜਨਮ ਆ PM ਲੁਧਿਆਣਾ ਸਿਟੀ। ਉਹਨਾਂ ਦੇ ਫਿਊਚਰ ਦੇ ਬਾਰੇ ਤੇ ਉਹਨਾਂ ਨੂੰ ਸਕਸੈਸ ਕਿਹੜੇ ਬਿਜ਼ਨਸ ਚ ਮਿਲੂਗੀ। ਮਨਦੀਪ ਨਾਂ ਆ।
1: ਠੀਕ ਹੈ ਜੀ। 28 May 1999 ਜੀ, 28 May 1989 ਦੁਪਹਿਰ ਦੇ ਔਰ ਲੁਧਿਆਣੇ ਦਾ ਬਰਥ ਹੈ ਜੀ।
13: ਹਾਂਜੀ
1: ਠੀਕ ਹੈ ਜੀ।
2: ਜੀ 36 ਸਾਲ ਤੋਂ ਸਮੇਂ ਸ਼ੁਰੂ ਹੋ ਚੁੱਕਿਆ ਹੈਗਾ। 42 ਸਾਲ ਦੀ ਉਮਰ ਤੱਕ ਜਾਂਦੇ ਜਾਂਦੇ ਅਸੀਂ ਪੂਰਨ ਸਕਸੈਸਫੁਲ ਹੋਵਾਂਗੇ। 2 ਮਕਾਨ ਜਦੋਂ ਸਾਡੇ ਹੋ ਜਾਣਗੇ ਉਸ ਤੋਂ ਬਾਅਦ ਜੀਵਨ ਜਿਹੜਾ ਹੈ ਉਹ ਸਥਿਰਤਾ ਵਾਲੇ ਪਾਸੇ ਨੂੰ ਜਾਵੇਗਾ। 42 ਤੋਂ 48 ਦੇ ਵਿੱਚ ਕੁਛ ਸਮੱਸਿਆਵਾਂ ਸਾਨੂੰ ਆ ਸਕਦੀਆਂ ਨੇ, ਲੇਕਿਨ ਕੁੰਡਲੀ ਦੇ ਵਰਸ਼ ਫਲ ਦੇ ਉਪਾਅ ਲਗਾਤਾਰ ਕਰਨ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਬਹੁਤ ਸੁਖਦ ਹੋਵੇਗਾ। ਹਾਲਾਂਕਿ 34 ਸਾਲਾਂ ਦੀ ਉਮਰ ਤੋਂ ਬਾਅਦ ਬੁੱਧ ਨੇ ਆਪਣਾ ਫਲ ਦੇਣਾ ਸ਼ੁਰੂ ਕੀਤਾ ਹੈ, ਪਰ 36 ਤੋਂ 42 ਦੇ ਵਿੱਚ ਸਕਸੈਸ
1: ਜੀ। ਉਹ ਪੁੱਛ ਵੀ ਰਹੇ ਸੀ ਕਿ ਕਿਹੜੇ ਫੀਲਡ ਵਿੱਚ ਉਹਨਾਂ ਨੂੰ ਬਿਜ਼ਨਸ ਚ ਸਕਸੈਸ ਮਿਲੇਗੀ।
2: ਜੀ ਕੁੰਡਲੀ ਦੇ ਮੁਤਾਬਕ ਅਗਰ ਅਸੀਂ ਸਕਸੈਸ ਦੀ ਗੱਲ ਕਰਦੇ ਹਾਂ ਤਾਂ ਕਿਸੇ ਵੀ ਤਰ੍ਹਾਂ ਦਾ ਬੁੱਧ ਦਾ ਕੰਮ ਕੀ ਹੁੰਦਾ ਹੈ, ਜਿਸ ਤਰ੍ਹਾਂ ਅਕਾਉਂਟੈਂਸੀ ਹੁੰਦਾ ਹੈ, ਬੈਂਕਿੰਗ ਹੁੰਦਾ ਹੈ, ਫਾਈਨਾਂਸ ਹੁੰਦਾ ਹੈ, ਔਰ ਜ਼ਿਆਦਾਤਰ ਕੰਮ ਉਹ ਜਿਸ ਦੇ ਵਿੱਚ ਦਿਮਾਗ ਦਾ ਤੇ ਕਲਮ ਦਾ ਇਸਤੇਮਾਲ ਜ਼ਿਆਦਾ ਹੋਵੇ ਉਹਨਾਂ ਕੰਮਾਂ ਦੇ ਵਿੱਚ ਜ਼ਿਆਦਾ ਕਾਮਯਾਬੀ ਮਿਲਦੀ ਹੈ। ਕਈ ਵਾਰੀ ਅਸੀਂ ਸਮੇਂ ਪਾਸ ਕਰਨ ਵਾਸਤੇ ਉਬਰ ਜਾਂ ਇਸ ਤਰ੍ਹਾਂ ਦੇ ਕੋਈ ਕੰਮ ਸ਼ੁਰੂ ਕਰ ਦਿੰਦੇ ਹਾਂ ਜਾਂ ਛੋਟੀਆਂ ਮੋਟੀਆਂ ਜੋਬਸ ਸ਼ੁਰੂ ਕਰ ਦਿੰਦੇ ਹਾਂ, ਉਸ ਤੋਂ ਉੱਪਰ ਉੱਠ ਕੇ ਜਿਸ ਦੇ ਵਿੱਚ ਕਲਮ ਤੇ ਦਿਮਾਗ ਯੂਜ਼ ਹੁੰਦਾ ਹੋਵੇ ਐਸੇ ਕੰਮ ਵੱਲ ਨੂੰ ਤੁਰਿਆ ਜਾਵੇ।
1: ਜੀ 7916 79 16 ਓਨੇਰੋ
14: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
14: ਅਸੀਂ ਨਾ ਜੀ ਪੀਆਰ ਬਾਰੇ ਪੁੱਛਣਾ ਸੀ।
1: ਠੀਕ ਹੈ ਜੀ।
14: ਤੇ ਮੇਰੀ ਵਾਈਫ ਦਾ ਜਨਮ ਹੈਗਾ ਜੀ 31 ਅਗਸਤ 1998।
1: ਠੀਕ ਹੈ ਜੀ। ਟਾਈਮ ਦੱਸੋ।
14: ਟਾਈਮ ਹੈਗਾ ਸਵੇਰ 7 ਤੋਂ 8 ਦੇ ਵਿੱਚ ਜੀ।
1: ਠੀਕ ਹੈ ਜੀ। ਬਰਥ ਪਲੇਸ ਕੀ ਹੈ ਜੀ?
14: ਸਰਦੂਲਗੜ੍ਹ ਮਾਨਸਾ।
1: ਠੀਕ ਹੈ ਜੀ।
14: ਤੋਂ ਸਾਨੂੰ ਨਾ ਵੀ ਅਸੀਂ ਕੰਪਲੀਕੇਟਡ ਆ ਵੀ ਕਰਾਸ ਤੋਂ ਹੁਣ ਮਿਲ ਵੀ ਨਹੀਂ ਰਿਹਾ ਵੀ ਅਸੀਂ ਹੋਵਾਂਗੇ ਕਿ ਨਹੀਂ ਹੋਵਾਂਗੇ। 1.5 ਸਾਲ ਸਾਡਾ ਰਹਿ ਗਿਆ ਵਰਕ ਪਰਮਿਟ।
1: ਠੀਕ ਹੈ। ਮੇਨ ਉਹ ਹੈਗੇ ਨੇ ਫਾਈਲ ਦੇ ਹੋਲਡਰ?
14: ਹਾਂ ਮੇਨ। ਹਾਂ ਜੀ ਸਟੱਡੀ ਵੀਜ਼ੇ ਤੋਂ ਆਏ ਸੀ।
1: ਠੀਕ ਹੈ ਜੀ। ਅਸੀਂ ਦਿੰਨੇ ਆ ਤੁਹਾਡੇ ਸਵਾਲ ਦਾ ਜਵਾਬ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
2: ਕੀ ਕਈ ਵਾਰੀ ਨਾ ਸਾਡੀ ਕੁੰਡਲੀ ਦਾ ਕਾਲਸਰਪ ਦੋਸ਼, ਕਿਉਂਕਿ ਬਾਰ-ਬਾਰ ਤੁਸੀਂ ਸੋਚਦੇ ਹੋਣਾ ਕਿ ਹਰ ਇੱਕ ਨੂੰ ਕਾਲਸਰਪ ਦੋਸ਼ ਦੱਸਿਆ ਜਾਂਦਾ ਹੈ, ਪਰ ਕਹਿੰਦੇ ਨੇ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਵੀ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਖਦਾ ਜਾਂ ਉਹਨਾਂ ਦੇ ਕੰਮ ਬਣਦੇ ਬਣਦੇ ਰੁਕ ਜਾਂਦੇ ਨੇ ਜਾਂ ਇੱਕੋ ਹੀ ਕੰਮ ਨੂੰ 4 ਵਾਰੀ ਕਰਨ ਦੇ ਬਾਵਜੂਦ ਵੀ ਉਸਦਾ ਰਿਜ਼ਲਟ ਨਹੀਂ ਮਿਲਦਾ, ਤੇ ਉਹਨਾਂ ਦੀ ਕੁੰਡਲੀ 'ਚ ਜ਼ਿਆਦਾਤਰ ਦੇਖਿਆ ਕਿ ਕਾਲ ਸਰਪ ਦੋਸ਼ ਹੁੰਦਾ। ਇਹਨਾਂ ਦੀ ਕੁੰਡਲੀ ਦੇ ਵਿੱਚ ਵੀ ਲਗਨ ਨੂੰ ਲੱਗਿਆ ਹੋਇਆ ਗ੍ਰਹਿਣ, ਪਰ ਗ੍ਰਹਿਣ ਦਾ ਅਸਰ ਜਿਹੜਾ ਹੈਗਾ ਉਹ ਇਸੇ ਸਾਲ ਦੇ ਵਿੱਚ ਕੁਛ ਹੱਦ ਤੱਕ ਘੱਟ ਜਾਵੇਗਾ ਤੇ ਆਹ ਵਾਲਾ ਸਾਲ ਦੇ ਲਗਭਗ 31 ਅਗਸਤ ਤੋਂ ਬਾਅਦ ਇਹਨਾਂ ਨੂੰ ਰਸਤਾ ਨਜ਼ਰ ਆਵੇਗਾ
1: ਜੀ,
2: ਤੇ ਉਸ ਤੋਂ ਬਾਅਦ ਹੀ ਆਪਣੇ ਕੰਮ ਦੇ ਵਿੱਚ ਕਾਮਯਾਬ ਹੋਣਗੇ। ਇਹ ਨਹੀਂ ਹੈ ਕਿ ਇਹਨਾਂ ਦੀ ਪੀਅਰ 31 ਅਗਸਤ ਤੋਂ ਬਾਅਦ ਫੌਰਨ ਕਿਤੇ ਰਸਤਾ ਮਿਲ ਜਾਣਾ ਹੈ, ਪਰ ਇਹਨਾਂ ਨੂੰ ਸਹੀ ਰਾਹ ਜਿਸ ਦੇ ਵਿੱਚ ਇਹਨਾਂ ਦੇ ਰਾਹ ਖੁੱਲਣੇ ਸ਼ੁਰੂ ਹੋਣੇ ਨੇ ਉਹ 31 ਅਗਸਤ ਤੋਂ ਬਾਅਦ ਮਿਲੂਗਾ
1: ਜੀ। ਜਤਿਨ ਰੱਤੂ ਜੀ ਓਨੇਰੋ।
15: ਹਾਂਜੀ ਸਤਿ ਸ੍ਰੀ ਅਕਾਲ ਮੈਮ। ਮੇਰਾ ਨਾਮ ਜੀ ਜਤਿਨ ਆ ਤੇ ਮੇਰਾ ਡੇਟ ਆਫ ਬਰਥ ਹੈਗਾ 2 February 2000।
1: ਠੀਕ ਹੈ।
15: ਤੇ ਮੇਰਾ ਡੇਟ ਆਫ ਬਰਥ ਪਲੇਸ ਹੈ ਜੀ ਜਲੰਧਰ ਪੰਜਾਬ
1: ਜੀ।
15: ਐਂਡ
1: ਟਾਈਮ
15: ਮੇਰਾ ਬਰਥ ਟਾਈਮ ਹੈਗਾ ਅਰਾਊਂਡ 7 AM ਇਨ ਦਾ ਮਾਰਨਿੰਗ।
1: ਠੀਕ ਹੈ ਜੀ। ਕੀ ਪੁੱਛ ਰਹੇ ਤੁਸੀਂ
15: ਜੀ? ਮੈਂ ਜਨਰਲ ਫਿਊਚਰ ਬਾਰੇ ਪੁੱਛਣਾ ਸੀ ਕਿ ਦਾਰਾ।
1: ਠੀਕ ਹੈ ਜੀ ਓਨੇ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ।
2: ਜੀ ਕੁੰਡਲੀ ਦੇ ਵਿੱਚ ਲਗਨ ਚ ਬੈਠਾ ਹੋਇਆ ਸੂਰਜ ਪਰ ਨਾਲ ਹੀ ਕੇਤੂ ਵੀ ਬੈਠ ਗਿਆ। ਕਹਿੰਦਾ ਪਿਤਾ ਵਾਸਤੇ ਗ੍ਰਹਿਣ ਹੋ ਜਾਂਦਾ ਹੈ ਜਦੋਂ ਸੂਰਜ ਕੇਤੂ ਇਕੱਠੇ ਹੁੰਦੇ ਨੇ। ਪਿਤਾ ਪੁੱਤਰ ਅਗਰ ਇੱਕੋ ਹੀ ਘਰ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣਗੇ ਤੇ ਦੋਨਾਂ ਦੇ ਵਿੱਚੋਂ ਇੱਕ ਦੀ ਹੈਲਥ ਨੂੰ ਵੀ ਇਸ਼ੂ ਹੁੰਦਾ ਹੈ। ਚੰਦਰ 12 ਸਾਈਨਸ ਦੀ ਪ੍ਰੋਬਲਮ ਜਾਂ ਸਕਿਨ ਦੀ ਅਲਰਜੀ ਜਾਂ ਡਸਟ ਦੀ ਅਲਰਜੀ ਬੰਦੇ ਨੂੰ ਕਾਫੀ ਤੰਗ ਕਰਦੀ ਹੈ। ਰਾਹੂ 7ਵੇਂ ਭਾਵ ਦੇ ਵਿੱਚ ਵਪਾਰ ਜਾਂ ਵਿਆਹ ਦੋਨਾਂ ਦੇ ਵਿੱਚੋਂ ਇੱਕ ਚੀਜ਼ ਦੇ ਵਿੱਚ ਵੀ ਸਮੱਸਿਆ ਖੜੀ ਹੁੰਦੀ ਹੈ। ਮੰਗਲ 2 ਭਾਵ ਦੇ ਵਿੱਚ ਮੰਗਣਾ ਹੋ ਕੇ ਟੁੱਟ ਜਾਣਾ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਬ੍ਰੇਕਅਪ ਹੋ ਜਾਣਾ, ਇਸ ਤਰ੍ਹਾਂ ਦੀਆਂ ਕੰਡੀਸ਼ਨ ਕੁੰਡਲੀ ਦਿਖਾਉਂਦੀ ਹੈ। ਪਰ ਜਦੋਂ ਬ੍ਰਹਿਸਪਤੀ 4 ਸ਼ਨੀ ਨਾਲ ਬੈਠ ਜਾਂਦਾ ਹੈ ਤੇ ਹਰ ਇੱਕ ਚੀਜ਼ ਦਾ ਸਮੇਂ ਰਹਿੰਦਿਆਂ ਹੱਲ ਜਿਹੜਾ ਹੈ ਇਹ ਦੇ ਦਿੰਦਾ ਹੈ। ਬੇਸ਼ੱਕ ਪਰੇਸ਼ਾਨ ਰਹਿਣਾ ਪੈਂਦਾ ਹੈ ਪਰ ਰਸਤੇ ਹਰ ਇੱਕ ਚੀਜ਼ ਦੇ ਮਿਲਦੇ ਨੇ। ਕੁੰਡਲੀ ਦਾ ਸੰਪੂਰਨ ਅਨਾਲਿਸਿਸ ਕਰਵਾਉਂਦੇ ਹੋਏ ਆਪਣੀ ਕੁੰਡਲੀ ਦੇ ਜੋ ਬਣਦੇ ਉਪਾਏ ਨੇ ਉਹ ਜ਼ਰੂਰ ਕਰਵਾਉਂਦੇ ਰਿਹਾ ਕਰੋ ਤਾਂ ਜੋ ਤੁਹਾਡੀ ਕੁੰਡਲੀ ਦੇ ਅੰਦਰ ਇੱਕ ਛੁਪਿਆ ਹੋਇਆ ਜਿਹੜਾ ਹੈਲਪ ਕਰਨ ਵਾਲਾ ਗ੍ਰਹਿ ਹੈ ਉਹ ਐਕਟੀਵੇਟ ਹੋ ਜਾਵੇ ਤੇ ਤੁਹਾਡਾ ਫਿਊਚਰ ਬਹੁਤ ਵਧੀਆ ਹੋ।
1: ਜੀ ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਈਏ ਜੀ ਸਾਡੇ ਸਟੂਡੀਓ ਵਿੱਚ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-3337। ਤੁਸੀਂ ਹਰ ਸੰਡੇ 7 ਵਜੇ ਤੋਂ 8 ਵਜੇ ਤੱਕ ਸਾਡੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਲਾਈਵ ਹੀ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ ਤੇ ਲਾਈਵ ਹੀ ਆਪਣੇ ਲਿਸਨਰਸ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਤੁਹਾਡਾ ਵੀ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਹੈ ਤਾਂ ਤੁਸੀਂ 905-673-3337 ਤੇ ਕਾਲ ਕਰ ਸਕਦੇ ਹੋ। ਤੁਸੀਂ ਆਪਣੀ ਫਿਊਚਰ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਜੋਬ ਜਾਂ ਬਿਜ਼ਨਸ ਨੂੰ ਰਿਲੇਟਡ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤੁਹਾਨੂੰ ਘਰ ਵੇਚਣ ਜਾਂ ਖਰੀਦਣ ਸੰਬੰਧੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕੋਈ ਵੀ ਪੇਰੈਂਟਸ ਆਪਣੇ ਬੱਚਿਆਂ ਦੇ ਫਿਊਚਰ ਜਾਂ ਸਟੱਡੀ ਨੂੰ ਜਾਂ ਕਰੀਅਰ ਨੂੰ ਲੈ ਕੇ ਚਿੰਤਾ ਵਿੱਚ ਨੇ ਤਾਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਜਿਸ ਬਾਰੇ ਵੀ ਪੁੱਛਣਾ ਹੈ ਉਹਦੀ ਪ੍ਰੋਪਰ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਅਗਰ ਕਿਸੇ ਨੂੰ ਆਪਣੀ ਡੇਟ ਆਫ ਬਰਥ ਨਹੀਂ ਪਤਾ ਤਾਂ ਵੀ ਚਿੰਤਾ ਦੀ ਕੋਈ ਲੋੜ ਨਹੀਂ ਹੈ, ਤਾਂ ਤੁਸੀਂ ਆਪਣੇ ਨਾਮ ਦਾ ਪਹਿਲਾ ਅਕਸ਼ਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਅਸੀਂ ਤੁਹਾਡੇ ਸਵਾਲ ਦਾ ਜਵਾਬ ਗੋਚਰ ਰਾਸ਼ੀ ਦੇ ਪ੍ਰਸ਼ਨ ਕਾਲ ਦੇ ਹਿਸਾਬ ਦੇ ਨਾਲ ਦੇ ਦੇਵਾਂਗੇ। ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-917-2346 647-917-2346 ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਤੁਸੀਂ ਪਰਸਨਲ ਵੀ ਮਿਲ ਸਕਦੇ ਹੋ, ਟੈਲੀਫੋਨਿਕ ਅਪਾਇੰਟਮੈਂਟ ਵੀ ਲੈ ਸਕਦੇ ਹੋ, ਵੀਡੀਓ ਕਾਲਿੰਗ ਅਪਾਇੰਟਮੈਂਟ ਵੀ ਲੈ ਸਕਦੇ ਹੋ। ਜੀ ਮੈਂ ਅਗਲੀ ਕਾਲ ਲੈ ਰਹੀ ਹਾਂ ਜੀ 0906 ਔਨ ਏਅਰ, ਤੁਸੀਂ ਪੁੱਛੋ ਆਪਣਾ ਸਵਾਲ।
16: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
16: ਹਾਂਜੀ ਡੇਟ ਆਫ ਬਰਥ ਹੈਗਾ ਵਾ ਮਾਰਚ 2nd
1: 1994। 2nd ਮਾਰਚ 1994, ਟਾਈਮ ਦੱਸੋ ਜੀ।
16: ਟਾਈਮ ਹੈਗਾ 10:01 AM।
1: ਠੀਕ ਹੈ ਜੀ। ਬਰਥ ਪਲੇਸ ਕੀ ਹੈ ਜੀ?
16: ਹੈਮਿਲਟਨ ਅੰਟੇਰੀਓ।
1: ਠੀਕ ਹੈ, ਕੀ ਪੁੱਛਣਾ ਚਾਹੁੰਦੇ ਹੋ ਜੀ?
16: ਹਾਂਜੀ ਬੇਟੇ ਦੀ ਪ੍ਰਾਪਰਟੀ ਆ ਬਰਲਿੰਗਟਨ ਦੇ ਵਿੱਚ, 3 ਮਹੀਨੇ ਤੋਂ ਸੈੱਲ ਨਹੀਂ ਹੋ ਰਹੀ ਜੋ।
1: ਠੀਕ ਹੈ ਜੀ।
16: ਪ੍ਰਾਈਸ ਵੀ 2-3 ਵਾਰੀ ਸੇ ਘੱਟ ਕਰਤਾ ਉਹਦਾ, ਪਰ ਫਿਰ ਵੀ ਕੋਈ ਰਿਸਪੌਂਸ ਨਹੀਂ ਆ ਰਿਹਾ ਉਹਦਾ।
1: ਠੀਕ ਹੈ ਜੀ, ਅਸੀਂ ਦੱਸਦੇ ਹਾਂ ਜੀ ਤੁਹਾਨੂੰ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
2: ਜੀ ਜਿਸ ਤਰ੍ਹਾਂ 10ਵੇਂ ਭਾਵ ਚ ਇਹਨਾਂ ਦੇ ਪਰਮਾਨੈਂਟ ਸ਼ਨੀ ਇਸ ਟਾਈਮ ਸਪਤਮ ਭਾਵ ਦੇ ਵਿੱਚ ਚੱਲ ਰਿਹਾ ਹੈ। ਕਹਿੰਦੇ ਨੇ ਸਪਤਮ ਭਾਵ ਦੇ ਵਿੱਚ ਬੈਠਾ ਹੋਇਆ ਇਨਸਾਨ ਓਵਰ ਐਕਸਪੈਂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਸਪਤਮ ਭਾਵ ਦੇ ਵਿੱਚ ਸ਼ਨੀ ਬੈਠਾ ਹੋਵੇ, ਸੂਰਜ ਹੋਵੇ, ਸ਼ੁਕਰ ਹੋਵੇ, ਮੰਗਲ ਹੋਵੇ, ਤੇ ਇੰਨੇ ਕੁ ਖਰਚੇ ਵੱਧ ਜਾਂਦੇ ਨੇ ਕਿ ਖਰਚੇ ਪੂਰੇ ਕਰਨੇ ਔਖੇ ਹੋ ਜਾਂਦੇ ਨੇ ਤੇ ਸਾਨੂੰ ਆਪਣੀਆਂ ਪ੍ਰੋਪਰਟੀਆਂ ਜਿਹੜੀਆਂ ਨੇ ਉਹ ਸੇਲ ਕਰਨੀਆਂ ਪੈਂਦੀਆਂ ਨੇ। ਇਸ ਟਾਈਮ ਵੀ ਕੁੰਡਲੀ ਦੇ ਵਿੱਚ ਲਗਭਗ 1.5 ਮਹੀਨਾ ਹੋਰ ਪ੍ਰੋਪਰਟੀ ਵਿਕਣ ਦਾ ਕੋਈ ਯੋਗ ਨਹੀਂ ਹੈਗਾ। ਇੱਕ ਉਪਾਏ ਕੀਤਾ ਜਾ ਸਕਦਾ ਹੈ, ਉਸ ਉਪਾਏ ਦੇ ਨਾਲ ਘਰ ਵਿਕਣ ਦਾ ਬਹੁਤ ਜਲਦੀ ਚਾਂਸ ਬਣ ਜਾਂਦਾ ਹੈ। ਉਪਾਏ ਇਹ ਹੈਗਾ ਕਿ 5 ਪੱਕੇ ਬਦਾਮ, ਜਾਣੀ ਕਿ ਛਿਲਕੇ ਵਾਲੇ ਬਦਾਮ ਜਿਸ ਦੇ ਉੱਪਰ ਸ਼ੈਲ ਹੋਵੇ, ਗਿਰੀ ਨਹੀਂ ਦੇਣੀ, ਵੀਰਵਾਰ ਵਾਲੇ ਦਿਨ ਸਾਰੇ ਘਰ ਦੇ ਵਿੱਚੋਂ ਘੁਮਾ ਕੇ ਮੇਨ ਗੇਟ ਖੋਲ ਕੇ ਘਰੋਂ ਬਾਹਰ ਨੂੰ ਸੁੱਟ ਦੇਣਾ। 5 ਵੀਰਵਾਰ ਤੱਕ ਕਰਾਂਗੇ ਤੇ ਇਸ ਦੇ ਅੰਦਰ ਅੰਦਰ ਘਰ ਵਿਕ ਜਾਂਦਾ
1: ਜੀ। ਠੀਕ ਹੈ ਜੀ। 5753 ਔਨ ਏਅਰ ਹੋ ਤੁਸੀਂ ਜੀ, 5753 ਪੁੱਛੋ ਜੀ ਆਪਣਾ ਸਵਾਲ ਜੀ। 5753 ਤੁਸੀਂ ਜੁੜ ਗਏ ਹੋ ਪ੍ਰੋਗਰਾਮ ਚ, ਪੁੱਛ ਸਕਦੇ ਹੋ ਜੀ ਆਪਣਾ ਸਵਾਲ।
17: ਹਾਂਜੀ ਮੈਮ ਜੀ, ਹਾਂਜੀ ਜੀ, ਮੇਰਾ ਸਵਾਲ ਹੈ ਆਪਣੀ ਵਾਈਫ ਕੇ ਲਈ। ਤਾਂ ਮੇਰੇ ਵਾਈਫ ਕੀ ਡੇਟ ਆਫ ਬਰਥ ਹੈ 1st July 1988, ਰਾਤ ਕੋ 10:01 ਔਰ ਪਲੇਸ ਆਫ ਬਰਥ ਦਿੱਲੀ ਹੈ।
1: ਠੀਕ ਹੈ ਜੀ, ਇੱਕ ਵਾਰ ਕਨਫਰਮ ਕਰ ਲੈਤੇ ਹੈਂ, 1st July 1988। ਹਾਂਜੀ 10:01 ਸ਼ਾਮ ਕੇ ਔਰ ਦਿੱਲੀ। ਠੀਕ ਹੈ ਜੀ,
17: ਦਿੱਲੀ। ਹਾਂਜੀ,
1: ਕਿਆ ਪੁੱਛਣਾ ਹੈ?
17: ਵਾਈਫ ਕਾ ਮੇਰਾ ਡਿਸਪਿਊਟ ਚੱਲ ਰਿਹਾ ਹੈ, ਤੋ ਵੋ ਸੋਲਵ ਹੋਗਾ ਯਾ ਨਹੀਂ ਹੋਗਾ ਯਾ ਆਗੇ ਕਿਆ
1: ਹੈ? ਆਪ ਆਪਣੀ ਵੀ ਡੇਟ ਆਫ ਬਰਥ ਲਿਖਵਾ ਦੋ ਜਰਾ।
17: ਹਾਂਜੀ, July 15, 1986, ਸ਼ਾਮ ਕੋ 6:14।
1: 6:14 ਸ਼ਾਮ ਕੋ। ਬਰਥ ਪਲੇਸ ਕਿਆ ਆਪਕਾ?
17: ਬਰਥ ਪਲੇਸ ਹੈ ਮੁਜ਼ੱਫਰਨਗਰ, ਉੱਤਰ ਪ੍ਰਦੇਸ਼।
1: ਠੀਕ ਹੈ ਜੀ, ਠੀਕ ਹੈ ਜੀ, ਹਮ ਔਨ ਏਅਰ ਆਪਕੇ ਸਵਾਲ ਕਾ ਜਵਾਬ ਦੇ ਰਹੇ ਹੈਂ, ਸੁਣਤੇ ਰਹੀਏ ਪ੍ਰੋਗਰਾਮ ਕੋ।
2: ਇਸ ਟਾਈਮ 1 ਜੁਲਾਈ ਤੱਕ ਦਾ ਪੀਰੀਅਡ ਜਿਹੜਾ ਹੈਗਾ ਵਾ ਉਹ ਬਿਲਕੁਲ ਹੀ ਉਲਟਾ ਚੱਲ ਰਿਹਾ ਹੈ। ਏਦਾਂ ਲੱਗਦਾ ਹੈ ਕਿ ਇਹ ਫੈਸਲਾ ਨਹੀਂ ਹੋਵੇਗਾ, ਪਰ ਅਗਲੇ ਸਾਲ ਦੇ ਵਿੱਚ ਗ੍ਰਹਿ ਹੋਰ ਵੀ ਖਰਾਬ ਹੋਣ ਜਾ ਰਹੇ ਨੇ
1: ਜੀ।
2: ਇੱਕ ਵਾਰੀ ਤਾਂ ਹਾਲਾਤ ਇਸ ਤਰ੍ਹਾਂ ਦੇ ਬਣ ਜਾਣਗੇ ਕਿ ਬਿਲਕੁਲ ਡਿਵੋਰਸ ਦੇ ਕੰਢੇ ਤੱਕ ਕੰਮ ਪਹੁੰਚ ਜਾਵੇਗਾ, ਪਰ ਬੈਠਾ ਹੋਇਆ ਲਗਨ ਦੇ ਵਿੱਚ ਗ੍ਰਹਿ ਸਪੋਰਟਿਵ ਹੈਗਾ ਵਾ, ਅਗਰ ਬੈਠ ਕੇ ਗੱਲਬਾਤ ਕਰਕੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਜਾਂ ਗੱਲਾਂ ਨੂੰ ਸੁਲਝਾ ਲਿਆ ਜਾਵੇ ਤਾਂ ਸਿਰਫ ਅਗਸਤ 25 ਤੋਂ ਲੈ ਕੇ ਸਪਤੰਬਰ 14 ਦੇ ਵਿੱਚ ਵਿੱਚ ਸਿਰਫ ਕੁਛ ਦਿਨ ਦਾ ਪੀਰੀਅਡ ਹੀ ਇਹਨਾਂ ਦੀ ਫੇਵਰ ਦੇ ਵਿੱਚ ਹੈਗਾ, ਉਦੋਂ ਇਹ ਮਾਮਲਾ ਸੁਲਟ ਸਕਦਾ ਅਨਥਾ ਡਿਵੋਰਸ ਹੋ ਗਿਆ
1: ਜੀ। 44-02-09
18: ਹਾਂਜੀ, ਮੈਂ ਮੇਰਾ ਡੇਟ ਆਫ ਬਰਥ ਹੈ 29 ਜੂਨ
1: ਹਾਂਜੀ
18: 1988
1: ਜੀ,
18: ਸਵੇਰ ਦੇ 12:30
1: ਠੀਕ ਹੈ ਜੀ, ਬਰਥ ਪਲੇਸ ਦੱਸ ਦਿਓ,
18: ਲੁਧਿਆਣਾ ਪੰਜਾਬ
1: ਠੀਕ ਹੈ, ਕੀ ਪੁੱਛਣਾ
2: ਜੀ? ਸਵੇਰ ਦਾ ਮਤਲਬ ਦੁਪਹਿਰੇ ਜਾਂ ਅਰਲੀ ਮਾਰਨਿੰਗ?
18: ਅਰਲੀ ਮਾਰਨਿੰਗ
1: AM
18: AM
1: ਜੀ ਜੀ। ਲੁਧਿਆਣੇ ਦਾ ਜਨਮ ਹੈ ਜੀ, ਕੀ
18: ਕੁਐਸਚਨ? PM ਸੌਰੀ PM PM
1: PM ਠੀਕ ਹੈ ਜੀ, 12:30 PM ਭੰਡਾਰੀ ਜੀ
18: ਹਾਂਜੀ
2: ਜੀ।
1: ਇੱਕ ਇਹਨਾਂ ਨੂੰ
18: ਜਨਮ ਤਰੀਕ ਨੀ ਮੈਨੂੰ ਸੁਣੀ ਸੀ, ਉਹ ਵੀ ਦੁਬਾਰਾ ਦੱਸ ਦਿਓ। 29 ਜੂਨ 1988
1: ਠੀਕ ਹੈ ਜੀ, ਅਸੀਂ ਤੁਹਾਨੂੰ ਦੱਸ ਦਿੰਨੇ ਆ ਜੀ।
2: ਫੀਲਡ ਕਿਸ ਚ ਦਿੱਤੀ ਇੰਟਰਵਿਊ ਦੱਸੋ?
18: IT ਪ੍ਰੋਜੈਕਟ ਮੈਨੇਜਮੈਂਟ ਚ
2: ਠੀਕ ਹੈ ਜੀ। ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਬੁੱਧ ਦੀ ਗੱਲ ਕਰਦੇ ਹਾਂ ਨਾ, ਤਾਂ ਬੁੱਧ 34 ਸਾਲ ਦੀ ਉਮਰ ਤੱਕ ਤਾਂ ਬੰਦੇ ਨੂੰ ਬਿਲਕੁਲ ਹੀ ਜਿਹੜੇ ਵੀ ਕੰਮ 'ਚ ਹੱਥ ਪਾਉਂਦਾ ਹੈ IT ਖੇਤਰ ਦੇ ਵਿੱਚ ਬਹੁਤ ਹੀ ਸਫਲਤਾ ਮਿਲਦੀ ਹੈ। ਲੇਕਿਨ ਉਸ ਤੋਂ ਬਾਅਦ ਹੌਲੀ ਹੌਲੀ ਸਾਨੂੰ ਕੁਛ ਪਰੇਸ਼ਾਨੀਆਂ ਜਿਹੜੀਆਂ ਨੇ ਖੜੀਆਂ ਹੁੰਦੀਆਂ ਨੇ, ਤੇ 37 ਤੱਕ ਜਾ ਕੇ ਹਾਲਾਤ ਹੌਲੀ ਹੌਲੀ ਵੱਧ ਜਾਂਦੇ ਨੇ ਤੇ 38 ਸਾਲ ਦੇ ਵਿੱਚ ਜੌਬ ਚਲੇ ਜਾਂਦੀ ਹੈ। ਹੁਣ ਕੁੰਡਲੀ ਦੇ ਵਿੱਚ ਜੌਬ ਤਾਂ ਮਿਲੇਗੀ ਪਰ ਇੰਨੀ ਵਧੀਆ ਜੌਬ ਨਹੀਂ ਮਿਲੇਗੀ ਜਿੱਦਾਂ ਦੀ ਅਸੀਂ ਚਾਹੁੰਦੇ ਸੀਗੇ। ਤੇ ਜਿਹੜੀਆਂ ਤੁਹਾਡੀਆਂ ਇੰਟਰਵਿਊ ਦਾ ਰਿਜ਼ਲਟ ਜਿਹੜਾ ਹੈਗਾ ਵਾ ਉਹ ਲਗਭਗ 10 ਜੁਲਾਈ ਦੇ ਨੇੜੇ ਤੇੜੇ ਜਾ ਕੇ ਆਉਣਾ ਸ਼ੁਰੂ ਹੋ ਜਾਵੇਗਾ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਜੌਬ ਲੱਗਣ ਦੇ ਚਾਂਸਿਸ ਕਾਫੀ ਹੱਦ ਤੱਕ ਵੱਧ ਜਾਣ
1: ਜੀ। 4500 ਤੁਸੀਂ
19: ਹੈਲੋ
1: ਜੀ,
19: ਆਪਣੇ ਮੇਰੇ ਡੇਟ ਆਫ ਬਰਥ ਹੈਗਾ 4 ਦਸੰਬਰ 1985
1: 4 ਦਸੰਬਰ 1985 ਠੀਕ ਹੈ ਜੀ, ਟਾਈਮ ਦੱਸੋ?
19: ਸ਼ਾਮ ਦੇ 5:57
1: ਸ਼ਾਮ ਦੇ। ਪਲੇਸ ਕੀ ਹੈ ਜੀ?
19: ਸ਼ਹਿਰ ਹੈਗਾ ਫਿਰੋਜ਼ਪੁਰ।
1: ਫਿਰੋਜ਼ਪੁਰ, ਕੀ ਪੁੱਛਣਾ ਚਾਹੁੰਦੇ ਹੋ ਜੀ?
19: ਹਾਂਜੀ ਜੀ, ਮੈਂ ਤਾਂ ਪੁੱਛਣਾ ਕੰਮ ਕਾਰ ਬਾਰੇ ਜੀ, ਵੀ ਕੰਮ ਕਾਰ ਕੋਈ ਸੂਦ ਨੀ ਆਉਂਦਾ ਪਿਆ, ਮੈਂ ਕੰਮ ਕਿਹੜਾ ਕਰਾਂ? ਤੇ ਦੂਜੀ ਗੱਲ, ਮੈਂ ਵਾਪਸ ਇੰਡੀਆ ਜਾਣਾ ਚਾਹੁੰਦਾ, ਉੱਥੇ ਜਾ ਕੇ ਕੰਮ ਕਰਨਾ ਚਾਹੁੰਦਾ, ਵੀ ਇੱਥੋਂ ਮੁੜ ਜਾ, ਵੀ ਮੈਂ ਚਲਾ ਜਾਵਾਂ ਮੇਰੇ ਵਾਸਤੇ ਵਧੀਆ ਰਹੂਗਾ।
1: ਠੀਕ ਹੈ ਜੀ, ਤੁਹਾਡੀ ਸ਼ੰਕਾ ਦੂਰ ਕਰਦੇ, ਤੁਹਾਨੂੰ ਦੱਸਦੇ ਤੁਹਾਡੇ ਸਵਾਲ ਦਾ ਜਵਾਬ, ਪ੍ਰੋਗਰਾਮ ਨੂੰ ਸੁਣਦੇ ਰਹੋ।
2: ਕੁੰਡਲੀ ਦੇ ਸਪਤਮ ਭਾਵ ਦੇ ਵਿੱਚ ਗ੍ਰਹਿ ਬਹੁਤੇ ਵਧੀਆ ਨਹੀਂ ਬੈਠੇ ਹੋਏ, ਸੂਰਜ ਬੁੱਧ ਸ਼ੁਕਰ ਸ਼ਨੀ ਦਾ ਯੋਗ ਬਣਿਆ ਹੋਇਆ ਹੈ। ਸੂਰਜ ਇਕੱਲਾ ਹੀ ਬਾਕੀ ਗ੍ਰਹਿਆਂ ਨੂੰ ਜਿਨ੍ਹਾਂ ਨੇ ਕੰਮ ਵਧੀਆ ਕਰਨਾ ਹੁੰਦਾ ਹੈ ਉਸ ਨੂੰ ਦੱਬ ਕੇ ਬੈਠਾ ਹੋਇਆ ਹੈ। ਇਸ ਕਰਕੇ 7 ਤਾਂਬੇ ਦੇ 4 ਟੁਕੜੇ 7 ਹਫ਼ਤੇ ਹਰ ਸਾਲ ਘਾਹ ਵਾਲੀ ਜ਼ਮੀਨ 'ਚ ਦੱਬਣ ਦੇ ਨਾਲ ਜਿਹੜਾ ਹੈ ਤੁਹਾਡਾ ਕੰਮ ਠੀਕ ਹੋਵੇਗਾ। ਰਾਹੂ 12 ਰੋਜ਼ ਰਾਤ ਨੂੰ ਇੰਡੀਆ ਜਾਣ ਦੀ ਪਲੈਨਿੰਗ ਬਣੇਗੀ, ਸਵੇਰੇ ਜਾ ਕੇ ਕਨਫਿਊਜ਼ ਹੋ ਜਾਵੋਗੇ। 42 ਸਾਲ ਦੇ ਉਮਰ ਤੱਕ ਏਦਾਂ ਹੀ ਚੱਲਦਾ ਰਹੇਗਾ। 42 ਤੋਂ 48 ਦੇ ਵਿੱਚ ਇੱਕ ਜਗ੍ਹਾ ਤੇ ਟਿਕ ਕੇ ਕੰਮ ਕਰਨ ਲਈ, ਖਾਸ ਕਰਕੇ ਕੈਨੇਡਾ ਦੇ ਵਿੱਚ ਰਹਿ ਕੇ ਹੀ ਕੰਮ ਕਰਨ ਦਾ ਸਮਾਂ ਸ਼ੁਰੂ ਹੋ ਜਾਵੇਗਾ। ਇੰਡੀਆ ਇੱਕ ਸੁਪਨਾ ਹੀ ਰਹਿ ਜਾਵੇਗਾ, ਉਹ ਨਹੀਂ ਹੋਵੇਗਾ।
1: ਠੀਕ ਹੈ ਜੀ ਜੀ। ਗੁਰਵਿੰਦਰ ਸਿੰਘ ਜੀ, ਗੁਰਿੰਦਰ ਸਿੰਘ ਜੀ ਆਉਣੇ ਰਹੋ ਤੁਸੀਂ
20: ਜੀ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
20: ਮੇਰਾ ਜਨਮ ਹੈਗਾ 6 ਅਗਸਤ 1988
1: 6 ਅਗਸਤ 1988 ਟਾਈਮ ਦੱਸ ਦੋ ਜੀ ਜਨਮ ਦਾ।
20: ਟਾਈਮ ਤਕਰੀਬਨ ਸਵੇਰ ਦਾ 9:15 ਤੋਂ 9:30 ਦੇ ਵਿੱਚ ਤਕਰੀਬਨ ਹੀ।
1: ਠੀਕ ਹੈ ਜੀ।
20: ਜਨਮ ਪਲੇਸ ਹੈਗੀ ਹੈ ਮੋਗਾ ਜੀ।
1: ਮੋਗਾ, ਕੀ ਪੁੱਛਣਾ ਜੀ?
20: ਹਾਂਜੀ, ਮੈਂ ਉਹਦੇ ਕੰਮ ਬਾਰੇ ਪੁੱਛਣਾ ਸੀ ਕਿ ਮੈਂ 2-3 ਕੰਮ ਸ਼ੁਰੂ ਕੀਤੇ ਆ ਬਟ ਸਕਸੈਸ ਨਹੀਂ ਹੋਏ ਉਹਨਾਂ ਦੇ ਵਿੱਚ ਹੀ।
1: ਠੀਕ ਹੈ।
20: ਤੇ ਮੈਂ ਲਾਸਟ ਟਾਈਮ ਇੰਡੀਆ ਵੀ ਮੂਵ ਹੋ ਗਿਆ ਸੀ, ਐਟਲੀਸਟ ਤਾਂ 1 ਸਾਲ ਲਾ ਕੇ ਆਇਆ ਬਟ ਉੱਥੇ ਵੀ ਕੁਛ ਹੋਇਆ ਨੀ ਬਿਜ਼ਨਸ ਸੈਟਅਪ ਕੋਈ।
1: ਠੀਕ ਹੈ ਜੀ, ਹੁਣ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਸਵਾਲ, ਮਤਲਬ ਮੇਨ?
20: ਬਈ ਮੈਂ ਕਿੱਦਾਂ ਦਾ ਬਿਜ਼ਨਸ ਕਰਾਂ
1: ਤੇ
20: ਕਿੱਥੇ ਕਰਾਂ, ਇੰਡੀਆ 'ਚ ਜਾਂ ਕੈਨੇਡਾ 'ਚ?
1: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
2: ਜਦੋਂ ਕੇਤੂ 12 ਹੁੰਦਾ ਵਿਦੇਸ਼ਾਂ 'ਚ ਸੈਟਲ ਹੋਣਾ ਔਖਾ ਹੁੰਦਾ ਹੈ ਪਰ ਰਹਿਣਾ ਵਿਦੇਸ਼ਾਂ 'ਚ ਹੀ ਹੁੰਦਾ। ਮੰਗਲ ਸਪਤਮ ਭਾਵ ਦੇ ਵਿੱਚ ਵਾਰ ਵਾਰ ਕੰਮ ਕਰਦਾ ਹੈ। ਮੰਗਲ ਦਾ ਕੰਮ ਕੀ ਹੁੰਦਾ ਹੈ? ਰੁਕਾਵਟ ਖੜੀ ਕਰਨੀ, ਜਾਂ ਵਿਆਹ ਦੇ ਵਿੱਚ ਜਾਂ ਕੰਮ ਦੇ ਵਿੱਚ ਜਾਂ ਦੋਨੇ ਜਗ੍ਹਾ ਤੇ। ਤੇ ਤੁਹਾਡੀ ਕੁੰਡਲੀ ਚ ਮੰਗਲ ਸੱਤਵੇਂ ਭਾਵ ਚ ਪੂਰਨ ਮੰਗਲਿਕ ਦੋਸ਼ ਬਣਾ ਕੇ ਬੈਠਾ ਹੋਇਆ, ਪਹਿਲਾਂ ਆਪਣੇ ਮੰਗਲ ਦਾ ਸਹੀ ਉਪਾਅ ਕੀਤਾ ਜਾਵੇ, ਫਿਰ ਭਾਵੇਂ ਤੁਸੀਂ ਇੰਡੀਆ ਚ ਕੰਮ ਕਰੋ ਤੇ ਚਾਹੇ ਵਿਦੇਸ਼ ਚ ਕਰੋ, ਕੰਮ ਪੂਰਨ ਤਾਂ ਸੈਟਲ ਹੋ ਜਾਣਗੇ। ਹਜੇ ਟਾਈਮ ਜਿਹੜਾ ਸਿਰਫ ਮੰਗਲ ਕਰਕੇ ਹੀ ਪਰੇਸ਼ਾਨੀ ਦਾ ਕਾਰਨ ਬਣਿਆ ਹੈ।
1: ਜੀ ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਸਾਡੇ ਸਟੂਡੀਓ ਦਾ ਨੰਬਰ ਹੈ 905-673-3037। ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਹਰ ਸੰਡੇ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤਾਰੇ ਸਿਤਾਰੇ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦੇ ਹੋ, ਆਪਣੀ ਕੁੰਡਲੀ ਬਾਰੇ ਕੁਛ ਵੀ ਪੁੱਛਣਾ ਚਾਹੁੰਦੇ ਹੋ, ਆਪਣੇ ਬਾਰੇ, ਆਪਣੀ ਫੈਮਿਲੀ ਮੈਂਬਰਸ ਬਾਰੇ, ਆਪਣੇ ਬੱਚਿਆਂ ਬਾਰੇ, ਤਾਂ ਤੁਸੀਂ ਉਹਨਾਂ ਦੀ ਡੇਟ ਆਫ ਬਰਥ, ਟਾਈਮ ਐਂਡ ਪਲੇਸ ਦੱਸ ਕੇ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਜੋਬ ਬਾਰੇ ਪੁੱਛਣਾ ਚਾਹੁੰਦੇ ਹੋ, ਸਿਹਤ ਬਾਰੇ ਪੁੱਛਣਾ ਚਾਹੁੰਦੇ ਹੋ, ਆਪਣੇ ਫਾਈਨਾਂਸ ਬੈਂਕਿੰਗ ਬਾਰੇ ਕੁਝ ਜਾਣਨਾ ਚਾਹੁੰਦੇ ਹੋ, ਆਪਣੇ ਫਿਊਚਰ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਤਾਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ, ਜਿਸ ਤਰ੍ਹਾਂ ਕਿ ਪ੍ਰੋਗਰਾਮ 'ਚ ਸ਼ੋਰਟ ਪੀਰੀਅਡ ਹੁੰਦਾ ਹੈ, ਅਸੀਂ ਇੱਕ ਸਵਾਲ ਦਾ ਜਵਾਬ ਹੀ ਦੇ ਪਾਉਂਦੇ ਹਾਂ, ਤਾਂ ਤੁਸੀਂ 647-917-2346 647-917-2346 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ, ਜਾਂ ਤੁਸੀਂ

0: ਬਾਰੇ ਪੁੱਛਣਾ, ਮੈਰਿਜ ਲਾਈਫ ਬਾਰੇ, ਜੋਬ ਬਾਰੇ ਐਂਡ ਫਿਊਚਰ ਬਾਰੇ.
1: ਮੈਰਿਜ ਲਾਈਫ ਬਾਰੇ, ਜੋਬ ਐਂਡ ਫਿਊਚਰ ਬਾਰੇ.
0: ਮੈਰਿਜ ਲਾਈਫ ਬਾਰੇ.
1: ਠੀਕ ਹੈ ਜੀ.
2: ਜੀ ਕੁੰਡਲੀ ਦੇ ਮੁਤਾਬਕ ਇੱਕ ਗ੍ਰਹਿ ਇਹਨਾਂ ਦਾ ਕਾਫੀ ਖਰਾਬ ਹੈ, 11ਵੇਂ ਭਾਵ ਦੇ ਵਿੱਚ ਰਾਹੂ, ਜਿਹੜਾ ਕਿ ਇਹਨਾਂ ਦੀ ਮੈਰਿਡ ਲਾਈਫ ਨੂੰ ਕਦੀ ਕਦੀ ਥੋੜਾ ਜਿਹਾ ਡਿਸਟਰਬ ਕਰ ਦਿੰਦਾ ਹੈ, ਪਰ ਕੁਛ ਹੀ ਦਿਨਾਂ ਦੇ ਵਿੱਚ ਸੈਟਲ ਕਰ ਦਿੰਦਾ ਹੈ. ਫਿਊਚਰ ਦੇ ਵਿੱਚ ਸੂਰਜ ਅਸ਼ਟਮ ਭਾਵ 'ਚ ਚੰਦਰਮਾ ਨਾਲ ਬੈਠਾ ਹੋਇਆ. ਮਨ ਤੇ ਕਾਬੂ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਾ. ਕੰਮ ਸਾਰੇ ਸਕਸੈਸਫੁਲ ਹੋਣਗੇ, ਪਰ ਇੱਕ ਸਾਲ ਹੋਰ ਵੇਟ ਕਰਨ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਭਾਗਿਆਸਥਾਨ 'ਚ ਬੈਠਾ ਹੋਇਆ ਬੁੱਧ 34 ਸਾਲ ਦੀ ਉਮਰ ਤੋਂ ਬਾਅਦ ਭਾਗੇ ਉਦੇ ਕਰ ਰਿਹਾ ਹੈ. ਹੁਣ ਟਾਈਮ ਥੋੜਾ ਜਿਹਾ ਔਨ ਆਫ ਚੱਲਦਾ ਪਿਆ ਹੈ, ਕਦੀ ਕੁਛ ਠੀਕ ਹੋ ਜਾਂਦਾ ਹੈ ਤੇ ਕਦੀ ਕਦੀ ਜਿਹੜੀ ਹੈ ਉਹ ਕਾਫੀ ਹੱਦ ਤੱਕ ਪਰੇਸ਼ਾਨੀ ਖੜੀ ਹੋ ਜਾਂਦੀ
1: ਜੀ. 2024 ਔਨ ਏਅਰ ਆ ਤੁਸੀਂ?
3: ਹੈਲੋ
1: ਜੀ. ਜੀ
3: ਪੁੱਛੋ. ਹੈਲੋ ਹਾਂਜੀ
1: ਜੀ ਪੁੱਛੋ. ਗੁੱਡ ਇਵਨਿੰਗ ਜੀ. ਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ?
3: ਹਾਂਜੀ ਮੈਡਮ ਜੀ, ਮੇਰੇ ਭਾਂਜੇ ਦਾ ਡੇਟ ਆਫ ਬਰਥ 2 ਅਕਤੂਬਰ 1996.
1: 2 ਅਕਤੂਬਰ 1996. ਠੀਕ ਹੈ ਜੀ. ਟਾਈਮ ਦੱਸੋ.
3: ਟਾਈਮ 1:17 ਅਰਲੀ ਮਾਰਨਿੰਗ.
1: ਠੀਕ ਹੈ ਜੀ. 1:17 ਏ.
3: ਜਨਮ ਸਥਾਨ ਨਿਆਨਗਲ.
1: ਠੀਕ ਹੈ ਜੀ.
3: ਹਾਂਜੀ ਮੇਰਾ ਭਾਂਜਾ ਇੱਥੇ ਕੈਨੇਡਾ 'ਚ ਹੈ ਤੇ ਉਹਦੀ ਮੈਰਿਜ ਨਹੀਂ ਹੋ ਰਹੀ, ਕਦ ਤੱਕ ਯੋਗ ਬਣਦਾ ਮੈਰਿਜ ਦਾ?
1: ਠੀਕ ਹੈ ਜੀ. ਮੈਰਿਜ ਦਾ ਯੋਗ ਪੁੱਛਣਾ, ਦੱਸਦੇ ਆ ਜੀ, ਸੁਣਦੇ ਰਹੋ ਪ੍ਰੋਗਰਾਮ ਨੂੰ
2: ਜੀ. ਕੁੰਡਲੀ ਦੇ ਵਿੱਚ ਜਦੋਂ ਵਿਆਹ ਦੀ ਗੱਲ ਕਰਦੇ ਹਾਂ ਤੇ ਸੱਤਵਾਂ ਭਾਵ ਬਹੁਤ ਵਧੀਆ ਹੋਣਾ ਜ਼ਰੂਰੀ ਹੈਗਾ, ਪਰ ਉਸ ਤੇ ਮੰਗਲ ਦੀ ਦ੍ਰਿਸ਼ਟੀ ਹੋਣ ਕਰਕੇ ਇਹ ਬੱਚਾ ਮੰਗਲਿਕ ਹੈਗਾ ਵਾ, ਉਸ ਕਰਕੇ ਵਿਆਹ ਦੇ ਵਿੱਚ ਦੇਰੀ ਬਣਦੀ ਹੈ. ਵੈਸੇ ਇਸ ਸਾਲ 'ਚ ਬ੍ਰਹਿਸਪਤੀ ਬਹੁਤ ਵਧੀਆ ਆਇਆ ਹੋਇਆ ਹੈ, ਇਸੇ ਹੀ ਸਾਲ ਦੇ ਵਿੱਚ ਕੋਈ ਨਾ ਕੋਈ ਰਿਸ਼ਤਾ ਜਿਹੜਾ ਹੈ ਉਹ ਸਿਰੇ ਚੜ ਸਕਦਾ ਹੈ, ਪਰ ਅਗਰ ਕੁੜੀ ਨਾਨ ਮੰਗਲਿਕ ਹੋਈ ਤੇ ਇਹ ਰਿਸ਼ਤਾ ਸਿਰੇ ਚੜ ਕੇ ਵੀ ਟੁੱਟ ਜਾਵੇਗਾ. ਇਸ ਕਰਕੇ ਟੇਵਾ ਮਿਲਾ ਕੇ ਹੀ ਅੱਗੇ ਵਧਣ ਦੀ ਜ਼ਰੂਰਤ ਹੈਗੀ ਹੈ. ਕੁੰਡਲੀ ਦੇ ਵਿੱਚ ਇਸੇ ਸਾਲ 'ਚ ਬ੍ਰਹਿਸਪਤੀ ਬਹੁਤ ਵਧੀਆ ਆਇਆ ਹੈ, ਜਿਹੜਾ ਕਿ ਵਿਆਹ ਦੇ ਵਾਸਤੇ ਰਸਤਾ ਖੋਲੇਗਾ
1: ਜੀ. 0187
4: ਫਿਰੋਜ਼ਪੁਰ.
1: ਠੀਕ ਹੈ ਜੀ. ਠੀਕ ਹੈ ਜੀ ਓਨੀਅਰ, ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਜੀ ਪ੍ਰੋਗਰਾਮ ਨੂੰ
2: ਜੀ. ਕੁੰਡਲੀ ਦੇ ਮੁਤਾਬਕ 4ਵੇਂ ਭਾਵ 'ਚ ਮੰਗਲ ਸ਼ੁਕਰ ਰਾਹੂ, ਬੜਾ ਧਿਆਨ ਦੇ ਨਾਲ ਫੈਸਲਾ ਲੈਣ ਦੀ ਗੱਲ ਹੈ, ਕਿਉਂਕਿ ਮੰਗਲ 4ਵੇਂ ਭਾਵ ਦੇ ਵਿੱਚ ਪਹਿਲੀ ਰਿਲੇਸ਼ਨਸ਼ਿਪ ਜਾਂ ਪਹਿਲਾ ਵਿਆਹ ਤੋੜ ਦਿੰਦਾ ਹੈ, ਦੂਸਰੀ ਜਗ੍ਹਾ ਤੇ ਬਹੁਤ ਵਧੀਆ ਸੁੱਖ ਦਿੰਦਾ ਹੈ. ਇਸ ਕਰਕੇ ਜਾਂ ਤਾਂ ਮੰਗਲ ਸ਼ਾਂਤੀ ਕਰਾਉਂਦੇ ਹੋਏ ਤੇ ਤਾਂ ਹੀ ਅੱਗੇ ਵਧਿਆ ਜਾਵੇ, ਇਹ ਨਾ ਹੋਵੇ ਕਿ ਮੰਗਲ ਜਿਹੜਾ ਹੈ ਤੁਹਾਡੇ ਫੈਸਲੇ ਨੂੰ ਗਲਤ ਠਹਿਰਾ ਦੇਵੇ, ਕਿਉਂਕਿ 4ਵੇਂ ਭਾਵ 'ਚ ਮੰਗਲ ਜਦੋਂ ਵੀ ਆਉਂਦਾ ਹੈ ਸ਼ੁਕਰ ਦੇ ਨਾਲ ਹੋਵੇ ਤਾਂ ਉਹ ਰਿਲੇਸ਼ਨਸ਼ਿਪ ਬ੍ਰੇਕ ਜ਼ਰੂਰ ਕਰਦਾ ਹੈ, ਜਾਂ ਮੰਗਣਾ ਹੋ ਕੇ ਜਾਂ ਵਿਆਹ ਹੋ ਕੇ ਜ਼ਰੂਰ ਤੋੜਦਾ ਹੈ. ਇਸ ਕਰਕੇ ਕੁੰਡਲੀ ਦਾ ਸੰਪੂਰਨ ਅਨਾਲਿਸਿਸ ਕਰਾਉਂਦੇ ਹੋਏ ਹੀ ਆਪਣੇ ਵਿਆਹ ਦਾ ਫੈਸਲਾ ਲਿਆ.
1: ਤੇ ਜੋਬ ਬਾਰੇ ਵੀ ਪੁੱਛ ਰਹੇ ਸੀ ਜੀ.
2: ਜੋਬ ਦੇ ਮਾਮਲੇ 'ਚ ਗ੍ਰਹਿ ਵਧੀਆ ਹੈਗਾ ਵਾ, ਜੇ ਚਲੇ ਵੀ ਜਾਵੇ ਤਾਂ ਜਲਦੀ ਮਿਲ ਜਾਂਦੀ ਹੈਗੀ ਆ, ਕੰਮ ਵੱਲੋਂ ਕੋਈ ਪਰੇਸ਼ਾਨੀ ਨਹੀਂ ਹੈਗੀ
1: ਜੀ. ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਅਗਰ ਤੁਸੀਂ ਵੀ ਪੁੱਛਣਾ ਚਾਹੁੰਦੇ ਹੋ ਕਿ ਤੁਹਾਡੇ ਵਿਆਹ ਦਾ ਯੋਗ ਕਿਸ ਉਮਰ ਦੇ ਵਿੱਚ ਬਣ ਰਿਹਾ ਹੈ, ਜਾਂ ਤੁਹਾਡੀ ਮੈਰਿਡ ਲਾਈਫ ਵਿੱਚ ਕੋਈ ਪ੍ਰੋਬਲਮ ਹੈ ਉਹ ਕਿਸ ਗ੍ਰਹਿ ਕਰਕੇ ਹੈ, ਜਾਂ ਤੁਹਾਡੀ ਜੋਬ ਕਿਉਂ ਨਹੀਂ ਲੱਗ ਰਹੀ, ਤੁਸੀਂ ਇੰਟਰਵਿਊ ਵੀ ਦੇ ਰਹੇ ਹੋ, ਤਾਂ ਤੁਸੀਂ ਵੀ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਆਪਣੇ ਇਹ ਵਾਲੇ ਸਵਾਲ ਪੁੱਛ ਸਕਦੇ ਹੋ. ਅਗਰ ਆਪਣੇ ਬੱਚਿਆਂ ਦੇ ਫਿਊਚਰ ਬਾਰੇ ਜਾਂ ਸਟੱਡੀ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਜਾਂ ਬੱਚਿਆਂ ਦੇ ਕਰੀਅਰ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਤਾਂ ਇਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ. ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ, ਤਾਂ 647-917-2346 'ਤੇ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ. ਜਿਨ੍ਹਾਂ ਦੇ ਬਰਥਡੇ ਵੀ ਹੁਣ ਆਉਣ ਵਾਲੀ ਜੁਲਾਈ, ਅਗਸਤ ਜਾਂ ਸਤੰਬਰ ਵਿੱਚ ਆ ਰਹੇ ਨੇ, ਤਾਂ ਉਹ ਐਡਵਾਂਸ ਵਿੱਚ ਹੀ ਆਪਣੀ ਕੁੰਡਲੀ ਚੈੱਕ ਕਰਵਾ ਕੇ ਆਪਣੇ ਵਰਸ਼ ਫਲ ਦੇ ਬਣਦੇ ਹੋਏ ਉਪਾਅ ਕਰ ਸਕਦੇ ਨੇ, ਤਾਂ ਕਿ ਉਹਨਾਂ ਦਾ ਆਉਣ ਵਾਲਾ ਜਿਹੜਾ ਸਾਲ ਹੈ ਉਹ ਬਿਨਾਂ ਕਿਸੇ ਪ੍ਰੋਬਲਮ ਤੋਂ ਬਹੁਤ ਹੀ ਵਧੀਆ ਜਾਵੇ. ਅਤੇ ਭੰਡਾਰੀ ਜੀ, ਜਿਸ ਤਰ੍ਹਾਂ ਕਿ ਆਪਾਂ ਗੱਲ ਕਰਦੇ ਹਾਂ, ਹਰ ਵਾਰ ਤੁਸੀਂ ਕਾਲ ਸਰਪ ਦੋਸ਼ 'ਤੇ ਗੱਲ ਕਰਦੇ ਹੋ, ਕਈ ਆਪ ਸਾਡੇ ਦਰਸ਼ਕ ਸੋਚਦੇ ਨੇ ਕਿ ਕਾਲ ਸਰਪ ਦੋਸ਼ ਜਿਹੜਾ ਹੈਗਾ ਉਹ ਜਾਣਨਾ ਚਾਹੁੰਦੇ ਆ ਹੁੰਦਾ ਕੀ ਹੈ. ਥੋੜ੍ਹਾ ਜਿਹਾ ਇਸ ਗੱਲ 'ਤੇ ਚਾਨਣਾ ਪਾ ਕੇ ਦੱਸਿਓ ਕਿ ਕਾਲ ਸਰਪ ਦੋਸ਼ ਤੁਸੀਂ ਕਹਿੰਦੇ ਹੋ ਕਈ ਕੁੰਡਲੀਆਂ 'ਚ ਲੱਗਾ ਹੋਇਆ ਵੈ, ਇਹ ਕੀ ਹੁੰਦਾ ਹੈ ਅਤੇ ਮਤਲਬ ਇਹਦਾ ਕੀ ਪ੍ਰਭਾਵ ਪੈਂਦਾ ਸਾਡੀ ਲਾਈਫ 'ਚ?
2: ਜਿਸ ਤਰ੍ਹਾਂ

0: ਅਸੀਂ ਇਹ ਕਹਿ ਲਈਏ ਕਿ ਸਾਡੀ 4 ਪਹੀਆਂ ਤੇ ਚੱਲਣ ਵਾਲੀ ਗੱਡੀ 3 ਪਹੀਆਂ ਤੇ ਚੱਲੇ ਤਾਂ ਉਸਦਾ ਬੈਲੈਂਸ ਵਿਗੜ ਜਾਂਦਾ ਹੈ। ਇਸੇ ਹੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਹੋਣ ਵਾਲੀਆਂ ਜਿੰਨੀਆਂ ਵੀ ਵਧੀਆ ਗੱਲਾਂ ਹੁੰਦੀਆਂ ਨੇ ਉਹ ਰੁਕ ਰੁਕ ਕੇ ਹੋਣ ਲੱਗ ਜਾਣ, ਜਾਂ ਸਾਡਾ ਕੋਈ ਵੀ ਕੰਮ ਪਹਿਲੀ ਵਾਰੀ ਦੇ ਵਿੱਚ ਬਣੇ ਹੀ ਨਾ, ਜਾਂ ਬਣੇ ਉਦੋਂ ਕਿ ਸਾਡਾ ਮਨ ਅੱਕ ਜਾਵੇ, ਜਾਂ ਬਹੁਤ ਸਾਰੇ ਕੰਮ ਐਸੇ ਨੇ ਜਿਹੜੇ ਕਿ ਬਣਦੇ ਹੀ ਨਾ ਹੋਣ। ਸਾਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਜੀਵਨ ਦੇ ਵਿੱਚ ਚੱਲ ਕੀ ਰਿਹਾ ਹੈ। ਜਾਂ ਤਾਂ ਸਾਡੇ ਉਸ ਟਾਈਮ ਦੇ ਵਿੱਚ ਗੋਚਰ ਦੇ ਵਿੱਚ ਜਾਂ ਪਰਮਾਨੈਂਟ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਲੱਗਿਆ ਹੋਇਆ ਹੁੰਦਾ ਹੈ। ਕਾਲ ਸਰਪ ਦੋਸ਼ ਹੁੰਦਾ ਕੀ ਹੈ? ਭਰਨੀ ਤੇ ਅਸ਼ਲੇਸ਼ਾ ਨਕਸ਼ਤਰ ਦੇ ਵਿੱਚ ਜਦੋਂ ਸਾਰੇ ਦੇ ਸਾਰੇ ਗ੍ਰਹਿ ਇੱਕੋ ਹੀ ਸਾਈਡ ਤੇ ਆ ਜਾਂਦੇ ਨੇ, ਜਦੋਂ ਇਹ ਸਾਰੇ ਦੇ ਸਾਰੇ ਗ੍ਰਹਿ ਆਪਣੀ ਕੁੰਡਲੀ ਦਾ ਭਾਰ ਇੱਕ ਪਾਸੇ ਨੂੰ ਪਾ ਦਿੰਦੇ ਨੇ ਤਾਂ ਇਸ ਨੂੰ ਕਾਲ ਸਰਪ ਦੋਸ਼ ਪਿੱਤਰ ਦੋਸ਼ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਜਿੰਨਾ ਚਿਰ ਇਸ ਦਾ ਸਲੂਸ਼ਨ ਨਹੀਂ ਹੁੰਦਾ ਸਾਡੀ ਕੁੰਡਲੀ ਦਾ ਭਾਰ, ਜਾਂ ਇਹ ਕਹਿ ਲਓ ਕਿ ਅਸੀਂ ਆਪਣੇ ਜੀਵਨ ਦੇ ਇੱਕ ਪਾਸੇ ਇੱਕ ਹਿੱਸੇ ਦੇ ਵਿੱਚ ਜ਼ਿਆਦਾ ਭਾਰ ਲੈ ਕੇ ਚੱਲ ਰਹੇ ਹੁੰਦੇ ਹਾਂ ਤੇ ਦੂਸਰਾ ਹਿੱਸਾ ਖਾਲੀ ਹੁੰਦਾ ਹੈ, ਤੇ ਸਾਡਾ ਉਹ ਵਾਲਾ ਹਿੱਸਾ ਥੱਕ ਜਾਂਦਾ ਹੈ ਜਿੱਥੇ ਭਾਰ ਜ਼ਿਆਦਾ ਹੁੰਦਾ ਹੈ, ਤੇ ਅਸੀਂ ਉਸ ਭਾਰ ਨੂੰ ਨਾ ਸੰਭਾਲਦੇ ਹੋਏ ਤੇ ਸਾਡੇ ਜਿਹੜੇ ਕੰਮ ਬਣਨੇ ਹੁੰਦੇ ਨੇ ਉਸ ਨੂੰ ਲੰਬਾ ਨਾ ਲੈ ਜਾਂਦੇ ਹੋਏ ਅਸੀਂ ਰਸਤੇ ਚ ਹੀ ਛੱਡ ਦਿੰਦੇ ਹਾਂ ਤੇ ਸਾਡੇ ਕੰਮ ਵਿਗੜ ਜਾਂਦੇ।
1: ਤੇ ਭੰਡਾਰੀ ਜੀ, ਜਿਸ ਤਰ੍ਹਾਂ ਕਈਆਂ ਨੂੰ ਆਪਣੀ ਡੇਟ ਆਫ ਬਰਥ ਨਹੀਂ ਪਤਾ ਹੁੰਦੀ, ਜਿਸ ਤਰ੍ਹਾਂ ਕਈਆਂ ਦੀ ਏਜ ਹੋ ਜਾਂਦੀ, ਜਾਂ ਕਈਆਂ ਦੇ ਪੇਰੈਂਟਸ ਨੋਟ ਨਹੀਂ ਕਰਦੇ ਹੈਗੇ ਉਹਨਾਂ ਨੂੰ, ਕਿਸੇ ਨੂੰ ਆਪਣਾ ਬਰਥ ਦਾ ਟਾਈਮ ਨਹੀਂ ਪਤਾ ਹੁੰਦਾ ਤੇ ਇਸ ਤਰ੍ਹਾਂ ਭੁੱਲ ਜਾਂਦੇ ਨੇ ਕਈ ਜਾਣੇ, ਕਿ ਤਾਂ ਵੀ ਉਹਨਾਂ ਦੀ ਕੁੰਡਲੀ ਬਾਰੇ ਉਹਨਾਂ ਦੇ ਕਿਸ ਤਰ੍ਹਾਂ ਦੇ ਗ੍ਰਹਿ ਨੇ ਜਾਂ ਚੰਗੇ ਨੇ ਜਾਂ ਮਾੜੇ ਨੇ, ਇਹ ਪਤਾ ਚੱਲ ਸਕਦਾ?
0: ਜਦੋਂ ਕਿਸੇ ਦੇ ਵੀ ਇਨਸਾਨ ਦੇ ਨਾਮ ਦੇ ਅੱਖਰ ਨੂੰ 5000 ਵਾਰੀ ਬੋਲਿਆ ਜਾਵੇ, ਜਿਸ ਤਰ੍ਹਾਂ ਕਿ ਆਪਾਂ ਆਪਣਾ ਨਾਮ ਰੱਖ ਲੈਂਦੇ ਹਾਂ, ਸਾਡੇ ਕੋਲ ਕੋਈ ਜਨਮ ਤਰੀਕ ਨਾ ਹੋਵੇ ਤੇ ਉਹ ਨਾਮ ਹੀ ਸਿੱਧ ਹੋ ਜਾਂਦਾ ਹੈ। ਅਸੀਂ ਏਦਾਂ ਵੀ ਸਮਝ ਸਕਦੇ ਹਾਂ ਕਿ ਅਗਰ 100 ਬੰਦਿਆਂ ਦੀ ਭੀੜ ਦੇ ਵਿੱਚੋਂ ਸਾਡਾ ਨਾਮ ਸਾਡੇ ਗੋਤ ਨਾਲ ਸਾਨੂੰ ਸੱਦਿਆ ਜਾਵੇ ਤਾਂ ਅਸੀਂ ਉੱਠ ਕੇ ਖੜੇ ਹੋ ਜਾਂਦੇ ਹਾਂ, ਤੇ ਉਸ ਟਾਈਮ ਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗ੍ਰਹਿ ਗੋਚਰ ਦੇ ਮੁਤਾਬਕ ਅੱਜ ਗ੍ਰਹਿ ਦੀ ਸਥਿਤੀ ਕੀ ਹੈਗੀ ਆ, ਉਸ ਦੇ ਮੁਤਾਬਕ ਵੀ ਅਸੀਂ ਆਪਣਾ ਫਿਊਚਰ ਜਾਣ ਸਕਦੇ ਹਾਂ।
1: ਜੀ, ਇੱਕ ਕਾਲ ਲੈ ਲੈਣੇ ਪਹਿਲਾਂ। ਜੀ ਧਰੁਵ ਜੀ, ਔਨ ਏਅਰ ਪੁੱਛੋ ਆਪਣਾ ਸਵਾਲ।
2: ਹਾਂਜੀ, ਮੇਰਾ ਨਾਮ ਧਰੁਵ ਹੈਗਾ ਤੇ ਡੇਟ ਆਫ ਬਰਥ ਹੈਗੀ 19 ਅਪ੍ਰੈਲ 1992।
1: 19 ਅਪ੍ਰੈਲ 1992, ਠੀਕ ਹੈ ਜੀ। ਟਾਈਮ ਦੱਸ ਦੋ ਬਰਥ ਦਾ।
2: 7:38 ਸ਼ਾਮ ਦੇ
1: 7:38 ਪੀਐਮ, ਠੀਕ ਹੈ। ਬਰਥ ਪਲੇਸ ਕੀ ਹੈ ਜੀ?
2: ਦਿੱਲੀ।
1: ਦਿੱਲੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
2: ਤੇ ਮੈਂ ਇੱਥੇ ਨੌਕਰੀ ਕਰਦਾ ਪਿਆ ਤੇ ਮੈਨੂੰ ਇਹ ਜਾਣਨਾ ਸੀ ਕਿ ਮੈਨੂੰ ਬਿਜ਼ਨਸ 'ਚ ਟਰਾਈ ਕਰਨਾ ਚਾਹੀਦਾ ਹੈ, ਕਿਉਂਕਿ ਮੈਂ ਨੌਕਰੀ ਤੋਂ ਓਨਾ ਕੁਛ ਹੈਗਾ ਨਹੀਂ ਅੱਜ ਕੱਲ੍ਹ,
1: ਠੀਕ ਹੈ,
2: ਤੇ ਯਾਰ ਨੌਕਰੀ 'ਚ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਨੇ ਅੱਗੇ।
1: ਠੀਕ ਹੈ ਜੀ, ਤੁਹਾਡੀ ਕੁੰਡਲੀ ਦੇ ਅਨੁਸਾਰ ਜੋ ਸਹੀ ਜਵਾਬ ਹੈ ਅਸੀਂ ਤੁਹਾਨੂੰ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
0: ਜਿਨ੍ਹਾਂ ਦੇ ਵੀ ਸੂਰਜ ਸਤਵੇਂ ਹੁੰਦੇ ਨੇ ਨਾ ਤਾਂ ਉਹ ਨੌਕਰੀ ਤੋਂ ਸੈਟੀਸਫਾਈਡ ਹੁੰਦੇ ਨੇ ਨਾ ਹੀ ਉਹ ਬਿਜ਼ਨਸ ਤੋਂ ਸੈਟੀਸਫਾਈਡ ਹੁੰਦੇ ਨੇ
1: ਜੀ,
0: ਲੇਕਿਨ ਨੌਕਰੀ ਜ਼ਿਆਦਾ ਵਧੀਆ ਰਹਿੰਦੀ ਹੈ, ਖਾਸ ਕਰਕੇ ਉਮਰ 38 ਸਾਲ ਦੀ ਤੱਕ। 38 ਤੋਂ ਬਾਅਦ ਆਪਣਾ ਬਿਜ਼ਨਸ ਜਿਹੜਾ ਹੈ ਉਹ ਸਾਨੂੰ ਬਹੁਤ ਜ਼ਿਆਦਾ ਕਾਮਯਾਬੀ ਦਿੰਦਾ ਹੈ। 38 ਤੋਂ 42 ਦੇ ਵਿੱਚ ਕੋਈ ਵੀ ਕੰਮ ਕਰੋਗੇ ਸਾਨੂੰ ਕਾਮਯਾਬੀ ਦੇਵੇਗਾ, ਪਰ ਹਜੇ ਨੌਕਰੀ ਕਰਨਾ ਤੁਹਾਡੇ ਲਈ ਬੈਸਟ ਹੈਗਾ। ਹਾਲਾਂਕਿ ਤੁਸੀਂ ਨੌਕਰੀ ਤੋਂ ਸੈਟੀਸਫਾਈਡ ਨਹੀਂ ਰਹੋਗੇ, ਫਿਰ ਵੀ ਤੁਹਾਡੇ ਲਈ ਨੌਕਰੀ ਠੀਕ ਰਹੇ
1: ਜੀ। 3275 ਉਹ ਨੇ ਰਹੋ, ਤੁਸੀਂ ਪੁੱਛੋ ਜੀ ਆਪਣਾ ਸਵਾਲ। 3275
3: ਹੈਲੋ
1: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
3: ਹੈਲੋ, ਹਾਂਜੀ, ਮੈਂ ਇਹ ਪੁੱਛਣਾ ਸੀਗਾ ਆਪਣੇ ਬ੍ਰਦਰ ਵਾਸਤੇ
1: ਜੀ,
3: ਉਹਨਾਂ ਦਾ ਨਾ ਪੁੱਛਣਾ, ਉਹਨਾਂ ਦੀ ਫੁੱਜੀ ਅਪਲਾਈ ਕੀਤਾ ਸੀ, ਫਿਰ ਉਹਨਾਂ ਦੇ ਹੁਣ ਡੇਟ ਆਫ ਬਰਥ ਲਿਖ ਲਓ, ਮਤਲਬ ਉਹਨਾਂ ਦਾ ਬਣ ਸਕਦਾ ਕੰਮ ਕਿ ਜਾਣਾ ਪੈਣਾ ਉਹਨਾਂ
1: ਨੂੰ? ਉਹਨਾਂ ਦੀ ਡੇਟ ਆਫ ਬਰਥ ਲਿਖਵਾਓ।
3: ਉਹਨਾਂ ਦੀ ਡੇਟ ਆਫ ਬਰਥ ਹੈਗੀ 7 ਜੂਨ
1: 1966। ਟਾਈਮ ਦੱਸ ਦੋ ਜਨਮ ਦਾ।
3: ਉਹਨਾਂ ਦਾ ਟਾਈਮ ਹੈਗਾ 1:30
1: AM ਔਰ PM?
3: PM ਨਹੀਂ, PM ਹੈ।
1: PM ਦੁਪਹਿਰ ਦਾ ਜੀ।
3: ਹਾਂਜੀ,
1: ਠੀਕ ਹੈ। ਜਨਮ ਕਿੱਥੇ ਦਾ ਹੋਇਆ ਜੀ ਉਹਨਾਂ ਦਾ?
3: ਪੰਜਾਬ ਦਾ।
1: ਕਿਹੜੇ ਜ਼ਿਲ੍ਹੇ ਦਾ?
3: ਪੰਜਾਬ ਰੋਪੜ।
1: ਰੋਪੜ ਰਿਫਿਊਜੀ ਪਾਇਆ ਹੋਇਆ ਤੁਸੀਂ ਪੁੱਛ ਰਹੇ ਹੋ ਕਿ?
3: ਹਾਂਜੀ, ਰਿਜੈਕਟ ਹੋ ਗਿਆ। ਹਾਂਜੀ, ਹੁਣ ਪੁੱਛਣਾ ਸੀਗਾ ਵੀ ਉਹਨਾਂ ਦਾ ਇੱਥੇ ਬਣ ਸਕਦਾ ਹੈ ਜਾਂ ਵਾਪਿਸ ਭੇਜਣਾ ਉਹਨਾਂ ਨੇ।
1: ਓਕੇ, ਠੀਕ ਹੈ ਜੀ।
0: ਜੀ, ਕੁੰਡਲੀ ਦੇ ਮੁਤਾਬਕ ਭੈਣਾਂ ਭਰਾਵਾਂ ਤੋਂ ਦੂਰ ਰਹਿਣ ਦਾ ਯੋਗ ਹੁੰਦਾ ਹੈ। ਅਗਰ ਭੈਣ ਭਰਾ ਉਰੇ ਨੇ ਤੇ ਇੰਡੀਆ ਜਾਣਾ ਪਵੇਗਾ, ਅਗਰ ਭੈਣ ਭਰਾ ਇੰਡੀਆ ਦੇ ਵਿੱਚ ਨੇ ਤੇ ਇੱਥੇ ਰਹਿਣਾ ਪਵੇਗਾ, ਯਾਨੀ ਕਿ ਭੈਣਾਂ ਭਰਾਵਾਂ ਤੋਂ ਦੂਰ ਰਹਿਣ ਦਾ ਯੋਗ ਬਣਦਾ ਹੈਗਾ। ਤੇ ਇਸ ਟਾਈਮ ਜਿਹੜਾ ਹੈ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਵੀ ਬਣੀ ਹੋਈ ਹੈ, ਬੜਾ ਸੋਚ ਸਮਝ ਕੇ ਫੈਸਲਾ ਲੈਣ ਦੀ ਜ਼ਰੂਰਤ ਹੈਗੀ ਆ। ਆਉਣ ਵਾਲਾ ਹਫ਼ਤਾ 10 ਦਿਨ ਵੀ ਇਹਨਾਂ ਲਈ ਕਾਫੀ ਖਤਰਨਾਕ ਨੇ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਲਗਭਗ 17 ਜੁਲਾਈ ਤੱਕ ਦਾ ਟਾਈਮ ਇਹਨਾਂ ਨੂੰ ਬੜੇ ਪ੍ਰਕੋਸ਼ਨ ਨਾਲ ਰਹਿਣਾ ਪਵੇਗਾ। ਉਸ ਤੋਂ ਬਾਅਦ ਕੁਛ ਛੋਟੀ ਜਿਹੀ ਆਸ ਦੀ ਕਿਰਨ ਨਜ਼ਰ ਆਵੇਗੀ, ਪਰ ਬਹੁਤਾ ਲੰਬਾ ਲਾਭ ਨਹੀਂ ਮਿਲਣ ਵਾਲਾ।
1: ਜੀ ਸਰਬਜੀਤ ਸਿੰਘ ਜੀ ਔਨ ਏਅਰ ਹੋ।
4: ਹੈਲੋ, ਸਤਿ ਸ਼੍ਰੀ ਅਕਾਲ
1: ਮੈਡਮ ਜੀ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ?
4: ਮੈਡਮ ਮੈਂ ਨਾ ਆਪਣੇ ਬੇਟੇ ਬਾਰੇ ਪੁੱਛਣਾ ਸੀ
1: ਜੀ।
4: ਹਾਂਜੀ, ਉਹਨਾਂ ਦਾ ਡੇਟ ਆਫ ਬਰਥ ਹੈਗੀ 3 ਮਾਰਚ 2026।
1: 3 ਮਾਰਚ 2026 ਟਾਈਮ ਦੱਸ ਦੋ ਜੀ, ਜਨਮ ਦਾ?
4: 12:56 ਤੜਕੇ ਦੇ।
1: ਤੜਕੇ ਦੇ, ਠੀਕ ਹੈ ਜੀ। ਬਰਥ ਪਲੇਸ ਕੀ ਹੈ ਜੀ?
4: ਟੋਰਾਂਟੋ।
1: ਠੀਕ ਹੈ ਜੀ, ਕੀ ਪੁੱਛਣਾ ਜੀ ਇਹਨਾਂ ਬਾਰੇ?
4: ਮੈਡਮ ਇਹਨਾਂ ਦੇ ਫਿਊਚਰ ਬਾਰੇ ਪੁੱਛਣਾ ਮੈਡਮ।
1: ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਜੀ ਪ੍ਰੋਗਰਾਮ ਨੂੰ। ਜੀ ਭੰਡਾਰੀ ਜੀ, ਥੋੜਾ ਸ਼ੋਰਟ ਚ ਜਵਾਬ ਦੇਣਾ, ਟਾਈਮ
0: ਹੋਰ ਜ਼ਿਆਦਾ ਦੇ ਰਿਹਾ। ਚੌਥੇ ਭਾਵ ਦੇ ਵਿੱਚ ਬੈਠੇ ਹੋਏ 4 ਗ੍ਰਹਿ, ਗ੍ਰਹਿਆਂ ਦੀ ਚੌਗੜੀ ਸੁੱਖ ਬਹੁਤ ਦੇਵੇਗੀ ਜੀਵਨ ਚ, ਪਰ ਨਾਲ ਦੀ ਨਾਲ ਸੂਰਜ ਦਾ ਗ੍ਰਹਿਣ ਪਿਤਾ ਵਾਸਤੇ ਗ੍ਰਹਿ ਭਾਰੀ ਹੈਗਾ ਵਾ, ਕਾਲ ਸਰਬ ਦੋਸ਼ ਸੰਪੂਰਨ ਹੈਗਾ ਵਾ, ਚੰਦਰ ਕੇਤੂ ਜਾਣ ਕੇ ਪਿਤਾ ਔਰ ਮਾਤਾ ਦੇ ਦੋਨਾਂ ਦੇ ਉੱਪਰ ਚੱਲਦਾ ਗ੍ਰਹਿਣ, ਸਮੇਂ ਰਹਿੰਦੇ ਕਾਲ ਸਰਬ ਦੋਸ਼ ਨਿਵਾਰਨ ਤੇ ਗ੍ਰਹਿਣ ਦੋਸ਼ ਨਿਵਾਰਨ ਜ਼ਰੂਰ ਕਰਵਾਇਓ, ਅਨਥਾ ਬਹੁਤ ਸਾਰੀਆਂ ਸਮੱਸਿਆਵਾਂ ਜੀਵਨ ਦੇ ਵਿੱਚ ਆਉਣਗੀਆਂ, ਹਾਲਾਂਕਿ ਅਗਰ ਦੋਸ਼ ਨਿਵਾਰਨ ਹੋ ਜਾਵੇ ਤਾਂ ਬਹੁਤ ਜ਼ਿਆਦਾ ਤਰੱਕੀ ਹੈਗੀ ਆ, ਐਸੇ ਬੱਚੇ ਜੀਵਨ ਦੇ ਵਿੱਚ ਕੁਛ ਕਰ ਗੁਜ਼ਰਦੇ ਨੇ।
1: ਜੀ ਅਸੀਂ ਆਪਣੇ ਕਾਲਰਸ ਨੂੰ ਇੱਕ ਵਾਰ ਫੇਰ ਦੱਸ ਦਈਏ, ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-917-2346 6479172346 ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਜੀ ਪਰਸਨਲ ਮਿਲਣਾ ਚਾਹੁੰਦੇ ਹੋ, ਟੈਲੀਫੋਨ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ, ਬ੍ਰੈਮਟਨ ਤੋਂ ਦੂਰ ਰਹਿੰਦੇ ਹੋ ਤਾਂ ਵੀਡੀਓ ਕਾਲ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, ਵਟਸਐਪ ਕਾਲ ਵੀ ਕਰ ਸਕਦੇ ਹੋ। ਅਗਰ ਕਈ ਵਾਰੀ ਫੋਨ ਬਿਜ਼ੀ ਹੁੰਦਾ ਹੈ ਜਾਂ ਕਈ ਵਾਰ ਨਹੀਂ ਲੱਗਦਾ ਤਾਂ 647-917-2346 'ਤੇ ਆਪਣਾ ਅਗਰ ਕੁੰਡਲੀ ਚੈੱਕ ਕਰਵਾਉਣਾ ਚਾਹੁੰਦੇ ਹੋ, ਡਿਟੇਲ ਵਿੱਚ ਆਪਣੇ ਬੱਚਿਆਂ ਬਾਰੇ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਜਿਸ ਤਰ੍ਹਾਂ ਕਾਲ ਕਰਦੇ ਹੋ ਤਾਂ ਡਿਟੇਲ ਵਿੱਚ ਕੁੰਡਲੀ ਦਿਖਾਉਣ ਵਾਸਤੇ 647-917-2346 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਸੀਂ ਤੁਹਾਨੂੰ ਹਰ ਸੰਡੇ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੀਆਂ ਕਾਲਸ ਲੈਂਦੇ ਹਾਂ ਅਤੇ ਉਹਨਾਂ ਦੇ ਜਵਾਬ ਦਿੰਦੇ ਹਾਂ। ਅਤੇ ਸਾਡੇ ਪ੍ਰੋਗਰਾਮ ਦਾ ਨਾਮ ਹੁੰਦਾ ਹੈ ਜੀ ਤਾਰੇ ਸਿਤਾਰੇ। ਤੁਸੀਂ ਸਾਡੇ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੰਦੇ ਹੋ, ਫੀਡਬੈਕ ਵੀ ਜ਼ਰੂਰ ਦਿਆ ਕਰੋ। ਅਤੇ ਹੁਣ ਮਿਲਾਂਗੇ ਜੀ ਅਗਲੇ ਹੀ ਸੰਡੇ ਤੁਹਾਨੂੰ ਅਸੀਂ 7 ਵਜੇ ਤੋਂ ਲੈ ਕੇ 8 ਵਜੇ ਤੱਕ, ਕਿਉਂਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਹੈਗਾ। ਅਗਰ ਤੁਹਾਡਾ ਕੋਈ ਸਵਾਲ ਹੈ ਡਿਟੇਲ ਵਿੱਚ ਤਾਂ ਤੁਸੀਂ 647-917-2346 'ਤੇ ਗੱਲਬਾਤ ਕਰ ਸਕਦੇ ਹੋ। ਤਦ ਤੱਕ ਸੁਣਦੇ ਰਹੋ ਜੀ 5:30 AM ਗੁੱਡ ਨਾਈਟ, ਹੈਪੀ ਸੰਡੇ। ਅਤੇ ਕੈਨੇਡਾ ਡੇ ਆਉਣ ਵਾਲਾ ਹੈ ਜੀ, ਸਭ ਨੂੰ ਐਡਵਾਂਸ ਦੇ ਵਿੱਚ ਹੈਪੀ ਕੈਨੇਡਾ ਡੇ। ਹੱਸਦੇ ਰਹੋ, ਖੁਸ਼ ਰਹੋ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ।

0: 272-416-9972. ਕੋਈ ਵੀ ਕੁਐਸਚਨ ਹੈ ਤੁਹਾਡਾ ਪਰਸਨਲ ਇੰਸ਼ੋਰੈਂਸ ਤੋਂ ਇਲਾਵਾ, ਇਨਵੈਸਟਮੈਂਟ ਨੇ, ਆਰਓਐਸ, ਪੀਟੀਐਫ, ਐਸਏ, ਫਸਟ ਹੋਮ ਸੇਵਿੰਗ ਅਕਾਊਂਟ ਹੈ, ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ, ਕੋਈ ਪੁਰਾਣੀ ਪਾਲਿਸੀਜ਼ ਨੇ ਤੁਹਾਡੀਆਂ ਜਿਨ੍ਹਾਂ ਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਸਪੈਸ਼ਲੀ ਅਗਰ ਤੁਸੀਂ ਆਪਣੀ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਜਿਹਦੇ ਵਿੱਚ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਸੀਂ ਕਾਰਪੋਰੇਸ਼ਨ ਚੋਂ ਪੈਸੇ ਕੱਢਣਾ ਚਾਹ ਰਹੇ ਹੋ, ਟੈਕਸ ਸੇਵ ਕਰਨਾ ਚਾਹ ਰਹੇ ਹੈਗੇ ਹੋ, ਬਹੁਤ ਸਾਰੇ ਕੁਐਸਚਨਸ ਹੁੰਦੇ ਨੇ, ਚਾਹੇ ਉਹ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਨੇ, ਕਾਰਪੋਰੇਟ ਇੰਸ਼ੋਰੈਂਸ ਪਾਲਿਸੀਜ਼ ਨੇ, ਜਾਂ ਤੁਹਾਡੀ ਕੋਈ ਕੰਪਨੀਜ਼ ਨਾਲ ਰਿਲੇਟਡ ਗਰੁੱਪ ਪਲੈਨਸ ਹੈਗੇ ਨੇ, ਉਹਨਾਂ ਬਾਬਤ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ, ਆਲ ਕੈਂਡ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ, 416-994-7272, 416-994-7272.
1: Very good. 416-994-7272. Simran, thank you so much.
0: Thank you, Naveen.
1: Thank you, G. 1589. Hello.
2: Navi Boost.
1: Oh, kya baat hai, kime ho?
2: Badiya, badiya, Navi, sat sri akaal.
1: Kithe rahe ho, yaar, inna chir boost hi nahi mila, inna chir ho gaya.
2: ਨਹੀਂ ਬੂਸਟ ਆਲਰੇਡੀ ਸਾਰਾ ਹੈਗਾ ਤੇਰੇ ਕੋਲ, ਨਜ਼ਾਰੇ ਆ ਵਧੀਆ,
1: ਨਜ਼ਾਰੇ ਤਾਂ ਠੀਕ ਹੈ, ਪਰ ਸਾਰਾ ਕੁਝ ਠੀਕ ਠਾਕ ਹੈ,
2: ਸਾਰਾ ਕੁਝ ਬਹੁਤ ਵਧੀਆ, ਪ੍ਰੋਗਰਾਮ ਸੁਣੀਦਾ ਆ, ਆਨੰਦ ਲਈਦਾ ਸੁਣ ਕੇ।
1: ਚਲੋ ਥੈਂਕ ਯੂ ਸਰ, ਥੈਂਕ ਯੂ, ਵੈਲਕਮ।
2: ਹੋਰ ਸੁਣਾਓ ਸਭ ਠੀਕ ਹੈ?
1: ਬਹੁਤ ਵਧੀਆ, ਬੱਲੇ ਬੱਲੇ, ਤੁਸੀਂ ਸੁਣਾਓ ਸਭ ਠੀਕ ਠਾਕ?
2: ਠੀਕ ਹੈ, ਵਧੀਆ ਵਧੀਆ। ਮੈਂ ਨਾ ਇੱਕ ਨੰਬਰ ਚਾਹੀਦਾ ਸੀ, ਉਹ ਜਿਹੜਾ ਤੁਸੀਂ ਉਹ ਅੱਖਾਂ ਦਾ ਸਰਜਰੀ ਵਾਲਾ ਦਿੰਦੇ ਹੁੰਦੇ।
1: ਹਾਂਜੀ ਹਾਂਜੀ, ਨੰਬਰ ਉਹਨਾਂ ਦਾ ਹੈ
2: 289-982-9597.
1: Very good. 9-5, right? 9-5-9-7. So 289-982-9597.

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ